0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਦੋਸਤੋ ਪਿਛਲੇ ਹਫ਼ਤੇ ਆਪਾਂ ਗੱਲ ਕੀਤੀ ਸੀ ਡੋਮੈਸਟਿਕ ਵਾਇਲੈਂਸ ਦੇ ਉੱਤੇ, ਅਤੇ ਇਸ ਹਫ਼ਤੇ ਆਪਾਂ ਉਸੇ ਵਿਸ਼ੇ ਨੂੰ ਥੋੜ੍ਹਾ ਜਿਹਾ ਹੋਰ ਆਪਾਂ ਡੂੰਘਾ ਕਰਕੇ ਜਾਣਾਂਗੇ। ਬੜੀਆਂ ਸਾਰੀਆਂ ਪਰਤਾਂ ਇਸ ਵਿਸ਼ੇ ਦੇ ਵਿੱਚੋਂ ਖੁੱਲ੍ਹਦੀਆਂ ਨੇ, ਅਤੇ ਪਿਛਲੇ ਜਿਹੜੇ ਪ੍ਰੋਗਰਾਮ ਆਪਾਂ ਕੀਤੇ ਇਸ ਵਿਸ਼ੇ ਦੇ ਉੱਤੇ ਉੱਥੋਂ ਤੁਹਾਡੇ ਕਾਫ਼ੀ ਸਾਰੇ ਮੈਸੇਜ ਆਏ, ਕਾਫ਼ੀ ਸਾਰੇ ਤੁਹਾਡੇ ਸਵਾਲ, ਕਾਫ਼ੀ ਸਾਰੀ ਹੱਲਾਸ਼ੇਰੀ ਆਏ, ਅਤੇ ਉਸੇ ਤੋਂ ਅੱਗੇ ਆਪਾਂ ਇਸ ਸਿਲਸਿਲੇ ਨੂੰ ਤੋਰਦੇ ਹਾਂ। ਸਾਡੇ ਨਾਲ ਇਸ ਟਾਈਮ ਦੀਪਿਕਾ ਜੀ ਨੇ ਸਟੂਡੀਓ ਦੇ ਵਿੱਚ, ਅਤੇ ਆਪਾਂ ਜਾਣਦੇ ਹਾਂ ਕਿ ਇਸ ਵਿਸ਼ੇ ਦੇ ਉੱਤੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ, ਕਿਹੜੀਆਂ ਕਿਹੜੀਆਂ ਜਾਣਕਾਰੀਆਂ ਜਿਹੜੀਆਂ ਹਾਲੇ ਵੀ ਸਾਡੀ ਸਮਝ ਤੋਂ ਦੂਰ ਨੇ, ਹਾਲੇ ਵੀ ਆਪਾਂ ਨਖੇੜ ਨਹੀਂ ਪਾਉਂਦੇ ਕਿ ਡੋਮੈਸਟਿਕ ਵਾਇਲੈਂਸ ਆਏ ਕਿ ਇਹ ਕੁਛ ਹੋਰ। ਦੀਪਕਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ।
4: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
3: ਥੈਂਕ ਯੂ ਤੁਹਾਡਾ। ਪਿਛਲੇ ਪ੍ਰੋਗਰਾਮ ਤੋਂ ਕਾਫ਼ੀ ਮੈਸੇਜ, ਕਾਫ਼ੀ ਸੋਹਣੀ ਫੀਡਬੈਕ ਆਈ, ਅਤੇ ਈਵਨ ਮੈਨੂੰ ਵੀ ਬੜੀਆਂ ਚੀਜ਼ਾਂ ਤੁਹਾਡੇ ਤੋਂ ਨਵੀਆਂ ਪਤਾ ਲੱਗਦੀਆਂ। ਕਈ ਵਾਰੀ ਆਪਾਂ ਸਾਰਾ ਕੁਛ ਜਿਹੜਾ ਉਹ ਇਕੱਠਾ ਹੀ ਕਰਕੇ ਜਾਣ ਲੈਂਦੇ ਹਾਂ ਕਿ ਸਾਰਾ ਇੱਕ ਹੀ ਆ। ਡੋਮੈਸਟਿਕ ਵਾਇਲੈਂਸ ਇੱਕ ਉਹ ਮਸਲਾ ਜਿਹੜਾ ਆਪਣੇ ਭਾਈਚਾਰੇ ਦੇ ਵਿੱਚ ਇਸ ਟਾਈਮ ਇੱਕ ਹਊਆ ਬਣਿਆ ਵਾ, ਕੀ ਅਪਡੇਟਸ ਨੇ ਇਹਦੇ ਬਾਰੇ ਫਿਲਹਾਲ ਇਸ ਘੜੀ?
4: ਡੋਮੈਸਟਿਕ ਵਾਇਲੈਂਸ ਅਸੀਂ ਪਿਛਲੀ ਵਾਰ ਵੀ ਕਿਹਾ ਸੀ, ਬਹੁਤ ਸੀਰੀਅਸ ਟੋਪਿਕ ਹੈ। ਅੱਜ ਕੱਲ੍ਹ ਅਸੀਂ ਹਰ ਲੜਾਈ ਨੂੰ, ਹਰ ਫਰਸਟ੍ਰੇਸ਼ਨ ਨੂੰ ਜ਼ਿਆਦਾਤਰ ਡੋਮੈਸਟਿਕ ਵਾਇਲੈਂਸ ਦਾ ਰੂਪ ਦੇ ਦਿੰਦੇ ਹਾਂ ਜਦੋਂ ਉਹ ਹੁੰਦਾ ਨਹੀਂ ਹੈ,
3: ਨਾ ਦੇ ਦਿੰਦੇ
4: ਨਾ ਦੇ ਦਿੰਦੇ ਕਿ ਮੇਰੇ ਨਾਲ ਤਾਂ ਡੋਮੈਸਟਿਕ ਵਾਇਲੈਂਸ ਹੋ ਗਈ। ਪਰ ਅਸੀਂ ਇਹ ਰਿਅਲਾਈਜ਼ ਨਹੀਂ ਕਰਦੇ ਕਿ ਐਕਚੁਅਲ ਜਿਹੜੀ ਡੋਮੈਸਟਿਕ ਵਾਇਲੈਂਸ ਉਹ ਬਹੁਤ ਸਕੇਰੀ ਚੀਜ਼ ਹੈ। ਅਸੀਂ ਘਰ ਦੇ ਹਰ ਡਿਸਪਿਊਟ ਨੂੰ ਸੋਚਣ ਲੱਗ ਪੈਂਦੇ ਹਾਂ ਕਿ ਸਾਡੇ ਨਾਲ ਡੋਮੈਸਟਿਕ ਵਾਇਲੈਂਸ ਹੋ ਗਈ ਹੈ।
3: ਸੋ ਇਹ ਦੋ ਅਲੱਗ ਅਲੱਗ ਚੀਜ਼ਾਂ ਹੋ ਗਈਆਂ, ਇੱਕ ਡਿਸਪਿਊਟ
4: ਤੇ ਇੱਕ ਵਾਇਲੈਂਸ।
3: ਇੱਕ ਵਾਇਲੈਂਸ
4: ਜੀ, ਡਿਸਪਿਊਟ ਹੋਇਆ ਡਿਸਐਗਰੀਮੈਂਟ ਓਵਰ ਐਨੀਥਿੰਗ। ਮੈਨੂੰ ਦੋ ਇਨਸਾਨ ਨਾਲ ਰਹਿ ਰਹੇ ਨੇ, ਭਾਵੇਂ ਹਸਬੈਂਡ ਵਾਈਫ ਹੋ, ਬੱਚਾ ਪੇਰੈਂਟਸ ਹੋਣ, ਤੁਹਾਡੇ ਆਪਣੇ ਪੇਰੈਂਟਸ ਹੋਣ, ਬਜ਼ੁਰਗ ਹੋ ਤੇ ਤੁਸੀਂ ਹੋ, ਤੇ ਡਿਸਐਗਰੀਮੈਂਟ ਹੈ ਚੀਜ਼ਾਂ ਨੂੰ ਲੈ ਕੇ, ਯੂ ਨੋ ਕਿ ਅਸੀਂ ਇੱਦਾਂ ਕਰਦੇ ਹਾਂ, ਤੁਸੀਂ ਇੱਦਾਂ ਕਰ ਰਹੇ ਹੋ। ਐਂਡ ਐਵਰੀ ਹੈਲਦੀ ਫੈਮਲੀ, ਈਵਨ ਅਨਹੈਲਦੀ ਫੈਮਲੀ, ਡਿਸਪਿਊਟ ਹੋਣਗੇ। ਦੋ ਬਰਤਨ ਹੈ, ਖੜਕਣਗੇ ਹੀ ਖੜਕਣਗੇ। ਹਰ ਬਰਤਨ ਦੇ ਖੜਕਣ ਨੂੰ ਅਸੀਂ ਵਾਇਲੈਂਸ ਨਹੀਂ ਕਹਿੰਦੇ, ਦੈਟਸ ਅ ਡੋਮੈਸਟਿਕ ਡਿਸਪਿਊਟ।
3: ਪਰ ਆਰਗੂਮੈਂਟਸ
4: ਹੋ ਗਏ, ਤੁਹਾਨੂੰ ਪਸੰਦ ਨਹੀਂ ਸਾਹਮਣੇ ਵਾਲਾ ਕਿੱਦਾਂ ਚੀਜ਼ਾਂ ਕਰ ਰਿਹਾ ਹੈ, ਫੋਰ ਐਗਜ਼ਾਮਪਲ ਪੈਸੇ ਕਿੱਦਾਂ ਖਰਚ ਰਿਹਾ ਹੈ, ਜਾਂ ਘਰ ਨੂੰ ਕਿੱਦਾਂ ਚਲਾ ਰਿਹਾ ਹੈ, ਜਾਂ ਘਰ ਦੇ ਵਿੱਚ ਕਿੱਦਾਂ ਰਹਿ ਰਿਹਾ ਹੈ। ਬਿਕੋਜ਼ ਹਰ ਕਿਸੇ ਇਨਸਾਨ ਦਾ ਇੱਕ ਆਪਣਾ ਪਰਸਪੈਕਟਿਵ ਹੁੰਦਾ ਹੈ ਜ਼ਿੰਦਗੀ ਜੀਣ ਦਾ। ਸਵੇਰੇ 6 ਵਜੇ ਉੱਠੋ, ਤੜਕੇ ਉੱਠੋ, ਪਹਿਲਾਂ ਸਵੇਰੇ ਸਾਰਾ ਘਰ ਦਾ ਕੰਮ ਕਰ ਲਓ, ਦੈਨ ਯੂ ਗੈਟ ਫਰੀ ਫੋਰ ਦਾ ਡੇ। ਫੋਰ ਐਗਜ਼ਾਮਪਲ ਪੇਰੈਂਟਸ ਸੋਚਦੇ ਨੇ, ਅਸੀਂ ਤਾਂ ਮੈਂ 9 ਵਜੇ ਉੱਠਦੀ ਸੀ, ਜਿੰਨੇ ਹੀ ਉੱਠਾਂ ਮੇਰੀ ਸੱਸ ਮੈਨੂੰ ਕਹਿੰਦੀ ਸੀ। ਫਾਦਰ ਥਿੰਕਸ ਮੈਂ ਸਵੇਰੇ ਉੱਠ ਕੇ ਘਰ ਦਾ ਸਾਰਾ ਕੰਮ ਕਰ ਲੈਂਦਾ ਸੀ, ਬੱਚਿਆਂ ਨੂੰ ਸਕੂਲ ਛੱਡ ਆਉਂਦਾ ਸੀ, ਮੇਰਾ ਪੁੱਤਰ ਹਲੇ ਤੱਕ ਸੋਇਆ ਹੋਇਆ, ਨੂੰਹ ਹਲੇ ਤੱਕ ਸੋਈ ਹੋਈ ਹੈ। ਦੇ ਕੰਪੇਅਰ ਇਟ ਵਿਦ ਦੇਅਰ ਓਨ ਲਾਈਫ, ਚਿਕ ਚਿਕ ਪਿਟ ਪਿਟ ਸ਼ੁਰੂ ਹੋ ਜਾਂਦੀ ਹੈ, ਯੂ ਨੋ ਡਿਸਐਗਰੀਮੈਂਟ ਸ਼ੁਰੂ ਹੋ ਜਾਂਦਾ ਹੈ। ਇਟ ਇਜ਼ ਨੋਟ ਡੋਮੈਸਟਿਕ ਵਾਇਲੈਂਸ।
3: ਓਕੇ,
4: ਬੱਚਾ ਸਕੂਲੋਂ ਆਉਂਦਾ, ਉਹਦੀ ਆਪਣੀ ਐਕਟੀਵਿਟੀ ਹੈ, ਉਹ ਗੇਮ ਵੀ ਖੇਲੇਗਾ, ਪੜ੍ਹਾਈ ਵੀ ਕਰੇਗਾ। ਪੇਰੈਂਟਸ ਥਿੰਕ ਅਸੀਂ ਤਾਂ 6-6 ਘੰਟੇ ਪੜ੍ਹਦੇ ਸੀ, ਇਹ ਵਾਲੇ ਬੱਚੇ ਨਹੀਂ ਪੜ੍ਹ ਰਹੇ, ਸਾਡੀ ਸੁਣ ਨਹੀਂ ਰਹੇ। ਅਸੀਂ ਗੁਰਦੁਆਰੇ ਵੀ ਜਾਂਦੇ ਸੀ, ਮੰਦਰ ਵੀ ਜਾਂਦੇ ਸੀ, ਬੱਚੇ ਇੰਨੇ ਰਿਲੀਜੀਅਸ ਨਹੀਂ ਹੈ। ਐਂਡ ਦੇ ਆਰ ਆਰਗਿਊਇੰਗ ਵਿਦ ਈਚ ਅਦਰ ਕਿ ਦਿਸ ਇਜ਼ ਦਾ ਵੇ ਲਾਈਫ ਸ਼ੁੱਡ ਬੀ। ਅਗੇਨ ਡਿਸਐਗਰੀਮੈਂਟ, ਡਿਸਪਿਊਟ। ਵਾਈਫ ਇੱਥੇ ਖਰਚਾ ਕਰਦੀ ਹੈ ਮੇਕਅਪ 'ਤੇ, ਹਸਬੈਂਡ ਟੂਲਸ 'ਤੇ ਖਰਚਾ ਕਰਦਾ ਹੈ, ਜਾਂ ਹਸਬੈਂਡ ਆਪਣੇ ਪੇਰੈਂਟਸ 'ਤੇ ਖਰਚਾ ਕਰ ਰਿਹਾ, ਵਾਈਫ ਆਪਣੇ ਪੇਰੈਂਟਸ 'ਤੇ ਖਰਚਾ ਕਰ ਰਹੀ ਹੈ, ਅਤੇ ਦੋਨੋਂ ਆਪਸ ਦੇ ਵਿੱਚ ਆਰਗਿਊ ਕਰ ਰਹੇ,
3: ਕੰਮ ਨਹੀਂ ਕਰਦੀ, ਘੱਟ ਕਰਦੀ ਹੈ,
4: ਐਨੀਥਿੰਗ। ਐਂਡ ਵਾਈਫ ਥਿੰਕਸ ਹਸਬੈਂਡ ਬੈਠਾ ਟੀਵੀ ਦੇਖਦਾ ਰਹਿੰਦਾ, ਵਟ ਐਵਰ, ਐਂਡ ਦੇ ਆਰ ਫਾਈਟਿੰਗ ਓਵਰ ਇਟ। ਅਗੇਨ ਡਿਸਪਿਊਟ।
3: ਸੋ ਇਹਦਾ ਮਤਲਬ ਕਿ ਜਿੱਦਾਂ ਕੋਈ ਵੀ ਚੀਜ਼, ਕੋਈ ਵੀ ਆਰਗੂਮੈਂਟ, ਕੋਈ ਵੀ ਇੱਕ ਦੂਸਰੇ ਨਾਲ ਅਸਹਿਮਤੀ ਹੁਣ ਹੋਈ ਆ, ਤੇ ਘੜੀ ਕ ਨੂੰ ਫਿਰ ਤੁਸੀਂ ਜਾਂ ਫਿਰ ਅਗਲੇ ਦਿਨ ਫਿਰ ਤੁਸੀਂ ਆਪਸ ਵਿੱਚ ਬੋਲ ਪਏ, ਚੰਗਾ ਭਲਾ ਹੋ ਗਏ, ਫਿਰ ਕਿਸੇ ਨਾ ਕਿਸੇ ਗੱਲੋਂ ਤੁਸੀਂ ਉਹ
4: ਚੱਲਦਾ ਰਹੇਗਾ। ਐਂਡ ਇਟਸ ਡਿਸਐਗਰੀਮੈਂਟ ਐਂਡ ਅ ਫੈਮਿਲੀ ਡਿਸਪਿਊਟ, ਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਕਲਾ ਕਲੇਸ਼ ਜਿਹਾ ਹੈ, ਡਿਸਪਿਊਟ ਚੱਲ ਰਿਹਾ ਹੈ, ਉਹ ਇੱਕ ਸੈਪਰੇਟ ਚੀਜ਼ ਹੈ ਰਜੋ ਚ,
3: ਜੋ ਕਿ ਹਰ ਘਰ ਚ ਛੋਟੇ ਵੱਡੇ ਪੱਧਰ ਦੇ ਉੱਤੇ ਚੱਲਦੀ ਰਹਿੰਦੀ। ਓਕੇ,
4: ਭਾਵੇਂ ਤੁਸੀਂ ਵਿਆਹੇ ਹੋ, ਇਕੱਲੇ ਹੋ, ਕਿਸੇ ਵੀ ਅਰੇਂਜਮੈਂਟ ਚ ਰਹਿ ਰਹੇ ਹੋ, ਵਟ ਐਵਰ,
3: ਜੀ,
4: ਦੈਟ ਇਜ਼ ਅ ਫੈਮਿਲੀ ਡਿਸਪਿਊਟ।
3: ਤੇ ਜਿਹੜਾ ਫਿਰ ਘਰੇਲੂ ਹਿੰਸਾ ਹੋ ਗਈ, ਵਾਇਲੈਂਸ ਹੋ ਗਿਆ, ਉਹ ਫਿਰ ਇਸੇ ਤੋਂ ਹੀ ਇਹਦੀ ਅਗਲੀ ਸਟੇਜ ਹੈ ਜਾਂ ਬਿਲਕੁਲ ਅਲੱਗ?
4: ਨਹੀਂ, ਉਹ ਇਸੇ ਦੀ ਅਗਲੀ ਸਟੇਜ ਹੈ।
3: ਓਕੇ,
4: ਬਿਕਾਜ਼ ਡਿਸਪਿਊਟ ਕਦੋਂ ਵਾਇਲੈਂਸ ਕਨਵਰਟ ਹੋਣਾ ਸ਼ੁਰੂ ਹੁੰਦਾ ਹੈ, ਉਹਦੇ ਸਟਲ ਸਿਮਟਮਸ ਨੇ, ਤਾਂ ਤੁਹਾਨੂੰ ਉਹ ਡਿਫਰੈਂਸ ਸਮਝ ਆਉਣਾ ਬਹੁਤ ਜ਼ਰੂਰੀ ਹੈ। ਡਿਸਪਿਊਟ ਤਾਂ ਇੱਕ ਵਾਇਲੈਂਟ ਡੋਮੈਸਟਿਕ ਵਾਇਲੈਂਸ ਬਣਦਾ ਜੇ ਤੁਸੀਂ ਸਾਹਮਣੇ ਵਾਲੇ ਨੂੰ ਕੰਟਰੋਲ ਕਰਨ ਲਈ ਕੁਛ ਹਰਕਤਾਂ ਕਰੋ, ਮੈਂਟਲੀ ਡਿਸਟਰਬ ਕਰਨ ਲਈ ਕੁਛ ਹਰਕਤਾਂ ਕਰੋ. ਫੋਰ ਐਗਜ਼ਾਮਪਲ, ਕੰਟਰੋਲ ਇਨ ਦਾ ਸੈਂਸ, ਇਹਨੇ ਮੈਨੂੰ ਅੱਗੇ ਤੋਂ ਜਵਾਬ ਦਿੱਤਾ, ਮੈਂ ਇਹਦੇ ਇਹਨੂੰ ਪੈਸੇ ਦੇਣੇ ਬੰਦ ਕਰ ਦਾਂਗਾ, ਇਹਦੀ ਤਨਖਾਹ ਮੈਂ ਲੈ ਲੈਣੀ ਹੈ. ਕਿਉਂ? ਕਿਉਂਕਿ ਇਹ ਮੇਰੇ ਅੱਗੇ ਇਸ ਕਰਕੇ ਬੋਲ ਪਾ ਰਹੀ ਹੈ, ਇਹਦੇ ਕੋਲ ਪੈਸੇ ਨੇ.
3: ਓਕੇ,
4: ਮੈਂ ਇਹਨੂੰ ਹੁਣ ਕੰਟਰੋਲ ਕਰਾਂਗਾ, ਇਹਦਾ ਬਿਹੇਵੀਅਰ ਕੰਟਰੋਲ ਕਰਾਂਗਾ. ਬੱਚੇ ਨੂੰ ਕਮਰੇ ਦੇ ਵਿੱਚ ਬੰਦ ਕਰ ਦੇਣਾ, ਯੂ ਆਰ ਰੋਬਿੰਗ ਦੈਮ ਆਫ ਦੇ ਫਰੀਡਮ. ਇੱਕ ਤਰੀਕਾ ਹੁੰਦਾ ਕਰਨ ਦਾ, ਟਾਈਮ ਆਊਟ ਦੇਣਾ ਅਤੇ ਉਹਨੂੰ ਕੰਟਰੋਲ ਮੈਂਟਲੀ, ਯੂ ਨੋ, ਇੱਕ ਤੁਸੀਂ ਜਦੋਂ ਕਿਸੇ ਨੂੰ ਮੈਂਟਲੀ ਆਪਣੇ ਵੱਸ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਉਹਦੇ ਲਈ ਸਟੈਪਸ ਚੱਕੋਗੇ, ਦੈਟ ਇਜ਼ ਡੋਮੈਸਟਿਕ ਵਾਇਲੈਂਸ.
3: ਓਕੇ,
4: ਫੋਰ ਐਗਜ਼ਾਮਪਲ, ਹਸਬੈਂਡ ਵਾਈਫ ਨੇ, ਹਸਬੈਂਡ ਪੀ ਕੇ ਘਰ ਆਉਂਦਾ, ਲੜਾਈ ਹੁੰਦੀ ਹੈ ਦੋਨਾਂ ਦੀ ਕਿ ਤੂੰ ਪੀ ਕਿਉਂ ਰਿਹਾ, ਇੱਦਾਂ ਕਿਉਂ ਕਰ ਰਿਹਾ. ਵਾਈਫ ਉਸ ਲੜਾਈ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੰਦੀ ਹੈ.
3: ਓਕੇ, ਕਿ ਮੈਂ ਪ੍ਰੂਫ ਰੱਖ ਲਾਂ,
4: ਮੈਂ ਪ੍ਰੂਫ ਰੱਖ ਲਾਂ. ਉਹ ਡੋਮੈਸਟਿਕ ਵਾਇਲੈਂਸ ਨਹੀਂ ਹੈ, ਦੈਟਸ ਐਨ ਆਰਗੂਮੈਂਟ ਆਫਟਰ ਅ ਡਰੰਕ ਥਿੰਗ.
3: ਓਕੇ,
4: ਦੈਟ ਉਹ ਪਰਸਨ ਆਪਣੇ ਹੋਸ਼ ਦੇ ਵਿੱਚ ਨਹੀਂ ਹੈ. ਅਤੇ ਵਾਈਫ ਕੱਲ੍ਹ ਨੂੰ ਹਸਬੈਂਡ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੀ ਹੈ, ਤੈਨੂੰ ਮੈਂ ਅੰਦਰ ਕਰਾਵਾਂਗੀ, ਮੇਰੇ ਕੋਲ ਤੇਰੀ ਰਿਕਾਰਡਿੰਗ ਪਈ ਹੈ.
3: ਓਕੇ,
4: ਤੁਸੀਂ ਸੋਚੋਗੇ ਕਿ ਵਾਈਫ ਨੇ ਡੋਮੈਸਟਿਕ ਵਾਇਲੈਂਸ ਦਾ
3: ਕੇਸ ਪਾ ਦੇਣਾ,
4: ਪ੍ਰੂਫ ਸਾਂਭਲਿਆ. ਐਕਚੁਅਲੀ ਇਸ ਕੇਸ ਦੇ ਵਿੱਚ ਹਸਬੈਂਡ ਵਾਈਫ ਦੇ ਉੱਤੇ ਡੋਮੈਸਟਿਕ ਵਾਇਲੈਂਸ ਨਹੀਂ ਕਰ ਰਿਹਾ, ਵਾਈਫ ਹਸਬੈਂਡ ਦੇ ਉੱਤੇ ਡੋਮੈਸਟਿਕ ਵਾਇਲੈਂਸ ਕਰ ਰਹੀ ਹੈ.
3: ਓਕੇ,
4: ਕਿਉਂਕਿ ਉਹ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਆਪਣੀ ਸੇਫਟੀ ਲਈ ਨਹੀਂ ਇਹ ਰਿਕਾਰਡ ਕਰੀ, ਉਹ ਤਾਂ ਸੇਫਟੀ ਲਈ ਰਿਕਾਰਡ ਮੰਨਿਆ ਜਾਏਗਾ ਜੇ ਹਸਬੈਂਡ ਪੀ ਕੇ ਉਹਨੂੰ ਕੁੱਟ ਰਿਹਾ.
3: ਓਕੇ, ਸੋ ਜਸਟ ਜੇ ਵੈਸੇ ਹੀ ਪੀ ਕੇ ਆਇਆ ਵਾ, ਉੱਚੀ ਬੋਲ ਰਿਹਾ,
4: ਉੱਚੀ ਬੋਲ ਰਿਹਾ, ਇਨੇਬ੍ਰੇਟਿਡ ਸਟੇਟ ਦੇ ਵਿੱਚ ਹੈ. ਅਸੀਂ ਕੇਸਿਸ ਦੇਖੇ ਨੇ ਰਣਜੋਤ ਜੀ, ਵਾਈਫ ਕਹਿ ਰਹੀ ਹੈ ਕਿ ਇਹ ਕਰ ਨਹੀਂ ਤਾਂ ਅੰਦਰ ਕਰਾ ਦਾਂਗੇ. ਦੈਟ ਕੰਟਰੋਲ ਜਿਹੜਾ ਉਹ ਵਾਈਫ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਜਦੋਂ ਤੁਸੀਂ ਅਗਲੇ ਦੇ ਉੱਤੇ ਪਰੂਫ ਇੱਦਾਂ ਦੇ ਇਕੱਠੇ ਕਰਨੇ ਸ਼ੁਰੂ ਕਰ ਦਿਓ ਕਿ ਤੁਸੀਂ ਉਹਦਾ ਬਿਹੇਵੀਅਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ, ਦੈਟ ਇਜ਼ ਡੋਮੈਸਟਿਕ ਵਾਇਲੈਂਸ, ਦੈਟ ਇਜ਼ ਅ ਕੰਟਰੋਲ ਯੂਅਰ ਟਰਾਇੰਗ ਟੂ ਪੁੱਟ ਓਵਰ ਦੀ ਅਦਰ ਪਰਸਨ. ਸਾਨੂੰ ਐਜੂਕੇਸ਼ਨ ਨਹੀਂ, ਅਸੀਂ ਪਿਕਚਰਾਂ ਦੇਖਦੇ ਹਾਂ, ਸਾਨੂੰ ਲੱਗਦਾ ਅਸੀਂ ਰਿਕਾਰਡਿੰਗ ਦਾਂਗੇ, ਵਾਹ ਵਾਹ ਹੋ ਜਾਏਗੀ, ਇਹਦੇ ਕੋਲੋਂ ਪੈਸਾ ਵੀ ਲੈ ਲਾਂਗੇ, ਸਭ ਕੁਛ ਕਰ ਲਾਂਗੇ. ਔਨ ਦਾ ਸੇਮ ਸਾਈਡ, ਹਸਬੈਂਡ ਜੇ ਵੀ ਵਾਈਫ ਦੀ ਰਿਕਾਰਡਿੰਗ ਕਰ ਰਿਹਾ ਹੈ, ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਉਹਦਾ ਬਿਹੇਵੀਅਰ ਕੰਟਰੋਲ ਕਰ ਸਕੇ, ਦੈਟਸ ਡੋਮੈਸਟਿਕ ਵਾਇਲੈਂਸ.
3: ਤੇ ਜੇ ਉਹ ਮੰਨ ਲਓ ਲੱਗੇ ਕੈਮਰਿਆਂ ਦੇ ਵਿੱਚੋਂ ਕੱਢ ਲਏ, ਅੱਜ ਕੱਲ੍ਹ ਸਾਰਿਆਂ ਦੇ ਘਰਾਂ 'ਚ ਵੇਖੋ ਸੀਸੀਟੀਵੀ ਕੈਮਰੇ ਲੱਗੇ ਆ, ਤੇ ਉਦੋਂ ਇੰਟੈਂਸ਼ਨਲੀ ਨਾ ਕਰੇ ਪਰ ਬਾਅਦ ਵਿੱਚ ਕਰ ਲਏ,
4: ਦੈਟ ਇਜ਼ ਵੈਰੀ ਡਿਫਰੈਂਟ. ਤੁਹਾਡੇ ਘਰ ਦੇ ਵਿੱਚ ਕੈਮਰਾ ਲੱਗਿਆ ਹੋਇਆ, ਲੜਾਈ ਹੋ ਰਹੀ ਹੈ, ਵਰਬਲ ਆਰਗੂਮੈਂਟ ਹੋ ਰਿਹਾ, ਜੋ ਉਸ ਘਰ ਦੇ ਕੈਮਰੇ ਨੇ ਰਿਕਾਰਡ ਵੀ ਕਰ ਲਿਆ, ਇਟਸ ਅ ਵਰਬਲ ਆਰਗੂਮੈਂਟ. ਐਂਡ ਇਨ ਦੈਟ ਵਰਬਲ ਆਰਗੂਮੈਂਟ ਆਲਸੋ ਯੂ ਹੈਵ ਟੂ ਪਰੂਵ ਕਿ ਜੋ ਚੀਜ਼ਾਂ ਕਹੀ ਜਾ ਰਹੀਆਂ ਸੀ ਉਹ ਸੀਗੀਆਂ ਜਿਹੜੀ ਤੁਹਾਨੂੰ ਮੈਂਟਲੀ ਡਿਸਟਰਬ ਕਰਕੇ ਤੁਹਾਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ.
3: ਓਕੇ,
4: ਅਬਿਊਜ਼ ਇਜ਼ ਜੇ ਮੈਂ ਤੁਹਾਨੂੰ ਗੰਦੀ ਗੰਦੀ ਗਾਲਾਂ ਕੱਢ ਰਹੀ ਹਾਂ, ਦੈਟਸ ਅਬਿਊਜ਼, ਇਟਸ ਅ ਵਰਬਲ ਅਬਿਊਜ਼. ਪਰ ਜੇ ਤੁਸੀਂ ਆਪਸ ਦੇ ਵਿੱਚ ਇੱਕ ਨੋਰਮਲ ਸਟੇਟ ਆਫ ਮਾਇੰਡ ਦੇ ਵਿੱਚ ਨਹੀਂ ਹੋ, ਫੋਰ ਐਗਜ਼ਾਮਪਲ ਐਜ਼ ਅ ਸਡਨ ਅੰਡਰ ਦਾ ਇਨਫਲੂਐਂਸ ਆਫ ਡਰੱਗਸ, ਅੰਡਰ ਦਾ ਇਨਫਲੂਐਂਸ ਆਫ ਐਲਕੋਹਲ, ਯੂ ਸੇ ਸਰਟਨ ਥਿੰਗਸ, ਇਟਸ ਅ ਵੈਰੀ ਕੰਪਲੀਕੇਟਡ. ਸਾਨੂੰ ਲੱਗਦਾ ਅੰਦਰ ਕੇਸ ਕਰਾਵਾਂਗੇ, ਉਸ ਕੇਸ ਨੂੰ ਪਰੂਫ ਕਰਨ ਲਈ ਵੀ ਬਹੁਤ ਕੁਛ ਲੱਗਦਾ ਹੈ.
3: ਪਰ ਇਹਦੇ 'ਚ ਇਹ ਫਿਰ ਬੜਾ ਟ੍ਰਿਕੀ ਅਤੇ ਬੜਾ ਸੈਂਸਿਟਿਵ ਮਸਲਾ ਵਾ. ਮੰਨ ਲਓ ਇੱਕ ਬੰਦੇ ਨੂੰ ਇਹ ਪਤਾ ਵਾ ਕਿ ਹੁਣ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਨਸ਼ੇ ਦੀ ਹਾਲਤ 'ਚ ਆ ਅਤੇ ਉਹ ਆਪਣੀ ਸਟੇਟ 'ਚ ਨਹੀਂ ਆ, ਇਸ ਕਰਕੇ ਉਹ ਨਹੀਂ ਇਹ ਚੀਜ਼ ਉਨੀ ਮੰਨੀ ਨਹੀਂ ਜਾਊਗੀ, ਪਰ ਇਹਦਾ ਫਿਰ ਉਹ ਗਲਤ ਇਸਤੇਮਾਲ ਵੀ ਕਰ ਸਕਦਾ, ਵੀ ਉਹਨੇ ਕਰ ਸਕਦਾ ਜਾਂ ਕਰ ਸਕਦੀ ਹੈ, ਵੀ ਆਲਰੇਡੀ ਉਹਨੇ ਉਹਨੂੰ ਪਤਾ ਲੱਗ ਗਿਆ ਵੀ ਪੀ ਕੇ ਅਤੇ ਉਹ ਗੱਲ
4: ਕੁਛ ਵੀ ਕਰ ਸਕਦਾ, ਇਨ ਦੈਟ ਸਿਚੁਏਸ਼ਨ
3: ਪੀ ਸਕਦਾ.
4: ਬਿਲਕੁਲ ਬਿਲਕੁਲ ਪੀ ਸਕਦਾ, ਪਰ ਮੈਂ ਤੁਹਾਨੂੰ ਪੁੱਛਦੀ ਹਾਂ, ਜੇ ਤੁਹਾਨੂੰ ਪਤਾ ਸਾਹਮਣੇ ਵਾਲਾ ਪੀ ਕੇ ਆਇਆ ਹੈ, ਤੁਹਾਡੀ ਲਾਈਫ ਨੂੰ ਥ੍ਰੈਟ ਹੈ, ਤੁਸੀਂ ਰਿਕਾਰਡ ਕਰੋਗੇ ਕਿ ਆਪਣੀ ਜਾਨ ਬਚਾ ਕੇ ਘਰੋਂ ਜਾਓਗੇ?
3: ਗੁੱਡ ਪੁਆਇੰਟ.
4: ਆਮ ਜਸਟ ਆਸਕਿੰਗ ਯੂ, ਜੇ ਤੁਸੀਂ ਆਪਣੀ ਇੱਕ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਦੇ ਵਿੱਚ ਸੀਗੇ, ਤੁਹਾਨੂੰ ਪਤਾ ਅਗਲਾ ਨਸ਼ੇ ਦੀ ਹਾਲਤ ਦੇ ਵਿੱਚ ਹੈ, ਐਂਡ ਬੜੇ ਕੇਸਿਸ ਇੱਦਾਂ ਹੋਏ ਨੇ ਜਿੱਥੇ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਪਾਰਟਨਰ ਨੇ ਦੂਜੇ ਪਾਰਟਨਰ ਨੂੰ ਜਾਨਲੇਵਾ ਚੋਟ ਪਹੁੰਚਾਈ ਹੈ, ਬਟ ਐਟ ਦੈਟ ਪੁਆਇੰਟ ਜਿਹਨੂੰ ਚੋਟ ਪਹੁੰਚਾਈ ਜਾ ਰਹੀ ਸੀ ਉਹ ਰਿਕਾਰਡਿੰਗ ਕਰਕੇ ਪਰੂਫ ਨਹੀਂ ਇਕੱਠੇ ਕਰ ਰਿਹਾ ਸੀ, ਜਾਂ ਉਹ ਪੁਲਿਸ ਨੂੰ ਕਾਲ ਕਰ ਰਿਹਾ ਸੀ, ਜਾਂ ਘਰੋਂ ਨਿਕਲ ਰਿਹਾ ਸੀ, ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ. ਸੋ ਮਾਈ ਪੁਆਇੰਟ ਟੂ ਯੂ ਇਜ਼, ਉਹ ਡੋਮੈਸਟਿਕ ਡਿਸਪਿਊਟ ਵਾਇਲੈਂਸ ਦੀ ਸ਼ਕਲ ਤਾਂ ਲੈ ਰਿਹਾ ਹੈ ਜੇ ਤੁਸੀਂ ਕੰਟਰੋਲ ਮਾਇੰਡ ਦੇ ਵਿੱਚ ਉਸ ਚੀਜ਼ ਨੂੰ ਇੱਕ ਵਾਇਲੈਂਸ ਦਾ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹੋ. ਐਂਡ ਵੀ ਵਿਲ ਕਮ ਟੂ ਡੋਮੈਸਟਿਕ ਵਾਇਲੈਂਸ ਐਸ ਵੈਲ, ਅਸੀਂ ਨਸ਼ੇ ਡਰੱਗਸ ਉਹ ਸਾਰਾ ਡਿਸਕਸ ਕਰਾਂਗੇ. ਵਾਟ ਵੀ ਆਰ ਟ੍ਰਾਇੰਗ ਟੂ ਸੇ ਇਜ਼, ਇੱਕ ਡੋਮੈਸਟਿਕ ਡਿਸਪਿਊਟ ਨੂੰ ਡੋਮੈਸਟਿਕ ਵਾਇਲੈਂਸ ਦੀ ਸ਼ਕਲ ਨਾ ਦਿਓ. ਇਸ ਸਾਡੇ ਸਾਰਿਆਂ ਨੂੰ ਪਤਾ ਕਿ ਸਾਹਮਣੇ ਵਾਲਾ ਕਿੱਦਾਂ ਦਾ ਹੈ, ਕੀ ਕਰ ਸਕਦਾ ਹੈ, ਉਹ ਇੱਕ ਐਕਚੁਅਲ ਆਰਗੂਮੈਂਟ ਹੈਗੀ ਹੈ, ਮੈਨੂੰ ਕੰਟਰੋਲ ਇਜ਼ ਅ ਬਿਗ प्रॉब्लम इन दिस एंटायर सिचुएशन रंजोत
3: जी.
4: कंट्रोल ही है जिहड़ा एक डिस्प्यूट नू वायलेंस या अब्यूज दे विच कन्वर्ट करता है. मैनी मैन आउट देयर जिहड़े अपनी वाइफ नू जिहड़ी हले पक्की नहीं है उन्हू कंट्रोल करने की कोशिश करते हैं कि जे तू ये नहीं मनिया तेन डिपोर्ट करा दा.
3: मजबूरी
4: का फायदा होता है. या ये नहीं मनिया तेरे पेरेंट्स नू फोन करके यू नो आई विल डू दिस. दैट्स डोमेस्टिक वायलेंस.
3: Okay.
4: It's not a dispute. क्योंकि तुसी सामने वाले ते एक control exert कर रहे हो, तुसी तो उदी freedom नू rob कर रहे हो कि जे तू freedom अपनी देना जिंदगी बिताई मैं तेरा नुकसान करांगा. That's domestic violence.
3: सो जिदा तुसी दसा कि जिहड़े आर्गूमेंट ने जां फिर इहो ही चीज़ां ने ये हौली हौली इहो ही जाके अगे वायलेंस वल वधदियां. जदों इस स्टेज ते होवे बंदा फिर की की वाजिब है की करना चाहिए.
4: आइडियली वैसे तो डिस्प्यूट तुसी अपने पहला तो सॉर्ट ही करो
3: किहड़े तरीके दे नाल इत्थे ही रुक जाइओ. क्योंकि बहुत बारी अपने आप नूं ते हर कोई जस्टिफाई करदा रहिंदा वा. मान लो उहने छोटी छोटी चीज़ तों उहने नौकरी जाणा उस तों बाद उहदे कोई होर परिवार दे मैंबर आ गए उहदे ने ते उहदी सपोर्ट च आ गए उहदे ने ते उहदी सपोर्ट च आ गए. सो उह चीज़ जिहड़ी आ चाहे उह फिर नॉर्मल वी घर च गल होवे अगले नूं उह फील होगी उह चीज़ दी ग्रैविटी होर वधदी वधदी वधदी. अपने भाईचारे दे विच जां फिर अपने कल्चर च मैं वेखदा कि इहनां मुद्दिआं दे उत्ते खुल्ल के गल नहीं हुंदी. इहनां दे उत्ते सिर्फ बाहर अंदर गल हुंदी है सहेलियां नाल जा के कर ली भूआ नाल कर ली अपनी मम्मी ना कर ली अपने यार दोस्तां दे नाल कर ली बंदा ते अलग जनानी ते अलग. पर वो उस चीज़ नू रिजोल्व करन दे लई उत्थे उस लेवल दे उत्ते की बेस्ट कीता जा सकदा.
4: कई चीज़ां पर उहदे लई फिर सानू साडी ईगो थोड़ी पिछे रखनी पएगी. क्योंकि प्रॉब्लम की हुंदी है दो लड़ाई कर रहे ने. एक सोचदा है कि मैं ही क्यों जाके मदद मंगा इहदा मतलब गलती मेरी है. अगला तो चौड़ा होके घूम रहा है. वन मैरिज तां चलती है या कोई भी रिलेशनशिप तां चलता है गुरजोत जी रंजोत जी सॉरी रंजोत जी बिकॉज जदों एक बंदा उस चीज़ नू रिजोल्व करना चाहता है दोनों की लड़ाई हुई वाइफ रियली वॉन्ट्स द रिलेशनशिप वो जाके हेल्प मांग रही है उन्हें हथियार पाते थोड़ी देर ली यू नो वो चीज़ रिजोल्व होगी.
3: मदद कितों?
4: वैसे तो नॉन बायस्ड फैमिली मैंबर और फ्रेंड. ਤੁਹਾਨੂੰ ਆਪਣੇ ਆਪ ਪਤਾ ਹੁੰਦਾ ਹੈ ਕਿਹੜਾ ਚੱਕੋ ਚਕਾਈ ਵਾਲਾ ਦੋਸਤ ਜਾਂ ਫਰੈਂਡ ਹੈ ਕਿਹੜਾ ਨਿਊਟਰਲ ਫਰੈਂਡ ਹੈ. ਪਲੀਜ਼ ਜਾ ਕਰ ਕਿਸੇ ਨਿਊਟਰਲ ਫਰੈਂਡ ਦੀ ਮਦਦ ਲਓ ਜਿਹੜਾ ਤੁਹਾਨੂੰ ਤੁਹਾਡੀ ਗਲਤੀ ਵੀ ਦੱਸ ਸਕੇ.
3: ਜਿਹੜੇ ਦੋਵੇਂ ਪਾਸੇ ਨੇ ਪਰ ਦੇਖੋ ਇਹ 'ਚ ਦੋ ਪੱਖ ਨੇ. ਕਈ ਵਾਰੀ ਇਹ ਹੁੰਦਾ ਕਿ ਆਪਾਂ ਆਪਣੀ ਗਲਤੀ ਸੁਣਨੀ ਨਹੀਂ ਚਾਹੁੰਦੇ ਹੁੰਦੇ ਅਤੇ ਫਿਰ ਉਹਦਾ ਅਗਲਾ ਸਾਈਡ ਇਫੈਕਟ ਇਹ ਹੁੰਦਾ ਕਿ ਆਪਾਂ ਜਾਂਦੇ ਹੀ ਉੱਥੇ ਹਾਂ ਜਿੱਥੇ ਸਾਨੂੰ ਗੁੱਡੀ ਗੁੱਡੀ ਗੱਲਾਂ ਸੁਣਨ ਨੂੰ ਮਿਲਣ ਸਾਡੇ
4: ਸੀ. ਸਾਨੂੰ ਪਤਾ ਹੁੰਦਾ ਸਾਡੀ ਫੇਵਰ 'ਚ ਕੌਣ ਹੈ. ਅਸੀਂ ਹਮੇਸ਼ਾ ਉੱਥੇ ਜਾਂਦੇ ਕਿਉਂਕਿ ਅਸੀਂ ਉਸ ਵੇਲੇ ਚਾਹੁੰਦੇ ਕੋਈ ਸਾਡੀ ਪਿੱਠ ਥਪਥਪਾਏ ਕਿ ਚੰਗਾ ਕੀਤਾ ਜਵਾਬ ਦਿੱਤਾ ਚੰਗਾ ਕੀਤਾ ਇਹ ਕਹਿਤਾ ਤੈਨੂੰ ਕਿੱਦਾਂ ਕਹਿ ਗਏ. ਪਰ ਫਿਰ ਤੁਸੀਂ ਆਪਣੀ ਪੈਰ 'ਤੇ ਆਪ ਕੁਲਾੜੀ ਮਾਰ ਰਹੇ ਹੋ. ਤੁਸੀਂ ਫਿਰ ਸਲਿਊਸ਼ਨ ਲੱਭਣ ਨਹੀਂ ਜਾ ਰਹੇ. ਤੁਸੀਂ ਆਪਣੇ ਈਗੋ ਨੂੰ ਹੋਰ ਬੂਸਟ ਕਰਾਉਣ ਜਾ ਰਹੇ ਹੋ ਕਿ ਜਿਹੜਾ ਤੁਹਾਡੇ ਦੂਜੇ ਪਾਰਟਨਰ ਦੋ ਗਾਲਾਂ ਵਾਧੂ ਕੱਢਦੇ ਤੁਹਾਡੇ ਕੋਲੋਂ ਐਂਡ ਦੈਨ ਯੂ ਫੀਲ ਗੁੱਡ ਕਿ ਹਾਂ ਦੇਖਿਆ ਸਿਰਫ ਮੈਂ ਗਲਤ ਨਹੀਂ ਸੀਗੀ ਜਾਂ ਮੈਂ ਗਲਤ ਨਹੀਂ ਸੀਗਾ ਸਾਹਮਣੇ ਵਾਲਾ ਵੀ ਉਹੀ ਚੀਜ਼ ਕਹਿ ਰਿਹਾ.
3: ਸਪੋਰਟ ਮਿਲ ਗਈ ਤੁਹਾਨੂੰ ਜੀ ਉਹ ਡਬਲ ਹੋ ਗਈ ਚੀਜ਼.
4: ਉਹ ਜਦੋਂ ਸਪੋਰਟ ਮਿਲੇਗੀ ਉਹ ਘਰ ਨੂੰ ਹਮੇਸ਼ਾ ਖਰਾਬ ਕਰੇਗੀ ਕਦੀ ਠੀਕ ਨਹੀਂ ਕਰੇਗੀ.
3: ਸੋ ਮਤਲਬ ਤਰਾਸਦੀ ਇਹ ਹੈ ਕਿ ਇਹ ਜਿਹੜੇ ਕਰੈਕਟਰਸ ਨੇ ਇਹ ਸਾਡੇ ਆਪਣੇ ਪਰਿਵਾਰ ਦੇ ਆਪਣੇ ਖਾਸ ਹੁੰਦੇ ਆ. ਫੋਰ ਐਗਜ਼ਾਮਪਲ ਜੇ ਮਾਂ ਆ ਅਤੇ ਉਹ ਆਪਣੀ ਧੀ ਨਾਲ ਗੱਲ ਕਰੂਗੀ ਸੋਰੀ ਵਹੁਟੀ ਆ ਅਤੇ ਉਹ ਆਪਣੀ ਮਾਂ ਦੇ ਨਾਲ ਗੱਲ ਕਰੂਗੀ ਕਿਉਂਕਿ ਉਹਨੂੰ ਉਹ ਸਭ ਤੋਂ ਕਲੋਜ਼ ਆ. ਜਾਂ ਆਪਣੀ ਭੈਣ ਦੇ ਨਾਲ ਗੱਲ ਕਰੂਗੀ ਵੱਡੀ ਨਾਲ ਛੋਟੀ ਨਾਲ.
4: ਸੱਸ ਹੋਏਗੀ ਸੱਸ ਆਪਣੀ ਕੁੜੀ ਨਾਲ ਕਰੇਗੀ ਕਿ ਨੂੰਹ ਨੇ ਕਰਤਾ ਨੂੰਹ ਆਪਣੀ ਮਦਰ ਨਾਲ ਕਰੇਗੀ ਕਿ ਸੱਸ ਨੇ ਕਰਤਾ. ਬਟ ਦੈਨ ਤੁਹਾਨੂੰ ਰੀਅਲੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਮੈਂ ਉਹਨਾਂ ਕੋਲ ਜਾਵਾਂਗੀ ਰਾਧਾ ਦੈਨ ਸਿੰਘ ਕਿ ਤੂੰ ਚੇਂਜ ਹੋ ਜਾ ਉਹ ਕਹਿਣਗੇ ਕਿ ਚੰਗਾ ਕੀਤਾ. ਹਰ ਇੱਕ ਇਨਸਾਨ ਨੂੰ ਪਤਾ ਉਹਨੂੰ ਸਹੀ ਐਡਵਾਈਸ ਕੌਣ ਦਿੰਦਾ. ਜੇ ਤਾਂ ਤੁਸੀਂ ਜੈਨੂਇਨਲੀ ਰਿਜ਼ੋਲਵ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਕੋਈ ਇੱਦਾਂ ਦਾ ਦੋਸਤ ਨਹੀਂ ਹੈ ਮਿੱਤਰ ਨਹੀਂ ਹੈ ਜਿਹੜਾ ਤੁਹਾਨੂੰ ਓਨੈਸਟ ਸਲਾਹ ਦੇ ਸਕੇ. ਸਪੋਰਟ ਗਰੁੱਪਸ ਨੇ ਤੁਹਾਡਾ ਆਪਣਾ ਜੀ ਪੀ ਜੇ ਤੁਸੀਂ ਉਹਦੇ ਨਾਲ ਵੀ ਜਾ ਕੇ ਗੱਲ ਕਰੋਗੇ ਉਹ ਵੀ ਤੁਹਾਨੂੰ ਕਿਸੇ ਨਾ ਕਿਸੇ ਦਾ ਰੈਫਰਲ ਦੇ ਦੇਗਾ ਜੋ ਤੁਹਾਡੀ ਲੈਂਗੁਏਜ ਦੇ ਵਿੱਚ ਜਾ ਕੇ ਉਹ ਤੁਹਾਨੂੰ ਹੈਲਪ ਕਰੇ ਅਤੇ ਐਕਚੁਅਲੀ ਤੁਹਾਨੂੰ ਰਸਤਾ ਦਿਖਾਏ ਕਿ ਇੱਥੇ ਤੁਸੀਂ ਗਲਤ ਹੋ ਇੱਥੇ ਸਾਹਮਣੇ ਵਾਲਾ ਗਲਤ ਹੈ ਅਤੇ ਆ ਕਰ ਜਾਂ ਤਾਂ ਮਿਡਲ ਗਰਾਊਂਡ ਦੇ ਵਿੱਚ ਰਿਜ਼ੋਲਵ ਕਰੋ. ਉਹਦੇ ਵਿੱਚ ਵੀ ਇੱਕ ਐਡਵਾਈਸ ਮੈਂ ਹਮੇਸ਼ਾ ਦਾਂਗੀ. ਸਾਡੀ ਸੁਸਾਇਟੀ ਦਾ ਇੱਕ ਸਭ ਤੋਂ ਵੱਡਾ ਪ੍ਰੋਬਲਮ ਹੈ ਅਸੀਂ ਕਦੀ ਥੈਰੇਪਿਸਟ ਕਾਊਂਸਲਰਸ ਕੋਲ ਨਹੀਂ ਜਾਂਦੇ. ਸਾਨੂੰ ਲੱਗਦਾ ਹੈ ਉਹ ਕਹਿਣਗੇ ਕਿ ਦਿਮਾਗੋ ਹਿਲਿਆ ਹੋਇਆ. ਸਾਡੇ ਇੱਥੇ ਕਿੱਥੇ ਬਜ਼ੁਰਗ ਪਹਿਲਾਂ ਪੁਰਾਣੇ ਪਿੰਡਾਂ 'ਚ ਪੰਚਾਇਤ ਕਰਦੇ ਸੀ ਬਜ਼ੁਰਗ ਕਹਿੰਦੇ ਸੀ ਉਹ ਬੈਠ ਕੇ ਦੋ ਗਾਲਾਂ ਕਰਦੇ ਸੀ ਦੋਨਾਂ ਨੂੰ ਕਹਿੰਦੇ ਸੀ ਘਰ ਚਲੋ ਪਰ ਉਹ ਵੀ ਦੋਨਾਂ ਨੂੰ ਕੱਢਦੇ ਸੀ. ਅੱਜ ਦੀ ਡੇਟ ਦੇ ਵਿੱਚ ਦੈਟ ਇਜ਼ ਨੋਟ ਦ ਕੇਸ
3: ਵਨਵੇ
4: ਇੱਥੇ ਕੋਈ ਤੁਹਾਡੀ ਪੰਚਾਇਤ ਨਹੀਂ ਕੋਈ ਬਜ਼ੁਰਗ ਨਹੀਂ ਤੁਹਾਡੇ 'ਤੇ ਕੋਈ ਸੋਸਾਇਟੀ ਦਾ ਪ੍ਰੈਸ਼ਰ ਨਹੀਂ ਇਸ ਕਰਕੇ ਜ਼ਿਆਦਾ ਵੀ ਵਧੇ ਹੋਏ ਰਣਜੋਤ ਜੀ ਬਿਕੋਜ਼ ਸ਼ਰਮੋ ਸ਼ਰਮੀ ਅਸੀਂ ਕਈ ਵਾਰੀ ਚੁੱਪ ਕਰ ਜਾਂਦੇ ਸੀ ਇੱਥੇ ਤਾਂ ਸ਼ਰਮ ਹੈ ਹੀ ਨਹੀਂ ਇਨ ਦਾ ਸੈਂਸ ਮੈਨੂੰ ਐਸੇ ਸ਼ਰਮ ਨਹੀਂ ਇਨ ਦਾ ਸੈਂਸ ਕਿ ਮੈਨੂੰ ਮੇਰੇ ਪੜੋਸੀ ਦਾ ਨਹੀਂ ਪਤਾ ਤਾਂ ਕੋਈ ਅੱਖ ਦੀ ਸ਼ਰਮ ਨਹੀਂ ਰਹੀ ਨਾ ਕਿ ਮੈਂ ਇਸ ਚੀਜ਼ ਨੂੰ ਰਿਜ਼ੋਲਵ ਕਰਾਂ ਜਾਂ ਬਾਹਰ ਨਾ ਪਤਾ ਲੱਗ ਜਾਏ ਉਹ ਪ੍ਰੈਸ਼ਰ ਕਈ ਵਾਰੀ ਚੰਗਾ ਵੀ ਹੁੰਦਾ ਕਈ ਚੀਜ਼ਾਂ ਉਹ ਚੀਜ਼ ਸਬਸਾਈਡ ਕਰ ਦਿੰਦਾ ਇੱਥੇ ਉਹ ਚੀਜ਼ ਨਹੀਂ ਹੈ ਇਸ ਕਰਕੇ ਉਹ ਚੀਜ਼ ਜ਼ਿਆਦਾ ਵੱਧਦੀ ਹੈ
3: ਸਮੱਸਿਆ ਤਾਂ ਇਹ ਵੀ ਹੈ ਨਾ ਕਿ ਹੁਣ ਮੰਨ ਲਓ ਆਪਾਂ ਆਪਣੇ ਪਰਿਵਾਰ ਨੂੰ ਖਾਸ ਤੌਰ ਦੇ ਉੱਤੇ ਆਪਣੇ ਬਜ਼ੁਰਗਾਂ ਨੂੰ ਆਪਾਂ ਸਭ ਤੋਂ ਆਪਣੇ ਕਲੋਜ਼ ਸਭ ਤੋਂ ਸਿਆਣੇ ਆਪਾਂ ਉਹਨਾਂ ਨੂੰ ਹੀ ਸਮਝਦੇ ਹਾਂ ਅਤੇ ਉਹਨਾਂ ਦੇ ਨਾਲ ਹੀ ਗੱਲ ਕੀਤੀ ਜਾਂਦੀ ਹੈ ਹੁਣ ਇਹ ਚੀਜ਼ ਤਾਂ ਆਈਡੈਂਟੀਫਾਈ ਕਰਨੀ ਵੀ ਬਹੁਤ ਔਖੀ ਹੈ ਵੀ ਇੱਥੋਂ ਸਾਨੂੰ ਸਹੀ ਸਲਾਹ ਨਹੀਂ ਮਿਲ ਰਹੀ ਜਾਂ ਇੱਥੋਂ ਸਾਨੂੰ ਸਹੀ ਮਿਲ ਰਹੀ ਹੈ ਸਾਡੇ ਕਲਚਰ 'ਚ ਉਹ ਚੀਜ਼ਾਂ ਜਿਹੜੀਆਂ ਬੜੀਆਂ ਬੜੀਆਂ ਬਰੀਕੀ ਦੇ ਨਾਲ ਉਹ ਉੱਥੇ ਕਿਤੇ ਨਾ ਕਿਤੇ ਜਿੱਥੇ ਫਾਇਦਾ ਉੱਥੇ ਪੈਰਲਰ ਨੁਕਸਾਨ ਵੀ ਕਈ ਵਾਰੀ ਵੱਡੇ ਕਰ ਜਾਂਦੇ ਹੁਣ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ ਜਿਹੜੀ ਵੇਖਣ 'ਚ ਆ ਰਹੀ ਖਾਸ ਤੌਰ ਦੇ ਉੱਤੇ ਜਿਹੜੀ ਆਪਣਾ ਭਾਈਚਾਰਾ ਵਾ ਅਤੇ ਇੱਥੇ ਪ੍ਰਦੇਸ਼ਾਂ ਦੇ ਵਿੱਚ ਇਹ ਚੀਜ਼ ਆਮ ਆਪਾਂ ਵੇਖਦੇ ਹਾਂ ਕਿ ਕੁੜੀਆਂ ਨੂੰ ਮਾਵਾਂ ਦੇ ਵੱਲੋਂ ਹਮੇਸ਼ਾ ਗਲਤ ਸਲਾਹ ਮਿਲ ਰਹੀ ਹੁੰਦੀ ਹੈ ਮਾਂ ਨੂੰ ਵੀ ਲੱਗ ਰਿਹਾ ਹੁੰਦਾ ਵੀ ਉਹ ਠੀਕ ਹੀ ਕਰ ਰਹੀ ਹੈ ਧੀ ਨੂੰ ਵੀ ਲੱਗ ਰਿਹਾ ਵੀ ਉਹਨੂੰ ਠੀਕ ਹੀ ਸਲਾਹ ਮਿਲ ਰਹੀ ਹੈ ਬਾਏ ਦਾ ਟਾਈਮ ਅਲੱਗ ਹੋ ਜਾਂਦੇ ਆ ਲੜਾਈ ਵੱਧਦੀ ਜਾਂਦੀ ਹੈ ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੀ ਨਹੀਂ ਲੱਗਦੀ ਕਿ ਉਹ ਆਪ ਹੀ ਆਪਣੇ ਘਰ ਤੋੜ ਰਹੇ ਫਿਰ ਇਸ ਸਿਨੈਰੀਓ ਦੇ ਵਿੱਚ ਫਿਰ ਕੀ ਇਹ ਤਾਂ ਸਿੱਧੀ ਸਿੱਧੀ ਗੱਲ ਹੋ ਗਈ ਨਾ ਕਿ ਹਾਂ ਸਾਨੂੰ ਉੱਥੋਂ ਸਲਾਹ ਲੈਣੀ ਚਾਹੀਦੀ ਆ ਜਿਹੜਾ ਦੋਵਾਂ ਦੀ ਗੱਲ ਕਰੇ ਜਿਹੜਾ ਸਾਡੇ ਹੱਕ ਦੀ ਗੱਲ ਕਰੇ ਪਰ ਸਾਨੂੰ ਜੇਕਰ ਇਹ ਚੀਜ਼ ਦਾ ਅਹਿਸਾਸ ਹੀ ਨਹੀਂ ਹੋ ਪਾ ਰਿਹਾ ਵੀ ਇੱਥੋਂ ਸਾਨੂੰ ਸਾਡੇ ਘਰ 'ਚੋਂ ਹੀ ਸਾਡੇ ਪਿਓ ਵੱਲੋਂ ਜਾਂ ਮਾਂ ਵੱਲੋਂ ਜਾਂ ਧੀ ਵੱਲੋਂ ਭੈਣ ਵੱਲੋਂ ਹੀ ਗਲਤ ਸਲਾਹ ਮਿਲੀ ਜਾਂਦੀ ਆ ਇਹ ਵੀ ਚੀਜ਼ ਆਈਡੈਂਟੀਫਾਈ ਕਰਨੀ ਬੜੀ ਔਖੀ ਆ
4: ਇਹ ਹੱਲਾਸ਼ਾਹੀ ਜਿਹੜੀ ਹੈ ਨਾ ਚਾਹੇ ਉਹ ਘਰ ਦੇ ਕਿਸੇ ਵੀ ਬੰਦੇ ਕੋਲੋਂ ਮਿਲੇ ਉਹ ਤੁਹਾਡਾ ਘਰ ਤੋੜੇਗੀ ਤੋੜੇਗੀ
3: ਐਗਜੈਕਟਲੀ ਹਾਂ
4: ਠੀਕ ਹੈ
3: ਜੇ ਕੋਈ ਤੁਹਾਡੇ ਹੱਥ 'ਚ ਹਾਂ
4: ਸਾਰਿਆਂ ਨੂੰ ਪਤਾ ਹੈ ਕਿ ਹੱਲਾਸ਼ਾਹੀ ਮਿਲ ਰਹੀ ਹੈ ਪਰ ਕੱਲ੍ਹ ਨੂੰ ਜ਼ਿੰਦਗੀ ਮੈਂ ਆਪਣੇ ਆਪ ਫੇਸ ਕਰਨੀ ਹੈ ਜਦੋਂ ਮੈਂ ਇਕੱਲੀ ਬੈਠੀ ਹੋਵਾਂਗੀ ਬਿਮਾਰ ਹੋਵਾਂਗੀ ਉਸ ਵੇਲੇ ਇਹਨਾਂ 'ਚੋਂ ਕੋਈ ਨਹੀਂ ਆਏਗਾ ਮੈਂ ਆਪਣੇ ਆਪ ਆਪਣੇ ਬੱਚਿਆਂ ਨੂੰ ਪਾਲਣਾ ਹੈ ਐਂਡ ਦੇਰ ਇਜ਼ ਐਨ ਇਮੋਸ਼ਨਲ ਸਪੋਰਟ ਜਿਹੜਾ ਤੁਹਾਡਾ ਲਾਈਫ ਪਾਰਟਨਰ ਤੁਹਾਨੂੰ ਦੇ ਸਕਦਾ ਹੋਰ ਕੋਈ ਨਹੀਂ ਦੇ ਸਕਦਾ ਰਣਜੋਤ ਜੀ ਜਿਹਦੇ ਕੰਧੇ 'ਤੇ ਤੁਸੀਂ ਸਾਰ ਰੱਖ ਕੇ ਆਰਾਮ ਨਾਲ ਬਹਿ ਕੇ ਉਹ ਗੱਲ ਵੀ ਕਰ ਜਾਓਗੇ ਜੋ ਸ਼ਾਇਦ ਆਪਣੇ ਪੇਰੈਂਟਸ ਬ੍ਰਦਰ ਸਿਸਟਰ ਕਿਸੇ ਦੇ ਨਾਲ ਨਹੀਂ ਕਰ ਸਕਦੇ ਇਹ ਰਿਅਲਾਈਜੇਸ਼ਨ ਸਾਨੂੰ ਹੋਣੀ ਬਹੁਤ ਜ਼ਰੂਰੀ ਹੈ ਚਾਹੇ ਉਹ ਤੁਹਾਡੇ ਸ਼ੋਅ ਦੇ ਪੀਡੀਐਮ ਕੋਲੋਂ ਹੋਏ ਕਿੱਥੋਂ ਪੜ੍ਹ ਕੇ ਹੋਏ ਜੇ ਪੰਜ ਲੋਕ ਵੀ ਇਹ ਅੱਜ ਤੁਹਾਡਾ ਸ਼ੋਅ ਸੁਣ ਕੇ ਰਿਅਲਾਈਜ਼ ਕਰ ਜਾਣ ਕਿ ਮੈਂ ਉਹਦੇ ਕੋਲ ਨਹੀਂ ਜਾਣਾ ਜਿਹੜਾ ਮੇਰੀ ਹਾਂ 'ਚ ਹਾਂ ਮਿਲਾਏ ਮੈਂ ਉਹਦੇ ਕੋਲ ਜਾਣਾ ਜਿਹੜਾ ਮੇਰੇ ਕੋਲ ਐਕਚੁਅਲੀ ਸਮਝਾਏ ਕਿ ਚੱਲ ਕੀ ਰਿਹਾ ਹੋ ਸਕਦਾ ਮੈਂ ਹੀ ਠੀਕ ਹਾਂ ਅਤੇ ਸਾਹਮਣੇ ਵਾਲਾ ਜੈਨੂਇਨਲੀ ਮੇਰੇ ਨਾਲ ਗਲਤ ਕਰ ਰਿਹਾ ਪਰ ਜੇ ਉਹ ਬੰਦਾ ਮੈਨੂੰ ਕਹੇਗਾ ਨਾ ਜਿਹੜਾ ਨਿਊਟਰਲ ਹੈ ਉਹ ਮੇਰੇ ਲਈ ਚੀਜ਼ ਠੀਕ ਹੋਏਗੀ
3: ਇਹ ਵੀ ਬੜਾ ਔਖਾ ਵੇਖੋ ਇੱਕ ਪਾਸੇ ਤੁਹਾਡਾ ਰਿਸ਼ਤਾ ਵਾ ਇੱਕ ਪਾਸੇ ਹਸਬੈਂਡ ਦਾ ਰਿਸ਼ਤਾ ਵਾ ਇੱਕ ਪਾਸੇ ਮੰਨ ਲਓ ਤੁਹਾਡੀ ਮਾਂ ਦਾ ਪਿਓ ਦਾ ਜਾਂ ਭੈਣ ਦਾ ਰਿਸ਼ਤਾ ਵਾ ਅਤੇ ਉਹ ਵੀ ਚੀਜ਼ਾਂ ਬੰਦਾ ਕਿੱਦਾਂ ਉਹਨੂੰ ਲੱਗੂਗਾ ਵੀ ਜੇ ਮੈਂ ਉਹਦੇ ਕੋਲ ਨਹੀਂ ਹੁਣ ਜਾਂਦੀ ਜਾਂ ਉਹਦੇ ਕੋਲ ਨਹੀਂ ਜਾਂਦਾ ਅਤੇ ਉਹ ਰਿਸ਼ਤਾ ਛੁੱਟੂਗਾ ਇਹਦੇ ਕੋਲ ਨਹੀਂ ਅਤੇ ਇਹ ਰਿਸ਼ਤਾ ਛੁੱਟੂਗਾ ਸੋ ਇੱਥੇ ਮੈਂ ਚਾਹੂੰਗਾ ਵੀ ਇਹਨੂੰ ਆਪਾਂ ਬਹੁਤ ਡਿਟੇਲਡ ਜਾਂ ਫਿਰ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਕੇਸ ਉਹਨਾਂ ਦੇ ਵਿੱਚੋਂ ਵੀ ਕਿੱਥੇ ਕਿੱਥੇ ਹਰਡਲ ਕੀ ਨੇ ਮਜਬੂਰੀਆਂ ਕੀ ਨੇ ਆਪਾਂ ਸਾਰੇ ਜਾਣਦੇ ਹਾਂ ਸਮਝਦੇ ਹਾਂ ਇਸ ਸਿਨੈਰੀਓ 'ਚ ਇਸ ਕੇਸ ਸਟੱਡੀ 'ਚ ਆਪਾਂ ਵੱਧ ਤੋਂ ਵੱਧ ਜੇ ਇਨਫੋਰਮੇਸ਼ਨ ਦੇ ਸਕੀਏ
4: ਬਿਲਕੁਲ ਬਿਕੋਜ਼ ਹੁੰਦਾ ਕੀ ਹੈ ਜਿਹੜਾ ਫਸਟ ਸਟੈਪ ਹੁੰਦਾ ਹੈ ਅਸੀਂ ਆਪਣੇ ਪੇਰੈਂਟਸ ਕੋਲ ਬ੍ਰਦਰ ਸਿਸਟਰ ਕੋਲ ਕਿਉਂ ਜਾਂਦੇ ਹਾਂ ਆਪਣੀ ਪ੍ਰੋਬਲਮ ਲੈ ਕੇ ਕਈ ਵਾਰੀ ਅਸੀਂ ਇਸ ਕਰਕੇ ਨਹੀਂ ਜਾਂਦੇ ਕਿ ਸਾਨੂੰ ਸੋਲਿਊਸ਼ਨ ਚਾਹੀਦਾ ਹੁੰਦਾ ਜਦੋਂ ਵੀ ਅਸੀਂ ਪ੍ਰੋਬਲਮ ਲੈ ਕੇ ਜਾਵਾਂਗੇ ਸਾਹਮਣੇ ਵਾਲਾ ਬੜੇ ਇੰਟਰਸਟ ਨਾਲ ਸੁਣੇਗਾ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ ਸਾਡੀ ਉਹਦੇ ਨਾਲ ਗੱਲਬਾਤ ਵਾਪਸ ਉਨੀ ਡੀਪ ਸ਼ੁਰੂ ਹੋਏਗੀ ਜਿਹੜੀ ਵਿੱਚ ਨਹੀਂ ਹੋ ਰਹੀ ਸੀ ਤੁਹਾਨੂੰ ਲੱਗਦਾ ਤੁਹਾਡਾ ਇਮੋਸ਼ਨਲ ਬੌਂਡ ਤੁਹਾਡੀ ਪ੍ਰੋਬਲਮ ਕਰਕੇ ਦੂਜੇ ਫੈਮਿਲੀ ਮੈਂਬਰ ਦੇ ਨਾਲ ਵੱਧ ਗਿਆ ਤੁਹਾਨੂੰ ਇੱਕ ਦੋਸਤ ਮਿਲ ਗਿਆ ਉਹਨਾਂ ਦੇ ਵਿੱਚ ਵਾਪਸ ਕਿਉਂਕਿ ਪਹਿਲਾਂ ਕੀ ਹੁੰਦਾ ਜੇ ਆਪਸ 'ਚ ਕਲੇਸ਼ ਨਹੀਂ ਹੈ 5 ਮਿੰਟ ਗੱਲ ਕਰੋਗੇ ਕਿੱਦਾਂ ਹੋ ਤੁਸੀਂ ਚੰਗੇ ਅਸੀਂ ਚੰਗੇ ਨਿਕਲ ਗਏ ਪਰ ਉਹ ਬੌਂਡ ਕਿਤੇ ਨਾ ਕਿਤੇ ਇੱਕ ਬੜਾ ਫੋਰਮਲ ਬੌਂਡ ਰਹਿ ਗਿਆ ਜਦੋਂ ਘਰ ਦੀ ਪ੍ਰੋਬਲਮ ਆਉਂਦੀ ਹੈ ਤਾਂ ਹਸਬੈਂਡ ਮਦਰ ਦੇ ਨਾਲ ਗੱਲ ਕਰਦੇ ਆਪਣੀ ਡਾਟਰ ਆਪਣੀ ਮਦਰ ਦੇ ਨਾਲ ਗੱਲ ਕਰਦੀ ਹੈ ਉਹ ਮਾਂ ਬੇਟੇ ਦਾ ਰਿਸ਼ਤਾ ਅਤੇ ਮਾਂ ਧੀ ਦਾ ਰਿਸ਼ਤਾ ਵਾਪਸ ਉਹ ਪੁਰਾਣੇ ਵਾਲਾ ਹੋ ਜਾਂਦਾ ਮੈਨੂੰ ਦੱਸ ਸੱਚ ਕੀ ਹੋਇਆ ਯੂ ਨੋ ਯੂਅਰ ਫੀਡਿੰਗ ਆਫ ਯੂਅਰ ਪ੍ਰੋਬਲਮ
3: ਬੱਚਿਆਂ ਵਾਲਾ ਬੇਬੀਜ਼ ਵਾਲਾ
4: ਮਾਂ ਨੂੰ ਲੱਗਦਾ ਮੇਰਾ ਪੁੱਤਰ ਵਾਪਸ ਮੇਰੇ ਕੋਲ ਆ ਗਿਆ ਜਿਹੜਾ ਵਿੱਚ ਚਲਾ ਗਿਆ ਸੀ ਇੱਧਰ ਕੁੜੀ ਦੀ ਮਾਂ ਨੂੰ ਜਾਂ ਫਾਦਰ ਨੂੰ ਲੱਗਦਾ ਕਿ ਮੇਰੀ ਡਾਟਰ ਮੇਰੇ ਨਾਲ ਵਾਪਸ ਫਰੈਂਡ ਬਣ ਗਈ ਹੈ ਉਹ ਐਕਚੁਅਲੀ ਤੁਹਾਡਾ ਘਰ ਨਹੀਂ ਖਰਾਬ ਕਰੇ ਹੁੰਦੇ ਉਹ ਆਪਣਾ ਲੌਂਗ ਲੋਸਟ ਰਿਸ਼ਤਾ ਜਿਹੜਾ ਬਚਪਨ 'ਚ ਤੁਹਾਡੇ ਨਾਲ ਸੀਗਾ ਦੇ ਆਰ ਰੀਲਿਵਿੰਗ ਇਟ ਅਗੇਨ
3: ਸੋ ਸਬਕੋਨਸ਼ੀਅਸਲੀ
4: ਦੇ ਆਰ ਹੋਲਡਿੰਗ ਯੂ ਕਲੋਜ਼ ਮਗਰ ਇਹ ਤੁਹਾਡੇ ਲਈ ਨੁਕਸਾਨਦੇਹ ਹੈ ਕਦੀ ਵੀ ਇੱਕ ਇਹ ਬੜੀ ਪਿਆਰੀ ਚੀਜ਼ ਹੈ ਆਪਣਾ ਰਿਸ਼ਤਾ ਕਿਸੇ ਚਾਹੇ ਦੋਸਤ ਮਿੱਤਰ ਹੋਣ ਮੇਰੇ ਇੱਕ ਬੈਸਟ ਫਰੈਂਡ ਹੈ, ਮੈਂ ਇਸ ਫਰੈਂਡ ਦੀ ਚੁਗਲੀ ਇਸ ਫਰੈਂਡ ਦੇ ਨਾਲ ਕਰ ਰਹੀ ਹਾਂ, ਅਸੀਂ ਬੈਸਟ ਫਰੈਂਡ ਬਣ ਗਏ, ਕਿਉਂ? ਕਿਉਂਕਿ ਬੜਾ ਮਜ਼ਾ ਆਉਂਦਾ ਹੈ. ਉਹਨੇ ਅੱਜ ਇਹ ਕੀਤਾ, ਪਤਾ ਅੱਜ ਪਾਰਟੀ 'ਚ ਗਈ, ਇਹ ਪਾਇਆ, ਬੇਵਕੂਫ ਲੱਗ ਰਹੀ ਸੀ, ਐਂਡ ਵੀ ਆਰ ਲਾਈਕ ਵਾਓ ਵੀ ਆਰ ਬੈਸਟ ਫਰੈਂਡਸ ਅਗੇਨ. ਜਦੋਂ ਵੀ ਕਿਸੇ ਦੀ ਪ੍ਰੋਬਲਮ, ਚਾਹੇ ਉਹ ਤੁਹਾਡੀ ਆਪਣੀ ਹੋਏ ਕਿਸੇ ਹੋਰ ਦੇ, ਉਸ ਪ੍ਰੋਬਲਮ ਦੇ ਉੱਤੇ ਕੋਈ ਵੀ ਰਿਸ਼ਤਾ ਤੁਸੀਂ ਪਨਪੋਗੇ ਨਾ, ਉਹ ਬਹੁਤ ਸ਼ਾਰਟ ਟਰਮ ਹੈ. ਅੱਜ ਤੁਸੀਂ ਆਪਣੇ ਮਾਂ ਪਿਓ ਦੀ ਸਲਾਹ ਕਰਕੇ ਆਪਣਾ ਘਰ ਖਰਾਬ ਕਰ ਲਓਗੇ, 6 ਮਹੀਨੇ ਬਾਅਦ ਉਨਸੀ ਮਾਂ ਪਿਓ ਨੂੰ ਤੁਸੀਂ ਬਲੇਮ ਕਰ ਰਹੇ ਹੋਗੇ ਕਿ ਤੁਹਾਡੇ ਕਰਕੇ ਅੱਜ ਮੈਂ ਇਕੱਲੀ ਹਾਂ, ਤੁਹਾਡੇ ਕਰਕੇ ਅੱਜ ਮੈਂ ਇਕੱਲਾ, ਮੈਨੂੰ ਕੋਈ ਪੁੱਛਣ ਵਾਲਾ ਨਹੀਂ. ਅਤੇ ਜਿਹੜਾ ਰਿਸ਼ਤਾ, ਜਿਹੜਾ ਬੜਾ ਪਿਆਰ ਆ ਰਿਹਾ ਸੀ ਨਾ ਕਿ ਅੱਜ ਬੈਸਟ ਫਰੈਂਡਸ ਬਣੇ ਹੋਏ ਆ, ਉਹਦੇ ਵਿੱਚ ਜਿਹੜੀ ਖਟਾਸ ਆਏਗੀ ਨਾ, ਉਹ ਫਿਰ ਰਿਸ਼ਤਾ ਹੱਥੋਂ ਚਲਾ ਜਾਏਗਾ.
3: ਇੱਦਾਂ ਹੁੰਦਾ ਅਕਸਰ?
4: ਹਮੇਸ਼ਾ ਹੁੰਦਾ ਹੈ ਰਣਜੋਤ ਜੀ,
3: ਲੋਕਲ ਕੇਸਿਸ,
4: ਬਿਕਾਜ਼ ਯੂ ਹੈਵ ਟੂ ਅੰਡਰਸਟੈਂਡ, ਲੋਕਲ ਇੰਡੀਆ ਹਰ ਜਗ੍ਹਾ ਆਈਵ ਸੀਨ ਕੇਸਿਸ ਜਿੱਥੇ ਹਸਬੈਂਡ ਵਾਈਫ 'ਚ ਬੜਾ ਡਿਸਪਿਊਟ ਹੈ, ਕਿਉਂਕਿ ਹਲੇ ਕੁੜੀ ਦੇ ਮਾਂ ਪਿਓ ਇੰਡੀਆ ਤੋਂ ਆ ਗਏ, ਉਹਨੂੰ ਸਲਾਹ ਦੇ ਰਹੇ ਕਿ ਕਿੱਦਾਂ ਤੇਰੇ ਨਾਲ ਗੱਲ ਕਰਦਾ, ਆਪ ਬੈਠਿਆ ਰਹਿੰਦਾ, ਤੂੰ ਸਾਰਾ ਕੰਮ ਕਰਦੀ ਹੈ. ਮੁੰਡੇ ਦੀ ਮਾਂ ਇੰਡੀਆ ਤੋਂ ਆ ਗਈ, ਆ ਭੈਣਾਂ ਇੰਡੀਆ ਤੋਂ ਆ ਗਈਆਂ, ਸਾਡੇ ਵੀਰ ਨੇ ਤਾਂ ਕਿਤੇ ਗਲਾਸ ਨਹੀਂ ਚੱਕਿਆ ਸੀ, ਤੂੰ ਇੱਥੇ ਯੂ ਨੋ ਮੁੰਡੂ ਬਣਿਆ ਘੁੰਮ ਰਿਹਾ, ਸਾਰਾ ਕੰਮ ਵੀ ਕਰ ਰਿਹਾ, ਮੈਂ ਸਾਰਾ ਕੰਮ ਉੱਥੇ ਕਰਦੀ ਹਾਂ, ਇੱਥੇ ਇਹ ਯੂ ਨੋ ਰਾਣੀ ਬਣੀ ਬੈਠੀ ਹੈ, ਤੁਸੀਂ ਚੱਕ ਯੂ ਨੋ ਚੱਕੋ ਚੱਕਾਈ 'ਚ ਆ ਗਏ, ਘਰ ਖਰਾਬ ਕਰ ਲਿਆ, ਸੈਪਰੇਟ ਹੋ ਗਏ. ਐਟ ਦ ਡੇਂਟ ਦੇ ਆਲਸੋ ਹੈਵ ਦੇਅਰ ਲਾਈਫ, ਪੇਰੈਂਟਸ ਆਰ ਗੈਟਿੰਗ ਓਲਡਰ, ਦੇ ਆਰ ਨੋਟ ਗੈਟਿੰਗ ਯੰਗਰ, ਉਹਨਾਂ ਦੀ ਡਿਪੈਂਡੈਂਸੀ ਤੁਹਾਡੇ 'ਤੇ ਵਧੇਗੀ, ਤੁਹਾਡੀ ਮਤਲਬ ਅਦਰ ਵੇ ਰਾਊਂਡ ਨਹੀਂ ਹੋਣ ਵਾਲਾ. ਤੁਸੀਂ ਇਕੱਲੇ ਫਿਰ ਕੱਲ ਆਪਣੇ ਬਜ਼ੁਰਗ ਮਾਂ ਪਿਓ ਦਾ ਵੀ ਧਿਆਨ ਰੱਖੋਗੇ, ਜੇ ਬੱਚੇ ਹੈ ਉਹਨਾਂ ਦਾ ਵੀ ਧਿਆਨ ਰੱਖੋਗੇ. ਜੇ ਸੈਕਿੰਡ ਇਨਿੰਗ ਖੇਡ ਰਹੇ ਹੋ ਅਤੇ ਨਵੀਂ ਵੋਟੀ ਲੈ ਕੇ ਆ ਰਹੇ ਹੋ, ਤਾਂ ਤੁਸੀਂ ਮੈਨੂੰ ਦੱਸੋ, ਜਿਸ ਪ੍ਰੋਬਲਮ ਵਿੱਚ ਪਹਿਲਾਂ ਸੀਗੇ, ਜਿਹੜੀ ਪ੍ਰੋਬਲਮ ਪਹਿਲਾਂ ਆਪਣੇ ਪੇਰੈਂਟਸ ਨਾਲ ਡਿਸਕਸ ਕਰੀ ਸੀ, ਪ੍ਰੋਬਲਮ ਤਾਂ ਫਿਰ ਵੀ ਕਿੱਥੇ ਨਹੀਂ ਗਈ? ਦੋ ਨਵੇਂ ਇੰਡੀਵਿਜੁਅਲਸ ਇਕੱਠੇ ਆ ਰਹੇ ਹੈ, ਪ੍ਰੋਬਲਮਸ ਤਾਂ ਹੋਣਗੀਆਂ, ਤਾਂ ਵੀ ਤਾਂ ਤੁਸੀਂ ਐਡਜਸਟ ਕਰੋਗੇ. ਮੇਰੀ ਮਦਰ ਇੱਕ ਬੜੀ ਚੰਗੀ ਚੀਜ਼ ਕਹਿੰਦੇ ਨੇ ਤੇਰਾ ਇੰਨਾ ਪੁਰਾਣਾ ਰਿਸ਼ਤਾ, ਫੋਰ ਐਗਜ਼ਾਮਪਲ, ਅੱਜ ਲੜਾਈ ਵੀ ਛੱਡਤਾ, ਕੱਲ੍ਹ ਨੂੰ ਕਿਸੇ ਹੋਰ ਦੇ ਨਾਲ ਜਾਓਗੇ, ਤਾਂ ਵੀ ਤਾਂ ਐਡਜਸਟ ਕਰੋਗੇ. ਅਤੇ ਜਿਹੜਾ 13 ਸਾਲ, 50 ਸਾਲ ਜਾਂ 25 ਸਾਲ ਇੱਕ ਦੇ ਨਾਲ ਕੱਟ ਲਏ, ਇੱਕ ਦੂਜੇ ਨੂੰ ਥੋੜ੍ਹਾ ਸਿਖਾ ਲਿਆ ਕਿ ਤੁਹਾਡੀ ਨੇਚਰ ਕਿੱਦਾਂ ਦੀ ਹੈ, ਉੱਥੇ ਐਡਜਸਟ ਕਰ ਲਓ, ਰਾਦਰ ਦੈਨ ਨਵੀਂ ਜਗ੍ਹਾ ਜਾ ਕੇ ਐਡਜਸਟ ਕਰੋ, ਨਵੀਂ ਪ੍ਰੋਬਲਮ ਫੇਸ ਕਰੋ, ਪਹਿਲੇ ਵਾਲੇ ਨੂੰ ਸੋਰਟ ਆਊਟ ਕਰ ਲਓ. ਪਰ ਇਹ ਐਗਜ਼ਾਮਪਲ ਉਹਨਾਂ ਦੇ ਲਈ ਹੈ ਜਿਨ੍ਹਾਂ ਦੀ ਪ੍ਰੋਬਲਮ ਸੋਰਟ ਆਊਟ ਕਰਨ ਵਾਲੀਆਂ ਨੇ,
3: ਅੱਗੇ ਤੱਕ ਵੱਧ ਗਿਆ ਕੰਮ.
4: ਜੇ ਇੱਕ ਦੀ ਪਰਸਨੈਲਿਟੀ ਇੱਦਾਂ ਦੀ ਹੈ ਕਿ ਮੈਂ ਇਹਨੂੰ ਬਿਲਕੁਲ ਸਾਹ ਨਹੀਂ ਲੈਣ ਦੇਣਾ, ਆਪਣੇ ਇਸ਼ਾਰਿਆਂ 'ਤੇ ਚਲਾਉਣਾ, ਚਾਹੇ ਵਾਈਫ ਹੋਏ ਚਾਹੇ ਹਸਬੈਂਡ ਹੋਏ, ਉਹ ਪ੍ਰੋਬਲਮ ਰਿਸ਼ਤੇ ਦੀ ਨਹੀਂ ਹੈ, ਉਹ ਇਨਸਾਨੀ ਫਿਤਰਤ ਅਤੇ ਮੈਂਟੈਲਿਟੀ ਦੀ ਹੈ, ਉਹ ਡੋਮੈਸਟਿਕ ਵਾਇਲੈਂਸ ਦਾ ਰੂਪ ਲੈਂਦੀ ਹੈ. ਰਣਜੋਤ ਜੀ, ਇੱਥੇ ਕਿੰਨੇ ਕੇਸਿਸ ਹੋਏ ਨੇ ਜਿੱਥੇ, ਐਂਡ ਆਈ ਵਿਲ ਕਮ ਬੈਕ ਟੂ ਦ ਪੇਰੈਂਟਸ ਪੁਆਇੰਟ ਐਜ਼ ਵੈਲ ਔਨ ਵਨ ਥਿੰਗ, ਜਿੱਥੇ ਪੇਰੈਂਟਸ ਹੱਲਾਸ਼ਾਹੀ ਦਿੰਦੇ ਨੇ ਨਾ, ਉਹ ਘਰ ਖਰਾਬ ਕਰ ਰਹੇ ਹੈ. ਪਰ ਜਿੱਥੇ ਪੇਰੈਂਟਸ ਕਹਿੰਦੇ ਆ ਨਾ ਕਿ ਤੂੰ ਕੁੱਟ ਖਾਈ ਜਾ, ਚੁੱਪ ਰਹਿ ਕੇ ਸਹੀ ਜਾ, ਚਾਹੇ ਬੋਏ ਹੋਏ ਚਾਹੇ ਗਰਲ ਹੋਏ, ਉੱਥੇ ਕੇਸਿਸ ਦਿੱਤੇ ਯੂ ਨੋ ਐਂਡ ਰਿਜ਼ਲਟ ਬਹੁਤ ਮਾੜਾ ਵੀ ਦੇਖਿਆ.
3: ਸੋ ਦੋਵੇਂ ਪਾਸੇ ਜਾਏ, ਇੱਧਰ ਬਹੁਤਾ ਚੱਲ ਜਾਓ ਤਾਂ ਵੀ ਮਾੜਾ, ਇੱਧਰ ਆ ਜਾਓ ਤਾਂ.
4: ਸੋ ਆਈ ਥਿੰਕ ਕਮਿੰਗ ਫਰੋਮ ਪਰਸਨਲ ਐਕਸਪੀਰੀਅੰਸ ਵਿਦ ਸੋ ਮੈਨੀ ਪੀਪਲ, ਯੋਰ ਇਮੀਜੀਏਟ ਫੈਮਿਲੀ ਮੈਂਬਰਸ ਆਰ ਨੋਟ ਦ ਰਾਈਟ ਪੀਪਲ ਫੋਰ ਹੈਲਪ, ਬਿਕਾਜ਼ ਉਹ ਬਾਇਸਡ ਹੁੰਦੇ ਨੇ ਤੁਹਾਨੂੰ ਲੈ ਕੇ, ਹਾਈਲੀ ਇਮੋਸ਼ਨਲ ਹੁੰਦੇ ਨੇ ਅਤੇ ਟ੍ਰੇਨਡ ਨਹੀਂ ਹੁੰਦੇ ਨੇ.
3: ਆਈ ਥਿੰਕ ਉਲਟਾ ਇਹ ਵੀ ਹੁੰਦਾ ਹੈ ਕਿ ਮੰਨ ਲਓ ਤੁਹਾਡੇ 'ਚ ਚਾਂਸ ਬਹੁਤ ਘੱਟ ਜਾਂਦੇ ਆ, ਡਿਪੈਂਡ ਔਨ ਕਿਹੜੀ ਸਟੇਜ 'ਤੇ ਤੁਸੀਂ, ਪਰ ਮੈਂ ਵੀ ਵੇਖਣਾ ਵੀ ਤੁਹਾਡੇ 'ਚ ਚਾਂਸ ਸਗੋਂ ਘੱਟ ਜਾਂਦੇ ਆ ਪੈਚਅਪ ਦੇ, ਜਦੋਂ ਤੁਸੀਂ ਆਪਣਿਆਂ ਦੇ ਨਾਲ ਗੱਲ ਕਰਦੇ ਹੋ ਅਤੇ ਹਰ ਇੱਕ ਗੱਲ ਕਰਦੇ ਹੋ,
4: ਬਿਕਾਜ਼ ਇਟ ਇਜ਼ ਆਊਟ ਦੇਅਰ ਇਨ ਦਾ ਪਬਲਿਕ. ਫਿਰ ਅੱਖਾਂ ਦੀ ਸ਼ਰਮ ਚੁੱਕੀ ਗਈ ਨਾ, ਕਿ ਕੱਲ੍ਹ ਨੂੰ ਤਾਂ ਕਹਿ ਰਹੀ ਸੀ ਮੈਨੂੰ ਗਾਲਾਂ ਕੱਢਦਾ, ਅੱਜ ਇਹਦੇ ਨਾਲ ਹੀ ਬਾਹਾਂ 'ਚ ਬਾਹਾਂ ਪਾ ਕੇ ਤੁਰੀ ਹੋਈ ਹੈ. ਯੂ ਨੋ ਦੈਟ ਪਰਸੈਪਸ਼ਨ ਕਮਸ ਇਨ ਟੂ ਮਾਈਂਡ.
3: ਇੱਕ ਤਾਂ ਜਿੰਨੇ ਗੱਲ ਕੀਤੀ ਹੁੰਦੀ ਆ, ਮੰਨ ਲਓ ਫੋਰ ਐਗਜ਼ਾਮਪਲ ਵਾਈਫ ਨੇ ਗੱਲ ਕੀਤੀ ਆਪਣੀ ਮਾਂ ਦੇ ਨਾਲ, ਅਤੇ ਹੁਣ ਉਹ ਕੱਲ੍ਹ ਨੂੰ ਤੁਹਾਡੀ ਜਿੱਦਾਂ ਤੁਸੀਂ ਕਿਹਾ ਵੀ ਬਾਹਾਂ 'ਚ ਬਾਹਾਂ ਪਾ ਕੇ ਕੱਲ੍ਹ ਨੂੰ ਜਦੋਂ ਆਪਸ ਦੇ ਵਿੱਚ ਉਹ ਸਹੀ ਬੋਲ ਰਹੇ ਆ, ਅਤੇ ਫਿਰ ਉਹ ਕਿਤੇ ਨਾ ਕਿਤੇ ਇੱਕ ਤਾਂ ਕੁੜੀ ਨੂੰ ਵੀ ਸ਼ਰਮ ਮਾਰੂਗੀ ਵੀ ਉਹ ਇਹਦੇ ਸਾਹਮਣੇ ਮੈਂ ਹੁਣ ਕਿੱਦਾਂ ਵਾਪਸ ਮੈਂ ਉੱਦਾਂ ਦੀ ਹੋ ਜਾਂ, ਅਤੇ ਮਾਂ ਨੂੰ ਸ਼ਾਇਦ ਉਹ ਚੀਜ਼ ਜਿਹੜੀ ਉਹ ਲੱਗੂਗੀ ਵੀ ਇਹ ਤਾਂ ਇੱਦਾਂ ਕਹਿੰਦੀ ਸੀ ਅਤੇ
4: ਹੁਣ ਡਰਾਮਾ ਕਰ ਰਹੇ ਨੇ ਜਾਂ ਇਹਦਾ ਤਾਂ ਕੋਈ ਸਟੈਂਡ ਹੀ ਨਹੀਂ. ਤੋ ਫਰੋਮ ਪਰਸਨਲ ਐਕਸਪੀਰੀਅੰਸ ਰਣਜੋਤ ਜੀ, ਯੋਰ ਇਮੀਜੀਏਟ ਫੈਮਿਲੀ ਮੈਂਬਰਸ ਦੇ ਆਰ ਨੋਟ ਦ ਬੈਸਟ ਆਪਸ਼ਨ ਟੂ ਡਿਸਕਸ ਦੀਜ਼ ਇਸ਼ੂਜ਼.
3: ਆਈ ਥਿੰਕ ਇਹ ਤੁਹਾਡਾ ਬਿਲਕੁਲ ਵਾਜਬ ਆ ਚੀਜ਼, ਬਾਕੀ ਇਹਨੂੰ ਆਪਾਂ 100% ਵੀ ਨਹੀਂ ਲੈ ਸਕਦੇ ਕੇਸ ਟੂ ਕੇਸ
4: ਇਮੋਸ਼ਨਲ ਹੈ ਨਾ. ਜਦੋਂ ਸਾਡਾ ਦਿਲ ਦੁਖਿਆ ਹੋਏ, ਸਾਨੂੰ ਲੱਗਦਾ ਕਿ ਬਾਹਰ ਕਿਸੇ ਦੇ ਨਾਲ ਗੱਲ ਕਰਾਂਗੇ, ਉਹ ਬਾਹਰ ਗੱਲ ਬਾਹਰ ਨਾ ਚਲੀ ਜਾਏ, ਮੰਮੀ ਨਾਲ ਕਰਾਂਗੇ, ਡੈਡੀ ਨਾਲ ਕਰਾਂਗੇ, ਭੈਣ ਨਾਲ, ਭਰਾ ਨਾਲ ਕਰਾਂਗੇ, ਘਰ ਦੇ ਵਿੱਚ ਰਹਿ ਜਾਏਗੀ. ਬਟ ਉਸ ਵਨ ਥਿੰਗ ਲੀਡਸ ਟੂ ਦੀ ਅਦਰ, ਡੋਮਿਨੋ ਇਫੈਕਟ ਹੈ ਨਾ.
3: ਇੱਕ ਹੋਰ ਚੀਜ਼ ਮੈਨੂੰ ਲੱਗਦੀ ਹੈ, ਜਦੋਂ ਘੁੰਮ ਕੇ ਵਾਇਆ ਉਹ ਚੀਜ਼ਾਂ ਆਉਂਦੀਆਂ ਨੇ ਨਾ, ਇੱਕ ਤਾਂ ਕਿਸੇ ਦੇ ਰਾਹੀਂ ਉਹ ਚੀਜ਼ਾਂ ਆਉਣੀਆਂ, ਪਰ ਇਹਦੇ ਵਿੱਚ ਆਪਾਂ ਵੇਖਦੇ ਹਾਂ ਕਿ ਜਿਵੇਂ ਮੰਨ ਲਓ ਤੁਸੀਂ ਗੱਲ ਕੀਤੀ ਆਪਣੇ ਇਮੀਜੀਏਟ ਕਿਸੇ ਪਰਿਵਾਰ ਦੇ ਜੀ ਦੇ ਨਾਲ, ਹੁਣ ਤੁਸੀਂ ਘਰ ਦੇ ਵਿੱਚ ਹੋ, ਤੁਸੀਂ ਅੱਜ ਲੜੇ ਹੋ, ਹੁਣੇ ਤੁਹਾਨੂੰ ਫੋਨ ਆ ਗਿਆ, ਤੁਸੀਂ ਕੋਈ ਗੱਲ ਕਰਤੀ, ਪਰ ਘੰਟੇ ਕੁ ਬਾਅਦ ਤੁਸੀਂ ਫੇਰ ਠੀਕ ਹੋ ਆਪਸ ਵਿੱਚ, ਹੈ ਨਾ, ਪਰ ਉਹਦੇ ਦਿਮਾਗ ਦੇ ਵਿੱਚ ਉਹ ਗੱਲ ਬਹਿ ਗਈ ਤੁਹਾਡੇ, ਮੰਨ ਲਓ ਉਸ ਜੀ ਦੇ ਬਾਰੇ, ਉਹ ਥਰਡ ਪਰਸਨ ਮੰਨ ਲਓ ਜੇ ਮਾਂ ਦੇ ਨਾਲ ਤੁਸੀਂ ਕੀਤੀ ਹੈ, ਤੇ ਮਾਂ ਦੀਆਂ ਨਜ਼ਰਾਂ ਦੇ ਵਿੱਚ ਜਵਾਈ ਵਿਲਨ ਬਣ ਚੁੱਕਾ ਵਾ।
4: ਹਾਂਜੀ ਬਿਲਕੁਲ, ਕਿਉਂਕਿ ਉਹ ਆਪਣੇ ਬੱਚੇ ਨੂੰ ਲੈ ਕੇ ਬਹੁਤ ਪ੍ਰੋਟੈਕਟਿਵ ਹੈ,
3: ਸੋ ਇਸ ਕਰਕੇ ਬਹੁਤ ਕੇਅਰਫੁਲ ਰਹਿਣ ਵਾਲਾ ਮਸਲਾ ਵਾ।
4: ਜਵਾਈ ਵਿਲਨ ਬਣ ਗਿਆ ਜਾਂ ਨੂੰ ਛੜੈਲ ਬਣ ਗਈ, ਕਹਿਣ ਦਾ ਮਤਲਬ ਹੈ ਉਹ ਚੀਜ਼ ਤੁਸੀਂ ਫਿਰ ਅੰਡੂ ਨਹੀਂ ਕਰ ਸਕਦੇ। ਤੇ ਤਾਂ ਹੀ ਕਹਿੰਦੇ ਹਾਂ ਜਦੋਂ ਇੱਕ ਫੈਮਿਲੀ ਡਿਸਪਿਊਟ ਸ਼ੁਰੂ ਹੋਏ, ਹਰ ਇੱਕ ਦੇ ਕੋਲ ਕੋਈ ਇੱਦਾਂ ਦਾ ਦੋਸਤ ਨੋਰਮਲੀ ਹੁੰਦਾ ਜਿਹੜਾ ਨਿਊਟਰਲ ਹੋਏ। ਤੁਹਾਨੂੰ ਪਤਾ ਹੁੰਦਾ ਹੈ, ਅੰਦਰੋਂ ਸਭ ਨੂੰ ਪਤਾ ਹੁੰਦਾ ਰਣਜੋਤ ਜੀ ਸਾਹਮਣੇ ਵਾਲਾ ਕਿੱਦਾਂ ਦਾ ਹੈ। ਕੋਈ ਨਿਊਟਰਲ ਫਰੈਂਡ ਲੱਭੋ ਜਿਹਦੇ ਨਾਲ ਗੱਲ ਕਰ ਸਕੋ, ਤੇ ਜੇ ਤੁਸੀਂ ਪ੍ਰੀਫਰਡ ਹੁੰਦਾ ਕੰਮ ਤੇ ਕੋਈ ਹੋਏ, ਕਿਉਂਕਿ ਉਹ ਤੁਹਾਨੂੰ ਪਰਸਨਲੀ ਤੁਹਾਡੀ ਇਕੁਏਸ਼ਨ ਨੂੰ ਨਹੀਂ ਜਾਣਦਾ, ਤੁਸੀਂ ਐਗਜੈਕਟਲੀ ਉਹਨੂੰ ਦੱਸੋ। ਪਰ ਦੈਨ ਵਨ ਸਾਈਡਡ ਸਟੋਰੀ ਨਹੀਂ, ਕਿਉਂਕਿ ਅਸੀਂ ਜਦੋਂ ਅਸੀਂ ਹਰ ਕੋਈ ਆਪਣੀ ਸਟੋਰੀ ਦਾ ਆਪ ਹੀਰੋ ਹੈ। ਮੈਂ ਆਪਣਾ ਵਰਜ਼ਨ ਜਦੋਂ ਵੀ ਸੁਣਾਵਾਂਗੀ ਉਹਦੇ 'ਚ ਮੈਂ ਹੀਰੋ ਹਾਂ।
3: ਉਹ ਕਹਿੰਦੇ ਨਾ ਕਿ ਜੇ ਵਿਲਨ ਸਟੋਰੀ ਲਿਖੂਗਾ ਤਾਂ ਐਂਡ ਆਫ ਦਾ ਡੇ ਵਿਲਨ ਤੁਹਾਨੂੰ ਹੀਰੋ ਜਾਪੂਗਾ।
4: ਬਿਲਕੁਲ। ਸੋ ਬਹੁਤ ਮੁਸ਼ਕਿਲ ਹੁੰਦਾ, ਕਿਉਂਕਿ ਜਦੋਂ ਅਸੀਂ ਲੜ ਰਹੇ ਹੁੰਦੇ ਆ ਨਾ, ਸਾਨੂੰ ਲੱਗ ਰਿਹਾ ਹੁੰਦਾ ਅਸੀਂ ਠੀਕ ਹਾਂ, ਵਰਨਾ ਬਹੁਤ ਰੇਅਰ ਬੰਦੇ ਹੋਣਗੇ ਜਿਹੜਾ ਉਹਨੂੰ ਲੱਗੇਗਾ ਕਿ ਮੈਂ ਗੱਲ ਤਾਂ ਫਿਰ ਵੀ ਲੜਾਂਗਾ। ਮੈਨੂੰ ਲੱਗ ਰਿਹਾ ਮੇਰਾ ਪੁਆਇੰਟ ਸਹੀ ਹੈ, ਸਾਹਮਣੇ ਵਾਲੇ ਨੂੰ ਲੱਗ ਰਿਹਾ ਉਹਦਾ ਪੁਆਇੰਟ ਸਹੀ ਹੈ, ਅਸੀਂ ਦੋਨੋਂ ਸਹੀ ਹਾਂ ਕਿਉਂਕਿ ਸਾਡਾ ਨਜ਼ਰੀਆ ਡਿਫਰੈਂਟ ਹੈ। ਅਤੇ ਮੈਂ ਜਦੋਂ ਆਪਣੇ ਕਿਸੇ ਨੂੰ ਸਟੋਰੀ ਦੱਸਾਂ, ਆਪਣਾ ਨਜ਼ਰੀਆ ਆਪਣਾ ਪਰਸਪੈਕਟਿਵ ਜ਼ਰੂਰ ਦੱਸਾਂ, ਪਰ ਸਾਹਮਣੇ ਵਾਲੇ ਦਾ ਵੀ ਜਿੰਨਾ ਅਨਬਾਇਸਡ ਹੋ ਸਕੇ ਦੱਸਾਂ, ਤਾਂ ਹੀ ਸਹੀ ਸਲਾਹ ਮਿਲੇਗੀ।
3: ਮਜ਼ੇ ਦੀ ਗੱਲ ਪਤਾ ਕੀ ਆ, ਇਹ ਹੁਣ ਜਿਹੜੇ ਜਿਹੜੇ ਰੱਬ ਨਾ ਕਰੇ ਕੋਈ ਇੱਦਾਂ ਦੇ ਸਨੈਰੀਓ 'ਚ ਹੋਵੇ, ਪਰ ਜਿੰਨੇ ਵੀ ਮੁੰਡੇ ਕੁੜੀਆਂ ਇਸ ਸਨੈਰੀਓ ਦੇ ਵਿੱਚ ਨੇ ਜਾਂ ਜਿਹੜੇ ਵੀ ਜੀ, ਮਜ਼ੇ ਦੀ ਗੱਲ ਇਹ ਆ ਕਿ ਜਿਹਨੂੰ ਵੀ ਤੁਸੀਂ ਦੱਸਦੇ ਹੋ ਨਾ, ਮੰਨ ਲਓ ਕੋਈ ਤੁਸੀਂ ਮੈਨੂੰ ਦੱਸ ਰਹੇ ਹੋ ਜਾਂ ਕਿਸੇ ਨੂੰ, ਜਿਹੜਾ ਸੁਣਨ ਵਾਲਾ ਉਹਨੂੰ ਬਹੁਤ ਮਜ਼ਾ ਆਉਂਦਾ ਜੇ ਇਸ ਗਾਣੀਆਂ ਸੁਣ 'ਚ, ਇਸ ਲਾਈਕ ਮੂਵੀ, ਇਸ ਲਾਈਕ ਡਰਾਮਾ, ਇਸ ਲਾਈਕ ਫਿਲਮ, ਉਹਦੇ ਲਈ ਇਹ ਬੜੀ ਮਜ਼ੇਦਾਰ ਇੱਕ ਗੌਸਿਪ ਆ। ਪਰ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਨਹੀਂ, ਸ਼ਾਇਦ ਸੁਣਾਉਣ ਵਾਲੇ ਨੂੰ ਵੀ ਆਉਂਦਾ ਮਜ਼ਾ, ਹੈ ਨਾ, ਤੁਹਾਨੂੰ ਵੀ ਲੱਗਦਾ, ਪਰ ਇਹਦੇ 'ਚ ਇੱਕ ਚੀਜ਼ ਮੈਂ ਹੋਰ ਦੀਪਿਕਾ ਜੀ ਮੈਂ ਵੇਖਦਾ, ਜਦੋਂ ਆਪਾਂ ਮੰਨ ਲਓ ਕਿਸੇ ਨਾਲ ਡਿਸਕਸ ਕਰਦੇ ਨਾ, ਮੰਨ ਲਓ ਮੇਰੇ ਘਰ ਦੀ ਪ੍ਰੋਬਲਮ ਆ, ਮੈਂ ਤੁਹਾਡੇ ਨਾਲ ਡਿਸਕਸ ਕੀਤੀ, ਮੈਂ ਆਪਣੇ ਆਪ ਨੂੰ ਚੰਗਾ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ, ਚਾਹੇ ਮੇਰਾ ਕਸੂਰ ਆ ਜਾਂ ਮੈਂ ਆਪਣਾ ਆਪ ਹਾਈਡ ਕਰਕੇ, ਪਰ ਉੱਥੇ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਆ ਕਿ ਤੁਸੀਂ ਫਿਰ ਪਾਰਟਨਰ ਦੀ ਜਿਹੜੀ, ਜੇ ਅਗਲਾ ਰਿਸਪੋਂਸ ਉਸ ਹਿਸਾਬ ਨਾਲ ਮੰਨ ਲਓ ਨਹੀਂ ਨਾ ਦੇ ਰਿਹਾ, ਅਸੀਂ ਗ੍ਰਾਫ ਚੁੱਕੀ ਜਾਂਦੇ ਹਾਂ, ਅਸੀਂ ਫਿਰ ਉੱਥੋਂ ਤੱਕ ਵੀ ਗੱਲਾਂ ਘਰ ਦੀਆਂ ਜਾਂ ਪਾਰਟਨਰ ਦੀਆਂ ਦੱਸ ਦਿੰਦੇ ਹਾਂ ਵੀ ਇਹ ਹੁਣ ਮਤਲਬ ਅੱਗੋਂ ਸਾਨੂੰ ਰਿਸਪੋਂਸ ਉਹ ਵਾਲਾ ਆਉਣਾ ਚਾਹੀਦਾ ਵਾ
4: ਜਿਹੜਾ ਮੈਂ ਸੋਚ ਰਿਹਾ ਆਪਣੇ ਦਿਮਾਗ ਵਿੱਚ,
3: ਜੋ ਮੈਂ ਸੋਚ ਰਿਹਾ ਵੀ ਉਹ ਐਡੀ ਮਾੜੀ ਆ, ਜਿੰਨਾ ਚਿਰ ਤੱਕ ਤੁਸੀਂ ਇਹ ਨਹੀਂ ਸੁਣਦੇ ਉਹਨਾਂ ਚਿਰ ਤੱਕ ਉਹ ਹੌਲੀ ਹੌਲੀ ਹੌਲੀ ਹੌਲੀ ਉਹਨੇ ਉਹ ਚੀਜ਼ਾਂ ਵਧਾਈ ਜਾਣੀਆਂ। ਆਪਾਂ ਇਹ ਚੀਜ਼ ਸੋਚਦੇ ਨਹੀਂ ਹਾਂ ਜਾਂ ਬਹੁਤੇ ਇਹ ਚੀਜ਼ ਧਿਆਨ 'ਚ ਨਹੀਂ ਰੱਖਦੇ ਕਿ ਕੱਲ੍ਹ ਨੂੰ ਫਿਰ ਵੀ ਉਹ ਤੁਹਾਡੇ ਜੀ ਰਹਿਣੇ ਆ, ਕੱਲ੍ਹ ਨੂੰ ਫਿਰ ਵੀ ਉਹ ਤੁਹਾਡੇ ਆਪਣੇ ਪਰਿਵਾਰ ਹੈ। ਪਰ ਇਹ ਇਹ ਮੈਂ ਵੇਖਦਾ ਇਹ ਅਸਲ ਦੇ ਵਿੱਚ ਹੈਗਾ ਵਾ ਸਾਡਾ ਆਪਣੇ ਮਨਚਾਹੇ ਨਤੀਜੇ ਜਾਂ ਮਨਚਾਹੇ ਰਿਸਪੋਂਸ ਅਗਲੇ ਕੋਲੋਂ ਵੇਖਣ ਸੁਣਨ ਦਾ ਜਿਹੜਾ ਇਨਸਾਨ ਦੇ ਵਿੱਚ ਇੱਕ ਉਹ ਆ ਨਾ ਪ੍ਰਵਿਰਤੀ, ਉਹ ਬੜੀ ਦੂਰ ਤੱਕ ਲੈ ਜਾਂਦੀ ਬੰਦੇ ਨੂੰ,
4: ਉਹੀ ਵਾਇਲੈਂਸ 'ਚ ਅੱਗੇ ਕਨਵਰਟ
3: ਕਰਵਾਉਂਦਾ।
4: ਜੇ ਅਸੀਂ ਡਿਸਪਿਊਟ ਸੋਲਵ ਕਰਨਾ ਹੈ ਨਾ, ਸਾਡੀ ਪ੍ਰਵਿਰਤੀ ਜਿਹੜੀ ਹੈ ਉਹ ਪ੍ਰੋਬਲਮ ਫਿਕਸ ਕਰਨ ਦੀ ਹੋਣੀ ਚਾਹੀਦੀ ਹੈ, ਰਾਦਰ ਦੈਨ ਮੈਂ ਠੀਕ ਹਾਂ ਇਹ ਪ੍ਰੂਵ ਕਰਨ ਦੀ। ਜੇ ਅਸੀਂ ਬਾਹਰ ਸੋਚ ਕੇ ਇਹ ਨਿਕਲਿਆ ਨਾ ਕਿ ਮੈਂ ਪ੍ਰੂਵ ਕਰਨਾ ਕਿ ਮੈਂ ਠੀਕ ਹਾਂ, ਉਹ ਡਿਸਪਿਊਟ ਹਮੇਸ਼ਾ ਵਧੇਗਾ, ਕਦੀ ਘੱਟ ਨਹੀਂ ਹੋਏਗਾ।
3: ਸਾਨੂੰ ਸ਼ੁਰੂ ਕਿੱਥੋਂ ਕਰਨਾ ਚਾਹੀਦਾ ਦੀਪਿਕਾ ਜੀ? ਮੰਨ ਲਓ ਕਿਸੇ ਜੋੜੇ ਦੇ ਦਰਮਿਆਨ ਆਰਗੂਮੈਂਟ ਚੱਲ ਰਹੇ ਨੇ, ਖਲਾਰਾ ਪੈ ਗਿਆ, ਉਹਨੇ ਆਪਣੀ ਮਾਂ ਨੂੰ ਦੱਸਤਾ, ਉਹਨੇ ਆਪਣੇ ਪਿਓ ਨੂੰ ਦੱਸਤਾ, ਉਹਨੇ ਭੈਣ ਨੂੰ, ਜੋ ਵੀ ਲਾਗੇ ਬੰਨੇ ਖਲਾਰਾ ਪੈ ਚੁੱਕਾ ਵਾ
4: ਜੀ,
3: ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ ਹੈ? ਮੰਨ ਲਓ ਆਪਾਂ ਹਸਬੈਂਡ ਵਾਈਫ 'ਤੇ ਆ ਜਾਂਦੇ
4: ਹਾਂ,
3: ਦੋਵਾਂ ਨੂੰ ਸਭ ਤੋਂ ਪਹਿਲਾਂ ਇੱਕ ਹੁੰਦਾ ਨਾ ਕਿ ਆਪਾਂ ਆਹ ਚੀਜ਼ ਧਿਆਨ 'ਚ ਰੱਖ ਕੇ ਇਸ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਗੱਲ ਕਰਨੀ ਆ। ਕਈ ਵਾਰੀ ਮੈਂ ਵੇਖਣਾ ਵੀ ਰਿਲੇਸ਼ਨ ਬਚਾਉਣ ਦੇ ਲਈ ਇੱਕ ਡਰ ਬਹੁਤ ਜ਼ਰੂਰੀ ਹੁੰਦਾ, ਆਪਾਂ ਡਰ ਦੇ ਕਰਕੇ ਆਪਾਂ ਹੁਣ ਸਹੀ ਸਹੀ ਟੈਕਸ ਭਰਦੇ ਹਾਂ ਕਿਉਂਕਿ ਸਾਨੂੰ ATO ਦਾ ਡਰ ਆ, ਹੈ ਨਾ, ਆਪਾਂ ਪੰਡਿਤ ਜੀ ਦੇ ਕਹੇ ਦੇ ਉੱਤੇ ਦੁੱਧ ਦਾਲ ਪਤਾ ਨਹੀਂ ਕੀ ਕੀ ਆਪਾਂ ਨਾਰੀਅਲ ਚੜ੍ਹਾ ਦਿੰਦੇ ਹਾਂ ਕਿਉਂਕਿ ਉਹਨਾਂ ਡਰ ਪਾਇਆ ਵੀ ਨਹੀਂ ਤਾਂ ਤੇਰੇ ਗ੍ਰਹਿ ਇੱਦਾਂ ਦੇ ਤੇਰੇ ਚੱਲ ਰਹੇ। ਉਹ ਡਰ ਕੀ ਹੈ, ਕਿੱਦਾਂ ਸ਼ੁਰੂਆਤ ਕਰਨ, ਕੀ ਦਿਮਾਗ 'ਚ ਰੱਖਣ ਵੀ ਵੱਧ ਤੋਂ ਵੱਧ ਜਿਹੜਾ ਉਹਨਾਂ ਦਾ ਖਤਰਾ ਮਿਨੀਮਾਈਜ਼ ਹੋ ਜੇ?
4: ਕਈ ਡਰ ਹੁੰਦੇ ਨੇ, ਸਭ ਤੋਂ ਪਹਿਲਾਂ ਡਰ ਹੈ ਕਿ ਸਾਨੂੰ ਇੱਕ ਜਿਹੜਾ ਮੈਂਟੈਲਿਟੀ ਹੈ ਨਾ ਕਿ ਆਈ ਨੀਡ ਨੋ ਰਿਲੇਸ਼ਨਸ਼ਿਪਸ इन लाइफ, आई कैन बी माई सेल्फ, वो सब तो बड़ा मिथ है. तो अनु रिलेशनशिप्स चाहिए ने, चाहे हस्बैंड दा होए, फैमिली दा होए, फ्रेंड्स दा होए, एक पॉइंट तो बाद तुसी कल्ले जिंदगी नहीं कर सकते.
3: साथ जरूरी है,
4: साथ जरूरी है, कंपेनियनशिप. वो डर तो ज्यादा एक रियलाइजेशन जरूरी है कि मैनू कंपेनियनशिप चाहिए है. देन थिंक कि जिदे नाल मैं लड़ रही हूँ क्या एक मेरा राइट कंपेनियन है. जे आंसर यस आंदा है ना मन दे विच, फिर यू नीड टू बी ओके टू से सॉरी. जिहड़ा सब तो ज्यादा टफ काम है पर सब तो ज्यादा ईजी काम है,
3: ईजी काम है,
4: क्योंकि सानू लगता है जे मैं अज सॉरी कहता कल नू मेरे ते होर हावी होएगा. मैं अज गलती मान ली, हाँ मैं अज गलती मान ली, कल नू इन्ना आया दो कदम होर अगे आएगा. पर पहला एक वारी या दो वारी बेनिफिट ऑफ डाउट तुहानू सामने वाले नू देना पएगा, जो असी देने लई तैयार नहीं होंदे, क्योंकि साडे विच तुसी कहंदे हो ना डर, डर है दबण दा, डर है अपनी फ्रीडम छिन जाण दा,
3: उल्टे डायरेक्शन च.
4: वो डर नहीं होना चाहिए. जे तुहानू अपने उत्ते कॉन्फिडेंस है ना कि तुसी जे अज मेरे नाल गलत करेगा मैं अपने लिए स्टैंड लै सकदी हाँ या लै सकदा, दो दिन बाद भी जो मैं डिस्प्यूट सॉल्व कर रहा या कर रही हाँ मैं तां भी ये स्टैंड लै सकदी. मेरा फर्स्ट जड़ा स्टैप हैगा वो हैगा कि मैं इस डिस्प्यूट नू अज सॉल्व करके देखते हैं, चाहे मैनू उहदे लई सॉरी कहनी पए, चाहे मैनू दो चीज़ां इहदी गलत भी मनिया पैन, पर आई नीड टू मेक श्योर कि ए सोल्यूशन वाली चीज़ चले. जदों तुसी टेबल दे उत्ते बैन दी तैयारी करो कि लैट्स टॉक, बहुत मुश्किल है, पर एज आई सैड दोनों दे विचों एक दा ए सोचन दा नज़रिया बहुत जरूरी है. मैं सामने वाले नूं अज बोलन दे रहा
3: लिसनिंग
4: जिहड़ा कोई नहीं करता डिस्प्यूट. क्यों मैं क्यों थले लगा, मैं क्यों सुना ओ नाले. प्रॉब्लम की है सुनना बड़ा औखा है रंजोर जी. क्यों? क्योंकि जिहड़ा दूजा बोल रहा होंदा ना वो मेंटली उस जगह ते नहीं जिथे तुसी बैठे हो कि मैं अज डिस्प्यूट सॉल्व करना है. वो कहंदा कि अच्छा अज मैनू बोलन दी वारी आई है, मैं चार चीजा वादू बोला क्योंकि अज सुन रही है, या कुड़ी सोचदी अज मुंडा सुन रही है, अज तो मैं चार एक्स्ट्रा बोलांगा. टू रिमेन ऑन द टॉपिक इज वेरी इंपॉर्टेंट, बट नो बडी स्टेज ऑन द टॉपिक. फॉर एग्जाम्पल लड़ाई शुरू हुई, तू पी के या पार्टी दे विच मैनू पुट्ठा बोलिया, या फिर हस्बैंड कह रहे तू सारिया दे नाल ज्यादा गल कर रही सी, आई डोंट लाइक द वे यू ड्रेस्ड, तू कुछ ज्यादा ही फ्रेंडली हो रही सी, आई डोंट लाइक इट,
3: सारे दे सामने चिड़कता.
4: हाँ जी, समथिंग एग्जाम्पल. अज जो तुसी टॉपिक ते गल करन आए हैं तो टॉपिक की होंदा है, लड़ाई तो मतलब डिस्कशन तो उत्थे शुरू हुई कि पब्लिकली ह्यूमिलेट किया, अगे पिछे भी तो मेरी सुनती नहीं है, मैनू पुट्ठा बोल दी है. वो तीन चार चीजा परतां एक्स्ट्रा खुल दी है, बिकॉज सामने वाले भी सह आया होंगे कि अज मैं अपनी पड़ास काट ला, या अज ये सुनने की मूड दे विच मैं दस दा
3: मासी दी कुड़ी दा व्याह ही उदो तो मेरी पेंट नहीं प्रेस करके दिती,
4: बट दैट्स अ फैक्ट.
3: कितों आई नहीं विच
4: उस वेले तां टाइम सब कुछ. मैं अपने जे हस्बैंड नूं कहना मैनूं यादाश पुरे, कहिंदे 20 साल पुराना मैं किथे खड़िया सी, की पाया सी, तैनूं साह किन्नी वारी लिता सी याद आ जाएगा, कल नूं दाल किहड़ी बनाई सी ओह भुल गई. बट दैट हैपन्स, दैट्स ह्यूमन मेंटालिटी. सानूं लगदा अज कोई मेरी सुन रहा, अज तो मैं सब कुछ बोलना है. बेचारा जिहड़ा सामना वाला सुनन आया है वह प्रिपेयर होकर आया एक टॉपिक दे उत्ते सुनन लई. सो इट्स वेरी इंपॉर्टेंट कि जदों तुसी उस टेबल दे उत्ते गल करन जाओ ते सॉल्व करन ले जाओ, तुसी सामने वाले नू बोलन दो एक वारी.
3: इरिटेट ना करो एक दूजे
4: नू. हाँ, ते तुसी आप इरिटेट ना हो. बड़ा औखा है रंजोर जी, मैं आप इरिटेट हो जानी हाँ जे मैं सोच के जावा ना आज डिस्प्यूट सॉल्व करांगी. ओना टॉपिक तो बड़ा चंगा लगता है जो तो बोल रहे, क्योंकि मैं मेंटली प्रिपेयर्ड हाँ कि मेरी गलती है नहीं है बोलन देना
3: नहीं बोलना.
4: पर जे जिहड़ी छे चीजा पुरानियां खुल गईयां तुसी उहदे लई मेंटली प्रिपेयर्ड नहीं हो, ते रिएक्शन आ जांदा है, फिर वो एक लड़ाई नू सॉल्व करने लई दो होर हो जांदी है. सो ट्राई एंड सॉल्व इट. ते जे थानू लग रहा ना हुण तुसी इरिटेट हो रहे हो ते नहीं सुन सकदे, या तो उस वेले उत्थों उठ के चले जाओ, दूजी लड़ाई ना करो, या बड़े प्यार दे नाल, कहना औखा है पर बड़े प्यार दे नाल कहो कि लेट्स स्टे टू द टॉपिक, वो जिहड़ी गल है उहदे लई कल फिर बैठांगे, पर अज असीं इहदे उत्ते स्टिक करदे
3: हां, इहदी अज तैयारी है मेरी.
4: जे तुसी रेलेवेंस टू द टॉपिक रख सकदे हो ते प्यार दे नाल रख सकदे हो, दैट्स द फर्स्ट स्टेप टू रिजॉल्व एनी डिस्प्यूट, क्योंकि जदों तक वो नहीं होएगा ना होर कुछ नहीं होएगा.
3: अच्छा, बड़ी पते की गल है, बहुत अपनी कम्यूनिटी खास तौर उत्ते मैं वेना पंजाबी परिवार इंडियन फैमिलीज़ विच शायद ज़्यादा होंदी है कि फिर इस चीज़ का सानू एहसास नहीं है. वाकई कई बार इदा हुंदा भी जदों अगले नूं तुसीं बोल लैण दो ते अद्धी गल उत्थे डन हो जाती है,
4: क्योंकि सिर्फ पता गुस्सा की है मैनू अंदरों कढ़ना है, कोई सुने पर अंदरों अद्धा घंटा वाला कढ़ना है या 5 मिनट वाला कढ़ना है, दैट इज द आर्ट.
3: खास तौर ते लेडीज दे लिए, मतलब लेडीज दे लिए बोलना बहुत जरूरी है.
4: बोथ, ट्रस्ट मी, आज दी डेट दे विच बंदियां दा भी बोलना उतना ही जरूरी है जिन्ना लेडीज दा. बंदे भी परे बैठे ने, जनानियां भी परी बैठियां ने, क्योंकि बॉस नु नहीं कह सकदे, दोस्त मित्रां नु नहीं कह सकदे, हुण असीं कह रहे हां मां प्यो नु भी ना कहो. तो फिर जे तुसी चाहते हो कि वो अपनी माँ प्यो नु जाके ना कंप्लेन करे, दोस्तां मित्रां नु ना कंप्लेन करे, किसी नु तां करे.
3: आई थिंक जिहड़ा ये लिसनिंग वाला ना, मैं कई बार रियलाइज करदा कि ये लेडीज़ का बहुत ईजी आ. मान लो जे लेडीज़ अपने दिल की गल कर लैन, हाले बंदे च ये भी वह कर भी लवे, मेल
4: पर कर भी लवे, कर सकदा,
3: ते वह करके भी कई बार अपना ग्राफ नहीं गुस्से वाला सुट पाँगा. लेडीज़ का मैं वेख्या वा ज़्यादातर कि वो जो एक करी गल कर लेंदियाँ 80-90% उत्थे ही मसला हल हो जाता है. हाँ, उन्होंने सिर्फ इन्ना होंदा वा भी मैं बोलना,
4: कोई मैं सुने,
3: कोई सुनने वाला हो.
4: मेजोरिटी ऑफ द डिस्प्यूट्स गेट सॉल्वड जे तुसी सुन लो.
3: फिर प्लस ये एक चीज होर, मेरे हुण एक केस मेरे ध्यान दे विच आ गया, दीपिका जी गल करदे आ कि जिहड़ी वो लिसनिंग वाली आ ऑन टेबल तुसी बहन वाली गल कीती आ, तुसी मेक श्योर कि उहदे विच जिहड़ा नाल तुसी किते भाया वा वह भी बायस ना होवे,
4: तेल पान वाला ना होवे, वो पानी पान वाला होवे.
3: उथे नहीं भी तुहाडे लागे मम्मी डैडी भैण भरा जिहड़े तुहाडी
4: नहीं नहीं, जदों दोनों ने गल करनी है या तो कल्ले करन ते सेफ स्पॉट ते करन, पता लगे हथो हथी हो गए बिकॉज वो टॉपिक फिर आ गया. बी जदों टेबल ते जाओ ये सोच के जाओ कि अज सिर्फ सुनन ते सॉल्व करन जा रहा, मैं ब्लेम करन नहीं जा रहा. पाए सामने वाला गलत भी उस वेले ब्लेम करे, 5 मिनट लई प्लीज सुन लो. बहुत औखा है, आई से इट फ्रॉम पर्सनल एक्सपीरियंस, इट्स वेरी हार्ड, पर जे सुन सको तो इट विल रियली सॉल्व मेनी प्रॉब्लम्स. जिहड़ा बोल रहे हैं ना, तो जो वो साडा इस वेले प्रोग्राम सुन रहे हैं उन्होंने भी विनती है, टॉपिक दे रहो जिहड़ी पिछे दी 5 चीज़ें वो बोल पाओगे. जे अज एक टॉपिक बोल पाए हो, एक हैबिट बन जाएगी फिर टेबल के उत्ते गल करनी. डू नॉट ब्रिंग द ओल्ड टॉपिक एट दैट पॉइंट इन टाइम. ਜਿਹੜਾ ਤੁਸੀਂ ਪਾਰਟੀ ਦੇ ਵਿੱਚ ਆਪਸ 'ਚ ਖਲਾਰਾ ਪਾਇਆ ਪਹਿਲਾਂ ਉਹ ਸੋਲਵ ਕਰ ਲਓ. ਅੱਜ ਜੇ ਸੋਲਵ ਹੋ ਗਿਆ ਤਾਂ ਕੱਲ੍ਹ ਨੂੰ ਜਿਹੜਾ ਮਾਸੀ ਦੇ ਉੱਤੇ ਪੈਂਟ ਨਹੀਂ ਪ੍ਰੈਸ ਹੋਈ ਸੀ ਉਹ ਵੀ ਸੋਲਵ ਹੋ ਜਾਏਗਾ.
3: ਮੈਨੂੰ ਤਾਂ ਲੱਗਦਾ ਇਹਦੇ ਵਿੱਚ ਨਾ ਦੀਪਿਕਾ ਜੀ ਸਾਡੀ ਜਿਹੜੀ ਸਟੱਡੀ ਆ ਜਾਂ ਪਰਵਰਿਸ਼ ਆ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਨਾ ਮੁੰਡਿਆਂ ਦੀ ਨਾ ਕੁੜੀ ਦੀ ਉਸ ਹਿਸਾਬ ਦੇ ਨਾਲ ਉਹ ਚੀਜ਼ਾਂ ਹੋ ਹੀ ਨਹੀਂ ਰਹੀਆਂ. ਇਹ ਸਾਡਾ ਨਾਲ ਦੀ ਨਾਲ ਹੀ ਸਾਨੂੰ ਸਿੱਖਣਾ ਪੈਂਦਾ ਅਤੇ ਉਹਦੇ ਵਿੱਚ ਇੱਕ ਬੜਾ ਵੱਡਾ ਗੈਪ ਰਹਿ ਜਾਂਦਾ ਵਾ ਕਿ ਮੰਨ ਲਓ ਹੁਣ ਜਿਹੜੇ ਬੰਦੇ ਨੇ ਜੇ ਮੰਨ ਲਓ ਮੇਰੇ ਵਿਆਹ ਨੂੰ 20 ਸਾਲ ਹੋ ਗਏ ਜਾਂ 10 ਸਾਲ ਹੋ ਗਏ ਆ ਅਤੇ ਜਿਹਦੇ ਵਿਆਹ ਨੂੰ 1 ਸਾਲ ਹੋਇਆ ਵਾ ਮੈਂ ਉਹ ਬਾਕੀ 10 ਸਾਲਾਂ ਦਾ ਐਕਸਪੀਰੀਅੰਸ ਜੇ ਉਹਨੂੰ ਦੱਸਣਾ ਚਾਹ ਰਿਹਾ ਵਾਂ ਅਤੇ ਉਹ ਅਗਲਾ ਸੁਣਨਾ ਨਹੀਂ ਚਾਹ ਰਿਹਾ ਅਤੇ ਜਿਹੜਾ ਮੇਰਾ ਮੈਂ ਦੱਸਣ ਵਾਲਾ ਵਾਂ ਮੈਂ ਉਹਨੂੰ ਪ੍ਰੋਪਰ ਦੱਸ ਨਹੀਂ ਪਾ ਰਿਹਾ ਕਿਉਂਕਿ ਮੈਂ ਵੀ ਬੜੀਆਂ ਚੀਜ਼ਾਂ ਲੁਕਾ ਕੇ ਰੱਖਣੀਆਂ ਵਾਂ ਉਹ ਸਿੰਪਲ ਇੱਥੇ ਕਿ ਜੇ ਗੱਲ ਮੁੱਕ ਜਾਂਦੀ ਉਹ ਗਾਂਹ ਜਾ ਕੇ ਹੋ ਜਾਂਦਾ ਹੁੰਦਾ ਠੀਕ ਬੱਚੇ ਹੋ ਗਏ ਫਿਰ ਹੋ ਜਾਣਾ ਠੀਕ ਉਹ ਇੱਕ ਤਰੀਕੇ ਉਸ ਤਰੀਕੇ 'ਤੇ ਦੱਸੇ ਗਏ ਪਰ ਅੱਜ ਕੱਲ੍ਹ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਵਿੱਚ ਮੁੰਡਿਆਂ 'ਚ ਵੀ ਅਤੇ ਕੁੜੀਆਂ 'ਚ ਵੀ ਉਹ ਪ੍ਰੋਬਲਮ ਸੋਲਵਿੰਗ ਜਿਹੜੀ ਉਹ ਮਾਦਾ ਵਾ ਉਹ ਹੈ ਨਹੀਂ ਆ ਪਰਵਰਿਸ਼ ਦੇ ਵਿੱਚ.
4: ਇਟ ਇਜ਼ ਰੀਅਲ ਮੈਂਟੈਲਿਟੀ ਰਣਜੋਤ ਜੀ ਜਿਸ ਕਹਿੰਦੇ ਹਾਂ ਨਾ, ਸ਼ਾਰਟ ਟਰਮ ਸਪੈਨ ਹੈ, ਸ਼ਾਰਟ ਟਰਮ ਫਾਈਟ ਹੈ, ਸ਼ਾਰਟ ਟਰਮ ਗੇਨ ਹੈ. ਇਹਨੇ ਮੈਨੂੰ ਹੁਣ ਇਸ ਵੇਲੇ ਕਿੱਦਾਂ ਕਹਿਤਾ? ਐਜ਼ ਆ ਸੈਡ ਨਾ, ਡਰ ਬਹੁਤ ਹੈ. ਜਿਹੜਾ ਡਰ ਹੈ ਹੁਣ ਗਲਤ ਵਾਲਾ ਹੈ. ਅੱਜ ਜੇ ਹਾਂ ਕਰਤੀ ਤਾਂ ਕੱਲ੍ਹ ਨੂੰ ਫਿਰ ਹਾਂ ਕਰਨੀ ਪੈਣੀ, ਕੱਲ੍ਹ ਨੂੰ ਵਾਧੂ ਹਾਂ ਕਰਨੀ ਪੈਣੀ ਹਰ ਚੀਜ਼ ਲਈ. ਇਹ ਮੇਰੀ ਫਰੀਡਮ ਕਰਬ ਹੋ ਰਹੀ ਹੈ. ਜਦੋਂ ਦੋ ਬੰਦੇ ਇਕੱਠੇ ਰਹਿਣ ਲੱਗਦੇ ਨੇ 100 ਚੀਜ਼ਾਂ ਉੱਤੇ ਥੱਲੇ ਹੁੰਦੀਆਂ. ਜਦੋਂ ਤੁਸੀਂ ਇਕੱਲੇ ਰਹਿੰਦੇ ਸੀ ਡਿਫਰੈਂਟਲੀ ਰਹਿੰਦੇ ਸੀ, ਹੁਣ ਤੁਸੀਂ ਆਪਸ 'ਚ ਰਹਿ ਰਹੇ ਹੋ ਡਿਫਰੈਂਟਲੀ, ਕੱਲ੍ਹ ਨੂੰ ਬੱਚੇ ਹੋ ਜਾਣਗੇ ਫਿਰ ਡਿਫਰੈਂਟ ਹੋ ਜਾਏਗਾ. ਚੇਂਜ ਇਜ਼ ਦੀ ਓਨਲੀ ਕੋਂਸਟੈਂਟ. ਅਸੀਂ ਕੋਂਸਟੈਂਟਲੀ ਚੇਂਜ ਹੋ ਰਹੇ ਹਾਂ, ਹੋਰ ਕੁਛ ਕੋਂਸਟੈਂਟ ਨਹੀਂ ਹੈ.
3: ਤੁਹਾਨੂੰ ਲੱਗਦਾ ਕਿ ਪਰਵਰਿਸ਼ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜਾਂ ਵਿਆਹ ਤੋਂ ਪਹਿਲਾਂ ਕੁਛ ਇੱਦਾਂ ਮਿਸਿੰਗ ਆ ਚੀਜ਼ਾਂ ਜਿਹੜੀਆਂ ਸਾਨੂੰ ਸ਼ਾਮਿਲ ਕਰ ਲੈਣੀਆਂ ਚਾਹੀਦੀਆਂ ਪਰਵਰਿਸ਼ 'ਚ ਜਾਂ ਪੜ੍ਹਾਈ 'ਚ?
4: ਨੋਇੰਗਲੀ ਨੋਟ ਨੋਇੰਗਲੀ ਰਣਜੋਤ ਜੀ, ਬੱਚਾ ਨਾ ਆਪਣੇ ਆਲੇ ਦੁਆਲੇ ਸਿੱਖ ਕੇ ਬੜਾ ਹੁੰਦਾ. ਪਰਵਰਿਸ਼ ਤੋਂ ਜ਼ਿਆਦਾ ਉਹਦਾ ਮਾਹੌਲ, ਕਲਚਰ, ਸੁਸਾਇਟੀ ਉਹਨੂੰ ਸਿਖਾਉਂਦੀ ਹੈ. ਅਸੀਂ ਉਹ ਜਨਰੇਸ਼ਨ ਹਾਂ ਜਿਹੜੀ ਵਿੱਚ ਲਟਕੀ ਹੋਈ ਹੈ. ਵੀ ਆਰ ਦਾ ਮਾਈਗ੍ਰੇਸ਼ਨ ਜਨਰੇਸ਼ਨ ਇਜ਼ ਵੈਲ. ਇੰਡੀਆ 'ਚ ਡਿਫਰੈਂਟ ਮਾਹੌਲ ਦੇਖਿਆ, ਅਸੀਂ ਬੜੇ ਹੋਏ 90s ਦੇ ਵਿੱਚ ਬੜਾ ਡਿਫਰੈਂਟ ਮਾਹੌਲ ਦੇਖਿਆ. ਅੱਜ ਕੱਲ੍ਹ ਜਿਹੜੀ 2000 ਦੀ ਜਨਰੇਸ਼ਨ ਵੀ ਹੈ, ਜਿਹੜੇ ਮਿਲੇਨੀਅਲਸ ਵੀ ਹੈ, ਇੰਡੀਆ ਦੇ ਵਿੱਚ ਮਾਹੌਲ ਫਿਰ ਵੀ ਬੜਾ ਡਿਫਰੈਂਟ ਹੈ. ਹਾਲੇ ਵੀ ਯੂ ਨੋ ਯੂ ਲਿਵ ਇਨ ਸੁਸਾਇਟੀਜ਼, ਬੜਾ ਅਲੱਗ ਤਰ੍ਹਾਂ ਦਾ. ਇੱਥੇ ਆ ਕੇ ਇਟ ਇਜ਼ ਵੈਰੀ ਆਈਸੋਲੇਟਡ ਸੁਸਾਇਟੀ. ਮਾਹੌਲ ਡਿਫਰੈਂਟ ਹੈ, ਕਲਚਰਲ ਡਿਫਰੈਂਟ ਹੈ, ਰੂਲਸ ਰੈਗੂਲੇਸ਼ਨਸ ਡਿਫਰੈਂਟ ਨੇ. ਸੋ ਜੋ ਸਾਡੀ ਪਰਵਰਿਸ਼ ਸੀਗੀ ਅਤੇ ਅਸੀਂ ਜਿੱਥੇ ਆ ਕੇ ਵਸੇ ਹਾਂ, they are two different societies.
3: ਇਹ ਵੱਡੀ ਪ੍ਰੋਬਲਮ ਹੈ।
4: ਅਸੀਂ ਜਿਹੜੇ ਬਾਕੀ ਦੇ ਸ਼ੋ ਕੀਤੇ ਕ੍ਰਿਸ਼ਨਾ ਦਾ ਅਸੀਂ ਇਹੀ ਗੱਲ ਕੀਤੀ ਹੈ। We talk about migrants. Migrants ਦਾ ਜਿਹੜਾ ਸਭ ਤੋਂ ਵੱਡਾ ਪ੍ਰੋਬਲਮ ਹੈ, we are split between two worlds. ਅਸੀਂ ਇੰਡੀਆ ਨੂੰ ਛੱਡਣਾ ਵੀ ਨਹੀਂ ਚਾਹੁੰਦੇ, ਅਸੀਂ ਆਸਟ੍ਰੇਲੀਆ ਨੂੰ ਅਡੈਪਟ ਵੀ ਨਹੀਂ ਕਰਨਾ ਚਾਹੁੰਦੇ, ਅਸੀਂ ਇੰਡੀਆ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ, ਅਸੀਂ ਰਹਿਣਾ ਵੀ ਆਸਟ੍ਰੇਲੀਆ ਦੇ ਵਿੱਚ ਹੈ। ਮਤਲਬ ਅਸੀਂ ਆਪਣੇ ਆਪ ਦੇ ਵਿੱਚ ਹੀ ਇੰਨੇ ਡਿਵਾਈਡਡ ਹਾਂ, ਅਸੀਂ ਪਰਿਵਾਰ ਦੇ ਡਿਸਪਿਊਟ ਕਿੱਥੋਂ ਸੋਲਵ ਕਰ ਲਾਂਗੇ। ਬਿਕੋਜ਼ ਡਿਸਪਿਊਟ ਸੋਲਵ ਕਰਨ ਲਈ ਯੂ ਹੈਵ ਟੂ ਬੀ ਵੈਰੀ ਬੈਲੈਂਸਡ ਮੈਂਟਲੀ। ਦਿਮਾਗ ਦੇ ਵਿੱਚ ਸਾਨੂੰ ਇਹ, ਜਦੋਂ ਮੈਂ ਲੜ ਰਿਹਾ ਜਾਂ ਲੜ ਰਹੀ ਹਾਂ, ਮੈਨੂੰ ਇਹ ਆਈ ਬ੍ਰਿੰਗ ਬ੍ਰੈਡ ਟੂ ਦਾ ਟੇਬਲ, ਮੈਂ ਸਵੇਰ ਦਾ ਕੰਮ ਕਰ ਰਿਹਾ, ਇਹ ਘਰ ਦੇ ਵਿੱਚ ਬੈਠੀ ਹੈ, ਦੈਟ ਜਦੋਂ ਉਹ ਤੁਸੀਂ ਲੜ ਰਹੇ ਹੁੰਦੇ ਹੋ ਨਾ, ਬੋਲ ਤੁਸੀਂ ਪਾਏ ਉਹ ਪਾਰਟੀ ਦੇ ਵਿੱਚ ਮਿਸਬਿਹੇਵੀਅਰ ਦਾ ਹੈ, ਪਰ ਇੰਟਾਈਟਲਮੈਂਟ ਜਿਹੜੀ ਹੈਗੀ ਉਹ ਡਿਫਰੈਂਟ ਹੈ।
3: ਉਹ ਬੈਕਗਰਾਉਂਡ 'ਚ ਸਾਰੀ ਰੀਲ ਹੋਰ ਚੱਲ ਰਹੀ
4: ਹੈ। ਹੋ ਸਕਦਾ ਕਿ ਮੈਂ ਆਪਣੇ ਪੇਰੈਂਟਸ ਨੂੰ ਦੇਖਿਆ ਹੋਏ, ਐਂਡ ਆਈ ਸੀ ਮਾਈ ਮਦਰ ਫਾਦਰ ਨੈਵਰ ਡਿਸਪਿਊਟਡ ਅਬਾਊਟ ਐਨੀਥਿੰਗ, ਮੇਰਾ ਹਸਬੈਂਡ ਮੇਰੇ ਨਾਲ ਡਿਸਪਿਊਟ ਕਿਉਂ ਕਰ ਰਿਹਾ, ਬਿਕੋਜ਼ ਮੈਂ ਆਪਣੀ ਲਾਈਫ ਦੇ ਵਿੱਚ ਉਹ ਚੀਜ਼ ਦੇਖੀ ਹੈ। ਹਸਬੈਂਡ ਸੋਚਦਾ ਮੈਂ ਹਮੇਸ਼ਾ ਆਪਣੀ ਮਦਰ ਨੂੰ ਆਪਣੇ ਫਾਦਰ ਦਾ ਹਾਂ ਚ ਹਾਂ ਮਿਲਾਉਂਦੇ ਦੇਖੀ ਹੈ, ਮੇਰੀ ਵਾਈਫ ਮੇਰੀ ਹਾਂ ਚ ਹਾਂ ਕਿਉਂ ਨਹੀਂ ਮਿਲਾ ਰਹੀ। ਉਹ ਜਿਹੜਾ ਆਈ ਵੋਂਟ ਸੇ ਬੈਗੇਜ, ਪਰ ਜਿੱਦਾਂ ਅਸੀਂ ਵੱਡੇ ਹੋਏ ਹਾਂ ਅਤੇ ਜੋ ਸਾਡੀ ਅੱਜ ਦੀ ਕਰੰਟ ਸਿਚੁਏਸ਼ਨ ਹੈ ਉਹ ਦੋ ਬਹੁਤ ਡਿਫਰੈਂਟ ਚੀਜ਼ਾਂ ਨੇ। ਸਾਡੇ ਟਾਈਮ 'ਤੇ ਸੋਸ਼ਲ ਮੀਡੀਆ ਨਹੀਂ ਸੀ, ਹੁਣ ਸੋਸ਼ਲ ਮੀਡੀਆ ਹੈ, ਸਾਡੇ ਵਰਗੇ ਪੋਡਕਾਸਟ ਨੇ, ਇੱਦਾਂ ਦੇ ਹੋਰ ਬੜੇ ਪੋਡਕਾਸਟ ਨੇ ਜਿਹੜੇ ਕਹਿੰਦੇ ਨੇ ਸਪੀਕ ਫੋਰ ਯੋਰਸੈਲਫ,
3: ਚੱਕ ਦੋ ਪਟ,
4: ਹੈ ਨਾ। ਤੋ ਦੇ ਆਰ ਡਿਫਰੈਂਟ ਕਾਈਂਡ ਆਫ ਇਨਫੋਰਮੇਸ਼ਨ ਜਿਹਨੂੰ
3: ਅਸੀਂ ਹੋ ਗਏ ਤੁਹਾਡੇ ਕੋਲ, ਤੁਸੀਂ ਅੱਜ ਹੀ ਹੋ ਜਾਓ।
4: ਸੋ ਕਹਿਣ ਦਾ ਮਤਲਬ ਹੈ ਤੁਸੀਂ ਸੋਚਣਾ ਤੁਸੀਂ ਕਿਹੜੀ ਕਮਿਊਨੀਕੇਸ਼ਨ ਨੂੰ ਕੰਜ਼ਿਊਮ ਕਰਨਾ। ਜਦੋਂ ਲੜਾਈ ਸੋਲਵ ਕਰਨੀ ਹੈ, ਇੰਟਾਈਟਲਮੈਂਟ ਨਹੀਂ ਰੱਖਣੀ ਦਿਮਾਗ ਦੇ ਵਿੱਚ, ਹੰਬਲਨੈਸ ਚਾਹੀਦੀ ਹੈ। ਬੜੀ ਚੀਜ਼ਾਂ ਨੇ ਰਣਜੋਤ ਜੀ, ਸੋ ਇਟ ਇਜ਼ ਵੈਰੀ ਇੰਪੋਰਟੈਂਟ, ਡਿਸਪਿਊਟ ਨੂੰ ਡਿਸਪਿਊਟ ਦੀ ਤਰ੍ਹਾਂ ਲਓ, ਵਾਇਲੈਂਸ ਦਾ ਸ਼ਕਲ ਦੇਣ ਦੀ ਕੋਸ਼ਿਸ਼ ਨਾ ਕਰੋ।
3: ਆਪਾਂ ਆਪਾਂ ਫਿਲਹਾਲ ਇਹ ਕਲੀਅਰ ਕਰਦੇ ਪਏ, ਆਪਾਂ ਹਲੇ
4: ਡਿਸਪਿਊਟ ਦੀ ਗੱਲ ਕਰ ਰਹੇ ਹਾਂ। ਵਾਇਲੈਂਸ ਇਜ਼ ਵੈਰੀ ਸਕੇਰੀ,
3: ਬਹੁਤ ਕੁਝ ਹੈ,
4: ਦੁਨੀਆ ਦੀ ਜਾਨ ਗਈ ਹੈ, ਦੁਨੀਆ ਬਹੁਤ ਤੰਗੀ ਵਿੱਚ ਰਹਿ ਰਹੀ ਹੈ ਜਿਹੜੇ ਐਕਚੁਅਲ ਡੋਮੈਸਟਿਕ ਵਾਇਲੈਂਸ ਦੇ ਸ਼ਿਕਾਰ ਨੇ। ਐਂਡ ਪਲੀਜ਼, ਇਹ ਮਿਥ ਹੈਗਾ ਹੈ, ਯੰਗ ਓਲਡ ਇੰਡੀਅਨ ਨੈਸ਼ਨੈਲਿਟੀ, ਇੰਡੀਅਨ ਨੈਸ਼ਨੈਲਿਟੀ ਵਿੱਚ ਐਵਰੀ ਰਿਲੀਜਨ, ਐਵਰੀ ਨੈਸ਼ਨੈਲਿਟੀ, ਦੇ ਗੋ ਥਰੂ ਡੋਮੈਸਟਿਕ ਵਾਇਲੈਂਸ, ਐਂਡ ਇਟ ਇਜ਼ ਅ ਵੈਰੀ ਸੀਰੀਅਸ ਇਸ਼ੂ ਰਣਜੋਤ ਜੀ। ਅਤੇ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਡੋਮੈਸਟਿਕ ਵਾਇਲੈਂਸ ਵਾਲੇ ਜਿਹੜੇ ਵਿਕਟਿਮ ਨੇ ਉਹ ਐਕਚੁਅਲ ਜਾਂ ਸਰਵਾਈਵਰ ਨੇ, ਉਹਨਾਂ ਨੂੰ ਪ੍ਰੋਪਰ ਹੈਲਪ ਮਿਲੇ, ਤਾਂ ਡਿਸਪਿਊਟ ਨੂੰ ਵਾਇਲੈਂਸ ਦੀ ਸ਼ਕਲ ਨਾ ਦਿਓ,
3: ਤੁਸੀਂ ਉਸ ਪਾਸੇ ਨੂੰ ਨਾ ਜਾਓ, ਇਹ ਬੜਾ
4: ਬਹੁਤ ਜ਼ਰੂਰੀ ਹੈ। ਅਤੇ ਰੱਬ ਦਾ ਮੱਥਾ ਟੇਕੋ ਕਿ ਤੁਹਾਡਾ ਕਦੀ ਵੀ ਡਿਸਪਿਊਟ ਵਾਇਲੈਂਸ ਕਨਵਰਟ ਨਾ ਹੋਏ,
3: ਉੱਥੇ ਰੋਕ ਲਓ ਉਹਨੂੰ, ਇਹ ਚੀਜ਼ ਕਿਸੇ ਨੂੰ ਕੋਈ ਫਾਇਦਾ ਨਹੀਂ ਦੇ ਕੇ ਜਾਣ ਵਾਲੀ
4: ਜੀ। ਅਤੇ ਅੱਜ ਕੱਲ੍ਹ ਤਾਂ ਇੰਨੀ ਤੁਹਾਨੂੰ ਨਿਊਜ਼ ਦੇਖਣ ਨੂੰ ਮਿਲਦੀ ਹੈ ਜਿੱਥੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਬਚਦੇ ਨਹੀਂ ਹੈ, ਸੋ ਉਹਨਾਂ ਦੀ ਰਿਸਪੈਕਟ ਬਹੁਤ ਜ਼ਰੂਰੀ ਹੈ।
3: ਟਾਈਮ ਕਿੰਨਾ ਕਿਹਾ ਤੁਹਾਡੇ ਕੋਲ?
4: ਜਿੰਨਾ ਤੁਹਾਡੇ ਕੋਲ, ਕੋਈ ਗੱਲ ਨਹੀਂ, ਵੀ ਕੈਨ ਟਾਕ,
3: ਪੱਕੀ ਗੱਲ
4: ਜੀ ਜੀ,
3: ਓਕੇ ਵੇ ਵੇਖ ਲਓ,
4: ਬਿਕਾਜ਼ ਦਿਸ ਇਜ਼ ਅ ਵੈਰੀ ਸੀਰੀਅਸ, ਵੀ ਕੈਨ ਗਿਵ ਇਟ 10 ਮਿੰਟਸ ਔਰ 5 ਮਿੰਟਸ ਮੋਰ ਐਂਡ
3: ਲੈਟਸ ਰੈਪ ਇਟ ਅਪ। ਕਾਫੀ ਇੰਟਰਸਟਿੰਗ ਮੋਡ ਦੇ ਤਾਂ, ਹਾਲਾਂਕਿ ਸਾਡਾ ਜਿਹੜਾ ਬਾਕੀ ਦਾ ਆਪਾਂ ਫੇਰ ਇਹਨੂੰ ਅੱਗੇ ਤੋਰਨਾ ਪਊਗਾ ਉਹਨੂੰ ਰਿਜ਼ੋਲਵ ਕਰਨ ਲਈ। ਪਰ ਆਪਾਂ ਜਿੱਥੇ ਕੁ ਤੱਕ ਆ ਗਏ, ਸਭ ਤੋਂ ਵੱਡੀ ਜਿਹੜੀ ਸਮੱਸਿਆ ਮੈਂ ਵੇਖਦਾ ਇੱਥੇ ਮਾਈਗ੍ਰੈਂਟਸ ਦੇ ਵਿੱਚ, ਉਹ ਮਾਂ ਪਿਓ ਦੀ, ਬਜ਼ੁਰਗਾਂ ਦੀ, ਕਿਉਂਕਿ ਇਹ ਵਾਲਾ ਮਸਲਾ ਜਿਹੜਾ ਨਾ, ਆਪਾਂ ਦੀਪਕਾ ਜੀ ਆਪਣੀ ਸੋਸਾਇਟੀ ਦੇ ਵਿੱਚ ਵੇਖਦੇ ਹਾਂ ਕਿ ਆਪਾਂ ਆਪਣੇ ਵੱਡਿਆਂ ਦਾ ਹਮੇਸ਼ਾ ਆਦਰ ਕਰਨਾ, ਉਹ ਸਾਡੇ ਰਿਸਪੈਕਟਫੁੱਲ ਪਰਸਨੈਲਿਟੀਜ਼ ਨੇ, ਉਹਨਾਂ ਨੂੰ ਵੀ ਆਪਾਂ ਸੇਵਾ ਕਰਨੀ ਆ, ਉਸ ਵਜ੍ਹਾ ਦੇ ਕਰਕੇ ਬੜੀਆਂ ਸਾਰੀਆਂ ਗੱਲਾਂ ਵਿੱਚ ਦੱਬੀਆਂ ਰਹਿ ਜਾਂਦੀਆਂ, ਜਿਹਦੀ ਜਿਹਦੇ ਪਿੱਛੇ ਬਹੁਤ ਸਾਰਾ ਕੁਛ ਲੁਕਿਆ ਵਾ ਇਸ ਚੈਪਟਰ ਦੇ ਵਿੱਚੋਂ। ਜਦੋਂ ਆਪਾਂ ਸ਼ਾਇਦ ਇੰਡੀਆ ਹਾਂ ਤਾਂ ਉੱਥੇ ਇੱਕ ਅਲੱਗ ਤਰ੍ਹਾਂ ਦੀ ਸੋਚ ਸੀ, ਇੱਥੇ ਆਪਾਂ ਵੇਖਦੇ ਹਾਂ ਪਰਿਵਾਰਾਂ ਦੇ ਵਿੱਚ ਅਲੱਗ ਤਰ੍ਹਾਂ ਦੀ ਸੋਚ ਹੈ। ਜਦੋਂ ਬਜ਼ੁਰਗ ਆਉਂਦੇ ਆ, ਬਹੁਤ ਵਾਰੀ ਵੇਖੀਦਾ ਕਿ ਬਜ਼ੁਰਗ ਵੀ ਇੱਕ ਆਈਡੀਅਲ, ਜੋ ਉਹਨਾਂ ਨੂੰ ਚਾਹੀਦਾ ਰੋਲ ਪਰਿਵਾਰ 'ਚ ਅਦਾ ਕਰਨਾ, ਜਾਣੇ ਅਣਜਾਣੇ ਉਹ ਵੀ ਘਰ ਦੇ ਵਿੱਚ ਕਪੱਤ ਦਾ ਸਬੱਬ ਬਣ ਜਾਂਦੇ ਆ। ਕਈ ਮੈਂ ਵੇਖਦਾ ਪਰਿਵਾਰ ਬੜੇ ਸੋਹਣੇ ਵਸ ਰਹੇ ਹੁੰਦੇ, ਪਰ ਜਿੱਦਾਂ ਹੀ ਉਹਨਾਂ ਦੇ ਘਰ ਦੇ ਵਿੱਚ, ਮੈਂ ਮਾਫ਼ੀ ਚਾਹੁੰਦਾ ਜੇ ਕਿਸੇ ਨੂੰ ਬੁਰਾ ਲੱਗੇ, ਪਰ ਇਹ ਸੱਚਾਈ ਹੈ, ਜਿੱਦਾਂ ਹੀ ਪਰਿਵਾਰ ਦੇ ਵਿੱਚ ਬਜ਼ੁਰਗ ਆਉਂਦੇ ਆ, ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਦੀਆਂ ਗੱਲਾਂ ਜਾਂ ਉਹਨਾਂ ਦੀ ਪੁੱਛ ਗਿੱਛ ਜਾਂ ਉਹਨਾਂ ਦਾ ਆਲਾ ਦੁਆਲਾ ਜੋ ਕਰਦੇ ਨੇ ਉਹ ਕਿਹੜੇ ਤਰੀਕੇ ਦੇ ਨਾਲ ਉਹਨਾਂ ਦੇ ਧੀ ਪੁੱਤ ਦੇ ਵਿੱਚ ਫ੍ਰਿਕਸ਼ਨ ਪਾ ਜਾਂਦਾ।
4: ਬਿਲਕੁਲ ਬਿਲਕੁਲ,
3: ਇਹ ਉਹਨਾਂ ਨੂੰ ਵੀ ਸਮਝਣਾ, ਸਮਝਾਉਣਾ ਬਹੁਤ ਔਖਾ, ਮਤਲਬ ਆਪਾਂ ਇਹ ਉਹਨਾਂ ਗੱਲਾਂ ਦੇ ਵਿੱਚੋਂ ਆ ਜਿਹੜੀ ਆਪਾਂ ਕਰ ਨਹੀਂ ਪਾ ਰਹੇ ਸੋਸਾਇਟੀ 'ਚ।
4: ਮੋਸਟ ਆਫ ਦਾ ਕੇਸ ਜਦੋਂ ਲੜਾਈ ਹੁੰਦੀ ਹੈ ਨਾ, ਅੱਜ ਕੱਲ੍ਹ ਤਾਂ ਪੁੱਛਿਆ ਜਾਂਦਾ ਕਿ ਪੇਰੈਂਟਸ ਆਏ ਹੋਏ ਨੇ, ਕਿਉਂਕਿ ਇਹ ਬਹੁਤ ਕਾਮਨ ਚੀਜ਼ ਹੈ। ਹਸਬੈਂਡ ਵਾਈਫ ਬਿਲਕੁਲ ਠੀਕ ਰਹਿ ਰਹੇ ਹੁੰਦੇ ਨੇ, ਪੇਰੈਂਟਸ ਆਉਂਦੇ ਓਵਰਸੀਜ਼ ਤੋਂ, ਚਾਹੇ ਉਹ ਕੁੜੀ ਦੇ ਹੋਣ ਚਾਹੇ ਮੁੰਡੇ ਦੇ ਹੋਣ, ਹੁਣ ਆ ਕੇ ਕੋਈ ਰਿਸ਼ਤੇਦਾਰੀ ਤਾਂ ਹੈ ਨਹੀਂ, ਰਹਿਣਗੇ ਆਪਣੇ ਬੱਚਿਆਂ ਦੇ ਕੋਲ ਹੀ ਰਹਿਣਗੇ, ਤਾਂ ਰਹਿਣਾ ਵੀ ਚਾਹੀਦਾ ਰਾਈਟ, ਚਾਹੇ ਕੁੜੀ ਦੇ ਹੋਣ ਜਾਂ ਮੁੰਡੇ ਦੇ। ਪ੍ਰੋਬਲਮ ਕੀ ਹੈ, ਇੱਕ ਇੰਟਾਈਟਲਮੈਂਟ ਐਜ਼ ਆ ਵਾਜ਼ ਸੇਇੰਗ, ਜੇ ਕੁੜੀ ਦੇ ਪੇਰੈਂਟਸ ਆਉਂਦੇ ਨੇ ਉਹਨਾਂ ਨੂੰ ਆਉਂਦਾ ਕੁੜੀ ਬਾਹਰ ਜਾ ਕੇ ਮੇਰੀ ਕਮਾ ਰਹੀ ਹੈ, ਵਿਚਾਰੀ ਬੜੀ ਮਿਹਨਤ ਕਰ ਰਹੀ ਹੈ, ਘਰ ਆ ਕੇ ਵੀ ਘਰ ਦਾ ਕੰਮ ਕਰ ਰਹੀ ਹੈ,
3: ਨਿਆਣੇ ਵੀ ਸਾਂਭ ਰਹੀ ਹੈ,
4: ਸਭ ਕੁਛ ਕਰ ਰਹੀ ਹੈ, ਮੁੰਡਾ ਕਿਉਂ? ਉਹਨਾਂ ਦੀ ਇੱਕ ਲਾਈਫ ਹੈ, ਉਹਨਾਂ ਦਾ ਇੱਕ ਪੈਰਾਮੀਟਰ ਹੈ, ਉਹ ਪਹਿਲਾਂ ਵੀ ਉੱਦਾਂ ਰਹਿ ਰਹੇ ਸੀ, ਯੂ ਸ਼ੁੱਡ ਨੋਟ ਇੰਟਰਫੇਅਰ। ਉਹ ਜਿਹੜੀ ਚੀਜ਼ ਹੈ ਨਾ, ਭਾਵੇਂ ਉਹ ਪਿਆਰ ਦੇ ਵਿੱਚ

0: हाँ लिटरली कि तू किचन जो भी हेल्प कर रहे हैं तू बच्चे दी नैपी भी चेंज कर रहे हैं बच्चे नु करन दो
1: चल तू वापस चल तू
0: ये तो चंगा था इंडिया दे विच बट व्हाट दे डोंट अच्छा एक तो ए पर्सपेक्टिव है दूसरा पर्सपेक्टिव भी बड़ा सैड है फॉर एग्जांपल कुड़ी दे पेरेंट्स ने ते मदर बहुत दबी गई फादर को ते बोल नहीं सकी हुनो देख रही है कुड़ी दबी जा रही है शी फील्स कि जे मैं दबी की ए ना जाए
1: इनू नहीं दबन देना
0: चक दो काम यू नो मैं गलती की थी तू किदा करेंगे
1: पढ़ी लिखी कल ही पढ़ाया था
0: इस करके मुंडे दे पेरेंट्स आए मदर फील्स जिन्ना पुछ पुछ मेरा पुत्र मेरी नूह दी कर रहा तेरे पापे ने तो कभी मेरी किती नहीं दैट फैक्टर सेट्स इन कि मेरे हस्बैंड ने मैनू कभी नहीं पुछया मेरा पुत्र जनानी दे अगे पिछे हो रहा उन्हें पैंपर कर रहा पुछ रहा एंड दैट मेंटैलिटी ऑलसो सेट्स इन रणजोत जी कि जो मैनू नहीं मिलिया दूजे नू किदा मिल रहा या जिस चीज़ तो मैं दबी जा रही हाँ वो दूजे तो फ्रीडम किदा मिल रही है
1: ये सच्चाई आ दीपका जी ह्यूमन मैंटैलिटी मैं वेखदा इदा दी आ कि जदों ताडी ईगो ते आ जांदियां ना चीज़ां ताडे सबकॉन्शियस पता नहीं की लद्दिया की पिया पिछोकड़ चों मैं वेना वा भी उदों धियां पुत्तां दा भी नुकसान माँ प्यो कर जांदे आ उदों तुसीं वेखदे हो तुसीं आपस विच जोड़े भी एक दूसरे का कर जांदे आ असीं भी अपने माँ प्यो का नुकसान कर जांदे आ आपां नूं लगदा वा कि नहीं असीं तो बहुत रिस्पैक्ट करदे आ असीं तो पूजा करदे आ पैरियां हथ लाउंदे आ पर तुसीं सोच के वेखो तुसीं आर्गूमेंट ते माँ प्यो नाल भी करदे ही हो
0: बिल्कुल
1: रोज दिहाड़ी वाधा ताडा इहदा मतलब डिसएग्रीमेंट ताडा उहनां नाल वी
0: आ डोमेस्टिक डिस्प्यूट इज नेवर अबाउट हस्बैंड वाइफ बच्चियां दा पेरेंट्स दा ਤੁਹਾਡੇ ਤੁਹਾਡੇ ਆਪਣੇ ਪੇਰੈਂਟਸ ਦੇ ਨਾਲ ਡਿਸਐਗਰੀਮੈਂਟ ਰਹੇਗਾ ਰਣਜੋਤ ਜੀ ਐਂਡ ਹੈਲਦੀ ਡਿਸਐਗਰੀਮੈਂਟ ਹੋਣੇ ਵੀ ਚਾਹੀਦੇ ਨੇ ਕਈ ਵਾਰੀ ਹੈਲਦੀ ਡਿਸਐਗਰੀਮੈਂਟ ਵਿੱਚ ਤੁਹਾਨੂੰ ਪਤਾ ਚੱਲ ਜਾਂਦਾ ਕਿ ਅੱਛਾ ਸਾਹਮਣੇ ਵਾਲੇ ਨੂੰ ਇਹ ਗੱਲ ਹਰਟ ਕਰੀ ਹੈ ਨਹੀਂ ਕਰਨੀ ਕਈ ਵਾਰੀ ਨਹੀਂ ਪਤਾ ਨਾ ਸਾਹਮਣੇ ਵਾਲਾ ਨਹੀਂ ਜੇ ਲੜਿਆ ਜਾਂ ਤੁਹਾਡੇ ਨਾਲ ਇਰੀਟੇਟ ਹੋਇਆ ਨਹੀਂ ਪਤਾ ਲੱਗਦਾ ਅਸੀਂ ਵੀ ਤੁਰੇ ਜਾਂਦੇ ਹਾਂ ਕਹਿੰਦੇ ਬੱਚੇ ਨੂੰ ਵੀ ਜਦੋਂ ਤੱਕ ਰੋਂਦਾ ਨਹੀਂ ਮਾਂ ਨਹੀਂ ਦੁੱਧ ਪਵਾਉਂਦੀ ਸੋ ਦੈਟ ਕ੍ਰਾਈ ਇਜ਼ ਓਕੇ ਹੈਲਦੀ ਹੈ ਪਰ ਇਹ ਨਹੀਂ ਨਾ ਕਿ ਬੱਚਾ ਦੁੱਧ ਮੰਗ ਰਿਹਾ ਤਾਂ ਪਟਕ ਕੇ ਮਾਰੋ ਦੈਟ ਇਜ਼ ਵਾਇਲੈਂਸ ਐਂਡ ਦੈਟ ਇਜ਼ ਵੇਅਰ ਡਿਸਪਿਊਟ ਬਿਕਮਸ ਵਾਇਲੈਂਸ
1: ਬਿਲਕੁਲ ਅਤੇ ਆਪਾਂ ਇੱਥੋਂ ਹੀ ਅੱਗੇ ਤੁਰਾਂਗੇ ਮੈਨੂੰ ਲੱਗਦਾ ਜਿਹੜਾ ਮਾਂ ਪਿਓ ਵਾਲਾ ਜਿਹੜਾ ਮਸਲਾ ਵਾ ਬਜ਼ੁਰਗਾਂ ਦਾ ਇੱਥੇ ਆਉਣਾ ਰਹਿਣਾ ਉਹ ਘਰ ਦੇ ਵਿੱਚ ਵੇਖੋ ਇੱਥੇ ਸਿਰਫ ਇੰਨਾ ਹੀ ਨਹੀਂ ਹੈ ਵੀ ਬਜ਼ੁਰਗਾਂ ਦੇ ਆਉਣ ਕਰਕੇ ਕਿਸੇ ਦੇ ਘਰ ਦਾ ਮਾਹੌਲ ਖਰਾਬ ਹੁੰਦਾ ਵਾ ਕਈ ਵਾਰੀ ਸਾਡੇ ਕਰਕੇ ਬਜ਼ੁਰਗਾਂ ਦਾ ਖਰਾਬ ਹੁੰਦਾ ਸੋ ਇਹ ਟੂ ਵੇ ਜਿਹਾ ਹੀ ਆ ਪਰ ਇਹ ਅਸੀਂ ਤਾਂ ਕਰਕੇ ਹੱਥ ਪਾ ਰਹੇ ਹਾਂ ਕਿਉਂਕਿ ਇਸ ਪਾਸੇ ਨੂੰ ਕੋਈ ਬਹੁਤੀ ਗੱਲ ਕਰਦਾ ਨਹੀਂ ਹੈ ਵੀ ਮੇਰੇ ਘਰ ਦੀ ਗੱਲ ਉਹ ਇੱਦਾਂ ਤਾਂ ਹੋ ਹੀ ਨਹੀਂ ਸਕਦਾ ਅਸੀਂ ਮਿੱਥ ਬਣਾਈਆਂ ਵਾ ਵੀ ਆਹ ਚੀਜ਼ ਤਾਂ ਇੱਦਾਂ ਹੋਣੀ ਨਹੀਂ ਆ ਅਤੇ ਇੱਦਾਂ ਰਹਿਣਾ ਹੀ ਨਹੀਂ ਆ ਪਰ ਸੱਚਾਈ ਇਹ ਕਿ ਸਾਰਾ ਕੁਛ ਹੀ ਚੱਲ ਰਿਹਾ ਸਾਡੇ ਆਸ ਪਾਸ ਹੀ ਚੱਲ ਰਿਹਾ ਇਹਨੂੰ ਆਪਾਂ ਇੱਥੇ ਸਮ ਅਪ ਕਰੀਏ ਮੈਨੂੰ ਲੱਗਦਾ ਇਹਦੇ ਉੱਤੇ ਇੱਕ ਪ੍ਰੋਗਰਾਮ ਆਪਾਂ ਸੈਪਰੇਟ ਵੱਖਰਾ ਮਾਂ ਪਿਓ ਦੇ ਉੱਤੇ ਆਪਾਂ ਕਰੀਏ ਕਿ ਜਿਹੜੇ ਸਾਡੇ ਕੀ ਫਰਜ਼ ਬਣਦੇ ਨੇ ਉਹਨਾਂ ਦੇ ਪ੍ਰਤੀ ਮਾਂ ਪਿਓ ਜਦੋਂ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਦੇ ਧੀ ਪੁੱਤ ਸੁਖੀ ਵਸਣ ਨਾ ਕਿ ਉਹ ਇਹ ਦੋਸ਼ ਲੈ ਕੇ ਸਿਰ ਜਾਣ ਵੀ ਅਸੀਂ ਗਏ ਸਾਂ ਅਸੀਂ ਘਰ ਤੋੜ ਕੇ ਆ ਗਏ ਕੁੜੀ ਦਾ ਅਸੀਂ ਆਪਣੇ ਮੁੰਡੇ ਦਾ ਘਰ ਜਾੜ ਕੇ ਆ ਗਏ ਹਾਂ ਅਤੇ ਜਾਂ ਨਾ ਕਿ ਤੁਸੀਂ ਇੱਦਾਂ ਦਾ ਸੋਚੋ ਵੀ ਅਸੀਂ ਜੇ ਨਾ ਜਾਂਦੇ ਤੇ ਪਤਾ ਨਹੀਂ ਉਹਨੇ ਤੇ ਦਬ ਦਬ ਕੇ ਮਰ ਜਾਣਾ ਹੈ ਮਤਲਬ ਵੇ ਆ ਨਾ ਸੋਚਣ ਦਾ
0: ਬਿਲਕੁਲ ਬਿਲਕੁਲ
1: ਬਹੁਤੀ ਵਾਰੀ ਆਪਾਂ ਇੱਦਾਂ ਕਹਿ ਕੇ ਪਿੱਛੇ ਹਟ ਜਾਂਦੇ ਵੀ ਨਹੀਂ ਵੀ ਆਪਾਂ ਇਸ ਮਸਲੇ ਦੇ ਉੱਤੇ ਬੋਲਦੇ ਆਪਾਂ ਚੰਗੇ ਨਹੀਂ ਲੱਗਦੇ ਪਰ ਸ਼ਾਇਦ ਇਹ ਜਿਹੜੇ ਮਾਧਿਅਮ ਨੇ ਇਸੇ ਕੰਮ ਹੀ ਆਉਂਦੇ ਨੇ ਕਿ ਆਪਾਂ ਜਿਹੜੀ ਗੱਲ ਤੁਸੀਂ ਘਰ ਨਹੀਂ ਕਰ ਸਕਦੇ ਐਟਲੀਸਟ ਆਨੇ ਬਾਨੇ ਕਿਸੇ ਨਾ ਕਿਸੇ ਦੇ ਖਾਨੇ ਪੈ ਜੇ ਅਤੇ ਇਹਨੂੰ ਆਪਾਂ ਇੱਥੇ ਸਮ ਅਪ ਕਰੀਏ ਅਤੇ ਫਿਰ ਆਪਾਂ ਅਗਲੇ ਹਫ਼ਤੇ ਫਿਰ ਆਪਾਂ ਡੋਮੈਸਟਿਕ ਵਾਇਲੈਂਸ ਉੱਤੇ ਕੰਟੀਨਿਊ ਰੱਖਾਂਗੇ ਸੋ ਸਾਡਾ ਅਤੇ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਸਾਥ ਆ ਉਹ ਘਰੇਲੂ ਹਿੰਸਾ ਤੇ ਹਲੇ ਕੰਟੀਨਿਊ ਰਹੂ
0: ਐਂਡ ਇਟਸ ਐਨ ਇੰਪੋਰਟੈਂਟ ਟੌਪਿਕ ਟੂ ਟਾਕ ਰਣਜੋਤ ਜੀ
1: ਬਹੁਤ ਇੰਪੋਰਟੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਆ ਵੀ ਸਾਡੇ ਨਾਲ ਕੀ ਹੋ ਰਿਹਾ ਜਾਂ ਅਸੀਂ ਕੀ ਕਰ ਸਕਦੇ ਹਾਂ ਜਾਂ ਕਿਹੜੀਆਂ ਗਲਤੀਆਂ ਸਾਡੀਆਂ ਚੱਲ ਰਹੀਆਂ ਨੇ
0: ਬਿਲਕੁਲ
1: ਇਸ ਕਰਕੇ ਬਹੁਤ ਜ਼ਰੂਰੀ ਹੈ ਇਹਦੇ ਉੱਤੇ ਫਿਰ ਇਹਨੂੰ ਕਰੋ ਕੰਕਲੂਡ ਫਿਰ
0: ਥੈਂਕ ਯੂ ਸੋ ਮਚ ਰਣਜੋਤ ਜੀ ਕਿਉਂਕਿ ਤੁਹਾਡੇ ਨਾਲ ਗੱਲ ਕਰਕੇ ਕਈ ਫਿਰ ਮੈਨੂੰ ਆਪਣਾ ਵੀ ਯੂ ਨੋ ਆਪਾ ਸਮਝ ਆਉਂਦਾ ਕਿ ਹਾਂ ਸ਼ਾਇਦ ਮੈਂ ਇਸ ਗੱਲ 'ਤੇ ਗੁੱਸਾ ਕਰਦੀ ਹਾਂ ਜਾਂ ਮੈਨੂੰ ਆਪਣੇ ਘਰ ਜਾ ਕੇ ਇਹ ਚੀਜ਼ ਚੇਂਜ ਕਰਨ ਦੀ ਲੋੜ ਹੈ ਇਹ ਸਾਡੇ ਸਾਰਿਆਂ ਲਈ ਹੈ ਬਟ ਮੇਕ ਸ਼ੋਰ ਜੇ ਤੁਸੀਂ ਕਿਸੇ ਇਮੀਨੈਂਟ ਡੇਂਜਰ ਦੇ ਵਿੱਚ ਹੋ ਇੱਥੇ 000 ਜਾਂ ਡੋਮੈਸਟਿਕ ਵਾਇਲੈਂਸ ਦੀ ਹੈਲਪਲਾਈਨ ਪਲੀਜ਼ ਉਹਨਾਂ ਨੂੰ ਕਾਲ ਕਰਨ ਤੋਂ ਪਹਿਲਾਂ ਦੋ ਵਾਰੀ ਨਹੀਂ ਸੋਚੋ, ਤੁਹਾਡੀ ਲਾਈਫ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਪਰ ਜੇ ਲਾਈਫ ਨੂੰ ਖਤਰਾ ਨਹੀਂ ਹੈ, ਆਪਸ ਦਾ ਆਰਗੂਮੈਂਟ ਹੈ, ਉਹਨੂੰ ਵਾਇਲੈਂਸ ਦੀ ਸ਼ਕਲ ਨਾ ਦਿਓ।
1: ਹਾਂ, ਫਿਰ ਐਵੇਂ ਗੁੱਸੇ 'ਚ ਇੰਨੀ ਗੱਲ ਨਾ ਵਧਾਓ ਕਿ ਉਹ ਤੁਹਾਨੂੰ ਮੁੜ ਕੇ, ਕਈ ਵਾਰੀ ਇੱਕ ਦੂਸਰੇ ਨਾਲ ਮਿਲਣ ਨੂੰ ਵੀ ਮੁੜ ਕੇ ਤਰਸਦੇ ਰਹਿੰਦੇ। ਅਤੇ ਕਈ ਕੇਸ ਮੈਂ ਇੱਦਾਂ ਦੇ ਵੀ ਵੇਖੇ ਉਹਨਾਂ ਨੇ, ਹੁਣ ਜਦੋਂ ਜਾ ਕੇ ਉਹਨਾਂ ਨੇ PR ਪਾਈ ਜਾਂ ਜਦੋਂ ਪੱਕੇ ਹੋਣ ਲੱਗੇ, ਸਿਟੀਜ਼ਨ ਹੋਣ ਲੱਗੇ, ਅਤੇ ਉਦੋਂ ਉਹਨਾਂ ਨੂੰ ਉਹ ਪੁਰਾਣੀਆਂ ਭੁਗਤਣੀਆਂ ਪਈਆਂ। ਜਦਕਿ ਅੱਜ ਮੈਂ ਵੇਹਨਾ ਵਾਂ ਵੀ ਉਹ

0: ਬੈਸਟ ਕਪਲ ਲੱਗਦੇ ਆ ਮੈਨੂੰ ਤੇ ਉਹਨਾਂ ਵਿਚਾਰਿਆਂ ਨੂੰ ਕਈ ਵਾਰੀ ਲੈਟਰਾਂ ਲਿਖਾਉਣੀਆਂ ਪੈਂਦੀਆਂ ਵਾ ਪੂਰੇ ਹਾਲ 36 ਤਰ੍ਹਾਂ ਦੇ ਪ੍ਰੂਫ ਦੇਣੇ ਪੈਂਦੇ ਆ ਸੋ ਉਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਦੇ ਆ ਬੜੀ ਇੱਕ ਪਤੇ ਦੀ ਗੱਲ ਹੈ ਮੈਨੂੰ ਕਿਸੇ ਦੀ ਯਾਦ ਆ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਵੇਖੋ ਵੀ ਤੁਸੀਂ ਰਹਿਣਾ ਆਪਣੇ ਚੰਗੇ ਦਿਨ ਯਾਦ ਕਰੋ ਉਹਦੀ ਉਹਦੀਆਂ ਚੰਗੀਆਂ ਕੁਆਲਿਟੀ ਆਪਣੀ ਪਾਰਟਨਰ ਦੀਆਂ ਯਾਦ ਕਰ ਲਓ ਅਤੇ ਫਿਰ ਉਹਨਾਂ ਫਿਰ ਵੇਖੋ ਵੀ ਹਾਂ ਵੀ ਮੇਰਾ ਮੈਂ ਮਤਲਬ ਅਚੀਵ ਕੀ ਕਰਨਾ ਜੇ ਤੁਸੀਂ ਰਹਿਣਾ ਵਾ ਇਕੱਠੇ ਤਾਂ ਫਿਰ ਉਹ ਇਕੱਠੇ ਰਹਿਣ ਦੇ ਲਈ ਜੋ ਵੀ ਹੁੰਦਾ ਕਰ ਦਿਓ
1: ਬਹੁਤ ਪਤੇ ਦੀ ਗੱਲ ਕਹੀ
0: ਤੇ ਜੇ ਤੁਸੀਂ ਨਹੀਂ ਮੰਨ ਲਓ ਤੁਹਾਨੂੰ ਲੱਗਦਾ ਹੀ ਆ ਵੀ ਨਹੀਂ ਇੱਥੇ ਹੁਣ ਇੱਕ ਉਹ ਸਟੇਜ ਹੁੰਦੀ ਆ ਵੀ ਜਿੱਥੇ ਤੁਸੀਂ ਗਲਤੀ ਕਰ ਬੈਠੇ ਹੋ ਜਾਂ ਅਗਲਾ ਤੁਹਾਨੂੰ ਪਤਾ ਵਾ ਵੀ ਇਹਦੀਆਂ ਆਦਤਾਂ ਹੈ ਹੀ ਇੰਨੀਆਂ ਕੁ ਬੁਰੀਆਂ ਵੀ ਬਿਲਕੁਲ ਹੀ ਇਹ ਕਿਤੇ ਵੀ
1: ਫਿਕਸ ਨਹੀਂ ਹੋ ਸਕਦਾ
0: ਉਹ ਇੱਕ ਪਰ ਹਰ ਕੋਈ ਜਿਹੜਾ ਵਾ ਇਹ ਦੂਸਰੀ ਕੈਟੇਗਰੀ 'ਚ ਪਤਾ ਨਹੀਂ ਕਿਉਂ ਆਪਣੇ ਆਪ ਨੂੰ ਪਹਿਲਾਂ ਫਸਾ ਲੈਂਦਾ ਪਹਿਲੀ ਵਾਲੀ ਜਿਹੜੀ ਆ ਬਾਅਦ 'ਚ ਸ਼ਾਇਦ
1: ਸੋਚਦੇ ਈਗੋ ਸਾਡੀ ਬਹੁਤ ਵੱਡੀ
0: ਈਗੋ ਫਿਰ ਇੱਕ ਨਾ ਸਾਨੂੰ ਇਹ ਵੀ ਲੱਗਦਾ ਵਾ ਜਾਂਦੇ ਜਾਂਦੇ ਦੀਪਿਕਾ ਜੀ ਸਾਨੂੰ ਨਾ ਇਹ ਵੀ ਲੱਗਦਾ ਬਹੁਤਿਆਂ ਨੂੰ ਵੀ ਲੋਕ ਕੀ ਕਹਿਣਗੇ ਅਤੇ ਫਿਰ ਆਪਸ ਵਿੱਚ ਬੋਲਣ ਲੱਗ ਪਏ ਆ ਕੱਲ੍ਹ ਤਾਂ ਇੱਦਾਂ ਹੀ ਮੈਂ ਆਪਣੀ ਦੱਸਾਂ ਮੈਂ ਯਕੀਨ ਮੰਨੋ ਮੇਰੇ ਕੋਲ ਤਿੰਨ ਕੁ ਐਗਜ਼ਾਮਪਲਾਂ ਨੇ ਮੇਰੇ ਆਸ ਪਾਸ ਅਤੇ ਮੈਂ ਉਹਨਾਂ ਨੂੰ ਜਦੋਂ ਮਿਲਾਂ ਅਤੇ ਮੈਂ ਉਦੋਂ ਵੀ ਉਹਨਾਂ ਨਾਲ ਗੱਲ ਕਰਦਾ ਹੁੰਦਾ ਅਤੇ ਮੈਂ ਮੈਨੂੰ ਸਭ ਤੋਂ ਵਧੀਆ ਇਹੋ ਹੀ ਚੀਜ਼ ਲੱਗਦੀ ਉਹਨਾਂ ਦੀ ਕਿ ਯਾਰ ਇੰਨਾ ਕੁਛ ਹੋਣ ਦੇ ਬਾਵਜੂਦ ਫਿਰ ਦੁਬਾਰਾ ਇਕੱਠੇ ਹੋ ਗਏ ਸਲੂਟ ਹੈ ਤੁਹਾਨੂੰ ਆਪਾਂ ਸੋਚਦੇ ਹਾਂ ਸਮਾਜ ਪਤਾ ਨਹੀਂ ਕੀ ਕਹੂਗਾ ਅਤੇ ਮੈਂ ਸੋਚਦਾ ਵੀ ਜੇ ਮੈਨੂੰ ਉਹਨਾਂ ਨੂੰ ਮਿਲ ਕੇ ਵਧੀਆ ਲੱਗਦਾ ਵਾ ਵੀ ਯਾਰ ਫਿਰ ਦੁਬਾਰਾ ਤੋਂ ਤੁਸੀਂ ਇੱਕ ਹੋਏ ਹੋ ਤੁਹਾਡੇ ਬੱਚੇ ਫਿਰ ਦੁਬਾਰਾ ਤੋਂ ਖੁਸ਼ ਨੇ ਅਤੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਜਿਹਨਾਂ ਦੀ ਇਸ ਟਾਈਮ ਮਾਇੰਡ 'ਚ ਚੱਲ ਰਿਹਾ ਵੀ ਯਾਰ ਸਮਾਜ ਬਹੁਤ ਖੁਸ਼ ਹੁੰਦਾ ਜੇ ਤੁਹਾਡੇ ਘਰ 'ਚ ਸੁੱਖ ਹੋਵੇ
1: ਅਤੇ ਜੇ ਇਕੱਲੇ ਰਹਿ ਗਏ ਤਾਂ ਸਮਾਜ ਨਹੀਂ ਆ ਕੇ ਹੈਲਪ ਕਰੇਗਾ ਤੁਸੀਂ ਆਪ ਹੀ ਉਹ ਬੀਤਣੀ ਹੈ ਇਹ ਬਹੁਤ ਜ਼ਰੂਰੀ ਹੈ ਸਮਝਣਾ
0: ਸੱਚਾਈ ਇਹੋ ਹੀ ਆ ਦੀਪਿਕਾ ਜੀ ਆਪਾਂ ਵੇਖਦੇ ਹਾਂ ਵੀ ਇੱਕ ਬੰਦਾ ਜਿਹੜਾ ਵਿਆਹਿਆ ਵਾ ਉਹਨੂੰ ਆਪਾਂ ਚਾਹ ਪਾਣੀ ਤੇ ਬਿਉਂਦੇ ਹਾਂ ਦੋਵਾਂ ਜੀਆਂ ਨੂੰ ਆਪਾਂ ਸੱਦ ਤੇ ਬੁਲਾਉਂਦੇ
1: ਹਾਂ ਇੱਜ਼ਤ ਬੜੀ ਡਿਫਰੈਂਟ ਹੁੰਦੀ ਹੈ ਇਕੱਲੇ ਦੀ ਉਹ ਨਹੀਂ ਹੁੰਦੀ
0: ਲੋਕੀ ਸੱਦਣੋਂ ਅੜ ਜਾਂਦੇ ਆ
1: ਜੀ
0: ਸਾਡੇ ਸਮਾਜ ਦੀ ਸੱਚਾਈ ਹੈ ਸੋ ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਜਿੰਨੀਆਂ ਵੀ ਤੁਸੀਂ ਕਹੋ ਓਨੀਆਂ ਥੋੜੀਆਂ ਥੋੜੀਆਂ ਦੇੜ ਕੇ ਤੇ ਜਿੱਥੇ ਜਿੱਥੇ ਜਿਹਨੂੰ ਜੋ ਵੀ ਚਾਹੀਦਾ ਉਹ ਤੁਸੀਂ ਗਿਸ਼ ਕਰਕੇ ਰੱਖ ਲਿਓ ਘਰੇ ਆਸ ਕਰਦੇ ਕਿ ਵਧੀਆ ਲੱਗਾ ਹੋਊਗਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਮਾਹਰ ਸਨ ਦੀਪਿਕਾ ਗੁਪਤਾ ਸਿੰਗਲਾ ਜੀ ਅਤੇ ਇੱਕ ਵਾਰੀ ਫਿਰ ਤੋਂ ਆਪਾਂ ਇਹਨਾਂ ਦੀ ਸਪੈਸ਼ਲਿਟੀ ਦਾ ਆਪਾਂ ਲਾਹਾ ਲਿਆ ਅਤੇ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਦੇ ਨਾਲ ਆਪਾਂ ਅੱਗੇ ਜਾਰੀ ਰੱਖਾਂਗੇ ਤੁਹਾਡੇ ਵੀ ਕਈ ਸਵਾਲ ਹੋਣ ਕੋਈ ਮਸਲੇ ਹੋਣ ਤਾਂ ਤੁਸੀਂ ਵੀ ਸਾਨੂੰ ਗਾਹੇ ਬਗਾਹੇ ਭੇਜ ਸਕਦੇ ਹੋ ਇਸ ਪ੍ਰੋਗਰਾਮ ਦੀ ਫੀਡਬੈਕ ਜ਼ਰੂਰ ਸਾਨੂੰ ਭੇਜੋ ਇਸ ਪ੍ਰੋਗਰਾਮ ਨੂੰ ਤੁਸੀਂ ਜੇਕਰ ਰੇਡੀਓ 'ਤੇ ਸੁਣ ਰਹੇ ਹੋ ਤਾਂ ਸਾਡੇ ਯੂਟਿਊਬ ਚੈਨਲ ਦੇ ਉੱਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਅਤੇ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਅੱਗੇ ਬਾਕੀਆਂ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਪੋਡਕਾਸਟ ਦੇ ਵਿੱਚ ਵੀ ਇਹ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਦਿਓ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਵੀ
1: ਦੇਖ
0: ਥੈਂਕ ਯੂ ਜੀ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM
2: ਕਹਾਣੀ ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ
2: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ ਰਿਲੀਜ਼ਿੰਗ ਔਨ 31st July
4: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰੋਸਿੰਗ ਵੈਰੀਬੀ ਟੋਯੋਟਾ ਦ ਸਮਾਰਟ ਚੋਇਸ
6: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
7: ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ
8: ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
11: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਬੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ, ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਵਾਧਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
1: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
0: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
0: ਰਿਲੀਜ਼ਿੰਗ ਔਨ 31 ਜੁਲਾਈ
2: ਦੱਸੋ
3: आपकी खिदमत में मैं अपनी चंद गजलें पेश करने की इजाज़त चाहती हूँ। इजाज़त है
4: मेरी मेरी

0: विरासत है।
1: This is the Rishi Rich beat.
0: मेरे दिल में इजाजत है।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲਾਫਟਰ ਥੈਰੇਪੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇੱਕ ਵਾਰੀ ਫੇਰ ਤੋਂ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਵੇਗਾ, ਤੇ ਆਓ ਫਿਰ ਇਸ ਸਮੇਂ ਦਾ ਆਨੰਦ ਮਾਣਦੇ ਹਾਂ ਆਪਾਂ, ਤੇ ਬੱਚਿਆਂ ਦੇ ਚੁਟਕਲੇ ਸੁਣਦੇ ਹਾਂ, ਬੁਝਾਰਤਾਂ ਗਾਣੇ ਸੁਣਦੇ ਹਾਂ ਤੇ ਹੱਸਦੇ ਹਾਂ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਤੇ ਤੁਸੀਂ ਵੀ ਜ਼ਰੂਰ ਸਵੇਰੇ ਸਵੇਰੇ ਹੱਸ ਲਿਓ। ਤੇ ਅੱਜ ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਤੁਹਾਡੇ ਸਾਰਿਆਂ ਦੇ ਪਿਆਰੇ ਚਹੇਤੇ ਨੋਨੀਆਂ ਪੀ ਦਿਆ।
1: ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ ਸਾਰੇ ਜਣਿਆਂ ਨੂੰ। ਫਰਾਈਡੇ ਮਾਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਤੁਹਾਡਾ ਫਰਾਈਡੇ ਬਹੁਤ ਸੋਹਣਾ ਚੜਿਆ ਹੋਊਗਾ, ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਲੰਘੂਗਾ ਵੀ। ਡੈਫੀਨੇਟਲੀ ਲੰਘੂਗਾ, ਕਿਉਂਕਿ ਅਸੀਂ ਆਸ ਤੇ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਦੀ ਕੀਤੀ ਹੈ। ਜਾਂ ਤਾਂ ਦਿਨ ਅੱਜ ਬਹੁਤ ਵਧੀਆ ਲੰਘੂਗਾ ਜਾਂ ਡੈਫੀਨੇਟਲੀ ਵਧੀਆ ਲੰਘੂਗਾ। Am I right, RJ?
0: ਬਿਲਕੁਲ ਜੀ, ਬਿਲਕੁਲ। ਤੁਸੀਂ ਸੁਣਾਓ, ਕਿੱਦਾਂ ਠੀਕ ਠਾਕ ਹੋ? ਸਭ ਤੋਂ ਪਹਿਲਾਂ ਤੁਹਾਡਾ ਕੀ ਹਾਲ ਚਾਲ ਹੈ ਬਾਹਰ, ਠੰਡ ਠੁੰਡ ਕਿੱਦਾਂ?
1: ਓ ਮਾਈ ਗੋਡ, ਠੰਡ ਨੇ ਤਾਂ ਫੱਟੇ ਚੱਕੇ ਪਏ ਨੇ ਅੱਜ। ਇੰਨੇ ਯੂਨੋ ਆਲਮੋਸਟ ਆਫਟਰ ਕਿੰਨੇ ਮਹੀਨਿਆਂ ਬਾਅਦ ਜਾ ਕੇ ਸ਼ੁਕਰ ਬਾਬਾ ਜੀ ਦਾ, ਕਿਰਪਾ ਚੜ੍ਹਦੀ ਕਲਾ। ਥੈਂਕ ਯੂ ਐਵਰੀਬਡੀ, ਸਾਰਿਆਂ ਦੀਆਂ ਦੁਆਵਾਂ। ਬਹੁਤ ਵਧੀਆ ਸਿਹਤ,
0: ਚਲੋ ਗੁੱਡ ਹੋ ਗਿਆ। ਫਿਰ ਕਰੀਏ ਫਿਰ ਬੱਚਿਆਂ ਨੂੰ ਵੇਲੇ।
1: ਓ ਯੈਸ, ਆਮ ਲੁਕਿੰਗ ਫੋਰਵਰਡ।
0: ਨੌਕ ਨੌਕ ਜੋਕ ਵੀ ਅੱਜ ਚਾਹੀਦੇ ਫਿਰ ਸਾਨੂੰ। ਆ ਫਿਰ ਆਪਾਂ ਰੈਡੀ ਫੋਰ ਨੌਕ ਨੌਕ ਜੋਕ, ਕਿਉਂਕਿ ਅੱਜ ਸਾਡੇ ਨਾਲ ਆ ਗਏ ਨੇ ਨੂਨੀਆ ਜੀ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਮੰਨਤ ਫਤਿਹ, ਉਸ ਤੋਂ ਬਾਅਦ ਫਿਰ ਤਾਜ ਐਂਬਰ ਗੁਰਬਾਜ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
2: ਸਤਿ ਸ਼੍ਰੀ ਅਕਾਲ ਜੀ ਅੰਕਲ ਜੀ, ਨਾਲੇ ਨੋਨੀਆ ਆਂਟੀ ਜੀ।
1: ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਚਾਲ ਨੇ ਛੋਣਿਓ ਮੁਣਿਓ?
0: ਮੰਨਤ ਰੋਜ਼ ਪੁੱਛਦੀ ਤੁਹਾਡਾ।
1: ਮੈਂ ਠੀਕ ਠਾਕ ਸੋਹਣੇ ਪੁੱਤੂ, ਆਈ ਮਿਸ ਯੂ ਐਸ ਵੈਲ। ਅੰਕਲ ਨੇ ਮੈਨੂੰ ਹੁਣੇ ਹੁਣੇ ਦੱਸਿਆ ਮੰਨਤ ਮੈਨੂੰ ਮਿਸ ਕਰਦੀ ਸੀ, ਐਂਡ ਮੈਂ ਮੰਨਤ ਨੂੰ ਮਿਸ ਬਹੁਤ ਕੀਤਾ।
2: ਓਕੇ, ਮੈਂ ਵੀ ਤੁਹਾਨੂੰ ਬਹੁਤ ਕੀਤਾ ਸੀਗਾ।
0: ਮੰਨਤ ਤੁਹਾਨੂੰ ਪਤਾ ਕਿੱਡੀ ਵੱਡੀ ਹੋ ਗਈ ਹੁਣ?
1: ਓ ਮਾਈ ਗੋਡ, ਮੈਨੂੰ ਡਰ ਲੱਗਣ ਲੱਗ ਜਾਂਦਾ। ਮੈਨੂੰ ਮੈਂ ਹੁਣ ਪਹਿਲਾਂ ਹੀ ਮੇਰਾ ਕੱਦ ਛੋਟਾ ਹੈ, ਮੰਨਵਾ ਤਾਂ ਸਾਡੀ ਗਰੋਹ ਹੋ ਰਹੀ ਹੈ, ਪਰਮਾਤਮਾ ਕਰੇ ਲੰਬੀ ਲੰਬੀ ਗਰੋਹ ਹੋਵੇ। ਮੈਨੂੰ ਹੋਰ ਵੀ ਛੋਟਾ ਛੋਟਾ ਲੱਗਣ ਲੱਗਣਾ ਸ਼ੁਰੂ ਹੋ ਜਾਂਦਾ ਆ ਜੋ ਨਿਆਣੇ ਵੱਡੇ ਹੁੰਦੇ ਨੇ।
0: ਜਿਹਦਾ ਕੱਦ ਛੋਟਾ ਨਾ, ਉਹਨੂੰ ਇੱਕ ਫਾਇਦਾ ਜ਼ਰੂਰ ਹੁੰਦਾ, ਉਹਨੂੰ ਦੁਆਵਾਂ ਇੱਕ ਚੀਜ਼ ਦੀਆਂ ਜ਼ਰੂਰ ਮਿਲਦੀਆਂ।
1: ਕਿਸ ਚੀਜ਼ ਦੀਆਂ?
0: ਕਿਉਂਕਿ ਬੱਚੇ ਨੂੰ ਇਹ ਫੀਲਿੰਗ ਸਭ ਤੋਂ ਪਹਿਲਾਂ ਤੁਹਾਡੇ ਚੋਂ ਹੀ ਆਉਂਦੀ ਆ ਵੀ ਅਸੀਂ ਵੱਡਿਆਂ ਜਿੱਡੇ ਹੋ ਗਏ। ਸਾਡੇ ਜਦੋਂ ਇੱਕ ਮਾਸੀ ਜੀ ਵੀ ਛੋਟੇ ਨਾ, ਤੇ ਉਹ ਪਰਮਾਨ ਜਦੋਂ ਇੰਡੀਆ ਗਿਆ ਤੇ ਉਹ ਕਹਿੰਦਾ ਬੜਾ ਹੱਸੀ ਜਾਵੇ ਨਾ ਅੰਦਰੋਂ ਦੀ ਹੀ ਹੀ ਹੀ ਉਦੋਂ ਤੇ ਦਸਾਂ ਨੇ ਸ਼ਾਬਾਈ ਨੂੰ ਕਹਿੰਦਾ ਕਹਿੰਦਾ ਮੈਂ ਬੜੀ ਵਾਰੀ ਸੋਚਦਾ ਸੀ ਵੀ ਮੈਂ ਵੱਡਿਆਂ ਜਿੱਡਾ ਵੱਡਾ ਕਦੋਂ ਹੋਊਗਾ, ਕਹਿੰਦਾ ਅੱਜ ਮੈਂ ਹੋ ਗਿਆ। ਮੰਨਤ ਹੁੰਦਾ ਇੱਦਾਂ
1: ਇੱਦਾਂ ਦੀ ਫੀਲ ਆਉਂਦੀ ਹੁੰਦੀ ਆ ਕਿ ਹੁਣ ਮੈਂ ਵੱਡੀ ਕਿਹਦੇ ਬਰਾਬਰ ਹੋ ਗਈ ਆ, ਨੋਨੀ ਆਂਟੀ ਦੇ ਬਰਾਬਰ ਹੋ ਗਈ ਆ?
2: ਹਾਂਜੀ।
0: ਓਕੇ, ਮੈਨੂੰ ਲੱਗਦਾ ਅੱਜ ਨਾ ਮੰਨਤ ਤੂੰ ਬਿਜ਼ੀ ਆ ਕਿਸੇ ਕੰਮ 'ਚ, ਤੂੰ ਪੁੱਤ ਇੱਧਰ ਉੱਧਰ ਤੇ ਕੰਮ ਛੱਡ ਦੇ।
1: ਹਾਂ,
0: ਪਹਿਲਾਂ ਸਾਡੇ ਨਾਲ ਗੱਲ ਕਰ ਲਾ। ਹੈ ਕੀ ਕਰਨ ਦੀ ਆ, ਇਹੋ ਜਿਹਾ ਕੀ ਇੰਪੋਰਟੈਂਟ ਆ ਤੇਰੇ ਕੋਲ?
2: ਮੈਂ ਤਾਂ ਗੱਡੀ 'ਚ ਬੈਠੀ ਸੀਗੀ।
0: ਓਕੇ, ਪਰ ਅੱਜ ਧਿਆਨ ਨਹੀਂ ਆ ਤੇਰਾ ਇੱਧਰ, ਹੈ ਨਾ?
1: ਚਲੋ ਛੱਡੋ ਬਹਿਸ ਬਾਜੀ, ਸੁਣਾਓ ਅੱਜ ਕੀ ਸੁਣਾਉਣਾ।
2: ਤਾਂ ਨਹੀਂ ਹੋਊਗਾ ਕਿਉਂਕਿ ਅੱਜ ਕ੍ਰੇਜ਼ੀ ਹੇਅਰ ਡੇ ਆ ਤੇ ਮੈਂ ਅੱਜ ਵਾਲਾਂ 'ਚ ਧਿਆਨ ਦੇ ਰਹੀ ਸੀ।
0: ਲੱਗ ਗਿਆ ਪਤਾ
1: ਸੀ, ਅੰਕਲ ਨੂੰ ਪਤਾ ਲੱਗ ਜਾਂਦਾ ਫਟਾਫਟ।
0: ਚਲੋ ਕੀ ਸੁਣਾਓਗੇ ਫਿਰ? ਕ੍ਰੇਜ਼ੀ ਹੇਅਰ
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ,
1: ਅੱਜ ਫਰਾਈਡੇ ਆ।
2: ਮੁੱਕੀ ਨਹੀਂ ਹੋ ਮਾਰਦਾ, ਥੱਪਾ ਨਹੀਂ ਹੋ ਮਾਰਦਾ, ਮਾਰਦਾ ਪੰਜਾਲੀ ਵਾਲਾ ਹੱਥਾ, ਪੰਜਾਲੀ ਟੁੱਟ ਜਾਊਗੀ
0: ਮੂਰਖਾਂ ਜੱਟਾਂ, ਪੰਜਾਲੀ ਟੁੱਟ ਜਾਊਗੀ ਮੂਰਖਾਂ ਵੇ ਜੱਟਾਂ। ਆ ਬੜੀ ਚਿਰ ਬਾਅਦ ਬੋਲੀ ਸੁਣੀ ਮੰਨਤ, ਥੈਂਕ ਯੂ।
1: ਬਲੇ ਬਲੇ ਬਲੇ ਬਲੇ ਬਲੇ ਮੰਨਤ ਕੌਰ ਜੀ,
0: ਥੈਂਕ ਯੂ।
2: ਮੰਨਤ ਪਤੇ ਨਾਲ ਵੀ ਗੱਲ ਕਰ ਲੋ।
0: ਹਾਂਜੀ, ਲਿਆਓ ਲਿਆਓ ਲਿਆਓ। ਸਤਿ ਸ਼੍ਰੀ ਅਕਾਲ ਫਤਿਹ।
1: ਸਤਿ ਸ਼੍ਰੀ ਅਕਾਲ ਫਤਿਹ ਸਿੰਘ ਸਰਦਾਰ ਜੀ।
2: ਸੋਹਣੇ
1: ਹੋ
2: ਮੈਂ ਵਧੀਆ ਤਰੀਕੇ ਨਾਲ ਲੈਣੀ ਹਾਂ ਤੇ ਮੈਂ ਤੁਹਾਨੂੰ ਬਹੁਤ ਮਿਸ ਕੀਤਾ ਹੈ।
1: ਓਏ ਮੇਰਾ ਛੋਣਾ ਬੱਚਾ, ਮੈਂ ਵੀ ਬਹੁਤ ਮਿਸ ਕੀਤਾ। ਮੈਂ ਸੱਚੀ ਕਹਿੰਦੀ, ਮੈਂ ਫੋਟੋਆਂ ਦੇਖ ਕੇ ਨਾ ਇੱਕ ਦਿਨ ਫੋਟੋਆਂ ਦੇਖ ਰਹੀ ਸੀ ਆਪਣੀਆਂ ਦੀਵਾਲੀ ਆਪਣੀਆਂ ਐਨਿਵਰਸਰੀ ਦੀਆਂ ਨਾ, ਐਂਡ ਦੈਨ ਆਈ ਸੋ ਮੰਨਤ ਐਂਡ ਫਤਿਹ, ਆਈ ਸੈਡ ਓ ਮਾਈ ਗੋਡ ਦਿਸ ਲਿਟਲ ਬੇਬੀ ਇਜ਼ ਸੋ ਸੋ ਟਾਈਨੀ ਵੈਨ ਵੀ ਸਟਾਰਟਡ ਨਾ, ਆਈ ਸੈਡ ਲੁੱਕ ਹੂ ਇਜ਼ ਗਰੋਨ ਅਪ ਨਾਓ।
0: ਵੇਖਾ ਕਿੱਡੇ ਵੱਡੇ ਹੋ ਗਏ।
1: ਯੈਸ।
0: ਹੋਰ ਫਿਰ ਫਤਿਹ ਕਿੱਦਾਂ ਦੀ ਬਣਾਏ ਫਿਰ ਮੰਨਤ ਨੇ ਕ੍ਰੇਜ਼ੀ ਹੇਅਰ?
1: ਫਿਰ ਵਾਲਾਂ ਚ
0: ਫਤਿਹ ਤੇ ਘੈਂਟ ਮਿਲ ਲਿਆ।
1: ਜਿਹੜੀ
2: ਦੀਨ ਸੁਣਾਈ ਉਹਦੇ ਦੂਜਾ ਪਾਰਟ।
0: ਓਏ ਹੋਏ, ਆਉਣ ਦਾ ਫਰ, ਆਉਣ ਦਾ ਫਰ।
1: ਵਾਜੀ ਵਾ।
2: ਬੋਲਦੀ ਬੋਲਦੀ ਹਮੇਸ਼ਾ ਮੂਹਰੇ ਬੋਲਦੀ, ਕਿਹੜੀਆਂ ਗੱਲਾਂ ਤੋਂ ਮੂਹਰੇ ਬੋਲਦੀ, ਕਹਿੰਦੀ ਏ ਖੜੁੰਦਾ ਦੀ ਇਹ ਕਹਿੰਦੀ ਏ ਖਜੂਸਾਂ ਦੇ ਨਾ ਲੱਗੇ ਮੇਰੀ ਅੱਡੀ, ਪੰਜਾਲੀ ਨਵੀਂ ਲੈ ਲੂੰਗਾ ਪੰਨੂ ਤੇਰੀ
0: ਹੱਡੀ, ਪੰਜਾਲੀ ਨਵੀਂ ਲੈ ਲੂੰਗਾ ਪੰਨੂ ਤੇਰੀ ਹੱਡੀ, ਪੰਜਾਲੀ ਨਵੀਂ ਲੈ ਲੂੰਗਾ ਪੰਨੂ ਤੇਰੀ ਹੱਡੀ। ਬਿਸ਼ੂਮ ਬਿਸ਼ੂਮ ਬਿਸ਼ੂਮ ਬਿਸ਼ ਇੱਥੇ ਰੱਖ, ਹੁਣ ਬਣੀ ਗੱਲ।
1: ਕਿਆ ਬਾਤ ਆ ਫਤਿਹ ਜੀ,
0: ਥੈਂਕ ਯੂ ਫਤਿਹ,
1: ਫਟੇ ਚੱਕਤੇ।
2: Thank you, have a nice day.
0: Thank you. ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ। ਤੇ ਨੈਕਸਟ ਸਾਡੇ ਨਾਲ ਨੇ ਐਂਬਰ, ਤਾਜ, ਗੁਰਬਾਜ ਤੇ ਉਸ ਤੋਂ ਬਾਅਦ ਤੇਗ, ਤੁਸੀਂ ਰੈਡੀ ਰਹੋ। ਹਾਂਜੀ ਐਂਬਰ, ਕੀ ਹਾਲ ਹੈ? ਸਤਿ
3: ਸ੍ਰੀ ਅਕਾਲ ਰਣਜੋਤ ਅੰਕਲ ਜੀ ਐਂਡ
0: ਨੋਨੀਆ ਜੀ, ਸਤਿ ਸ੍ਰੀ ਅਕਾਲ।
1: Thank you very much, ਐਂਬਰ ਕੌਜੀ, I miss you as well. Mwah, mwah, mwah. Did you miss me?
0: I miss you too. ਤੇ ਕੀ ਲਿਆਏ ਹੋ ਫਿਰ ਅੱਜ?
3: ਲੱਤ।
0: ਹੈ?
3: ਲੱਤ।
0: ਲੱਤ?
3: ਲੱਤ।
1: A lot.
0: A lot. Okay, okay, okay.
1: Okay,
0: okay. Okay.
1: Bring it on.
3: ਹਾਂਜੀ।
0: ਹਾਂਜੀ। ਸੁਣਾਓ ਫਿਰ।
3: ਬਾਵੀ ਬਸੀ ਕਤਨ ਗਿਆ ਸੀ ਕਤਨ ਯਾਨਾ ਪੀਨ ਪਾਸੇ ਹੋ ਜੋ ਕੁੜੀ ਕੁੜੀ ਆ ਗਈ ਐਂਬਰ ਗਿੱਦਾ
0: ਕੁਈਨ, ਪਾਸੇ ਹੋ ਜੋ ਕੁੜੀ ਆ ਗਈ ਐਂਬਰ ਗਿੱਦਾ ਕੁਈਨ,
1: ਬਲ ਬਲ ਬਲ ਬਲ।
0: ਓ ਚਾਵਾ ਚਾਵਾ ਚਾਵਾ ਚਾਵਾ ਚਾਵਾ, ਐਂਬਰ ਦਾ ਕੁਈਨ, ਥੈਂਕ ਯੂ
3: ਥੈਂਕ ਯੂ। ਗੁਰਬਾਤ ਨਾਲ ਗੱਲ ਕਰ ਲਓ।
0: ਲਿਓ ਲਿਓ ਲਿਓ।
3: ਸਤਿ ਸ੍ਰੀ
0: ਅਕਾਲ ਜੀ।
1: ਸੋਹਣੇ ਪੁੱਤਰ ਜੀ, ਕੀ ਹਾਲ ਚਾਲ?
3: ਮੇਰਾ ਆਪਣਾ ਕੀ ਹਾਲ ਹੈ?
1: ਪਹਿਲਾਂ ਆਪਣਾ ਹਾਲ ਦੱਸੋ ਦੁਬਾਰਾ ਤੋਂ।
0: ਕੋਕਾ ਸਿਰਾ। ਤੁਸੀਂ ਤੁਸੀਂ ਵੀ ਅੱਜ ਕ੍ਰੇਜ਼ੀ ਏਅਰ ਬਣਾ ਕੇ ਜਾਣਾ ਕਿ ਨਹੀਂ? ਨੋ ਨੋ ਓਕੇ ਓਕੇ। ਇਹ ਤੇ ਬਹੇਰ ਤੇ ਬੜੇ ਸੋਹਣੇ ਆ ਤੇ ਗੁਰਬਾਜ ਦੇ। ਕੀ ਲਿਆਇਓ ਫਿਰ ਗੁਰਬਾਜ?
1: ਅੱਜ ਕੀ ਸੁਣਾਓਗੇ?
3: ਬੋਲੀ
0: ਬੋਲੀ ਓਕੇ।
3: ਬਾੜੀ ਬਰਸੀ ਖਤਮ ਗਿਆ ਸੀ ਖਤਮ ਦੇ ਆਂਦਾ ਸੋਨੀ, ਵੈਲਕਮ ਬੈਕ ਆਂਟੀ
0: ਨੋਨੀਆ, ਵੈਲਕਮ ਬੈਕ, ਵੈਲਕਮ ਬੈਕ ਆਂਟੀ ਨੋਨੀਆ, ਵੈਲਕਮ ਬੈਕ।
1: ਸੋ ਸਵੀਟ, ਸੋ ਸਵੀਟ, ਥੈਂਕ ਯੂ ਸੋਹਣੇ ਪੁੱਤੂ, ਗੋਡ ਬਲੈਸ ਯੂ।
0: ਹਾਂ ਤੇ ਬੜੀ ਵਧੀਆ ਯਾਰ, ਤੁਸੀਂ ਬੋਲੀ ਨਾਲ ਦੀ ਨਾਲ ਹੀ ਬਣਾ ਲਈ ਗੁਰਬਾਜ।
1: ਯੈਸ
3: ਹਾਂਜੀ,
0: ਤੁਸੀਂ ਤੇ ਮਿਸਤਰੀ ਬਣ ਗਏ ਬੋਲੀਆਂ ਦੇ।
3: ਮੈਂ ਬਹੁਤ ਸੁਣਾਤਾ।
1: ਓਕੇ,
0: ਵੈਰੀ ਗੁੱਡ।
1: ਸੁਣਾਤਾ
0: ਤੇ ਤਾਜ ਵੀ ਰਹੇਗਾ? ਨਹੀਂ। ਓ ਲੇਜੀ ਬੋਏ,
3: ਓ ਨਹੀਂ ਨਹੀਂ ਕੰਦੇ।
0: ਹੈ ਹੈ ਹੱਲੇ ਵੀ
3: ਛੁੱਟੀਆਂ
0: ਓਕੇ ਓਕੇ ਓਕੇ ਓਕੇ ਚਲੋ ਠੀਕ ਆ ਫਿਰ ਠੰਡੇ ਠੰਡੇ ਹੱਥ ਲਾ ਜਾਓ ਸਕੂਲ ਜਾਣ ਲੱਗਿਆ ਠੀਕ ਆ ਟੈਪ ਤੋਂ ਥੋੜੇ ਥੋੜੇ ਠੰਡੇ ਠੰਡੇ ਹੱਥ ਧੋ ਕੇ ਤੇ ਕੰਨ ਦੇ ਥੱਲੇ ਲਾ ਜਾਓ ਜਾਂਦੇ ਜਾਂਦੇ ਜੇ ਪੁੱਛੂਗਾ ਤੇ ਕਹੋ ਵੀ ਅੰਕਲ ਨੇ ਕਿਹਾ
1: ਥੈਂਕ ਯੂ
0: ਬਾਏ ਤੇ ਨੈਕਸਟ ਸਾਡੇ ਨਾਲ ਆ ਤੇਗ ਤੇ ਉਸ ਤੋਂ ਬਾਅਦ ਫਿਰ ਤੁਸੀਂ ਅਸੀਸ ਤੁਸੀਂ ਰੈਡੀ ਰਹੋ ਹੈਲੋ
1: ਅੰਬਰ ਦੀ ਹੁੰਦੀ ਆ
0: ਓ ਨਾਲੇ ਪਹਿਲਾਂ ਵਾਰੀ ਲੈ ਲੈਂਦੀ ਹੁਣ
1: ਹਾਂ ਕਨਫਿਊਜ਼ ਕਰ ਦਿੰਦੇ ਤੁਸੀਂ ਸਾਨੂੰ ਟ੍ਰਿਕ ਕਰਦੇ ਹੋ
0: ਆਵਾਜ਼ ਵੱਡੀ ਹੋ ਗਈ ਨਾ ਅੰਬਰ ਦੀ ਅੰਬਰ ਦੀ ਆਵਾਜ਼ ਤੇ ਬਿਗ ਹੋ ਗਈ ਆ
1: ਯੇਸ
0: ਤੁਸੀਂ ਤੇ ਟ੍ਰਿੰਗ ਟ੍ਰਿੰਗ ਵੀ ਬੜੀ ਵਧੀਆ ਕਰਦੇ ਹੋ
1: ਯੈਸ
3: ਥੈਂਕ ਯੂ
0: ਵੈਰੀ ਨਾਈਸ ਅੱਜ ਜਾਣਾ ਸਕੂਲ
3: ਹਾਂਜੀ
0: ਓਕੇ ਗੁੱਡ ਤਿਆਰ ਹੋ ਗਏ ਓਕੇ ਅੱਜ ਤੇ ਦੀਦੀ ਨੇ ਵੀ ਨਹੀਂ ਦੱਸੀ ਬੋਲੀ ਤੇ ਅੱਜ ਤੇ ਆਪੇ ਹੀ ਅੰਬਰ ਨੇ ਸਾਰੀ ਸੁਣਾਤੀ ਆ
1: ਯੈਸ
0: ਵੈਰੀ ਗੁੱਡ ਤੇ ਕਿੱਥੇ ਤੇ ਕਿੱਥੇ
3: ਮੇਰੇ ਨਾਲ
0: ਓਕੇ ਕਰਾ ਦੋ ਗੱਲ ਫਿਰ
3: ਸਤਿ ਸ਼੍ਰੀ ਅਕਾਲ
0: ਤੇਗ ਜੀ
1: ਕੀ ਹਾਲ ਚਾਲ ਨੇ ਚੋਣੇ ਮੋਣੇ ਦਾ
3: ਮੈਂ ਬੜੀਆ ਤੁਹਾਡਾ ਕੀ ਹਾਲ ਚਾਲ ਆ
1: ਗੋਡ ਬਲੈਸ ਯੂ ਤੇ ਤੁਸੀਂ ਕੀ ਸੁਣਾਓਗੇ ਅੱਜ
3: ਅੱਜ ਮੈਂ ਸੁਣਾਉਂਗੀ ਇੱਕ ਬੋਲੀ
1: ਓਕੇ
3: ਨੱਚਣ ਵਾਲੇ ਦੀ ਅੱਡੀ ਨਾ ਗੋਲ ਵਾਲੇ ਦਾ ਮੂੰਹ ਬੋਲੀ ਮੈਂ ਪਾਮਾਂ
0: ਥੈਂਕ ਯੂ ਤੇ
1: ਦਾਦੀ ਕੀ ਕਹਿੰਦੇ
0: ਦਾਦੀ ਮੈਨੂੰ ਲੱਗਦਾ ਵੀ ਸਵੇਰੇ ਸਵੇਰੇ ਭੂਈ ਨਾਲ ਗੱਲਾਂ ਕਰੀ ਜਾਂਦੇ ਆ ਅਸੀਸ ਕੌਰ ਫਿਰ ਯੁਵਰਾਜ ਤੁਸੀਂ ਉਸ ਤੋਂ ਬਾਅਦ ਰੈਡੀ ਰਹੋ ਸਤਿ ਸ੍ਰੀ ਅਕਾਲ ਅਸੀਸ ਕੌਰ ਕੀ ਹਾਲ ਆ
3: ਮੈਂ 5 ਸਾਲ ਦੀ ਸੀ ਜਦੋਂ ਤੁਸੀਂ ਇੱਥੇ ਸੀ ਮੈਂ 6 ਦੀ ਹੋ ਗਈ
0: ਵੇਖਿਆ
1: 6 ਸਾਲ ਦੇ ਹੋ ਗਏ ਮੈਨੂੰ ਹਲ ਤੱਕ ਆਪਣੀ ਫਰਾਕ ਨਹੀਂ ਦਿੱਤੀ ਹੈਗੀ
2: ਤੁਸੀਂ ਤਾਂ ਉੱਥੇ ਸੀ ਜਦੋਂ ਮੈਂ 5 ਸਾਲ ਦੀ
1: ਸੀ ਹਾਂ ਤੇ ਤੁਸੀਂ ਮੈਨੂੰ ਹਲ ਤੱਕ ਫਰਾਕ ਨਹੀਂ ਦਿੱਤੀ ਆਪਣੀ ਪਰਪਲ ਵਾਲੀ
2: ਆਏ ਕਿਉਂ ਨਹੀਂ
0: ਹਾਂ ਤੁਸੀਂ ਪਹਿਲਾਂ ਇਹ ਦੱਸੋ ਵੀ ਆਏ ਕਿਉਂ ਨਹੀਂ ਉਹ ਇੱਕ ਦਿਨ ਤੇ ਉਹ ਲੈ ਕੇ ਵੀ ਆਈ ਸੀ ਅਸੀਂ ਤੁਹਾਡੀ ਕਾਲ ਕੱਟੀ ਤੇ ਨਹੀਂ ਗਈ ਭਲਾ ਸੋਰੀ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਹੋਈ ਆ ਖਰਾਬੀ ਤੇ ਚਲੋ ਅਸੀਂ ਸਤਿ ਸ੍ਰੀ ਅਕਾਲ ਆਵਾਜ਼ ਆਉਂਦੀ ਆ
1: ਹਾਂਜੀ
0: ਇਹ ਹੁਣ 5 ਸਾਲਾਂ ਵਾਲੀ ਨੀ ਰਹੀ ਕੁੜੀ ਹੁਣ ਟੀਚਰ ਬਣ ਗਈ ਆ
1: ਮੰਨਤ ਫਤਿਹ ਵੱਡੇ ਹੋ ਗਏ ਨੇ ਓਹੋ ਪਤਾ ਮੈਂ ਕਿੰਨਾ ਸੋਚਦੀ ਸੀਗੀ ਮੈਂ ਕਿੰਨਾ ਮਿਸ ਕੀਤਾ ਤੁਹਾਨੂੰ ਸਾਰੇ ਜਾਣਿਆਂ ਨੂੰ
0: ਮੈਨੂੰ ਤੇ ਵਿੱਚ ਨਾ ਇਹ ਲੱਗਾ ਸੀ ਸੀਸ ਵੀ ਤੁਸੀਂ ਫਰਾਕ ਨੀ ਦਿੱਤੀ ਤੇ ਘਰੇ ਤਾਂ ਕਰਕੇ ਨਾਰਾਜ਼ ਹੋ ਗਏ
1: ਗੁੱਸੇ ਹੋ ਗਈ ਸੀ ਆਫਕੋਰਸ ਫਿਰ ਮੈਂ ਸੋਚਿਆ ਫਿਰ
2: ਸੁੱਖ
1: ਨਾਲ ਪੁੱਤ
0: ਚੱਲ ਅਸੀਂ ਦੇ ਦੋ ਪਰਾਂ ਹੁਣ ਤੇ ਤੁਹਾਨੂੰ ਆਉਂਦੀ ਵੀ ਨੀ ਹੋਣੀ ਹੁਣ ਤੇ ਨਿੱਕੀ ਹੋ ਗਈ ਹੋਣੀ
1: ਨਹੀਂ ਮੈਂ ਤੁਹਾਡੀ ਫਰਾਕ ਹੀ ਲੈਣੀ ਆ ਬਿਕੋਜ਼ ਜਿਹੜੀ ਤੁਸੀਂ ਪਾਉਂਦੇ ਹੋ ਮੈਨੂੰ ਉਹ ਵਧੀਆ ਲੱਗਦੀ ਆ
0: ਉਹ ਵਾਲਾ ਕਲਰ ਨਹੀਂ ਨਾ ਮਿਲਦਾ ਹੁਣ
1: ਯੈਸ
2: ਠੀਕ ਆ
1: ਠੀਕ ਆ
2: ਮੈਂ ਕੋਈ ਹੋਰ ਅਸੀਂ ਵੀ ਸੁਣ ਲੈ ਕੋਈ ਗਿਫਟ ਲੈ ਪਾਗੇ ਵੱਡੀ ਪਰਪਲ ਜੀ ਡਰੈਸ ਹੋ ਮੇਰੇ ਕੋਲ ਵੀ ਉਹੀ ਹੈਗੀ
1: ਨਹੀਂ ਮੈਂ ਵੱਡੀ ਨਹੀਂ ਲੈਣੀ ਮੈਂ ਤੁਹਾਡੀ ਲੈਣੀ ਆ
2: ਉਹ ਛੋਟੀ ਹੈ
0: ਚਲ ਇਦਾਂ ਕਰਿਓ ਤੁਸੀਂ ਆਪਣੀ ਇੱਕ ਦੇ ਦਿਓ ਨੋਨੀਆ ਜੀ
1: ਹਾਂ ਠੀਕ
0: ਹੈ ਨਾ ਤੁਸੀਂ ਆਪਣੀ ਇੱਕ ਨਵੀਂ ਦੇ ਦਿਓ ਅਸੀਸ ਨੂੰ
1: ਯੈਸ
0: ਤੇ ਅਸੀਸ ਫਿਰ ਆਪਣੀ ਦੇ ਦੋਗੀ ਤੁਹਾਨੂੰ
1: ਹਾਂ ਇਹ ਇਹ ਇਹ ਕਰ ਸਕਦੇ ਆ ਆਪਾਂ ਠੀਕ ਹੈ ਅਸੀਸ
0: ਹੈ ਹੈ
1: ਬੋਲੋ ਯਾਰੀ
0: ਯੈਸ ਨੋ
1: ਓਕੇ ਓਕੇ ਖੜੇ ਨੋ
0: ਅਸੀਸ ਦੀਆਂ ਤੁਹਾਨੂੰ ਪਤਾ
2: ਸੁਣਦਾ ਹੀ ਮੈਂ ਕਹਿ ਰਹੀ ਹਾਂ
1: ਚਲੋ ਇਦੋਂ ਪਹਿਲਾਂ ਡੈਂਟ ਪੈਣੀ ਸ਼ੁਰੂ ਹੋਵੇ ਅੱਜ ਸੁਣਾ ਦੋ ਪੁੱਤ ਕੀ ਸੁਣਾਉਣਾ ਆ
0: ਅਸੀਸ ਦੀਆਂ ਤੇ ਬੋਲੀਆਂ ਵੱਡੀਆਂ ਹੋ ਗਈਆਂ ਇਹਦੀਆਂ ਪਤਾ
1: ਓ ਅਸੀਸ ਦੀਆਂ ਤਾਂ ਬੋਲੀਆਂ ਮੈਨੂੰ ਬਹੁਤ ਪਸੰਦ ਆਉਂਦੀਆਂ ਨੇ
0: ਹੋਰ
2: ਵੱਡੀ ਬੋਲੀ ਸੁਣਾ
0: ਇਹਨਾਂ ਨੂੰ ਪਹਿਲਾਂ ਦੱਸ ਦੋ ਵੀ ਮਗਰੋਂ ਕੀ ਕਰੀਦਾ ਇਹਨਾਂ ਨੂੰ ਪਤਾ ਨਹੀਂ ਨਾ ਨਾ ਨਾ ਨਾ ਨਾ ਵਾਲਾ ਇਹਨਾਂ ਨੂੰ ਪਹਿਲਾਂ ਸਮਝਾ ਦੋ ਕੀ ਕਰਨਾ ਵਾ
2: ਸਭ
0: ਸਮਝ ਆ ਰਹੀ ਹੈ ਸਿਕਸ ਸਿਕਸ ਦੀ ਹੋ ਗਈ
1: ਸਿਕਸ
0: ਸੈਵਨ ਚਲੋ ਸੁਣਾਓ ਬੋਲੀ
2: ਮਾਮੀ ਮਾਮੀ ਅਭੀ ਨੱਚੀ ਆ ਮਾਸੀ

0: ਸਾਡੇ ਨਾਲ ਰਹੋਗੇ ਤੇ
1: ਐਸ਼ ਕਰੋਗੇ
0: ਜ਼ਿੰਦਗੀ ਦੇ
1: ਸਾਰੇ ਮਜ਼ੇ
0: ਕੈਸ਼ ਕਰੋਗੇ ਸਾਡੇ ਨਾਲ
2: ਮਜ਼ੇ ਲੋਗੇ
0: ਤੇ ਥੈਂਕ ਯੂ
3: ਬੇਬੇ ਸਤਿ ਸ਼੍ਰੀ ਅਕਾਲ ਯੁਵਰਾਜ, ਤੁਸੀਂ ਆਉਂਦੇ ਰਹੋ, ਤਵਨੀਤ ਉਸ ਤੋਂ ਬਾਅਦ ਰੈਡੀ ਰਹੋ। ਸਤਿ ਸ਼੍ਰੀ ਅਕਾਲ ਯੁਵਰਾਜ।
1: ਸਤਿ ਸ਼੍ਰੀ ਅਕਾਲ ਯੁਵਰਾਜ ਜੀ।
3: ਠੀਕ ਠਾਕ ਹੈ? ਹਾਂਜੀ ਹਾਂਜੀ, ਕੀ ਹਾਲ ਚਾਲ ਨੇ? ਸਾਡਾ ਵੀ ਠੀਕ ਹੈ,
1: ਬਹੁਤ ਵਧੀਆ। ਹੁਣ ਤੁਸੀਂ ਆ ਗਏ, ਹੋਰ ਵਧੀਆ ਹੋ ਗਿਆ। ਬਿਗ ਟਾਈਟ ਹਗੀ।
2: Thank you.
1: Did you felt it?
2: Hindi?
1: ਮਹਿਸੂਸ ਕੀਤੀ? ਮੈਂ ਇੱਕ ਟਾਈਟ ਹੱਗ ਕੀਤੀ ਹੈ ਤੁਹਾਨੂੰ।
3: ਘੁੱਟਤਾ ਹੀ ਤੈਨੂੰ।
1: ਅੱਜ ਕੀ ਸੁਣਾਉਂਗੇ ਯੁਵਰਾਜ ਜੀ?
2: ਇੱਕ ਚੁਟਕਲਾ।
1: ਓਕੇ।
2: ਇੱਕ ਵਾਰੀ ਇੱਕ ਚੋਰ ਚੋਰੀ ਕਰ ਰਿਹਾ ਹੁੰਦਾ ਤੇ ਫਿਰ ਉਹ ਬੱਚੇ ਦੀ ਅੱਖ ਖੁੱਲਦੀ ਆ ਤੇ ਫਿਰ ਚੋਰ ਨੂੰ ਕਹਿੰਦਾ ਮੇਰਾ ਸਕੂਲ ਬੈਗ ਲੈ ਗਿਆ ਨਹੀਂ ਤਾਂ ਮੈਂ ਗੋਲਾ ਮਾਰ।
1: ਅੱਜ ਅੱਜ ਕੱਲ ਤਾਂ ਜ਼ਮਾਨਾ ਨੀ ਹੈ, ਜਦੋਂ ਸਾਡਾ ਜ਼ਮਾਨਾ ਸੀ ਨਾ ਉਦੋਂ ਹੁੰਦਾ ਸੀ ਵੀ ਚੋਰ ਚੋਰੀ ਕਰਕੇ ਲੈ ਹੀ ਜਾਵੇ ਬੈਗ, ਇੱਕ ਦਿਨ ਤਾਂ ਮਿਲੂਗਾ ਬਿਨਾਂ ਪੜ੍ਹਾਈ ਤੋਂ। ਵੈਰੀ ਨਾਈਸ ਯੁਵਰਾਜ ਜੀ, ਥੈਂਕ ਯੂ। ਅੱਛਾ, ਯੈਸ ਦੀਦੀ ਨੂੰ ਮੈਂ ਹਮੇਸ਼ਾ ਕੀ ਕਹਿ ਦਿੰਦੀ ਹੁੰਦੀ ਹਾਂ? ਯੁਵਿਕਾ। ਸੋਹਣੇ ਪੁੱਤੂ, ਕੀ ਹਾਲ ਚਾਲ?
2: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਆ?
1: ਬਹੁਤ ਠੀਕ ਹੈ ਸੋਹਣੇ ਪੁੱਤੂ।
2: ਫਿਰ ਨੋਨੀ ਆਂਟੀ ਜੀ, ਮੈਂ ਤਾਂ ਤੁਹਾਨੂੰ ਮਿਸ ਕੀਤਾ ਹੀ ਆ, ਪਰ ਮੇਰੇ ਜੋਕਸ ਨੇ ਵੀ ਤੁਹਾਨੂੰ ਬਹੁਤ ਮਿਸ
1: ਕੀਤਾ। I miss you and I miss your jokes as well. ਯਾਰ ਆ ਤਾਂ ਤੁਸੀਂ ਭੇਜ ਸਕਦੇ ਸੀਗੇ ਨਾ, ਖਤ ਖੁਤ ਚ ਪਾ ਕੇ, ਲੈਟਰ ਚ ਪਾ ਕੇ ਆਪਣੇ ਜੋਕ ਜੁਕ ਤਾਂ ਭੇਜ ਸਕਦੇ ਸੀਗੇ, ਪੋਸਟ ਕਰ ਸਕਦੇ ਸੀ।
2: ਤੁਸੀਂ ਐਡਰੈਸ ਹੀ ਨਹੀਂ ਡਿਸਕਲੋਜ਼ ਕੀਤਾ।
1: ਰੇਡੀਓ ਦਾ ਐਡਰੈਸ?
3: ਇਹ ਇਹ ਵੱਡੀ ਹੋ ਗਈ ਹੈ, ਇਹਦੇ ਨਾਲ ਨਹੀਂ ਨੌਨੀਆ ਜੀ, ਤੁਸੀਂ ਹੁਣ ਕਰ ਸਕਦੇ।
1: ਅੱਜ ਮੈਂ ਕਿਹੜਾ ਜੋਕ ਸੁਣਾਉਗੀ ਮੇਰੀ ਸੋਹਣੀ ਰਾਣੋ ਮਾਣੋ ਬਿੱਲੀ?
2: ਇੱਕ ਪਤੀ ਪਤਨੀ ਵਾਲਾ।
1: ਓਕੇ।
2: ਇੱਕ ਵਾਰੀ ਪਤਨੀ ਰਾਤ ਨੂੰ ਪੁੱਛਦੀ ਆ ਵੀ ਅੱਜ ਮੈਂ ਕੀ ਬਣਾਵਾਂ ਡਿਨਰ ਚ। ਪਤੀ ਕਹਿੰਦਾ ਜਿਹੜਾ ਕੁਛ ਤੂੰ ਚਾਵੇਂ। ਤੇ ਪਤਨੀ ਕਹਿੰਦੀ ਨਹੀਂ ਨਹੀਂ ਦੱਸੋ ਕੀ ਬਣਾਵਾਂ। ਪਤੀ ਕਹਿੰਦਾ ਦਾਲ ਚੌਲ ਬਣਾ ਲਾ। ਪਤਨੀ ਕਹਿੰਦੀ ਉਹ ਤਾਂ ਕੱਲ ਹੀ ਖਾਧੇ ਸੀਗੇ। ਪਤੀ ਕਹਿੰਦਾ ਅੱਛਾ ਚੱਲ ਫਿਰ ਤੂੰ ਐਂ ਕਰ ਰੋਟੀ ਤੇ ਸਬਜ਼ੀ ਬਣਾ ਲਾ। ਪਤਨੀ ਕਹਿੰਦੀ ਉਹ ਤਾਂ ਬੱਚੇ ਨੀ ਖਾਂਦੇ। ਤੇ ਪਤੀ ਕਹਿੰਦਾ ਤੂੰ ਛੋਲੇ ਪੂਰੀ ਬਣਾ ਲਾ। ਪਤਨੀ ਕਹਿੰਦੀ ਰਾਤ ਨੂੰ ਇੰਨਾ ਤਲਿਆ ਨੀ ਖਾਈਦਾ। ਪਤੀ ਕਹਿੰਦਾ ਫਿਰ ਜਿਹੜਾ ਕੁਛ ਤੈਨੂੰ ਵਧੀਆ ਲੱਗਦਾ ਤੂੰ ਬਣਾ ਲਾ। ਪਤੀ ਕਹਿੰਦੀ ਨਹੀਂ ਨਹੀਂ ਤੁਸੀਂ ਦੱਸੋ। ਤੇ ਪਤੀ ਕਹਿੰਦਾ ਮੈਂ ਬਾਹਰੋਂ ਆਰਡਰ ਕਰ ਲੈਣਾ। ਪਤੀ ਕਹਿੰਦੀ ਨਹੀਂ ਬਾਹਰਲਾ ਖਾਣਾ ਵਧੀਆ ਨੀ ਹੁੰਦਾ। ਤੇ ਪਤੀ ਕਹਿੰਦਾ ਹੁਣ ਦੇਖ ਤੂੰ ਮੈਂ ਇੰਨਾ ਕੁਛ ਤਾਂ ਦੱਸਦਾ ਤੂੰ ਮੰਨਦੀ ਹੈ ਨੀ, ਜਿਹੜਾ ਕੁਛ ਤੇਰਾ ਜੀ ਕਰਦਾ ਤੂੰ ਬਣਾ ਲਾ। ਪਤਨੀ ਕਹਿੰਦੀ ਨਹੀਂ ਤੁਸੀਂ ਦੱਸੋ ਫੇਰ ਹੀ ਬਣਾਉਂਗੀ।
3: ਬਣੂਗਾ ਤੇ ਉਹੀ ਜੋ ਤੁਸੀਂ ਕਹੋਗੇ।
1: That's very nice.
3: Thank you
1: Shwani Putu.
2: Have a nice day.
3: Thank you. ਤੇ ਨੈਕਸਟ ਸਾਡੇ ਨਾਲ ਆ ਤਵਨੀਤ, ਤੇ ਉਸ ਤੋਂ ਬਾਅਦ ਫਿਰ ਸ਼੍ਰੇਆ, ਤੇ ਫਿਰ ਜਪਮਨ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਨੌਨੀ ਆਰਤੀ।
3: ਸਤਿ ਸ਼੍ਰੀ ਅਕਾਲ
1: ਜੀ, ਕੀ ਹਾਲ ਚਾਲ ਛੋੜੇ ਪੁੱਤੂ ਦਾ?
4: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
1: ਓਏ ਮੈਂ ਵੀ ਠੀਕ ਆ, ਤੁਸੀਂ ਜੋ ਠੀਕ ਕਹਿੰਦੇ ਹੋ ਨਾ ਮਜ਼ਾ ਆ ਜਾਂਦਾ ਆ।
3: ਹੋ ਗਏ ਤਿਆਰ?
4: ਨਹੀਂ ਸਾਨੂੰ ਛੁੱਟੀ ਆ। ਅੱਛਾ ਅਸੀਂ ਲਾਸਟ ਵਾਰੀ ਲੈ ਲੋਗੇ
3: ਚਲੋ ਫਿਰ ਆਪਾਂ ਬਾਕੀਆਂ ਨੂੰ ਪਹਿਲਾਂ ਲੈ ਲਈਏ ਹਨਾ ਥੈਂਕ ਯੂ ਪੁੱਤਰ ਥੈਂਕ ਯੂ ਤੇ ਨੈਕਸਟ ਫਿਰ ਆਪਾਂ ਸ਼੍ਰੇਆ ਨੂੰ ਲੈ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਮਾਣੂ ਬਿੱਲੀ ਹੈਲੋ ਹੈਲੋ
1: ਸ਼੍ਰੇਆ ਜੀ
3: ਹੈਲੋ ਸ਼੍ਰੇਆ ਤੇ ਵੀਰਾ ਤੁਵੇਂ ਗਾਇਬ ਹੈ ਚਲੋ ਫਿਰ ਆਪਾਂ ਜਪਮਨ ਨੂੰ ਲੈ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜਪਮਨ ਕੀ ਹਾਲ ਹੈ
1: ਤੁਹਾਡੀ
3: ਆਵਾਜ਼ ਨੀ ਪੁੱਤ ਠੀਕ ਆ ਰਹੀ ਥੋੜੀ ਜਿਹੀ ਨਾ ਆਵਾਜ਼ ਕਰਿਓ ਤੁਸੀਂ ਫੋਨ ਨਾ ਬਹੁਤ ਲੱਗ ਗਏ ਮੈਨੂੰ ਲੱਗਦਾ ਕੀਤਾ ਵਾ ਮੂੰਹ ਦੇ ਥੋੜਾ ਜਿਹਾ ਹਟਵਾਂ ਰੱਖੋ ਫੋਨ ਤੁਹਾਡੀ ਆਵਾਜ਼ ਫਟਦੀ ਆ
1: ਸੋ ਸਵੀਟ ਥੈਂਕ ਯੂ ਵੈਰੀ ਮਚ ਸੋਹਣੇ ਪੁੱਤੂ ਹਾਵ ਯੂ ਦੋ ਟਰੱਕ ਭਰ ਗਏ
3: ਤੁਹਾਨੂੰ ਪਤਾ ਉਹਨਾਂ ਨੇ ਬਾਥਰੂਮ ਵੀ ਬਣਾ ਲਿਆ ਤੁਹਾਡੇ ਮਗਰ
4: ਉਹਦੇ ਮੰਮਾ ਨਾ ਫੋਨ ਕਰ ਰਹੇ ਸੀਗੇ ਹਨਾ ਉਹਨਾਂ ਨੂੰ ਨਾ ਏਦਾਂ ਹੀ ਲੱਗਿਆ ਕਿ ਨਾ ਤੁਸੀਂ ਅੱਜ ਆਉਂਗੇ
1: ਸੁਣਾਓਗੇ
4: ਤੁਹਾਡੇ ਹੁਣ ਤੁਹਾਡਾ ਨਾਮ ਹੁਣ ਅਸੀਂ ਕੈਮਰੇ ਵਾਲੇ ਅੰਤਿਮ ਰੱਖਿਆ
1: ਕੈਮਰਾ ਤਾਂ ਦੇਖੋ ਅਸੀਂ ਲਾਇਆ ਹੀ ਹੁੰਦਾ ਹੈ ਨਾ ਅੱਜ ਦੇਖਿਓ ਜਿਹੜਾ ਕੈਮਰਾ ਆਨ ਕਰਕੇ ਕੀ ਕਰ ਰਿਹਾ
3: ਇਹ ਕੀ ਕਰ ਰਿਹਾ ਅੱਜ
1: ਮੌਸਮ ਬਦਲ ਹੋਣ ਕਰਕੇ ਆਈ ਥਿੰਕ ਕੈਮਰਾ ਸਾਫ ਸਾਫ ਜਿਹਾ ਨੀ ਦਿਖ ਰਿਹਾ
3: ਹਾਂ ਇਹ ਤੰਗ ਹੀ ਕਰ ਰਿਹਾ ਵਾ ਰੋਹਾਨੀ ਜਪਨ ਕੀ ਸੁਣਾਓਗੇ ਪੁੱਤ
4: ਮੈਂ ਚੁੱਟ
3: ਹਾਂਜੀ
4: ਮੈਂ ਕੱਲ ਰੋਹਾਨੀ ਨੂੰ ਪੁੱਛਿਆ ਕਿ ਇਫ ਤੇਰੇ ਇੱਕ ਜੇਬ ਚ $10 ਸੀਗੇ ਤੇ ਦੂਸਰੀ ਜੇਬ ਚ ਵੀ $10 ਸੀਗੇ ਤੇ ਫਿਰ ਤੂੰ ਹੈਗੀ ਹੈ ਤੇ ਫਿਰ ਤੂੰ ਕੀ ਸੋਚੇਂਗੀ ਰੋਹਾਨੀ ਬੋਲੀ ਮੇਰੀ ਤੀਸਰੀ ਜੇਬ ਮੈਂ ਸੋਚਿਆ ਰੋਹਾਨੀ ਸੋਚੇਗੀ ਕਿ ਮੇਰੀ ਤੀਸਰੀ ਜੇਬ ਕਿਉਂ ਨਹੀਂ ਹੈ
3: ਤੀਸਰੀ ਅੱਖ ਹੋ ਸਕਦੀ ਤੀਸਰੀ ਵੈਰੀ ਗੁਡ ਥੈਂਕ ਯੂ ਜਪਮਨ
1: ਥੈਂਕ ਯੂ ਸੋਹਣੇ ਪੁੱਤੂ
3: ਬਾਏ ਬਾਏ ਥੈਂਕ ਯੂ ਹੋਏ ਹੋਏ ਹਾਏ ਹਾਏ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਅਨਾਹਤ ਤੇ ਹਰਗੁਣ ਵੀ ਹੋ ਸਕਦੀ ਹੈ ਸਤਿ ਸ਼੍ਰੀ ਅਕਾਲ ਅਨਾਹਤ ਕੀ ਹਾਲ ਹੈ
1: ਕੁੜੀ
3: ਇੰਨਾ ਸੋਹਣਾ ਗਾਉਂਦੀ ਹੈ ਨਾ
1: ਮਾਈ ਗੁਡਨੈਸ ਮੈਂ ਤਾਂ ਮਿਸ ਕਰਤਾ
3: ਸੁਣਤੇ ਸੁਣਤੇ ਲਵ ਹੋ ਜਾਏ ਵਾਲਾ ਗਾਉਂਦੀ ਆ
1: ਤੇ ਸੁਣਾ ਦੋ ਅਨਾਹਤ
3: ਅਨਾਹਤ ਕੀ ਸੁਣਾਓਗੇ ਅੱਜ
1: ਤੁਹਾਡੀ
3: ਫੋਟੋ ਵੇਖੀ ਤੁਸੀਂ ਤਾਂ ਫੋਟੋ ਚ ਬੜੇ ਬੀਬੇ ਲੱਗਦੇ ਹੋ ਬੜੀ ਬੀਬੀ ਤੀ ਆ ਕੀ ਸੁਣਾਓਗੀ ਅੱਜ ਫਿਰ
5: ਅੱਜ ਗਾਣਾ
3: ਓਕੇ
5: ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇਸਾ ਕੱਲੀ ਤੇ ਮਾਰੋੜਿਆ ਰੁਠੜਾ ਜਾਂਦਾ ਮਾਈਆਂ ਰੁਠੜਾ ਜਾਂਦਾ ਮਾਈਆਂ ਵੇਸਾ ਗੱਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਬਹਿ ਕੇ ਤੇਰੇ ਸਾਵੇਂ ਸਜਣਾ ਦਿਲ ਦਾ ਹਾਲ ਸੁਣਾਵਾ ਚਾਲਾ ਕਿਧਰੇ ਦਿਨਿਆ ਜਾਵੇ ਦਰਸ ਤੇਰਾ ਮੈਂ ਪਾਵਾਂ ਕਦੇ ਵੀ ਦੂਰ ਨਾ ਹੋਵਾਂ ਗਮਾਂ ਵਿੱਚ ਚੂਰ ਨਾ ਹੋਵਾਂ।

0: ਰੁੱਠਣਾ ਜਾਂਦਾ ਮਾਈਆ, ਰੁੱਠਣਾ ਜਾਂਦਾ ਮਾਈਆ, ਵਿਆਸਾ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ, ਪੱਛੋਂ ਖਾਂਦੀ ਪੂਰਾ ਸਤਾਉਂਦਾ ਬੱਦਲ ਅੱਗ ਹੈ ਲਾਉਂਦਾ, ਪੁੱਛਦੀਆਂ ਮੈਨੂੰ ਪਈਆਂ ਕਣੀਆਂ ਟੋਲਾ ਕਦੋਂ ਹੈ ਆਉਂਦਾ, ਮੈਂ ਤੇਰੇ ਨਾਲ ਹੀ ਜਿਉਣਾ ਮੇਰੇ ਬਿਨ ਨਹੀਂ ਹੋਣਾ, ਇਸ਼ਕੇ ਤੋਂ ਬਿਨਾ, ਇਸ਼ਕੇ ਤੋਂ ਬਿਨਾ ਕਦੇ ਕੁਝ ਵੀ ਨਾ ਆੜਿਆ ਬਾਜਰੇ ਦਾ ਸਿੱਟਾ, ਬਾਜਰੇ ਦਾ ਸਿੱਟਾ ਵਿਆਸਾ ਟੱਲੀ ਤੇ ਮਰੋਣਿਆ, ਰੁੱਠੜਾ ਜਾਂਦਾ ਮਾਈਆ, ਰੁੱਠੜਾ ਜਾਂਦਾ ਮਾਈਆ, ਵਿਆਸਾ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ।
1: ਵਾਹ,
2: ਵੈਰੀ ਨਾਈਸ,
1: ਵੈਰੀ ਨਾਈਸ,
2: ਬਹੁਤ ਸੋਹਣਾ, ਬਹੁਤ ਸੋਹਣਾ। ਮੇਰੀ ਤਾਂ ਸੀਟੀ ਨਿਕਲਦੇ ਨਿਕਲਦੇ ਬਚ ਗਈ।
1: ਤੁਸੀਂ ਤੇ ਵਾਟੀ ਕੱਢ ਦਿੰਦੀਆਂ ਕੁੜੀਓ।
2: ਯੈਸ, ਇੱਕ ਨਾ ਪੁਰਾਣੀ ਹੁੰਦੀ ਸੀ ਨਾ ਅਰਜੇ ਬੈਂਜਮਿਨ ਸਿਸਟਰਸ, ਹੁਣ ਇਹ ਵਾਲੀਆਂ ਅਨਹਤ ਤੇ ਇਹਨਾਂ ਸਿਸਟਰਸ ਦੀ ਆਪਾਂ ਐਲਬਮ ਕੱਢਾਂਗੇ।
1: ਇਹ ਹਰਗੁਣ ਸਿਸਟਰਸ ਹੋ ਗਈਆਂ।
2: ਯੈਸ,
1: ਓਬਰਾਏ ਸਿਸਟਰਸ।
2: ਯੈਸ, ਥੈਂਕ ਯੂ ਵੈਰੀ ਮੱਚ ਕਰੈਕਟਿੰਗ ਅਸ।
1: ਥੈਂਕ ਯੂ, ਥੈਂਕ ਯੂ ਪੁੱਤ।
2: ਹੈਵ ਅ ਨਾਈਸ ਡੇ ਸੋਹਣੇ ਪੁੱਤ। ਹੈਵ
3: ਅ ਨਾਈਸ ਯੂ ਟੂ।
1: ਤੁਹਾਡਾ ਰੱਬ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ, ਇਸੇ ਤਰ੍ਹਾਂ ਸੋਹਣਾ ਸੋਹਣਾ ਸਾਥ ਇੱਕ ਦੂਸਰੇ ਦਾ ਬਣਿਆ ਰਹੇ। ਥੈਂਕ ਯੂ। ਤੇ ਸਾਡੇ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਦੇ ਲਈ ਤੁਹਾਡਾ ਧੰਨਵਾਦ। ਤੇ ਹੁਣ ਸਾਡੇ ਵੀਰੇ ਨੂੰ ਇੱਕ ਵਾਰੀ ਫੇਰ ਟਰਾਈ ਕਰਦੇ ਆ, ਮਾਨੂ ਬਿੱਲੀ ਵੇਖਦੇ ਆ ਵੀ ਵਿਹਲੇ ਹੋਇਆ ਕਿ ਨਹੀਂ। ਹੈਲੋ, ਓਏ ਉਹ ਮਾਨੂ ਬਿੱਲੀ,
2: ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਸੋਹਣੀ ਬੁੱਟੂ?
3: ਠੀਕ ਹੈ। ਮਿਆਉ ਮਿਆਉ, ਮਿਆਉ
4: ਮਿਆਉ, ਓਏ ਵਾਓ ਵਾਓ।
1: ਆ ਕੀ ਹੀ ਹੈ? ਟਾਈਗਰ ਨੂੰ ਜੁਕਾਮ ਹੋਇਆ। ਓਕੇ,
2: ਮੈਂ ਤਾਂ ਸੋਚਦੀ ਹਾਂ ਕਿ ਟਾਈਗਰ ਦੀਆਂ ਸੌਸੇਜਸ ਕਿੱਦਾਂ ਬਣਨੀਆਂ ਨੇ। ਪਹਿਲਾਂ ਹੀ ਦੇਸ਼ ਚ ਕਾਰ ਪਿਆ ਹੋਇਆ ਟਾਈਗਰ।
1: ਹਾਂ, ਚਾਹ ਪੀ ਕੇ ਆਏ। ਹਾਂਜੀ, ਚਾਹ ਤੁਸੀਂ ਦੱਸੋ, ਚਾਹ ਪੀ ਕੇ ਆਏ? ਚਾਹ ਦੇ ਨਾਲ ਮੈਂ ਤੇ ਮੈਂ ਵੇਸਣ ਖਾਇਆ, ਤੁਸੀਂ ਕੀ ਖਾਇਆ?
2: ਮੈਂ ਹਲੇ ਮੈਂ ਬ੍ਰੇਕਫਾਸਟ ਮੇਰਾ ਲੈ ਕੇ ਆਈ ਹਾਂ, ਮੈਂ ਹੁਣ ਖਾਊਂਗੀ। ਮੈਂ ਸਵੇਰੇ ਸਵੇਰੇ ਦੱਸਣਾ ਨੀ, ਮੈਂ ਸਵੇਰੇ ਸਵੇਰੇ ਛੋਲੇ ਭਟੂਰੇ ਖਾ ਕੇ ਆਈ ਹਾਂ, ਦੱਸਣਾ ਨੀ ਕਿਸੇ ਨੂੰ।
1: ਇਹ ਨਿਆਣਿਆਂ ਦਾ ਸਿਰ ਖਾ ਕੇ ਆਉਂਦੇ ਸਵੇਰੇ
3: ਸਵੇਰੇ।
1: ਉਹ ਨਹੀਂ ਖਾਦਾ ਉਹਨੇ, ਸਿਰ ਨੀ ਖਾਈਦਾ, ਨਿਆਣੇ ਦੱਸਣਗੇ ਹੁਣ ਤੁਹਾਨੂੰ, ਵੇਖਿਓ।
2: ਓਹੋ, ਚਲੋ ਠੀਕ ਆ। ਤੁਸੀਂ ਕਹਿੰਦੇ ਉੱਤੇ ਮੰਨ ਜਾਂਦੇ ਆ ਅਸੀਂ।
1: ਹੈ ਮਾਨੂ ਬਿੱਲੀ, ਕੀ ਸੁਣਾਓਗੇ ਫਿਰ? ਮਾਨੂ ਬਿੱਲੀ ਓਏ
2: ਯਾਰ, ਇੰਨੀਆਂ ਔਖੀਆਂ ਗੱਲਾਂ ਮੈਨੂੰ ਨਾ
3: ਕਰਿਆ।
1: ਹਾਂ ਦੱਸੋ ਹੁਣ।
2: ਹਾਂਜੀ,
1: ਚਿੱਟੀ ਪਲੇਟ ਚ ਕਾਲਾ ਅੰਡਾ ਦੱਸੋ।
2: ਚਿੱਟੀ ਪਲੇਟ ਚ ਕਾਲਾ ਅੰਡਾ? ਨਹੀਂ, ਚਿੱਟੀ ਪਲੇਟ ਚ ਪੀਲਾ ਅੰਡਾ ਹੁੰਦਾ ਤਾਂ ਫਿਰ ਅੰਡਾ ਹੀ ਹੁੰਦਾ ਨਾ, ਕਿਉਂਕਿ ਯੋਕ ਪੀਲਾ ਹੁੰਦਾ ਆ।
1: ਨਹੀਂ, ਚਿੱਟੀ ਚ ਕਾਲਾ ਅੰਡਾ ਦੱਸੋ ਕੀ ਆ।
2: ਚਿੱਟੀ ਚ ਕਾਲਾ ਅੰਡਾ, ਇਹ ਤਾਂ ਮੈਨੂੰ ਲੱਗਦਾ ਹੁੰਦਾ ਜਿੱਦਾਂ ਛੋਲੇ ਤੇ, ਸੋਰੀ, ਚੌਲ ਤੇ ਮਾਂਹ ਦੀ ਦਾਲ ਹੁੰਦੀ ਹੈ। ਬੋਡੀ ਪਾਰਟ, ਯੈਸ, ਓ ਯੈਸ। ਮੈਂ ਨਾ ਕਾਲੀ ਨੇਲ ਪੋਲਿਸ਼ ਲਾਈ ਸੀਗੀ ਮੇਰੇ ਨੇਲਸ ਤੇ।
1: ਓਹੋ, ਤੁਹਾਨੂੰ ਪਤਾ ਨਹੀਂ ਲੱਗਦਾ, ਉਹ ਅੱਖਾਂ ਹੁੰਦੀਆਂ ਵਾ।
2: ਆਹੋ,
1: ਯੈਸ,
2: ਯੂ ਟੂ ਕਲੇਵਰ।
1: ਥੈਂਕ ਯੂ,
2: ਥੈਂਕ ਯੂ, ਥੈਂਕ ਯੂ ਸੋਹਣੀ ਬੁੱਧੂ।
3: ਦੀਦੀ ਨਾਲ ਗੱਲ ਕਰੋ।
1: ਹਾਂਜੀ, ਲਿਆਓ ਲਿਆਓ ਜੀ, ਦੀਦੀ ਨਾਲ ਕਰਾ ਦੋ। ਸਤਿ ਸ਼੍ਰੀ ਅਕਾਲ ਸ਼੍ਰੇਆ। ਸਤਿ ਸ਼੍ਰੀ
3: ਅਕਾਲ ਅੰਕਲ ਜੀ ਐਂਡ ਆਂਟੀ ਜੀ। ਵੈਲਕਮ ਆਂਟੀ।
2: ਥੈਂਕ ਯੂ ਸੋਹਣੀ ਬੁੱਧੂ, ਹਾਊ ਆਰ ਯੂ?
3: ਗੁੱਡ। ਤੇਰਾ ਹਾਲ ਕੀ ਹੈ?
2: ਹਾਲ ਠੀਕ ਠਾਕ ਆ, ਚਾਲ ਥੋੜਾ ਜਿਹਾ ਫਰਕ ਆ। ਅੱਜ ਸਵੇਰੇ ਚਾਹ ਪੀ ਲਈ ਆ, ਚੂ ਮੈਂ ਪੀਂਦੀ ਨਹੀਂ ਆ। ਕੌਫੀ, ਕੌਫੀ ਮੈਨੂੰ ਪਸੰਦ ਨਹੀਂ ਆ।
3: ਤੁਸੀਂ ਬਿਗ ਹੋ ਗਏ ਇੰਨੇ ਦਿਨ ਬਾਅਦ।
1: ਹਾਂ, ਬਿਗ ਹੋ ਗਏ,
2: ਬਹੁਤ ਬਿਗ ਹੋ ਗਏ ਪੁੱਤ, ਦੇ ਸੱਜੇ ਤੋਂ ਖੱਬੇ ਨੂੰ ਬਿਗ ਹੀ ਬਿਗ ਹੋਈ ਜਾਂਦੇ ਆ।
1: ਹੋਰ ਬਿਗ ਹੋ ਗਏ, ਤਾਂ ਹੀ ਉੱਥੇ ਇੰਨੇ ਦਿਨ ਛੁੱਟੀ ਕੀਤੀ ਉਹਨਾਂ ਦੀ, ਨੈਪੀ ਟ੍ਰੇਨਿੰਗ ਚੱਲ ਰਹੀ ਸੀ। ਸ਼੍ਰੇਆ ਜੀ, ਸ਼੍ਰੇਆ,
3: ਤੈਨੂੰ to play.
1: ਸ਼੍ਰੇਆ ਤੁਹਾਨੂੰ ਪਤਾ ਇਹਨਾਂ ਦੀ ਨੈਪੀ ਟ੍ਰੇਨਿੰਗ ਚੱਲ ਰਹੀ ਤਾਂ ਛੁੱਟੀ ਤੇ ਗਏ ਸੀ.
2: Now I've got the certificate of, you know, fully toilet trained.
1: ਹੋਰ
2: of course, I'm a baby for my mother. I'm a baby for my grandmother.
1: I'm a baby for my daughter.
2: I'm just a baby. I'm just a baby.
1: Or, thank you, Shreya. Kis naoge?
3: Boli.
1: Boli, okay.
3: Bari basi katne nasi, bari basi katne nasi, kache nanda laddu, mai kapde tondi nu, ak mar gaya,
1: daddu, kapde tondi nu, ak mar gaya, daddu, bal bal bal bal bal. ਚੱਕ ਦੇ ਫਟੇ ਸਵਾ ਸਵਾ. ਥੈਂਕ ਯੂ ਥੈਂਕ ਯੂ ਸ਼੍ਰੇਆ. ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ
3: ਬਾਏ ਬਾਏ
2: ਹੈਵ ਅ ਨਾਈਸ ਡੇ.
1: ਥੈਂਕ ਯੂ ਮਾਨੂ ਬਿੱਲੀ. ਹਾਂਜੀ ਤਵਨੀਤ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਨਾ.
2: ਤਵਨੀਤ ਜੀ
1: ਛੁੱਟੀ ਵਾਲੇ ਹੋ
3: ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ
2: ਜੀ. ਕੀ ਹਾਲ ਚਾਲ ਜੀ?
3: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
2: ਉਹ ਬਹੁਤ ਵਧੀਆ ਮੇਰੇ ਪਾਰੇ ਪਾਰੇ ਲੱਡੂ ਜਲੇਬੀ ਜੀ.
1: ਅੱਜ ਕਿੱਦਾਂ ਛੁੱਟੀ ਹੋ ਗਈ? ਅੱਜ ਕਾਹਦੀ ਛੁੱਟੀ ਆ?
3: ਕਰਿਕੁਲਮ ਦੇ.
2: ਕਰਿਕੁਲਮ ਦੇ?
1: ਅੱਛਾ, ਓਕੇ ਓਕੇ.
3: ਟੀਚਰ ਨੇ ਸਟੱਡੀ ਕਰਨੀ
2: ਹੈ. ਸਟੱਡੀ ਕਰ ਰਹੇ? ਉਹ ਵਿਚਾਰੀਆਂ ਪਹਿਲਾਂ ਸਟੱਡੀ ਕਰਕੇ ਟੀਚਰ ਲੱਗੀਆਂ, ਹੁਣ ਵੀ ਸਟੱਡੀ ਕਰੀ ਜਾਂਦੀਆਂ ਨੇ.
1: ਟੀਚਰ ਫੇਰ ਹੜਤਾਲ ਕਰਨ ਲੱਗੇ.
3: ਕੋਈ ਟੀਚਰ ਨੂੰ ਆਨਸਰ ਨਹੀਂ ਪਤਾ.
1: ਟੀਚਰ ਫੇਰ ਹੜਤਾਲ ਕਰਨ ਲੱਗੇ ਤਵਨੀਤ, ਫੇਰ ਛੁੱਟੀ ਹੋ ਜਾਣੀ ਆਪਾਂ ਨੂੰ ਇੱਕ.
2: ਯੂ نو
1: ਵਾਟ, ਇਸ ਵਾਰੀ 2 ਦਿਨ ਦੀ ਹੋਣੀ ਹੂੰ. ਜੇ ਹੋਈ ਤੇ ਫੇਰ ਆਉਣਗੇ.
3: ਨਹੀਂ, ਸਾਡੂ ਫਰਾਈਡੇ, ਸੈਟਰਡੇ ਤੇ ਸੰਡੇ
1: ਤਿੰਨ ਹੋ ਗਈਆਂ. ਅੱਛਾ,
2: ਤੁਹਾਡਾ ਤਾਂ ਲੌਂਗ ਵੀਕਐਂਡ ਹੋ ਗਿਆ.
3: ਹਾਂਜੀ,
1: ਗੁੱਡ ਹੋ ਗਿਆ. ਫਿਰ ਤਾਂ ਨਹੀਂ ਜੀ, ਕੀ ਸੁਣਾਓਗੇ ਫਿਰ ਅੱਜ?
3: ਇੱਕ ਬੋਲੀ.
1: ਓਕੇ.
3: ਮਾਮੀ ਨੇ ਤਾਂ ਮੇਵੇ ਖਾਦੇ, ਮਾਮੀ ਨੇ ਤਾਂ ਮੇਵੇ ਖਾਦ, ਪੂਆ ਨੇ ਖਾਦੇ ਡੋਡੇ, ਪੂਆ ਨੇ ਖਾਦੇ ਡੋਡੇ, ਇਹਨੇ ਕੀ ਨੱਚਣਾ? ਖੜ ਖੜ
1: ਖੜ ਖੜ
3: ਖੜ ਖੜ ਜਾ ਜਾ ਖੜ ਖੜ ਖੜ ਖੜ
1: ਆਂਟੀ
3: ਰੋਜ ਫਰਾਈਡੇ ਨੂੰ ਆਓਗੇ?
1: ਹਾਂਜੀ, ਰੋਜ
2: ਫਰਾਈਡੇ. ਨੋਟ ਵੀ ਵਿਲ, ਤੁਸੀਂ ਤਾਂ ਸਾਰੇ ਆਉਂਦੇ ਸੀ, ਮੈਂ ਨੀ ਸੀ ਆਉਂਦੀ. ਆਈ ਵਿਲ.
3: Good.
2: Promise.
3: Pinky promise.
2: Pinky promise.
1: Pinky, pinky promise. Thank you. Next, ਕਿਹਦੀ ਵਾਰੀ?
3: ਮੰਮਾ ਨਾਲ ਗੱਲ ਕਰ ਲੋ.
1: ਆਇਆ ਮੰਮਾ ਨਾਲ ਗੱਲ ਕਰ ਲੋ?
3: ਸਤਿ
1: ਸ਼੍ਰੀ ਅਕਾਲ
2: ਮੰਮਾ ਜੀ, ਕੀ ਹਾਲ ਚਾਲ ਮੰਮਾ ਜੀ?
1: ਕੀ ਸਾਨੂੰ ਟ੍ਰਿਕ ਕੀਤਾ ਸੀ? ਬੜੇ ਤੁਸੀਂ ਤੇਜ ਹੋ. ਬੜੇ ਖਰਾਬ ਹੈ ਯਾਰ ਤੁਸੀਂ.
2: ਯੈਸ
3: ਹਾਂਜੀ
2: ਹਾਂਜੀ,
3: ਮੈਂ ਤੁਹਾਨੂੰ ਟ੍ਰਿਕ ਕਰਨਾ ਸੀ.
1: ਹੋ ਗਏ ਅਸੀਂ ਟ੍ਰਿਕ.
2: ਓ ਮਾਈ ਗੋਡ, ਯੂ ਗਾਇਜ਼ ਆਰ ਟ੍ਰਿਕਿੰਗ ਮੀ ਅ ਲੋਟ.
1: ਕੀ ਸੁਣਾਓਗੇ ਫਿਰ? ਟ੍ਰਿਕ ਟ੍ਰਿਕਸਟਰ. You text
3: her. It's a bully.
1: Okay.
2: Okay.
3: Went to chal ke jija aya, paake kaale boot, bhi jije diya macha kaale kutte di pooch.
1: Nii jije diya macha kaale kutte di
3: pooch.
1: Jije diya macha kaale kutte di pooch. Nii jije diya macha.
2: Bale shava. Vajiva. I like your bully. cheeky one. Van kitte saadi ta nahi laya siya jija? ਸਾਡੀ ਵੈਨ ਤਾਂ ਨਹੀਂ ਲੈ ਗਿਆ ਸੀ ਰੇਡੀਓ ਵਾਲੀ?
1: ਨਹੀਂ ਨਹੀਂ ਨਹੀਂ
3: ਲੈ ਗਿਆ, ਹਾਂਜੀ ਲੈ ਲਿਆ ਹਾਂਜੀ।
1: ਥੈਂਕ ਯੂ,
2: ਥੈਂਕ ਯੂ ਵੈਰੀ ਮਚ ਸੋਹਣੇ ਬੁੱਧੂ।
3: ਡੈਡਾ ਨਾਲ ਗੱਲ ਕਰ ਲਓ।
2: ਓਕੇ, ਡੈਡਾ ਨਾਲ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
2: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ?
1: ਭਾਜੀ ਅੱਜ ਕੰਮ ਤਾਂ ਨਹੀਂ ਗਾ, ਅੱਜ ਕੰਮ ਤਾਂ ਨਹੀਂ ਗਾ ਭਾਜੀ ਅੱਜ?
3: ਨਹੀਂ
1: ਯਾਰ, ਅੱਜ ਟ੍ਰੈਫਿਕ ਬੜੀ ਆ।
2: ਚਲੋ ਫਿਰ ਭਾਜੀ, ਅੱਜ ਛੁੱਟੀ ਆ ਤੇ ਸ਼ਾਮ ਨੂੰ ਬਹਿਨੇ ਆਪਾਂ।
1: ਹਾਂ ਯਾਰ, ਅੱਜ ਪਾਰਟੀ ਪੂਰੀ ਕਰੀਏ ਫਿਰ। ਹੈਂ ਭਾਈ, ਮੁਰਗਾ ਮੁਰਗਾ ਵੱਡੀਏ ਫਿਰ। ਨਹੀਂ
3: ਬਿਲਿਆ, ਮੈਂ ਟੀਵੀ ਦੇਖਦੇ।
2: ਮੈਂ ਭਾਜੀ ਟੀਵੀ ਕੀ ਦੇਖਣਾ, ਆਪਾਂ ਐ ਕਰਦੇ ਆ, ਆਪਾਂ ਚੱਲਦੇ ਆ ਕਿਤੇ ਘੁੰਮਣ ਲਈ, ਬਾਰਬੀਕਿਊ ਕਰਦੇ ਆ, ਫਿਰ ਗ੍ਰੇਟ ਓਸ਼ਨ ਰੋਡ ਚੱਲਦੇ ਆ।
3: ਤੇ ਬੈਲਾ ਮਹਿੰਗਾ ਏ।
1: ਉਹ ਫੈਮਿਲੀ ਦੇ ਨਾਲ ਹੀ ਮਹਿੰਗਾ ਹੁੰਦਾ, ਉਹ ਇਕੱਲੇ ਜਾਵਾਂਗੇ।
2: ਯੋ ਨੋ ਨੋ ਨੋ ਨੋ ਭਾਜੀ, ਫੈਮਿਲੀ ਨਾਲ ਚੱਲਾਂਗੇ ਨਹੀਂ ਤਾਂ ਬਾਅਦ ਚ ਕੁੱਟ ਪਊਗੀ।
1: ਉਹ ਨਹੀਂ, ਖਰਚਾ ਬੜਾ ਹੋ ਜਾਂਦਾ ਭਾਜੀ।
2: ਉਹ ਨਹੀਂ ਭਾਜੀ,
3: ਹਾਂਜੀ
1: ਇਕੱਲੇ
3: ਜਾਵਾਂਗੇ,
1: ਇਕੱਲੇ ਜਾਵਾਂਗੇ ਯਾਰ, ਇਕੱਲੇ ਇਕੱਲੇ ਜਾਵਾਂਗੇ ਤੇ ਇੱਕੋ ਗੱਡੀ ਚ ਚੱਲ ਜਾਣਾ ਆਪਾਂ। ਸਾਰੀ ਫੈਮਿਲੀ ਖੜੀ, ਕੱਲੀ ਕੱਲੀ ਗੱਡੀ, ਤੇਲ ਪਤਾ ਕਿਹੜਾ ਮਹਿੰਗਾ। ਡੈਡੀ ਤੁਹਾਡੀ ਆਵਾਜ਼ ਕਿੱਦਾਂ ਹੋ ਗਈ?
2: ਡੈਡੀ ਆਵਾਜ਼ ਬਦਲ ਗਈ ਤੁਹਾਡੀ?
1: ਡੈਡੀ ਤੁਹਾਡੀ ਆਵਾਜ਼ ਨਿੱਕੀ ਹੋ ਗਈ ਆ,
2: ਰੂਬੀਕੌਨ ਤੇ ਚੱਲਦੇ।
1: ਓਕੇ, ਪੁੱਛ ਲੈਣੇ ਹੋਲੇ। ਹੈਲੋ, ਸਤਿ ਸ਼੍ਰੀ ਅਕਾਲ ਰੂਬੀ ਭੈਣ ਜੀ, ਕੀ ਹਾਲ ਚਾਲ? ਉਹ ਵੇਲੇ ਹੋ ਜਾ,
2: ਕਾਰ ਲੈ ਕੇ ਚੱਲਣੀ ਆ।
1: ਕਿੰਨੇ ਵਜੇ ਮਿਲੀਏ ਫਿਰ ਭਾਜੀ? ਕੱਲ ਨੂੰ, ਉਹ ਛੁੱਟੀ ਅੱਜ ਆ ਤੇ ਮਿਲੀਏ ਕੱਲ ਨੂੰ। ਉਹ ਜਾਓ ਭਾਜੀ, ਡਰ ਗਏ ਜੇ ਵਹੁਟੀ ਤੋਂ? ਡਰਦੇ ਹੋ ਤੁਸੀਂ?
3: ਅੱਜ ਸ਼ਾਮ ਨੂੰ
1: ਭਾਜੀ, ਭਾਜੀ ਵਹੁਟੀ ਤੋਂ ਡਰਦੇ ਜੇ? ਵਹੁਟੀ ਤੋਂ ਡਰਦੇ ਹੁੰਦੇ ਭਾਜੀ?
3: ਵੇਲੇ ਤੋਂ ਡਰ ਦੂਗੇ।
1: ਭਾਈ ਯਾਰ, ਬੜੀ ਗੱਲ, ਤੁਹਾਡੇ ਵੱਲ ਵੇਖ ਕੇ ਹੌਸਲਾ ਹੋ ਜਾਂਦਾ ਜੇ ਸਾਨੂੰ ਵੀ।
2: ਭਾਜੀ ਸਾਨੂੰ ਵੀ ਕਲਾਸਾਂ ਦੋ, ਆਪਣੀ ਘਰ ਦੀ ਨੂੰ ਕਿੱਦਾਂ ਕਾਬੂ ਰੱਖੀਏ ਸੀ?
1: ਭਾਈ ਤੁਸੀਂ ਤਾਂ ਕਮਾਲ ਕਰ ਛੱਡੀ ਯਾਰ। ਤੁਮ ਮਿਲਦੇ ਫਿਰ ਸ਼ਾਮ ਨੂੰ? ਹਾਂ
2: ਭਾਜੀ, ਮੁੱਛਾਂ ਨੂੰ ਤਾ ਦੇ ਕੇ, ਮੁੱਛਾਂ ਨੂੰ ਚਾ ਤਾ ਦੇ ਕੇ ਰੱਖਿਆ ਕਰੋ।
1: ਸੁਣਾਓਗੇ ਫਿਰ?
3: ਇੱਕ ਬੋਲੀ।
1: ਓਕੇ,
3: ਉਹ ਕਿਹੜੀ ਚੀਜ਼ ਹੈ? ਐਕਚੁਅਲੀ ਬਾਰੀ ਬੱਸੀ ਬੱਲੇ ਬੱਲੇ

0: بل بل بل
1: بل بل بل
0: بل بل بل بل بل بل
1: بل بل
0: بل بل
2: بل بل بل بل بل
0: ਭਾਜੀ ਤੁਸੀਂ ਨਾ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਨਾ ਬਿਲਡਰ ਭਾਜੋ ਤੁਸੀਂ ਅੰਦਰ ਜੋ ਮਰਜ਼ੀ ਕਰ ਕੁਰ ਕੇ ਬਾਹਰ ਬੜਾ ਵਧੀਆ ਸਾਫ਼ ਜਿਹਾ ਕਰ ਦਿੰਦੇ ਜੀ
2: ਫਸਾਦ ਸੋਹਣਾ ਕਰ ਦਿੰਦੇ ਹੋ ਅੰਦਰ ਜਿਹੜੇ ਲੀਕਾਂ ਹੁੰਦੀਆਂ ਹੁਣ
1: ਹਾਂਜੀ ਮੈਂ ਤੁਹਾਨੂੰ ਟ੍ਰਿਕ ਕੀਤਾ
0: ਕਿੱਦਾਂ
1: ਆਵਾਜ਼
0: ਕਿੱਦਾਂ ਏਡੀ ਵੱਡੀ ਕੀਤੀ ਸੀ ਫਿਰ
2: ਡੈਡਾ ਦੀ ਆਵਾਜ਼ ਕਰਿਓ
0: ਡੈਡਾ ਦੀ ਆਵਾਜ਼ ਕਰਿਓ ਯਾਰ ਤੁਸੀਂ ਤੇ ਬੜੇ ਇੰਟੈਲੀਜੈਂਟ ਹੋ
2: ਭਾਜੀ ਚਲੋ ਫਿਰ ਆਪਾਂ ਐਂ ਕਰਦੇ ਹਾਂ ਖਾ ਕੇ ਆਉਂਦੇ ਹਾਂ ਕਿਤੇ ਛੋਲੇ ਭਟੂਰੇ
0: ਥੈਂਕ ਯੂ
2: ਗੁੱਡ ਅਬਜ਼ਰਵਰ
0: ਥੈਂਕ ਯੂ ਅੱਜ ਤੇ ਤੁਸੀਂ ਕਮਾਲ ਹੀ ਕਰਤੀ ਤੁਸੀਂ ਭਾਜੀ
2: ਵੈਰੀ ਨਾਈਸ ਭਾਜੀ
0: ਸਤਿ ਸ਼੍ਰੀ ਅਕਾਲ ਥੈਂਕ ਯੂ ਥੈਂਕ ਯੂ ਥੈਂਕ ਯੂ
2: ਬਾਏ
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਇਹ ਤੇ ਨਿਆਣੇ ਭਾਈ ਮਤਲਬ ਅਫਲਾ ਤੂੰ ਨੂੰ ਦੇ ਜਾਂਦੇ ਦਿਨੋ ਦਿਨ
2: ਮੈਂ ਕਿਹਾ ਪੁੱਛੋ ਨਾ ਕੁਛ ਵੱਟ ਕੱਢੇ ਪਏ ਨੇ
0: ਥੈਂਕ ਯੂ ਤੇ ਬਿੰਦਰ ਵਿਰਕ ਜੀ ਕਹਿੰਦੇ ਗੁੱਡ ਮਾਰਨਿੰਗ ਕਹਿੰਦੇ ਕਿ ਹੈਪੀ ਤੁਹਾਡੀ ਖੁਸ਼ ਹੋ ਗਏ ਆਵਾਜ਼ ਸੁਣ ਕੇ ਹੈਪੀ ਹੋ ਗਏ ਜਤਿੰਦਰਪਾਲ ਜੀ ਕਹਿੰਦੇ ਕਿ ਵੈਲਕਮ ਬੈਕ ਨੂਨੀਆ ਜੀ
2: ਥੈਂਕ ਯੂ ਵੈਰੀ ਮੱਚ ਆਲ ਆਫ ਯੂ ਜੀ
0: ਵੈਲਕਮ ਨੂਨੀਆ ਜੀ ਆਈ ਇਨ ਦਾ ਵਾਟਰ ਇਹ ਕੀ ਅੱਛਾ ਆਈ ਇਨ ਦਾ ਵਾਟਰ ਓਕੇ ਜਤਿੰਦਰ ਜੀ ਕਹਿੰਦੇ ਥੈਂਕ ਯੂ ਵੈਲਕਮ ਬੈਕ ਕਰਦੇ ਨੇ ਤੇ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ ਸੀ ਗੀਤ ਬੜਾ ਵਧੀਆ ਸੀ ਤੇ ਵੈਲਕਮ ਬੈਕ ਹੋ ਗਿਆ ਤੇ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਕਰਦੇ ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ 'ਚ ਬਖਸ਼ੇ ਤੰਦਰੁਸਤੀ ਰੱਖੇ ਤੇ ਵੀਕਐਂਡ ਸਭ ਦਾ ਵਧੀਆ ਵਧੀਆ ਰਹੇ ਦਿਲਬਾਗ ਸਿੰਘ ਗਿੱਲ ਜੀ ਵੀ ਵੈਲਕਮ ਬੈਕ ਕਰਦੇ ਨੇ ਤੁਹਾਨੂੰ
2: ਥੈਂਕ ਯੂ ਜੀ
0: ਕਰਨ ਜੀ ਕਹਿੰਦੇ ਅੱਜ ਸੋਹਣੀਆਂ ਕ੍ਰਿਗਿਬਨ ਤੋਂ ਸੱਜਣ ਆਏ ਨੇ ਸੁਖਦੀਪ ਸਿੰਘ ਘੁੰਮ ਜੀ ਕਹਿੰਦੇ ਨੇ ਅੱਛਾ ਕੀ ਕਹਿੰਦੇ ਨੇ ਕਹਿੰਦੇ ਕੁਦਰਤ ਦਾ ਇੱਕ ਨਿਯਮ ਪੁਰਾਣਾ ਜੋ ਵੰਡੋਗੇ ਉਹੀ ਵਾਪਸ ਪਾਉਣਾ ਧਨ ਦੌਲਤ ਤਾਂ ਆਉਣੀ ਜਾਣੀ ਪਿਆਰ ਦੀ ਬਾਣੀ ਸਭ ਤੋਂ ਸਿਆਣੀ ਤਾਂਹੀਓ ਤਾਂ ਸਰਦਾਰ ਰਣਜੋਤ ਸਿੰਘ ਦੀ ਅਲਫਾਜ਼ ਬਣਾਉਂਦੇ ਖੂਬਸੂਰਤ ਕਹਾਣੀ ਉਹ ਧੰਨਵਾਦ ਬਹੁਤ ਸ਼ੁਕਰੀਆ ਜੀ ਮਨਿੰਦਰ ਕੌਰ ਰੱਖੜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਭੇਜਦੇ ਨੇ ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁਰਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਮਨਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਕਹਾਣੀ ਕਹਿੰਦੇ ਬੜੀ ਵਧੀਆ ਤੇ ਨੂਨੀਆ ਜੀ ਵੈਲਕਮ
2: ਥੈਂਕ ਯੂ ਜੀ
0: ਆਈ ਵਾਜ਼ ਦਾ ਆਨਸਰ ਨੋਟ ਵਾਟਰ ਭਾਜੀ ਅੱਛਾ ਹਾਂ ਇਹ ਕਿੱਦਾਂ ਹੋ ਗਿਆ ਇਹ ਮੈਨੂੰ ਕਿਉਂ ਵਾਟਰ ਵਾਟਰ ਦਿਖਿਆ ਓਕੇ ਆਈ ਵਾਜ਼ ਦਾ ਆਨਸਰ ਓਕੇ ਠੀਕ ਹੈ ਬਲਜੀਤ ਜੀ ਤੁਹਾਡਾ ਰਾਮ ਬਲਜਿੰਦਰ ਜੀ ਸਤਿ ਸ਼੍ਰੀ ਅਕਾਲ ਤੇ ਮਨਰਾਜ ਦੇ ਮਮਾ ਕਹਿੰਦੇ ਕਿ ਆਈ ਰੀਅਲੀ ਮਿਸ ਯੂ ਨੋਨੀ ਜੀ ਯੈਸਟਰਡੇ ਆਈ ਵਾਜ਼ ਥਿੰਕਿੰਗ ਅਬਾਊਟ ਯੂ ਯੂਅਰ ਹੈਲਥ ਐਂਡ ਟੂਡੇ ਯੂ ਹੇਅਰ ਵਾਓ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ਣ
2: ਥੈਂਕ ਯੂ ਵੈਰੀ ਮੱਚ
0: ਦਿੱਲੀ ਜੂਲਰ ਵਾਲੇ ਕਹਿੰਦੇ ਨੋਨੀ ਜੀ ਯੂ ਆਰ ਬੈਕ ਤੇ 22 ਕੈਰਟ ਦਾ ਰੇਟ ਕਹਿੰਦੇ $180 ਪ੍ਰਤੀ ਗ੍ਰਾਮ ਹੋ ਗਿਆ ਜੇ ਆ ਗਏ ਜਿੱਤੇ ਲੈ ਲਓ
2: 180 ਵਾਹ ਇਹ ਤਾਂ ਥੱਲੇ ਥੱਲੇ ਜਾਈ ਜਾ ਰਿਹਾ
0: ਇਹ 22 ਕੈਰਟ ਦਾ ਤੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਪਰਥ ਤੋਂ ਭੇਜਦੇ ਨੇ ਸਾਡੇ ਨਾਲ ਕੌਣ ਭੇਜਦੇ ਨੇ ਜੋਸ਼ੀ ਸਾਹਿਬ ਤੇ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ

0: ਜਿਹੜੇ ਵੈਲਕਮ ਬੈਕ ਕਰ ਰਹੇ ਨੇ ਜਿਹਨਾਂ ਦਾ ਮੈਂ ਨਾਮ ਨਹੀਂ ਲੈ ਪਾ ਰਿਹਾ ਉਹਨਾਂ ਦਾ ਧੰਨਵਾਦ ਤੇ ਕਹਿੰਦੇ ਕਿ ਮੇਜਰ ਸਰਵਿਸ ਕਰਾ ਕੇ ਆਏ ਨੇ ਨੂਨੀਆ ਜੀ ਜੀ ਆਇਆਂ ਨੂੰ ਇਹ ਤੁਹਾਨੂੰ ਮੈਸੇਜ ਭੇਜਦੇ ਨੇ ਸੈਮੀ ਸਾਹਿਬ ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au ਕਹਾਣੀ ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ
2: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ Releasing on 31st July.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 0290631618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀਬੀ ਟੋਯੋਟਾ ਦ ਸਮਾਰਟ ਚੋਇਸ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
3: Stay tuned.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਪ੍ਰੋਗਰਾਮ ਲੈ ਕੇ ਹੋਏ ਹਾਂ ਹਾਜ਼ਰ। ਸਾਲ 1974 ਸੀ ਔਰ ਭਾਰਤ ਦਾ ਸੂਬਾ, ਭਾਰਤ ਦੀ ਸਟੇਟ ਬਿਹਾਰ ਸੀ, ਜਿੱਥੋਂ ਇੱਕ ਪ੍ਰੋਟੈਸਟ ਸ਼ੁਰੂ ਹੁੰਦਾ ਵਿਦਿਆਰਥੀਆਂ ਦੀ ਅਗਵਾਈ ਦੇ ਵਿੱਚ। ਔਰ ਇਸ ਦੀ ਅਗਵਾਈ ਕੌਣ ਕਰ ਰਹੇ ਹੁੰਦੇ ਨੇ ਉਸ ਵਕਤ? ਸਮਾਜਵਾਦੀ ਪਾਰਟੀ ਦੇ ਜਿਹੜੇ ਲੀਡਰ ਸੀ ਔਰ ਸੁਤੰਤਰਤਾ ਸੰਘਰਸ਼ ਦੇ ਵਿੱਚ ਵੀ ਆਪਣਾ ਯੋਗਦਾਨ ਦੇਣ ਵਾਲੇ ਜੈ ਪ੍ਰਕਾਸ਼ ਨਾਰਾਇਣ। ਅੰਦੋਲਨ ਦਾ ਪੂਰਾ ਜਿਹੜਾ ਇੱਕ ਮਕਸਦ ਸੀ ਉਹ ਸੀ ਉਸ ਵਕਤ ਉਸ ਦੌਰ ਦੇ ਵਿੱਚ ਭਾਰਤ ਦੀ ਅੰਦਰ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਬੇਰੁਜ਼ਗਾਰੀ ਸੀ, ਮਹਿੰਗਾਈ ਸੀ, ਉਸ ਦੇ ਖਿਲਾਫ ਆਵਾਜ਼ ਚੁੱਕਣਾ। ਉਸ ਜੇ ਪੀ ਪ੍ਰੋਟੈਸਟ ਦੇ ਵਿੱਚ ਜਿਹੜਾ ਭਾਰਤ ਦੇ ਅੰਦਰ ਉਹ ਸ਼ੁਰੂ ਹੋਇਆ ਉਹ ਗਹਿਰਾਂਦਾ ਇੰਨਾ ਗਹਿਰਾ ਹੋ ਗਿਆ ਸੀ। ਜੇ ਪੀ ਅੰਦੋਲਨ ਦੇ ਨਾਮ ਨਾਲ ਹੀ ਉਹਦਾ ਜੈ ਪ੍ਰਕਾਸ਼ ਦਾ ਸ਼ੋਰਟ ਨੇਮ ਉਹਦੇ ਨਾਲ ਹੀ ਉਹ ਤੁਰਿਆ ਸੀ ਕਿ ਉਹਨੇ ਫਿਰ 79 ਦੇ ਵਿੱਚ ਜਾ ਕੇ ਜਿਹੜਾ ਐਮਰਜੈਂਸੀ ਲਗਵਾਤੀ, ਸਰਕਾਰ ਗਿਰਾਤੀ, ਸਰਕਾਰ ਨੂੰ ਗੋਡਿਆਂ ਭਾਰਾਂ ਦੇ ਲਈ ਮਜਬੂਰ ਕਰਤਾ। ਐਮਰਜੈਂਸੀ ਲਗਵਾਤੀ ਉਹਨਾਂ ਕਰਕੇ ਨਹੀਂ ਕਹਾਂਗੇ, ਪਰ ਸਰਕਾਰ ਇੰਨਾ ਡਰ ਗਈ ਸੀ, ਇੰਨਾ ਖੌਫ ਦੇ ਵਿੱਚ ਆ ਗਈ ਸੀ ਉਸ ਅੰਦੋਲਨ ਦੀ ਵਜ੍ਹਾ 'ਤੇ ਚੜ੍ਹਦਿਆਂ। ਔਰ ਜੈ ਪ੍ਰਕਾਸ਼ ਜਿਹੜੇ ਸੀ ਉਸ ਵਕਤ ਹਿੰਦੁਸਤਾਨ ਦੇ ਸਭ ਤੋਂ ਵੱਡੇ ਲੀਡਰ ਬਣ ਚੁੱਕੇ ਸੀ, ਬਲਕਿ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਦੀ, ਇੰਦਰਾ ਗਾਂਧੀ ਤੋਂ ਵੀ ਉੱਪਰ ਦੀ ਉਹਨਾਂ ਦੀ ਸ਼ਖਸੀਅਤ ਜਾ ਚੁੱਕੀ ਸੀ। ਖੈਰ, ਉਸ ਤੋਂ ਜਦੋਂ ਇਹ ਐਮਰਜੈਂਸੀ ਲੱਗੀ ਸੀ ਔਰ ਉਸ ਹੀ ਸਾਲ ਦੇ ਵਿੱਚ ਇੰਡੀਆ ਦੀ ਇੱਕ ਹੋਰ ਸਟੇਟ ਸੀ ਆਸਾਮ, ਉੱਥੇ ਆਲ ਆਸਾਮ ਸਟੂਡੈਂਟਸ ਯੂਨੀਅਨ ਦੀ ਤਰਫ ਤੋਂ ਇੱਕ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਔਰ ਲਗਭਗ ਅਗਲੇ 6 ਸਾਲ ਉਹ ਪ੍ਰੋਟੈਸਟ ਚੱਲਦਾ। ਉਹ ਵੀ ਪ੍ਰੋਟੈਸਟ ਜਿਹੜਾ ਸੀ ਉਹ ਵੀ ਲੋਕਲ ਸਟੂਡੈਂਟਸ ਨੇ ਸਟਾਰਟ ਕੀਤਾ ਸੀ ਉੱਥੋਂ ਦੇ ਕਾਲਜਾਂ ਦੇ, ਉੱਥੋਂ ਦੇ ਯੂਨੀਵਰਸਿਟੀ ਦੇ ਆਸਾਮ ਦੇ ਵਿੱਚ। ਔਰ ਉਹ ਕਹਿ ਰਹੇ ਸੀਗੇ ਕਿ ਸਾਡੇ ਇੱਥੇ ਇੰਨੀ ਘੁਸਪੈਠ ਕੀਤੀ ਜਾ ਰਹੀ ਹੈ ਬਾਂਗਲਾਦੇਸ਼ ਤੋਂ, ਜਿਹੜੇ ਲੋਕ ਦਾਖਲ ਕੀਤੇ ਜਾ ਰਹੇ ਨੇ ਸਰਕਾਰ ਦੀ ਤਰਫ ਤੋਂ, ਜਿਹਦੇ ਚੱਲਦੇ ਆ ਆਸਾਮ ਦਾ ਜਿਹੜਾ ਕਲਚਰ ਆ ਉਹ ਖਤਮ ਹੋ ਕੇ ਰਹਿ ਗਿਆ। ਅਤੇ ਇਸੇ ਹੀ ਤਰੀਕੇ ਦੇ ਨਾਲ 90s ਦੇ ਦੌਰ ਦੇ ਵਿੱਚ ਵੀ ਇੱਕ ਪ੍ਰੋਟੈਸਟ ਹੋਇਆ ਸੀ ਜਿਹਨੂੰ ਮੰਡਲ ਕਮਿਸ਼ਨ ਦੇ ਵਿਰੁੱਧ ਸ਼ੁਰੂ ਹੋਇਆ ਇੱਕ ਅੰਦੋਲਨ ਕਿਹਾ ਜਾ ਸਕਦਾ। ਮੰਡਲ ਕਮਿਸ਼ਨ ਅਸਲ ਦੇ ਵਿੱਚ ਭਾਰਤ ਦੀ ਸਰਕਾਰ ਦੀ ਤਰਫ ਤੋਂ ਮੰਡਲ ਆਯੋਗ ਇੱਕ ਬਿਠਾਇਆ ਗਿਆ ਸੀ ਭਾਰਤ ਦੇ ਵਿੱਚ ਜਦੋਂ ਵੀ ਪੀ ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ, ਤਾਂ ਉਹਨਾਂ ਨੇ ਓ ਬੀ ਸੀ ਕੈਟਾਗਰੀ ਦੇ ਲਈ, ਜਿਵੇਂ ਇੱਕ ਬੀ ਸੀ ਕੈਟਾਗਰੀ ਹੁੰਦੀ ਹੈ, ਇੱਕ ਐੱਸ ਸੀ ਕੈਟਾਗਰੀ ਹੁੰਦੀ ਹੈ, ਇੱਕ ਓ ਬੀ ਸੀ ਅਦਰ ਬੈਕਵਰਡ ਕਲਾਸਿਸ, ਉਹਨਾਂ ਦੇ ਵਾਸਤੇ 27% ਰਾਖਵਾਂ ਕਰਨ ਲਾਗੂ ਕਰਨ ਦੀ ਗੱਲ ਕੀਤੀ ਸੀ। ਔਰ ਇਸੇ ਦਾ ਵਿਰੋਧ ਆਮ ਵਿਦਿਆਰਥੀਆਂ ਨੇ ਭਾਰਤ ਭਰ ਦੇ ਵਿੱਚ ਕੀਤਾ ਸੀਗਾ ਔਰ ਕਿਹਾ ਸੀ ਕਿ ਇਹਦੇ ਨਾਲ ਨੌਕਰੀਆਂ ਤੋਂ ਲੈ ਕੇ ਸਿੱਖਿਆ ਤੋਂ ਲੈ ਕੇ ਹਰ ਇੱਕ ਸੈਕਟਰ ਦੇ ਵਿੱਚ ਜਦੋਂ ਰੈਜ਼ਰਵੇਸ਼ਨ ਇੰਨੀ ਜ਼ਿਆਦਾ ਵੱਧ ਜਾਏਗੀ ਤਾਂ ਮੁਕਾਬਲੇਬਾਜ਼ੀ ਘਟੇਗੀ। ਸਿਰਫ ਰੈਜ਼ਰਵੇਸ਼ਨ ਦੇ ਆਧਾਰ ਦੇ ਉੱਤੇ ਕਿਸੇ ਨੂੰ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ। ਇਹਨੂੰ ਲੈ ਕੇ ਭੁੱਖ ਹੜਤਾਲਾਂ ਹੋਈਆਂ ਸੀ, ਉਦੋਂ ਸੜਕਾਂ ਜਾਮ ਹੋ ਗਈਆਂ ਸੀ ਔਰ ਆਤਮਦਾਹ ਵੀ ਲੋਕ ਕਰਨ ਲੱਗ ਪਏ ਸੀ। ਉਹ ਅੰਦੋਲਨ ਕਾਫੀ ਜ਼ਿਆਦਾ ਜਿਹੜਾ ਉਹ ਇੰਟੈਂਸ ਹੋ ਚੁੱਕਿਆ ਸੀ। ਅਤੇ ਇਸ ਕਿਸਮ ਦੇ ਜਿਹੜੇ ਅੰਦੋਲਨ ਨੇ ਉਹ ਵਿਦਿਆਰਥੀਆਂ ਦੀ ਤਰਫ ਤੋਂ ਅਕਸਰ ਕੀਤੇ ਜਾਂਦੇ ਰਹੇ ਹੈਗੇ ਨੇ। ਅਤੇ ਹੁਣ ਜਿਹੜਾ ਕਾਂਗਰਸ ਜਨਤਾ ਪਾਰਟੀ ਨੂੰ, ਜਿਹਨੂੰ ਜੈਨਜ਼ੀ ਅੰਦੋਲਨ ਵੀ ਕਿਹਾ ਜਾ ਰਿਹਾ ਹੈਗਾ, ਉਹ ਵੀ ਕਾਫੀ ਜ਼ਿਆਦਾ ਉਸੇ ਤਰੀਕੇ ਦੇ ਨਾਲ ਜਿਵੇਂ ਜੇ ਪੀ ਅੰਦੋਲਨ ਸੀ ਜਾਂ ਜੇ ਪੀ ਪ੍ਰੋਟੈਸਟ ਸੀ, ਇਹ ਸੀ ਜੇ ਪੀ ਪ੍ਰੋਟੈਸਟ ਸੀ। ਹਾਲਾਂਕਿ ਸੀ ਫੋਰ ਕਾਂਗਰਸ ਔਰ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ, ਭਾਰਤੀ ਮੀਡੀਆ ਚੈਨਲਸ ਨੇ ਉਹ ਦਿਖਾ ਦਿੱਤੀ ਹੈ, ਦਰਸਾ ਦਿੱਤੀ ਹੈ। ਇਹ ਤਾਂ ਸਿਰਫ ਪ੍ਰੋਟੈਸਟ ਦੀ ਇੱਕ ਗੱਲ ਤੁਹਾਡੇ ਤੱਕ ਰੱਖੀ ਸੀ। ਅਸਲ ਦੇ ਵਿੱਚ ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ, ਉਹ ਨੀਟ ਯੂ ਜੀ ਦੀ ਪ੍ਰੀਖਿਆ ਦੇ ਬਾਰੇ ਗੱਲ ਕਰਨੀ ਹੈ। ਅਸਲ ਦੇ ਵਿੱਚ ਜਿਹੜੀਆਂ ਨੀਟ ਯੂ ਜੀ ਦੀਆਂ ਪ੍ਰੀਖਿਆਵਾਂ ਨੇ, ਇਹਦੇ ਬਾਰੇ ਨਾ ਬੜਾ ਰੌਲਾ ਤੁਸੀਂ ਅਲੱਗ ਅਲੱਗ ਮੀਡੀਆ ਚੈਨਲਸ ਦੇ ਵਿੱਚ ਸੁਣ ਲਿਆ, ਪਰ ਮੈਂ ਜਿਸ ਚੀਜ਼ ਦੀ ਉਮੀਦ ਰੱਖ ਰਿਹਾ ਸੀ ਕਿ ਜਿਸ ਜਾਣਕਾਰੀ ਦੀ ਮੈਂ ਐਜ਼ ਅ ਲੇਮੈਨ, ਐਜ਼ ਐਨ ਆਡੀਅੰਸ ਮੈਂ ਉਮੀਦ ਕਰ ਰਿਹਾ ਸੀਗਾ ਕਿ ਜਾਣਕਾਰੀ ਮੈਨੂੰ ਮਿਲੂਗੀ, ਉਹ ਮੈਨੂੰ ਕਿਤੋਂ ਮਿਲੀ ਨਹੀਂ। ਸੋ ਸੋਚਿਆ ਕਿ ਰੇਡੀਓ ਦੇ ਉੱਤੇ ਖੁਦ ਮੈਂ ਹੀ ਕਿਉਂ ਨਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਇਨਸਾਈਟ ਰਿਪੋਰਟ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕਾਂ ਤੱਕ ਉਹਦੀਆਂ ਜਵਾਬਦੇਹੀਆਂ ਉਹ ਪਹੁੰਚੀਆਂ ਨਹੀਂ ਹੋਣਗੀਆਂ ਕਿ ਅਸਲ ਦੇ ਵਿੱਚ ਇਹ ਨੀਟ ਪ੍ਰੀਖਿਆ ਹੈ ਕੀ। ਨੀਟ ਯਾਨੀ ਕਿ NEET, ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ। ਇੰਡੀਆ ਦੇ ਵਿੱਚ ਜਿਹੜੇ ਵੀ ਮੈਡੀਕਲ ਕੋਰਸਿਸ ਨੇ ਉਹਨਾਂ ਦੇ ਲਈ ਇੱਕ ਐਂਟਰੈਂਸ ਪ੍ਰੀਖਿਆ ਲਈ ਜਾਂਦੀ ਹੈਗੀ ਹੈ, ਉਹਨੂੰ ਨੀਟ ਦੀ ਪ੍ਰੀਖਿਆ ਕਹਿੰਦੇ ਹੈਗੇ ਨੇ। ਔਰ ਇਹ ਕਿਵੇਂ ਇਹਦਾ ਸਰੂਪ ਬਦਲਿਆ ਉਹ ਵੀ ਤੁਹਾਨੂੰ ਦੱਸਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਰ ਨੀਟ ਦਾ ਇਮਤਿਹਾਨ
ਇੰਡੀਆ ਦੇ ਵਿੱਚ ਜੇ ਤੁਸੀਂ MBBS ਯਾਨੀ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਾਇੰਸ ਇਹ ਅੰਡਰ ਗ੍ਰੈਜੂਏਟ ਪ੍ਰੀਖਿਆ ਨੀਟ UG ਵੀ ਕਹਿ ਦਿੰਦੇ ਨੇ ਕਿਉਂਕਿ ਅੰਡਰ ਗ੍ਰੈਜੂਏਟ ਕੋਰਸਿਸ ਨੇ ਸਾਰੇ ਅੰਡਰ ਗ੍ਰੈਜੂਏਟ ਯਾਨੀ ਕਿ 12th ਤੋਂ ਬਾਅਦ ਤੁਸੀਂ ਐਂਟਰੈਂਸ ਦਿੰਦੇ ਹੋ ਨੀਟ ਦਾ ਨੀਟ ਦੀ ਪ੍ਰੈਪਰੇਸ਼ਨ ਕਰਦੇ ਹੋ ਕਈ ਕਈ ਮਹੀਨਿਆਂ ਤੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਹ ਜਾ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ ਸੋ ਜਦੋਂ ਨੀਟ ਦੀ ਪ੍ਰੀਖਿਆ ਹੁੰਦੀ ਹੈ ਤਾਂ ਤੁਸੀਂ ਜਾਂ ਤਾਂ MBBS ਕਰਦੇ ਹੋ ਉਸ ਤੋਂ ਬਾਅਦ ਜਾਂ ਆਪਣੀ ਰੈਂਕ ਦੇ ਅਕੋਰਡਿੰਗ BDS ਕਰਦੇ ਹੋ ਯਾਨੀ ਬੈਚਲਰ ਆਫ ਡੈਂਟਲ ਸਾਇੰਸ ਜਾਂ BAMS ਕਰਦੇ ਹੋ ਯਾਨੀ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਸਾਇੰਸ ਜਾਂ ਫਿਰ BHMS ਯਾਨੀ ਹੋਮਿਓਪੈਥੀ ਦੇ ਸੋ ਇਹ ਅਲੱਗ ਅਲੱਗ ਕੋਰਸਿਸ ਹੁੰਦੇ ਹੈਗੇ ਨੇ ਔਰ ਅਲੱਗ ਅਲੱਗ ਮੈਡੀਕਲ ਕਾਲਜਿਸ 'ਚ ਤੁਸੀਂ ਐਡਮਿਸ਼ਨ ਲੈਣੀ ਹੁੰਦੀ ਹੈ ਸਭ ਦੇ ਲਈ ਤੁਹਾਨੂੰ ਨੀਟ ਪਾਸ ਕਰਨਾ ਜ਼ਰੂਰੀ ਹੈਗਾ ਹੈ ਇੰਡੀਆ ਦੇ ਵਿੱਚ ਕਿੰਨੇ ਕਾਲਜਿਸ ਨੇ ਕਿੰਨੀਆਂ ਸੀਟਾਂ ਨੇ ਉਹਦੀ ਵੀ ਤੁਹਾਨੂੰ ਅੱਜ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ ਬੇਸਿਕਲੀ ਇੰਨਾ ਜ਼ਿਆਦਾ ਜਿਹੜਾ ਹੈ ਨੀਟ ਦੀ ਪ੍ਰੀਖਿਆ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸੀਟਾਂ ਬਹੁਤ ਥੋੜ੍ਹੀਆਂ ਨੇ ਔਰ ਇਹਨੂੰ ਅੱਜ ਦੀ ਤਰੀਕ ਦੇ ਵਿੱਚ ਯਾਦ ਰੱਖਿਓ ਇਹ ਗੱਲ ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰੀਖਿਆ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਹੈ ਕਿਵੇਂ ਹੁੰਦੀ ਹੈ ਪ੍ਰੀਖਿਆ ਕਿਸ ਤਰੀਕੇ ਦੇ ਨਾਲ ਇਹਦੇ ਨੰਬਰਸ ਜਿਹੜੇ ਨੇ ਦੱਸੇ ਜਾਂਦੇ ਹੈਗੇ ਨੇ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਪਰ ਇਹਦਾ ਥੋੜ੍ਹਾ ਜਿਹਾ ਬੈਕਗ੍ਰਾਊਂਡ ਸਮਝ ਲਓ ਕਿ ਇਸ ਵਾਰ ਇਹ ਰੌਲਾ ਕਿਉਂ ਪੈ ਗਿਆ ਹੁਣ ਇਸ ਸਾਲ 2026 ਦੇ ਵਿੱਚ 3 May ਨੂੰ ਨੀਟ ਦਾ ਐਗਜ਼ਾਮ ਹੁੰਦਾ ਆਲ ਇੰਡੀਆ ਦੇ ਵਿੱਚ ਹੁੰਦਾ ਜ਼ਾਹਰ ਜੀ ਗੱਲ ਹੈ ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ 12th ਤੋਂ ਬਾਅਦ ਇੱਕ ਇੱਕ ਸਾਲ ਜਾਂ ਦੋ ਦੋ ਸਾਲ ਆਪਣੇ ਡਰੋਪ ਕਰਕੇ ਯਾਨੀ ਜ਼ਾਹਰ ਜੀ ਗੱਲ ਹੈ ਕਿ ਉਹ ਕੋਈ ਹੋਰ ਪੜ੍ਹਾਈ ਨਹੀਂ ਕਰ ਰਹੇ ਹੁੰਦੇ ਉਹ ਸਿਰਫ ਔਰ ਸਿਰਫ ਇਸੇ ਐਂਟਰੈਂਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਕਿ ਇਹ ਇੱਕ ਵਾਰ ਕਲੀਅਰ ਹੋ ਗਿਆ ਐਂਟਰੈਂਸ ਤਾਂ ਫਿਰ ਐਡਮਿਸ਼ਨ ਸਾਨੂੰ ਮਿਲ ਜਾਏਗੀ ਚਾਹੇ MBBS 'ਚ ਮਿਲੇ ਚਾਹੇ BDS 'ਚ ਮਿਲੇ ਚਾਹੇ BHMS 'ਚ ਮਿਲੇ ਚਾਹੇ ਕਿਸੇ ਵੀ ਮੈਡੀਕਲ ਸਟਰੀਮ ਦੇ ਵਿੱਚ ਉਹਨਾਂ ਨੂੰ ਡਾਕਟਰ ਬਣਨ ਦੇ ਲਈ ਦਾਖਲਾ ਮਿਲ ਜਾਏ ਅਤੇ ਫਿਰ ਉਹ ਉਸਦੀ ਪੜ੍ਹਾਈ ਕਰਕੇ ਫਿਰ ਪ੍ਰੈਕਟਿਸਡ ਡਾਕਟਰ ਬਣਨਗੇ ਚੰਗੀ ਚੀਜ਼ ਹੈ ਇੱਥੇ ਤੱਕ ਤਾਂ ਸੁਣਨ ਦੇ ਵਿੱਚ ਕੁਝ ਵੀ ਅਜੀਬ ਨਹੀਂ ਲੱਗ ਰਿਹਾ ਹੈਗਾ ਸੋ 3 May ਨੂੰ ਇਹ ਐਗਜ਼ਾਮ ਹੋਇਆ ਸੀ ਉਹਦੇ ਲਈ 3 May 2026 ਨੂੰ ਹੋਇਆ ਸੀ ਪਰ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਿਹੜੇ ਦਿਨ ਰਾਤ ਬੱਚੇ ਮਿਹਨਤ ਕਰ ਰਹੇ ਸੀਗੇ ਇਸ ਪ੍ਰੀਖਿਆ ਦੇ ਲਈ ਉਹ ਜਾਂਦੇ ਨੇ ਆਮ ਦੇ ਤਰੀਕੇ ਦੇ ਨਾਲ ਉਹਨਾਂ ਨੂੰ ਲੱਗਦਾ ਕਿ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ ਹਰ ਸਾਲ ਮਈ ਮਹੀਨੇ ਦੇ ਵਿੱਚ ਹੁੰਦੀ ਹੈ ਔਰ ਉਹ ਜਾਂਦੇ ਨੇ ਇਹ ਸੋਚ ਕੇ ਕਿ ਇਸ ਵਾਰ ਸ਼ਾਇਦ ਉਹ ਆਪਣੀ ਇਲਾਕਾ ਅਜ਼ਮਾਣਗੇ ਸ਼ਾਇਦ ਉਹਨਾਂ ਦਾ ਨੰਬਰ ਲੱਗ ਜਾਏਗਾ ਜਾਂਦੇ ਨੇ ਪ੍ਰੀਖਿਆ ਦਿੰਦੇ ਨੇ ਪ੍ਰੀਖਿਆ ਦਾ ਰਿਜ਼ਲਟ ਆਵੇ ਇਸ ਤੋਂ ਪਹਿਲਾਂ 12 May ਨੂੰ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ ਅਧਿਕਾਰਕ ਤੌਰ 'ਤੇ ਕਿਹਾ ਜਾਂਦਾ ਕਿ ਨੀਟ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਸੀ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਦਿੱਤਾ ਸੀ ਉਹ ਕੈਂਸਲ ਹੈ ਨੋ ਮੈਟਰ ਤੁਹਾਡਾ ਰਿਜ਼ਲਟ ਕੀ ਹੈ ਵੈਲਿਡ ਨਹੀਂ ਹੋਏਗਾ ਜਾਂ ਰਿਜ਼ਲਟ ਤਾਂ ਹੈ ਹੀ ਨਹੀਂ ਪਰ ਉਸ ਪ੍ਰੀਖਿਆ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ ਤਾਂ ਚਾਹੇ ਤੁਸੀਂ ਕਹੋ ਕਿ ਮੈਂ ਤਾਂ ਸਾਰੇ ਦੇ ਸਾਰੇ ਕੁਐਸਚਨ ਸਹੀ ਕੀਤੇ ਸੀਗੇ ਇੰਨਾ ਕੌਨਫੀਡੈਂਟ ਹੈ ਫਿਰ ਕੀ ਹੋ ਗਿਆ ਰੱਦ ਕਰਤੀ ਸਰਕਾਰ ਹੈ ਤੁਸੀਂ ਸਾਲ ਤੋਂ ਦੋ ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ ਕਾਰਨ ਕੀ ਦੱਸੇ ਗਏ ਕਿ ਇਸ ਜਿਹੜਾ ਐਗਜ਼ਾਮੀਨੇਸ਼ਨ ਸੀਗਾ ਇਹਦੇ ਕੁਝ ਕੁ ਸ਼ਹਿਰਾਂ ਦੇ ਵਿੱਚ ਕੁਝ ਕੁ ਜਿਹੜੇ ਟੈਲੀਗ੍ਰਾਮ ਦੇ ਖਾਤੇ ਸੀਗੇ ਉਹਨਾਂ ਤੋਂ ਕੁਝ ਅਨਸਰਸ ਜਿਹੜੇ ਕੁਐਸਚਨਸ ਜਿਹੜੇ ਸੀਗੇ ਅਨਸਰ ਨਹੀਂ ਕੁਐਸਚਨਸ ਜਿਹੜੇ ਸੀਗੇ ਆਲਰੇਡੀ ਲੀਕ ਕਰ ਦਿੱਤੇ ਗਏ ਸੀਗੇ ਸਾਰੇ ਦੇ ਸਾਰੇ ਨਹੀਂ ਪਰ ਕੁਝ ਕੁ ਕੁਐਸਚਨਸ ਐਗਜ਼ਾਮ ਦਾ ਫਾਰਮੈਟ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ ਸੋ ਕੁਝ ਕੁਐਸਚਨ ਜਿਹੜੇ ਲੀਕ ਕਰ ਦਿੱਤੇ ਗਏ ਸੀ ਇਸ ਕਰਕੇ ਇਸ ਪ੍ਰੀਖਿਆ ਨੂੰ ਨਹੀਂ ਕਰਵਾਇਆ ਜਾ ਸਕਦਾ CBI ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਅਤੇ ਫਿਰ ਬੜਾ ਸਾਰਾ ਰੌਲਾ ਹੋਣ ਲੱਗਿਆ ਕਿ NTA ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਇਸ ਐਗਜ਼ਾਮ ਨੂੰ ਕਰਵਾਉਂਦੀ ਹੈ ਉਹ ਕਿਉਂ ਨਹੀਂ ਇਸ ਨੂੰ ਸਕਸੈਸਫੁਲੀ ਕਰਵਾ ਪਾਉਂਦੀ ਕਿਉਂ ਨਹੀਂ ਇਸ ਕਰਕੇ ਉੱਠਿਆ ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ ਬਾਰ ਬਾਰ ਹੁੰਦਾ ਰਿਹਾ ਸੀ ਪ੍ਰੋਗਰਾਮ ਪੂਰਾ ਧਿਆਨ ਨਾਲ ਸੁਣ ਲਿਓ ਐਂਡ ਤੱਕ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ ਸੋ ਦੁਬਾਰਾ ਐਗਜ਼ਾਮ ਹੁੰਦਾ ਜਿਹੜਾ ਉਹ ਪਹਿਲੀ ਵਾਰ ਇਸ ਸਾਲ ਦਾ ਐਗਜ਼ਾਮ ਹੋਇਆ ਸੀ 3 May ਵਾਲਾ ਜਿਹੜਾ 12 May ਨੂੰ ਕੈਂਸਲ ਕਰ ਦਿੱਤਾ ਜਾਂਦਾ ਉਹਦੀ ਬਜਾਏ ਰੀ ਐਗਜ਼ਾਮ ਕੀਤਾ ਜਾਂਦਾ 21 June ਨੂੰ ਦੁਬਾਰਾ ਐਗਜ਼ਾਮ ਹੁੰਦਾ ਹਾਲਾਂਕਿ ਕੋਈ ਐਕਸਟਰਾ ਫੀਸ ਨਹੀਂ ਵਿਦਿਆਰਥੀਆਂ ਤੋਂ ਲਈ ਪਰ 20 lakh ਸਟੂਡੈਂਟਸ ਦੁਬਾਰਾ ਤੋਂ ਐਗਜ਼ਾਮ ਦਿੰਦੇ ਨੇ 4 lakh ਸਟੂਡੈਂਟਸ ਘੱਟ ਜਿਨ੍ਹਾਂ ਨੇ ਪਹਿਲਾਂ ਦਿੱਤਾ ਸੀ ਉਹਦੇ ਵਿੱਚ ਬਹੁਤ ਸਾਰੇ ਨਾ ਉਮੀਦ ਵੀ ਹੋ ਜਾਂਦੇ ਨੇ ਅਤੇ ਇਹਨਾਂ 20 lakh ਦੇ ਵਿੱਚ 20 ਵਿਦਿਆਰਥੀ ਉਹ ਵੀ ਨੇ ਜਿਹੜੇ 24 lakh ਦੇ ਵਿੱਚ ਉਹ ਵੀ ਨੇ ਜਿਹੜੇ ਸੁਸਾਈਡ ਕਰ ਗਏ ਸੀ ਪਹਿਲੀ ਵਾਰ ਉਹਨਾਂ ਨੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੀਤੀ ਸੀ ਸਰਕਾਰ ਨੇ ਕੈਂਸਲ ਹੀ ਕਰਤਾ ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਈ ਉਹਨਾਂ ਨੇ ਇਹ ਐਗਜ਼ਾਮ ਦੇ ਲਈ ਸੁਸਾਈਡ ਹੀ ਕਰ ਲਿਆ ਕਿਉਂਕਿ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਜਾਂ ਇਨਫੈਕਟ ਬੜੇ ਜਦੋਂ ਹਾਈ ਸਕੂਲ ਦੇ ਵਿੱਚ ਹੁੰਦੇ ਨੇ ਬੱਚੇ ਉਦੋਂ ਤੋਂ ਹੀ ਤੈਅ ਕਰ ਲੈਂਦੇ ਨੇ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰ ਔਰ ਇਸੇ ਕਰਕੇ ਫਿਰ ਉਹ ਮੈਡੀਕਲ ਸਟਰੀਮ ਦੇ ਵਿੱਚ ਜਾਂਦੇ ਨੇ +1 +2 ਆਪਣੀ ਉਸੇ ਦੇ ਵਿੱਚ ਕਰਦੇ ਨੇ
ਤੇ ਉਹ ਜਿਹੜੇ 21 ਸਟੂਡੈਂਟਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੀਆਂ ਕਹਾਣੀਆਂ ਜੰਤਰ ਮੰਤਰ ਦੇ ਉਸ ਮੰਚ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਖੈਰ ਹੁਣ ਜੰਤਰ ਮੰਤਰ ਦੇ ਉੱਤੇ ਉਹ ਇੱਕ ਉਹ ਕਹਾਣੀਆਂ ਨਹੀਂ ਸਾਂਝੀਆਂ ਹੋ ਰਹੀਆਂ ਪਰ ਮੈਂ ਤੁਹਾਨੂੰ ਦੱਸ ਦਿੰਦਾ ਰੇਮਾ ਬੇਗਮ ਨਾਮ ਦੀ ਇੱਕ ਲੇਡੀ ਉੱਥੇ ਆਉਂਦੀ ਹੈ ਰੇਮਾ ਬੇਗਮ ਬਿਹਾਰ ਦੇ ਇੱਕ ਬਹੁਤ ਦੂਰ ਦੁਰਾਡੇ ਦੇ ਪਿੰਡ ਪਟਨਾ ਤਾਂ ਨੇੜੇ ਤੇੜੇ ਵੀ ਨਹੀਂ ਉੱਥੋਂ ਆਪਣੀ ਬਿਮਾਰ ਮਾਂ ਦੇ ਨਾਲ ਉੱਥੇ ਪਹੁੰਚੀ ਸੀ ਔਰ ਉਹ ਕਹਿੰਦੀ ਕਿ ਮੈਂ ਪਹਿਲੀ ਵਾਰ ਨੀਟ ਐਗਜ਼ਾਮ ਦਿੱਤਾ ਸੀਗਾ ਇਸ ਸਾਲ 3 ਮਈ ਵਾਲਾ ਜਿਹੜਾ ਕਿ ਰੱਦ ਹੋ ਜਾਂਦਾ ਅਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਸੀ ਉਹ ਸੁਪਨਾ ਦੇਖਦੀ ਰਹੀ ਅਤੇ ਹੁਣ ਡਿਊਰਿੰਗ ਪ੍ਰੋਟੈਸਟ ਉਸਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦੀ ਮਾਂ ਬਿਮਾਰ ਸੀ ਔਰ ਰੇਮਾ ਦਾ ਇਹ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੀ ਮਾਂ ਜਾਂ ਉਸੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਬਿਮਾਰ ਰਹਿੰਦੇ ਨੇ ਜਿਨ੍ਹਾਂ ਤੱਕ ਸਹੀ ਇਲਾਜ ਨਹੀਂ ਪਹੁੰਚ ਪਾਉਂਦਾ ਉਹਨਾਂ ਤੱਕ ਉਹ ਇਲਾਜ ਕਰਨ ਦੇ ਲਈ ਕਾਬਲ ਹੋ ਸਕੇ ਉਹ ਆਪ ਡਾਕਟਰ ਬਣ ਕੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਕਰੇ ਭਾਰਤ ਦੀ ਸੱਚਾਈ ਅੱਜ ਦੀ ਤਰੀਕ ਦੇ ਵਿੱਚ ਇਹੀ ਹੈ ਔਰ 20 ਸਾਲ ਦੀ ਰੇਮਾ ਦੇ ਮਨ ਦੇ ਵਿੱਚ ਇਹੀ ਸੁਪਨਾ ਸੀ ਹੁਣ ਉਹ ਆਪਣੇ ਇਸ ਸੁਪਨੇ ਨੂੰ ਜਿਉਂ ਸਕੂਗੀ ਜਦੋਂ ਉਹਨੇ ਜਿਹੜੀ ਸ਼ਿੱਦਤ ਦੇ ਨਾਲ ਐਗਜ਼ਾਮ ਦਿੱਤਾ ਸੀ ਉਹ ਕੈਂਸਲ ਹੋ ਗਿਆ ਉਹਦੀ ਮਾਂ ਜਿਹੜੀ ਇਹ ਸੋਚਦੀ ਰਹੀ ਸੀਗੀ ਕਿ ਉਹ ਪਾਸ ਹੋ ਜਾਏਗੀ ਡਾਕਟਰ ਬਣੇਗੀ ਪੜ੍ਹਾਈ ਕਰੇਗੀ ਉਹ ਰਹਿ ਜਾਂਦੀ ਹੈ ਉਹ ਨਹੀਂ ਹੈਗੀ ਅਤੇ ਹੁਣ ਇਸ ਕਿਸ ਹਾਲਾਤ ਦੇ ਵਿੱਚ ਕਿਸ ਮੈਂਟਲ ਫਰੇਮ ਦੇ ਵਿੱਚ ਰੇਮਾ ਆਪਣੀ ਪ੍ਰੈਪਰੇਸ਼ਨ ਕਰ ਸਕੇਗੀ ਨਾ ਦਿਸ ਇਜ਼ ਜਸਟ ਵਨ ਇੰਸੀਡੈਂਟ ਰੇਮਾ ਦੀ ਮਾਂ ਉਹਨਾਂ 21 ਵਿਦਿਆਰਥੀਆਂ ਦੇ ਵਿੱਚ ਵੀ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਸੂਸਾਈਡ ਕਰ ਲਿਆ ਉਹਦੀ ਮਾਂ ਦੀ ਇੱਕ ਬਿਮਾਰੀ ਦੇ ਚੱਲਦਿਆਂ ਮੌਤ ਹੋਈ ਹੈ ਪਰ ਉਸ ਤੋਂ ਪਹਿਲਾਂ ਰੇਮਾ ਦੇ ਫਾਦਰ ਦੀ ਵੀ ਡੈਥ ਹੋ ਗਈ ਸੀ ਉਹ ਵੀ ਇਸ ਹਿੰਮਤ ਦੇ ਵਿੱਚ ਆਪਣਾ ਜਿਹੜਾ ਦਮ ਤੋੜ ਗਏ ਸੀ ਰੋਜ਼ਲ ਇਸਲਾਮ ਕਿ ਉਹਨਾਂ ਦੀ ਧੀ ਕਦੇ ਵੱਡੀ ਬਣੂਗੀ ਕਦੇ ਉਹ ਹੋਏਗੀ ਅਤੇ ਪੇਪਰ ਲੀਕ ਦੀ ਖਬਰ ਸੁਣਨ ਤੋਂ ਪਹਿਲਾਂ ਹੀ ਉਹ ਚਲੇ ਗਏ ਸੀ ਔਰ ਰੇਮਾ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਕਿ ਚੰਗਾ ਹੋਇਆ ਕਿ ਉਹਨਾਂ ਨੇ ਉਹ ਖਬਰ ਨਹੀਂ ਸੁਣੀ ਨਹੀਂ ਤਾਂ ਉਹ ਉਸ ਵਕਤ ਜਿਸ ਕਿਸਮ ਦੇ ਨਾਲ ਟੁੱਟਦੇ ਉਹ ਮੈਂ ਨਹੀਂ ਸੀ ਦੇਖ ਸਕਦੀ ਦੈਟਸ ਜਸਟ ਵਨ ਕੇਸ ਇਹ ਸਿਰਫ ਇੱਕ ਕਹਾਣੀ ਹੈਗੀ ਹੈ ਹੁਣ ਇੱਕ ਹੋਰ ਕਹਾਣੀ ਤੁਸੀਂ ਸੁਣੋ ਇੱਕ ਹੋਰ ਕਹਾਣੀ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੇ 23-24 ਲੱਖ ਜਾਂ ਹੁਣ ਇਸ ਵਾਰ ਜਿਹੜੇ 20 ਲੱਖ ਬੱਚੇ ਬੈਠੇ ਸੀ ਉਹਨਾਂ ਨੇ 1,37,000 ਮੈਡੀਕਲ ਸੀਟਾਂ ਦੇ ਲਈ ਕੰਟੈਸਟ ਕਰਨਾ ਸੀ ਇਹ ਤਾਂ ਸੱਚਾਈ ਹੈਗੀ ਹੈ ਹਿੰਦੁਸਤਾਨ ਦੀ ਕਿ ਮਹਿਜ 1,37,000 ਸੀਟਾਂ ਨੇ ਉਹਨਾਂ ਦੇ ਲਈ ਉਹ ਬੱਚੇ ਫਾਈਟ ਕਰ ਰਹੇ ਨੇ ਉਹ 1,37,000 ਪ੍ਰਾਈਵੇਟ ਜਾਂ ਸਰਕਾਰੀ ਕਾਲਜਾਂ ਦੀਆਂ ਨੇ ਉੱਥੇ ਨਾਂ ਦੇ ਬਰਾਬਰ ਜਦੋਂ ਤੁਹਾਡਾ ਉਹ ਰੈਂਕ ਆਉਂਦਾ AIR ਕਹਿੰਦੇ ਆਲ ਇੰਡੀਆ ਰੈਂਕ ਉਹ ਆਉਂਦਾ ਤਾਂ ਤੁਹਾਨੂੰ ਨਾਂ ਦੇ ਬਰਾਬਰ ਦੀ ਫੀਸ ਹੈਗੀ ਹੈ ਜਾਂ ਸਕੋਲਰਸ਼ਿਪ ਦੇ ਉੱਤੇ ਵੀ ਤੁਸੀਂ ਚਲੇ ਜਾਂਦੇ ਹੈਗੇ ਹੋ ਨਹੀਂ ਤਾਂ ਫਿਰ ਜੇ ਤੁਹਾਡਾ ਰੈਂਕ ਨਹੀਂ ਆਉਂਦਾ ਫਿਰ ਜਿਹੜੇ ਬਹੁਤ ਧਨਾੜ ਹੈਗੇ ਨੇ ਉਹ ਜਾਂ ਤਾਂ ਵੀਜ਼ੇ ਵੂਜ਼ੇ ਲੈ ਕੇ ਕੋਈ ਯੂਕਰੇਨ ਕਰਨ ਚਲਾ ਗਿਆ MBBS ਦੀ ਡਿਗਰੀ ਕੋਈ ਬਾਂਗਲਾਦੇਸ਼ ਤੋਂ ਵੀ ਕਰੇ ਆਉਂਦੇ ਨੇ ਕੋਈ ਕਿਤੋਂ ਕਰੇ ਆਉਂਦੇ ਨੇ ਕੋਈ ਕਿਤੋਂ ਕਰੇ ਆਉਂਦੇ ਨੇ ਉਹੋ ਜਿਹੇ ਵੀ ਫਿਰ ਡਾਕਟਰ ਹੈਗੇ ਨੇ ਰਾਜਸਥਾਨ ਦੇ ਵਿੱਚ ਰਾਜੇਸ਼ ਕੁਮਾਰ ਨਾਮ ਦਾ ਇੱਕ ਕਿਸਾਨ ਸੀ ਉਹਨੇ ਆਪਣੀ ਜ਼ਮੀਨ ਜਿਹਨੂੰ ਮਾਂ ਕਿਹਾ ਜਾਂਦਾ ਪਸ਼ਤੈਨੀ ਜ਼ਮੀਨ ਵੇਚ ਕੇ 11 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਅਤੇ ਉਹਦਾ ਮੁੰਡਾ ਪ੍ਰਦੀਪ ਮੀਨਾ 3 ਸਾਲ ਨੀਟ ਦੀ ਕੋਚਿੰਗ ਹਾਸਲ ਕਰਦਾ ਰਿਹਾ ਪਲੱਸ ਟੂ ਮੈਡੀਕਲ ਕਰਨ ਤੋਂ ਬਾਅਦ ਪਲੱਸ ਟੂ ਦੇ ਇੰਨੇ ਟਫ ਸਬਜੈਕਟ ਦੇ ਵਿੱਚ ਪ੍ਰਦੀਪ ਮੀਨਾ ਨੇ ਟੋਪ ਰੈਂਕ ਹਾਸਲ ਕੀਤਾ ਸੀਗਾ ਆਪਣੇ ਸਕੂਲ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਔਰ ਰਾਜੇਸ਼ ਕੁਮਾਰ ਕਹਿੰਦੇ ਨੇ ਕਿ 16 ਘੰਟੇ ਖੇਤਾਂ 'ਚੋਂ ਮਜ਼ਦੂਰੀ ਇਸ ਕਰਕੇ ਕਰ ਰਹੇ ਸੀ ਕਿਉਂਕਿ ਜ਼ਮੀਨ ਵੇਚ ਚੁੱਕੇ ਸੀ ਆਪਦੀ ਜ਼ਮੀਨ ਹੈ ਨਹੀਂ ਸੀ ਇਸ ਕਰਕੇ ਕਹਿ ਰਹੇ ਸੀਗੇ ਕਿਉਂਕਿ ਕੁਛ ਕੀ ਦਿਨ ਨੇ ਇਹ ਜਿਹੜਾ ਹਨੇਰਾ ਇਹ ਛੱਡ ਜਾਣਾ ਜਿੱਦਣ ਮੇਰਾ ਮੁੰਡਾ ਪ੍ਰਦੀਪ ਮੀਨਾ ਡਾਕਟਰ ਬਣ ਗਿਆ ਮੇਰਾ ਬੁਢਾਪਿਆ ਜਿਹੜਾ ਹੈਗਾ ਉਹ ਘੱਟੋ ਘੱਟ ਆਸਾਨੀ ਦੇ ਨਾਲ ਲੰਘੂਗਾ ਪ੍ਰੀਖਿਆ ਹੁੰਦੀ ਹੈ 3 ਮਈ ਦਾ ਦਿਨ ਆਉਂਦਾ ਪ੍ਰਦੀਪ ਮੀਨਾ 3 ਸਾਲ ਤੋਂ ਉਹ ਜਿਹੜੀ ਮਿਹਨਤ ਕਰ ਰਿਹਾ ਸੀਗਾ ਬੜੀ ਮਿਹਨਤ ਦੇ ਨਾਲ ਐਗਜ਼ਾਮ ਦੇ ਕੇ ਆਉਂਦਾ ਘਰੇ ਆ ਕੇ ਆਪਣੇ ਫਾਦਰ ਆਪਣੇ ਜਿਹੜਾ ਹੱਡੀ ਮਿਹਨਤ ਕਰਕੇ ਆਉਂਦਾ ਰਾਜੇਸ਼ ਕੁਮਾਰ ਨੇ ਉਹਨਾਂ ਨੂੰ ਦੱਸਦਾ ਕਿ ਪਿਤਾ ਜੀ ਐਤਕੀ ਟੈਨਸ਼ਨ ਨਾ ਲਿਓ ਸਾਰੇ ਰੋਣੇ ਧੋਣੇ ਚੱਕ ਦਿਆਂਗੇ ਅਤੇ ਮੈਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਐਗਜ਼ਾਮ ਦੇ ਕੇ ਆਇਆ ਔਰ ਗਲੇ ਲੱਗਦੇ ਨੇ ਉਹ ਆਪਣੇ ਫਾਦਰ ਦੇ ਪ੍ਰਦੀਪ ਮੀਨਾ ਕਿ ਹੁਣ ਤਾਂ ਰੱਬ ਵੀ ਮੈਨੂੰ ਡਾਕਟਰ ਬਣਨ ਤੋਂ ਰੋਕ ਨਹੀਂ ਸਕਦਾ ਔਰ ਫਿਰ 12 ਮਈ ਦਾ ਕਲਹਿਣਾ ਦਿਨ ਆਉਂਦਾ ਉਸ ਦਿਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਤੁਸੀਂ ਪ੍ਰੀਖਿਆ ਦੇ ਕੇ ਆਏ ਸੀ ਉਹ ਰੱਦ ਕਰ ਰਹੇ ਹਾਂ ਨਵੇਂ ਸਿਰੇ ਤੋਂ ਐਗਜ਼ਾਮ ਤੋਂ 22 ਸਾਲ ਦਾ ਪ੍ਰਦੀਪ ਮੀਨਾ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲੈਂਦਾ ਔਰ ਉਹਦਾ ਮਜ਼ਦੂਰ ਪਿਓ
ਜਿਹੜਾ ਇਹ ਉਡੀਕ ਕਰ ਰਿਹਾ ਸੀ ਕਿ ਮੇਰਾ ਮੁੰਡਾ ਮੇਰਾ ਹੁਣ ਬੁਢਾਪਾ ਕੱਟੂਗਾ, ਉਹ ਹੁਣ ਆਪਣੇ ਮੁੰਡੇ ਦੀ ਚਿਤਾ ਨੂੰ ਅੱਗ ਦੇ ਰਿਹਾ। ਉੱਤਰ ਪ੍ਰਦੇਸ਼, ਇੱਕ ਹੋਰ ਸਟੇਟ, ਰਾਜਸਥਾਨ ਦੇ ਨਾਲ ਦਾ ਸੂਬਾ, 21 ਸਾਲ ਦਾ ਮੁੰਡਾ ਰਿਤਿਕ ਮਿਸ਼ਰਾ ਆਪਣੇ ਪਿਤਾ ਅਨੂਪ ਕੁਮਾਰ ਮਿਸ਼ਰਾ ਦੇ ਨਾਲ ਐਗਜ਼ਾਮ ਦੇਣ ਜਾਂਦੇ ਨੇ, ਖੁਸ਼ੀ ਖੁਸ਼ੀ ਐਗਜ਼ਾਮ ਦੇ ਕੇ ਆਉਂਦੇ ਨੇ, ਕਿਉਂਕਿ ਜਿੰਨੀ ਟੈਨਸ਼ਨ ਉਹਨੂੰ ਐਗਜ਼ਾਮ ਦੇਣ ਤੋਂ ਪਹਿਲਾਂ ਸੀ ਉਨੀ ਹੁਣ ਨਹੀਂ ਸੀ। ਅਨੂਪ ਮਿਸ਼ਰਾ ਨੇ ਵਾਪਸ ਆਉਂਦੇ ਹੋਏ ਆਪਣੇ ਮੁੰਡੇ ਨੂੰ ਜਦੋਂ ਐਗਜ਼ਾਮੀਨੇਸ਼ਨ ਸੈਂਟਰ ਤੋਂ ਸਕੂਟਰ ਦੇ ਉੱਤੇ ਵਾਪਸ ਆ ਰਹੇ ਸੀ ਘਰ ਨੂੰ ਤਾਂ ਪੁੱਛਿਆ ਵੀ ਕਿਵੇਂ ਗਿਆ ਪੇਪਰ। ਕਹਿੰਦਾ ਜੀ ਪਿਤਾ ਜੀ ਵੀ ਬਹੁਤ ਵਧੀਆ ਗਿਆ। ਅਤੇ ਹੁਣ ਕਹਿੰਦਾ ਮੇਰਾ ਪਲੈਨ ਇਹ ਹੈ ਕਿ ਮੈਂ ਹੁਣ ਆਪਣੇ ਦੋਸਤਾਂ ਦੇ ਨਾਲ ਕੁਛ ਕੁ ਦਿਨ ਘੁੰਮਾਂ ਫਿਰਾਂ ਅਤੇ ਫਿਰ ਜਿੱਦਣ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਫਿਰ ਮੈਂ ਪ੍ਰੈਪਰੇਸ਼ਨ ਦੇ ਵਿੱਚ ਲੱਗ ਜੂੰਗਾ ਤਾਂ ਕਿ ਅਗਲੀ ਜਿਹੜੀ ਵੀ ਪੜ੍ਹਾਈ ਜਿਹਦੇ 'ਚ ਵੀ ਮੈਂ ਜਾਣਾ ਉਹਦੇ ਲਈ ਫਿਰ ਮੈਂ ਤਿਆਰੀ ਕਰ ਸਕਾਂ ਅਤੇ ਮੈਂ ਸੈਲਫ ਸਟੱਡੀ ਦੇ ਉੱਤੇ ਜ਼ਿਆਦਾ ਧਿਆਨ ਦਊਂਗਾ ਕਿਉਂਕਿ ਕੋਚਿੰਗ ਦੇ ਉੱਤੇ ਮੈਂ ਤੁਹਾਡਾ ਬਹੁਤ ਖਰਚਾ ਕਰਵਾਤਾ। ਰਿਤਿਕ ਮਿਸ਼ਰਾ ਵੀ ਕੋਈ ਬਹੁਤ ਅਮੀਰ ਪਰਿਵਾਰ 'ਚੋਂ ਨਹੀਂ, ਅਨੂਪ ਮਿਸ਼ਰਾ ਜਿਹੜੇ ਉਹਦੇ ਫਾਦਰ ਸੀਗੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ 'ਚੋਂ ਕਹਿ ਸਕਦੇ ਹੋ। ਖਬਰ ਆਉਂਦੀ ਹੈ ਕਿ ਪਰਚਾ ਰੱਦ ਹੋ ਗਿਆ, ਉਹ ਤੋਂ ਅਗਲੇ ਦਿਨ ਰਿਤਿਕ ਮਿਸ਼ਰਾ ਆਪਣੀ ਜਾਨ ਲੈ ਲੈਂਦੇ ਨੇ ਅਤੇ ਅੱਜ ਦੀ ਤਰੀਕ ਦੇ ਵਿੱਚ ਅਨੂਪ ਮਿਸ਼ਰਾ ਇਸ ਧਰਨੇ ਦੇ ਵਿੱਚ ਜਾ ਕੇ ਜੰਤਰ ਮੰਤਰ 'ਤੇ ਜਿਹੜਾ ਚੱਲ ਰਿਹਾ ਸੀ ਉੱਥੇ ਉਹਨਾਂ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀ ਸੋਨਮ ਵਾਗਚੁਕ ਜਾਂ ਹੋਰ ਆਇਸਾ ਦੇ ਮੈਂਬਰ ਉਹਨਾਂ ਨੂੰ ਗਲੇ ਲੱਗ ਕੇ ਬਸ ਇੰਨਾ ਕੁ ਕਹਿੰਦਾ ਥੈਂਕ ਯੂ, ਮੇਰਾ ਮੁੰਡਾ ਤੁਹਾਨੂੰ ਥੈਂਕ ਯੂ ਕਹਿ ਰਿਹਾ ਉੱਪਰੋਂ। ਇਹ ਉਹਨਾਂ ਦੀ ਕਹਾਣੀ। ਔਰ ਐਸੇ ਪਤਾ ਹੀ ਨਹੀਂ ਹੋਰ ਕਿੰਨੇ ਕੁ ਬੱਚੇ ਜਿਨ੍ਹਾਂ ਦੀਆਂ ਅਲੱਗ ਅਲੱਗ ਕਹਾਣੀਆਂ, ਜਿਨ੍ਹਾਂ ਦੇ ਮਾਂ ਪਿਓ ਅੱਗੇ ਵੀ ਨਹੀਂ ਆ ਸਕੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਨਾਲ ਇੱਕ ਧੋਖਾ ਹੋਇਆ, ਇੱਕ ਵਿਸ਼ਵਾਸਘਾਤ ਹੋਇਆ, ਪੂਰੀਆਂ ਤਿਆਰੀਆਂ ਦੇ ਨਾਲ ਉਹ ਬੱਚੇ ਜਾਂਦੇ ਨੇ ਅਤੇ ਪੇਪਰ ਰੱਦ ਹੋ ਜਾਂਦੇ ਨੇ, ਔਰ ਪਹਿਲੀ ਵਾਰ ਨਹੀਂ ਹੋਇਆ, ਦਿਸ ਇਜ਼ ਨੋਟ ਦੀ ਫਸਟ ਟਾਈਮ। ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸਦਾ। ਪਰ ਇੱਕ ਕਹਾਣੀ ਜਿਹੜੀ ਮੈਂ ਸੁਣ ਕੇ ਬਹੁਤ ਜ਼ਿਆਦਾ ਹਿੱਲ ਗਿਆ ਸੀ ਉਹ ਇਹ ਸੀ ਕਿ ਤਮਿਲਨਾਡੂ ਦੀ 17 ਸਾਲ ਦੀ ਇੱਕ ਛੋਟੀ ਬੱਚੀ ਐਸ ਅਨੀਤਾ, ਉਹਨੇ ਵੀ ਐਗਜ਼ਾਮ ਤੋਂ ਬਾਅਦ ਜਾਂ ਪਰਚਾ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰ ਲਈ ਸੀ। ਪਰ ਉਹਨੇ ਮੌਤ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ, ਇੱਕ ਅਰਜ਼ੀ ਪਾਈ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਹੈ ਉਹ ਜਿਹੜੇ ਪੇਂਡੂ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੱਕ ਬੋਝ ਪਾ ਦਿੰਦੀ ਹੈ, ਮੈਂ ਪਤਾ ਨਹੀਂ ਰਹੂੰਗੀ ਨਹੀਂ ਰਹੂੰਗੀ, ਮੈਂ ਸੁਪਰੀਮ ਕੋਰਟ ਤੋਂ ਇਹ ਉਮੀਦ ਕਰਦੀ ਹਾਂ ਕਿ ਜਿਹੜੇ ਦਿਹਾਤੀ ਇਲਾਕੇ ਦੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੰਨਾ ਬੋਝ ਨਹੀਂ ਪਊਗਾ। ਹੁਣ ਦੋ ਤਿੰਨ ਚੀਜ਼ਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣੀਆਂ ਨੇ। ਉਹ ਐਸ ਅਨੀਤਾ ਦੀ ਅਰਜ਼ੀ ਦੀ ਮੈਂ ਗੱਲ ਕਿਉਂ ਕਰ ਰਿਹਾ। ਨੰਬਰ ਇੱਕ, ਉਹ ਬੱਚੀ ਨੇ ਮਰਨ ਤੋਂ ਪਹਿਲਾਂ ਹੀ ਬਹੁਤ ਦੂਰਦਰਸ਼ੀ ਸੋਚ, ਮਤਲਬ ਕਿਆ ਕਮਾਲ ਦਾ ਵਿਜ਼ਨ ਰਿਹਾ ਹੋਣਾ ਉਸ ਬੱਚੀ ਦਾ ਜਿਹੜੀ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਸੀ ਪਰ ਜਾਨ ਦੇਗੀ, ਅਤੇ ਉਹਦਾ ਵਿਜ਼ਨ ਇੰਨਾ ਵਧੀਆ ਸੀਗਾ ਕਿ ਉਹਨੂੰ ਪਤਾ ਸੀ ਕਿ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ, ਔਰ ਐਗਜੈਕਟਲੀ ਜਿਹੜੀ ਗੱਲ ਦੀ ਡਿਮਾਂਡ ਉਹਨੇ ਸੁਪਰੀਮ ਕੋਰਟ 'ਚ ਰੱਖੀ ਹੈ। ਆਈ ਡੋਂਟ ਨੋ, ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿ ਉਹਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਵੀ ਕਰ ਰਹੀ ਹੈ ਕਿ ਨਹੀਂ, ਕਿਉਂਕਿ ਸਰਕਾਰ ਤਾਂ ਬਿਲਕੁਲ ਉਹੋ ਜਿਹਾ ਨਹੀਂ ਕਰ ਰਹੀ ਹੈਗੀ, ਉਹਦੀ ਪਟੀਸ਼ਨ ਤੋਂ ਬਿਲਕੁਲ ਉਲਟ ਕਦਮ ਚੁੱਕਣ ਲੱਗੀ ਹੈ। ਤੁਹਾਨੂੰ ਲੱਗ ਰਿਹਾ ਹੋਏਗਾ ਕਿ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਹੋਏ, 37 ਦਿਨ ਸਟੂਡੈਂਟਸ ਧਰਨਾ ਦਿੰਦੇ ਰਹੇ, ਜਿਹੜਾ ਧਰਮਿੰਦਰ ਪ੍ਰਧਾਨ ਸੀ ਉਹਦਾ ਅਸਤੀਫਾ ਲੈਣਾ ਸੀ ਉਹ ਹੋ ਗਿਆ, ਧਰਨਾ ਸਕਸੈਸਫੁਲ, ਖਤਮ ਕਹਾਣੀ। ਨਹੀਂ, ਪਲੀਜ਼ ਇਹ ਸਮਝ ਕੇ ਚੱਲਿਓ ਗੱਲ, ਕਹਾਣੀ ਇੰਨੀ ਕੁ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਧਰਨੇ ਦੀ ਲੋੜ ਹੀ ਕਿਉਂ ਪਈ, ਇਹਦੇ ਪਿੱਛੇ ਜਾਣਨਾ, ਇਹਦਾ ਮਕਸਦ ਜਾਣਨਾ ਬਹੁਤ ਜ਼ਰੂਰੀ ਹੈ। ਉਹਦੀ ਇੱਕ ਉਹਦਾ ਕਹਾਣੀ ਦਾ ਇੱਕ ਹਿੱਸਾ ਇਹ ਹੈ, ਇਹ ਜਿਹੜੇ ਬੱਚੇ ਸੁਸਾਈਡ ਕਰ ਗਏ, ਇਹ ਬੱਚੇ ਜਿਹੜੇ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਗੜਬੜੀਆਂ ਦਾ ਸ਼ਿਕਾਰ ਹੋਏ ਨੇ, ਇੱਕ ਇਹ ਵਜ੍ਹਾ ਹੈਗੀ ਹੈ। ਦੂਜੀ ਵਜ੍ਹਾ ਇਹ ਹੈ ਕਿ ਹੁਣ ਇਸ ਤੋਂ ਬਾਅਦ ਜੋ ਵੀ ਕੁਛ ਹੋਣ ਜਾ ਰਿਹਾ ਹੈਗਾ, ਜਦੋਂ ਅਨੰਦੋਲਨ ਹੋਇਆ ਸੀ ਉਹ ਤੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਲੋਕ ਆਯੁਕਤ ਬਣੂਗਾ, ਭ੍ਰਿਸ਼ਟਾਚਾਰ ਦੇ ਮਾਮਲੇ ਖਤਮ ਹੋ ਜਾਣਗੇ। ਮਾਮਲੇ ਖਤਮ ਹੋਏ? ਭ੍ਰਿਸ਼ਟਾਚਾਰ ਖਤਮ ਹੋਇਆ? ਨਹੀਂ, ਸਰਕਾਰ ਬਦਲੀ, ਅੰਦੋਲਨ ਸਕਸੈਸਫੁਲ ਸੀ। ਆਈ ਡੋਂਟ ਨੋ, ਤੁਸੀਂ ਦੱਸੋ। ਜੰਤਰ ਮੰਤਰ ਵਾਲਾ ਅੰਦੋਲਨ ਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ, ਬਟ ਉਹ ਅਸਲੀ ਮਸਲਾ ਨਹੀਂ ਹੈਗਾ। ਉਹਦੇ ਵਿੱਚ ਅਸਲੀ ਮਸਲਾ ਜਾਂ ਅਸਲੀ ਮੰਗ ਜਿਹੜੀ ਸੀਗੀ ਉਹ ਇਹ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ, ਨੀਟ ਵਰਗੀਆਂ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਲੈਂਦੀ ਹੈ, ਉਹ
ਪਾਰਦਰਸ਼ੀ ਤਰੀਕੇ ਦੇ ਨਾਲ ਹੋਣ, ਨਾ ਕਿ ਇਸ ਤਰ੍ਹਾਂ ਕਿ ਸਰਕਾਰ ਆਪਣਾ ਕਾਲਰ ਬਚਾ ਕੇ ਇਹਨਾਂ ਪ੍ਰੀਖਿਆਵਾਂ ਨੂੰ ਲਵੇ। ਸਰਕਾਰ ਆਪਣਾ ਕਾਲਰ ਕਿਉਂ ਬਚਾ ਰਹੀ ਹੈ ਉਹਦਾ ਜਵਾਬ ਵੀ ਮੈਂ ਤੁਹਾਨੂੰ ਇਸੇ ਪ੍ਰੋਗਰਾਮ ਦੇ ਵਿੱਚ ਦੇਣ ਲੱਗਿਆ। ਪਹਿਲਾਂ ਤਾਂ ਇਹ ਸਮਝੋ ਕਿ ਨੀਟ NTA ਦੀ ਤਰਫ ਤੋਂ, NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਇੱਕ ਪ੍ਰੀਖਿਆ ਹੈਗੀ ਹੈ। ਹੁਣ NTA ਦੀ ਤਰਫ ਤੋਂ ਜਿਹੜੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਉਹ 14 ਅਲੱਗ ਅਲੱਗ ਐਗਜ਼ਾਮੀਨੇਸ਼ਨ ਨੇ। ਉਹਦੇ ਵਿੱਚ ਇੱਕ ਤਾਂ ਨੀਟ ਐਗਜ਼ਾਮ ਹੈ, ਨੀਟ UG ਜਿਹਨੂੰ ਕਿਹਾ ਜਾਂਦਾ ਹੈਗਾ। ਉਸ ਤੋਂ ਇਲਾਵਾ JEE ਜਿਹਦੇ 'ਚ ਇੰਜੀਨੀਅਰਿੰਗ ਜਿਹੜੇ ਬੱਚੇ ਕਰਦੇ ਨੇ, ਫਿਰ CUET ਇਹ ਹੈਗਾ ਸੈਂਟਰਲ ਯੂਨੀਵਰਸਿਟੀ ਐਗਜ਼ਾਮ, ਨੋਰਮਲੀ ਸੈਂਟਰਲ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਦੇ ਵਾਸਤੇ, ਫਿਰ UGC NET ਦਾ ਐਗਜ਼ਾਮ ਜਿਹਦੇ 'ਚ ਤੁਸੀਂ ਲੈਕਚਰਾਰ ਬਣਦੇ ਹੋ ਜਾਂ ਫੈਲੋਸ਼ਿਪ ਦੇ ਲਈ ਜਿਹੜਾ ਐਗਜ਼ਾਮ ਹੁੰਦਾ, ਔਰ ਹੋਰ ਐਸੇ ਬਹੁਤ ਸਾਰੇ ਐਗਜ਼ਾਮ ਜਿਹੜੇ ਨੇ ਉਹ NTA ਦੀ ਤਰਫ ਤੋਂ ਕਰਵਾਏ ਜਾਂਦੇ ਹੈਗੇ ਨੇ। 15 ਅਲੱਗ ਅਲੱਗ ਪ੍ਰੀਖਿਆਵਾਂ NTA ਕਰਵਾਉਂਦੀ ਹੈ, ਨੀਟ ਇਜ਼ ਵਨ ਆਫ ਦੈਮ, ਨੀਟ UG। ਨੀਟ NTA ਦੇ ਜਿਹੜੇ ਇਸ ਵਕਤ ਡਾਇਰੈਕਟਰ ਨੇ ਅਭਿਸ਼ੇਕ ਸਿੰਘ ਅਤੇ ਚੇਅਰਮੈਨ ਪ੍ਰਦੀਪ ਕੁਮਾਰ ਜੋਸ਼ੀ, ਉਹਨਾਂ ਨੇ 21 ਮਈ ਨੂੰ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਉਹ ਪੇਸ਼ ਹੁੰਦੇ ਨੇ, ਜਦੋਂ ਇਹ ਪੂਰਾ ਪੇਪਰ ਲੀਕ ਵਾਲਾ ਜਿਹੜਾ ਕਾਂਡ ਹੁੰਦਾ ਉਹ ਤੋਂ ਬਾਅਦ ਆਪਣੀ ਸਫਾਈ ਦਿੰਦੇ ਨੇ। ਉਹ ਕਹਿੰਦੇ ਕਿ ਉਹਨਾਂ ਤੋਂ ਜਦੋਂ ਕਮੇਟੀ ਪੁੱਛਦੀ ਹੈ ਕਿ ਦੱਸੋ ਜੀ ਕੀ ਹੋਇਆ, ਉਹ ਕਹਿੰਦੇ ਕਿ CBI ਜਾਂਚ ਕਰ ਰਹੀ ਹੈਗੀ, ਉਹ ਪੂਰੀ ਕੱਢ ਲਵੇ ਅਤੇ ਫਿਰ ਅਸੀਂ ਦੱਸ ਦਿੰਦੇ ਹਾਂ। ਬਟ ਉਹਨਾਂ ਨੇ ਕਿਹੜੀ ਜਾਂਚ ਕੀਤੀ ਹੈ CBI ਨੇ? ਮੇਰੇ ਖਿਆਲ ਦੇ ਨਾਲ ਵੱਡਾ ਮਸਲਾ ਇਹ ਹੋਣਾ ਚਾਹੀਦਾ ਹੈਗਾ ਕਿ ਨੀਟ ਦਾ ਉਹ ਪ੍ਰੀਖਿਆ ਲੀਕ, ਹਾਲਾਂਕਿ ਉਸ ਦਰਮਿਆਨ ਅਸੀਂ ਵੀ ਤੁਹਾਨੂੰ ਖਬਰਾਂ ਦਿੱਤੀਆਂ ਸੀ ਕਿ ਟੈਲੀਗ੍ਰਾਮ ਜਿਹਦੇ ਉੱਤੇ ਉਹਦੇ ਕੁਛ ਆਨਸਰਸ ਜਿਹੜੇ ਨੇ ਉਹ ਲੀਕ ਹੋਏ ਨੇ, ਉਹ ਟੈਲੀਗ੍ਰਾਮ ਨੂੰ ਬੈਨ ਕਰ ਦਿੱਤਾ ਗਿਆ। ਇਹ ਸਰਕਾਰ ਦਾ ਇੱਕ ਕਦਮ ਸੀਗਾ। ਜਿਹੜੇ ਅਲੱਗ ਅਲੱਗ ਸਟੇਟਸ ਨੇ, ਔਰ ਜਿਹੜੀ ਐਸ ਸਨੀਤਾ ਜਿਹੜੀ ਉਹ 17 ਸਾਲ ਦੀ ਛੋਟੀ ਬੱਚੀ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਸੀ, ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ। ਨੀਟ ਦੇ ਵਿੱਚ ਧਾਂਦਲੀ ਕੋਈ ਪਹਿਲੀ ਵਾਰ ਨਹੀਂ ਹੋਈ। ਤਮਿਲਨਾਡੂ ਤੋਂ ਜਿਹੜੇ ਹੁਣ ਮੁੱਖ ਮੰਤਰੀ ਬਣ ਕੇ ਆਏ ਨੇ, ਫਿਲਮਾਂ ਬੜੀਆਂ ਦੇਖ ਲਈਆਂ ਤੁਸੀਂ ਉਹਨਾਂ ਦੀਆਂ, ਐਂਡ ਹੀ ਆਲਸੋ ਸਪੋਕ ਅਬਾਊਟ ਇਟ, ਜੋਸਫ ਵਿਜੇ, ਉਹ ਕਹਿੰਦੇ ਕਿ 12ਵੀਂ ਦੇ ਵਿੱਚ ਜਦੋਂ ਮੈਡੀਕਲ ਦਾ ਐਗਜ਼ਾਮ, 12ਵੀਂ ਦੇ ਵਿੱਚ ਮੈਡੀਕਲ ਪੜ੍ਹਦੇ ਨੇ ਬੱਚੇ, ਅਤੇ ਉਹਦੇ 'ਚ ਜਿੰਨੇ ਨੰਬਰ ਉਹਦੇ 12ਵੀਂ ਦੇ ਵਿੱਚ ਹੈਗੇ ਨੇ, ਉਹ ਕਿਉਂ ਨਹੀਂ ਇੱਕ ਪੈਮਾਨਾ ਹੋ ਸਕਦਾ ਕਿ ਉਹਨੇ ਅੱਗੇ MBBS 'ਚ ਪੜ੍ਹਨਾ ਇੱਕ ਕੀ ਕਰਨਾ, ਹੈ ਨਾ? ਜਦੋਂ ਤੁਸੀਂ ਆਪਣੇ 12ਵੀਂ ਕਰੀ ਹੈ, ਮੈਡੀਕਲ ਸਬਜੈਕਟ ਲੈ ਕੇ ਕਰੀ ਹੈ, ਤਾਂ ਇਸ ਕਰਕੇ ਕਰੀਏ ਕਿ ਕਿਉਂਕਿ ਤੁਸੀਂ ਅਗਲਾ ਕਰੀਅਰ ਜਿਹੜਾ ਇਹਦੇ ਵਿੱਚ ਪਰਸਿਊ ਕਰਨਾ ਚਾਹੁੰਦੇ ਹੋ। ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਆਪਣੇ ਆਪ ਆਪਣਾ ਅੰਡਰ ਗ੍ਰੈਜੂਏਟ ਕੋਰਸ ਜਿਹੜਾ ਉਹ ਚੇਂਜ ਕਰ ਲੈਂਦੇ ਨੇ। ਸੋ ਜਿਹੜੇ ਉਹਨਾਂ ਨੂੰ ਹੋਰ 2-3-4 ਸਾਲ ਤੱਕ ਇਸ ਚੱਕਰ 'ਚ ਕਿਉਂ ਫਸਾਇਆ ਜਾਂਦਾ ਹੈ, ਇਹ ਜਿਹੜਾ ਕੋਚਿੰਗ ਇੰਸਟੀਚਿਊਟਸ ਦਾ ਇੱਕ ਜਾਲ, ਮੱਕੜ ਜਾਲ ਬਣ ਚੁੱਕਿਆ ਇੰਡੀਆ 'ਚ, ਇਹਦੇ ਵਿੱਚ ਕਿਉਂ ਧੱਕਿਆ ਜਾਂਦਾ ਕਿ 12ਵੀਂ ਮੈਡੀਕਲ ਦੇ ਨਾਲ ਕਰ ਲਈ ਤੁਸੀਂ, ਜੀ ਜਾਨ ਲਗਾ ਕੇ ਕੀਤੀ, ਡਜ਼ਨ ਮੈਟਰ ਉਹਦੇ 'ਚੋਂ ਕਿੰਨੇ ਨੰਬਰ ਸੀ, ਹੁਣ ਨੀਟ ਕਰੋ, ਹੁਣ ਨੀਟ ਦੇ ਵਿੱਚ ਤੁਹਾਡਾ ਰੈਂਕ ਆ ਗਿਆ, ਹੁਣ ਤੁਸੀਂ MBBS ਕਰੋ, ਅਤੇ ਫਿਰ MBBS ਕਰਨ ਤੋਂ ਬਾਅਦ ਫਿਰ ਤੁਸੀਂ ਪ੍ਰੈਕਟਿਸ ਕਰੋ 2-3-4 ਸਾਲ, ਫਿਰ ਤੁਸੀਂ ਡਾਕਟਰ ਬਣਨ ਦੇ ਲਈ ਤਿਆਰ ਹੋ। ਵਾਈ ਇਜ਼ ਦਿਸ ਪ੍ਰੋਸੈਸ ਐਡੀ, ਜਦੋਂ ਕਰਨੀ MBBS ਹੀ ਹੈ ਤਾਂ ਇਸ ਪ੍ਰੋਸੈਸ ਦੇ ਵਿੱਚੋਂ ਕਿਉਂ? ਕੇਰਲ ਦੇ ਮੁੱਖ ਮੰਤਰੀ ਨੇ VD ਸਤੀਸ਼ਨ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਹੁੰਦਾ ਤਾਂ ਜਿਹੜੀਆਂ ਅਲੱਗ ਅਲੱਗ ਸਟੇਟਾਂ ਨੇ, ਜਿਵੇਂ ਕੇਰਲ ਦੇ ਵਿੱਚੋਂ ਜਿਹੜੇ ਕੇਰਲ ਦੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ, ਉਹ ਆਪਣਾ ਐਗਜ਼ਾਮ ਆਪ ਰੱਖ ਲੈਣ ਜੇ ਰੱਖਣਾ ਹੀ ਹੈ ਤਾਂ। ਵਾਈ NTA ਇਜ਼ ਹੋਲਡਿੰਗ ਦਿਸ ਐਗਜ਼ਾਮ? NTA ਯਾਨੀ ਕਿ ਇੱਕ ਜੇ ਐਡੀ ਵੱਡੀ ਸੰਸਥਾ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਐਗਜ਼ਾਮ ਕਰਵਾਉਂਦੀ ਹੈ, ਉਹ ਕਿਉਂ? ਹੁਣ NTA ਦਾ ਜਦੋਂ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਹਾਲੇ ਨਹੀਂ ਦਿੱਤਾ ਸੀ, ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹਦਾ ਸੋਲਿਊਸ਼ਨ ਕੀ ਦੇਖਦੇ ਹੋ, ਦੈਨ ਹੀ ਸੇਡ ਕਿ ਇਹਨੂੰ CBT ਮੋਡ 'ਚ ਅਸੀਂ ਲੈ ਕੇ ਜਾ ਰਹੇ ਹਾਂ ਅਗਲੇ ਸਾਲ ਤੋਂ, ਯਾਨੀ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਬਾਰ ਬਾਰ ਮੈਂ ਉਸ 17 ਸਾਲ ਦੀ ਛੋਟੀ ਬੱਚੀ ਦਾ ਜ਼ਿਕਰ ਕਰੂੰਗਾ, ਯਾਦ ਜ਼ਰੂਰ ਰੱਖਿਓ, ਦਿਸ ਇਜ਼ ਦੀ ਰੀਜ਼ਨ, ਦੈਟਸ ਵਾਈ ਸ਼ੀ ਸੈਡ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ, ਸਰਕਾਰ ਨੂੰ ਇਹੀ ਇੱਕ ਸੋਲਿਊਸ਼ਨ ਲੱਗਦਾ। ਬਟ ਮੈਨੂੰ ਇਹ ਲੱਗਦਾ ਕਿ ਸੋਲਿਊਸ਼ਨ ਤੋਂ ਪਹਿਲਾਂ ਸਮੱਸਿਆ ਦੀ ਜੜ ਫੜਨੀ ਜ਼ਰੂਰੀ ਹੈ। ਸਮੱਸਿਆ ਕੀ ਹੈ ਕਿ NTA ਨਾਮ ਦੀ ਜਿਹੜੀ ਇੱਕ ਸੰਸਥਾ ਹੈ ਉਹ ਪੂਰੇ ਇੰਡੀਆ ਦੇ ਵਿੱਚ ਪ੍ਰੀਖਿਆਵਾਂ ਨਹੀਂ ਕਰਵਾ ਪਾ ਰਹੀ। ਕੀ ਇਹ ਹਮੇਸ਼ਾ ਇੱਦਾਂ ਹੁੰਦਾ ਸੀ? ਨਹੀਂ। 2017 ਤੋਂ ਪਹਿਲਾਂ ਮੋਦੀ ਸਰਕਾਰ ਦਾ ਜਿਹੜਾ ਪਹਿਲਾ ਕਾਰਜਕਾਲ ਸੀ ਉਹਦੇ 'ਚ 2017 ਤੋਂ ਪਹਿਲਾਂ ਜਿਹੜੀਆਂ ਵੀ ਹੁੰਦੀਆਂ ਸੀਗੀਆਂ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ, ਮੈਡੀਕਲ ਦੀਆਂ ਪ੍ਰੀਖਿਆਵਾਂ, ਜਾਂ ਤੁਸੀਂ MBBS ਕਰਨੀ ਹੈ ਜਾਂ ਤੁਸੀਂ BTECH ਕਰਨੀ ਹੈ ਜਾਂ ਜਿੰਨੇ ਵੀ ਭਾਰਤ ਭਰ ਦੇ
ਸਰਕਾਰੀ ਕਾਲਜਾਂ ਤੋਂ ਜਾਂ ਸੈਮੀ ਗਵਰਨਮੈਂਟ ਕਾਲਜਾਂ ਤੋਂ, ਤਾਂ ਤੁਹਾਡੀ ਜਿਹੜੀ ਪ੍ਰੀਖਿਆ ਉਹ CBSE ਕਰਵਾਉਂਦੀ ਹੁੰਦੀ ਸੀ। ਹੁਣ CBSE ਤਾਂ 12ਵੀਂ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵੀ ਕਰਵਾਉਂਦੀ ਹੈ, ਵਿੱਚ ਮੀਨਸ ਉਹਨਾਂ ਦੇ ਕੋਲ ਉਹ ਸਿਸਟਮ ਹੈਗਾ ਕਿ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਐਗਜ਼ਾਮ ਕਰਵਾ ਸਕਦੇ ਨੇ। ਉਹ ਅਧਿਕਾਰ CBSE ਤੋਂ ਖੋਲ੍ਹਿਆ ਗਿਆ, ਉਹ ਅਧਿਕਾਰ NTA ਨੂੰ ਦਿੱਤੇ ਗਏ। ਪਲੱਸ ਔਨ ਟੋਪ ਆਫ ਦੈਟ ਆਪਣੀਆਂ ਸਟੇਟਸ ਦੇ ਵਿੱਚ ਜਿਹੜੇ ਸਰਕਾਰੀ ਕਾਲਜ ਨੇ, ਮੰਨ ਲਓ ਪੰਜਾਬ ਦਾ ਸਰਕਾਰੀ ਕਾਲਜ ਹੈ ਕੋਈ, ਉੱਥੇ ਜੇ ਤੁਸੀਂ BDS ਕਰਨੀ ਹੈ ਤਾਂ ਉਹਦੇ ਲਈ ਜਿਹੜੀ ਪ੍ਰੀਖਿਆ ਉਹ ਪੰਜਾਬ ਸਰਕਾਰ ਕਰਵਾਊਗੀ, ਹਰਿਆਣੇ ਵਾਲੇ ਕਾਲਜ ਦੇ ਲਈ ਹਰਿਆਣੇ ਦੀ, ਮਹਾਰਾਸ਼ਟਰ ਵਾਸਤੇ ਮਹਾਰਾਸ਼ਟਰ ਦੀ, ਕਰਨਾਟਕ ਵਾਸਤੇ ਕਰਨਾਟਕ ਦੀ, ਇੱਦਾਂ ਹੁੰਦਾ ਸੀ। ਔਰ ਇਨਫੈਕਟ ਕੁਛ ਯੂਨੀਵਰਸਿਟੀਜ਼ ਵੀ ਆਪਣੇ ਲੈਵਲ ਦੇ ਉੱਤੇ ਪ੍ਰੀਖਿਆਵਾਂ ਕਰਵਾਉਂਦੀਆਂ ਸੀ, ਵਿਚ ਵਾਜ਼ ਈਜ਼ੀ ਫੋਰ ਦੈਮ, ਕਿਉਂਕਿ ਥੋੜ੍ਹੇ ਲੈਵਲ ਛੋਟੇ ਲੈਵਲ 'ਤੇ ਕਰਨੀ, ਇੱਦਾਂ ਥੋੜ੍ਹੇ ਕਿ 24-25 ਲੱਖ ਬੱਚੇ ਆ ਕੇ ਐਂਟਰੈਂਸ ਦੇ ਰਹੇ ਨੇ, ਕੁਛ ਕੁ ਹਜ਼ਾਰ ਦਿੰਦੇ ਸੀ। ਉਹ ਯੂਨੀਵਰਸਿਟੀਆਂ ਵੀ ਕੈਪੇਬਲ ਸੀ, ਸਟੇਟ ਗਵਰਨਮੈਂਟਸ ਵੀ ਕੈਪੇਬਲ ਸੀ, CBSE ਵੀ ਕੈਪੇਬਲ ਸੀ, ਪਰ ਸਰਕਾਰ ਨੇ ਸਾਰੀ ਪ੍ਰੀਖਿਆ ਪ੍ਰਣਾਲੀ ਭੰਗ ਕਰਤੀ। ਉਹ ਇੱਕ ਦੇਸ਼ ਇੱਕ ਨੀਤੀ ਵਾਲਾ ਜਿਹੜਾ ਕੰਮ ਹੈ ਹਰ ਜਗ੍ਹਾ ਨਹੀਂ ਫਿੱਟ ਬੈਠਦਾ ਹੁੰਦਾ। 2017 ਦੇ ਵਿੱਚ ਸਰਕਾਰ ਨੇ NTA ਬਣਾਤੀ, NTA ਹੀ ਨੀਟ ਕਰਵਾਏਗੀ, NTA ਹੀ UGC ਦੇ ਐਗਜ਼ਾਮ ਕਰਵਾਏਗੀ, NTA ਹੀ JEE ਕਰਵਾਏਗੀ, NTA ਹੀ ਸਾਰਾ ਕੁਛ ਕਰਵਾਏਗੀ। 15 ਪ੍ਰੀਖਿਆਵਾਂ NTA ਨੂੰ ਦੇਤੀਆਂ ਔਰ ਉਦੋਂ ਤੋਂ ਹੀ ਇਹ ਲਗਾਤਾਰ ਘਿਰੇ ਹੋਏ ਹੈਗੇ ਨੇ। ਇਨਫੈਕਟ 2024 ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਖਬਰਾਂ ਸਾਹਮਣੇ ਆਈਆਂ ਸੀ। ਸਾਲ 2024 ਦੇ ਵਿੱਚ ਜਿਹੜੇ ਐਗਜ਼ਾਮ ਹੋਏ ਸੀ ਉਹ ਤਾਂ ਤੁਸੀਂ ਤੁਹਾਡੇ ਸੁਣ ਕੇ ਹੋਸ਼ ਪਾਖਤਾ ਹੋ ਜਾਣਗੇ। 24 ਲੱਖ ਬੱਚਿਆਂ ਨੇ ਨੀਟ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 5 ਮਈ ਨੂੰ ਉਦੋਂ ਇਹ ਐਗਜ਼ਾਮ ਹੁੰਦੇ ਨੇ, ਸਾਲ 2024 ਦੀ ਮੈਂ ਗੱਲ ਕਰ ਰਿਹਾ। 24 ਲੱਖ ਦੇ ਵਿੱਚੋਂ 23 ਲੱਖ ਬੱਚੇ ਐਗਜ਼ਾਮ ਦੇਣ ਜਾਂਦੇ ਹੈਗੇ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ 23 ਲੱਖ ਬੱਚੇ ਐਗਜ਼ਾਮ ਦੇਣ ਪਹੁੰਚਦੇ ਨੇ। ਕਈ ਨਹੀਂ ਪਹੁੰਚੇ, ਕੋਈ ਬਿਮਾਰ ਹੋ ਗਏ, ਕੁਛ ਅਲੱਗ ਅਲੱਗ ਰੀਜ਼ਨ, ਕਈ ਐਗਜ਼ਾਮੀਨੇਸ਼ਨ ਸੈਂਟਰ 'ਚ ਲੇਟ ਪਹੁੰਚੇ, ਉਹਨਾਂ ਨੂੰ ਬਾਹਰ ਰੋਕ, ਅਲੱਗ ਅਲੱਗ ਦੈਟ ਕੁੱਡ ਬੀ ਡਿਫਰੈਂਟ ਰੀਜ਼ਨ, ਕਈ ਮਾਈਗ੍ਰੇਟ ਕਰ ਗਏ, ਸੋ ਬਚੀ ਗਿਣਤੀ 23 ਲੱਖ। ਹੁਣ 5 ਮਈ 2024 ਨੂੰ ਨੀਟ ਦਾ ਐਗਜ਼ਾਮ ਹੁੰਦਾ ਔਰ 23 ਲੱਖ ਬੱਚੇ ਐਗਜ਼ਾਮ ਦਿੰਦੇ ਨੇ। 14 ਜੂਨ ਨੂੰ ਰਿਜ਼ਲਟ ਅਨਾਊਂਸ ਹੋਣੇ ਸੀ, ਪਰ NTA ਨੇ 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤੇ 10 ਜੂਨ ਨੂੰ। ਨਾਓ ਦਿਸ ਕੁੱਡ ਬੀ ਟ੍ਰਿਕੀ ਫੋਰ ਯੂ ਔਰ ਟ੍ਰਿਗਰਿੰਗ ਫੋਰ ਯੂ, ਇਹ ਜਿਹੜੀ ਖਬਰ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ। 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤਾ ਔਰ ਉਸ ਦਿਨ ਅਨਾਊਂਸ ਕੀਤਾ ਜਿਸ ਦਿਨ ਲੋਕ ਸਭਾ ਦੀਆਂ ਚੋਣਾਂ ਦੇ ਰਿਜ਼ਲਟ ਆਉਣੇ ਸੀ। 2024 'ਚ ਸਰਕਾਰ ਦੁਬਾਰਾ ਆਈ ਸੀ ਨਾ, ਮੋਦੀ ਸਰਕਾਰ ਦਾ 3.0 ਕਾਰਜਕਾਲ ਸ਼ੁਰੂ ਹੋਇਆ ਸੀ, ਇਹ ਉਹੀ ਤਰੀਕ ਸੀ ਜਦੋਂ ਨੀਟ ਦੇ 2024 ਦੇ ਵਿੱਚ ਹੋਏ ਐਗਜ਼ਾਮਸ ਦਾ ਰਿਜ਼ਲਟ ਵੀ ਆਇਆ ਸੀ। ਔਰ ਜਦੋਂ ਐਗਜ਼ਾਮ ਦਾ ਰਿਜ਼ਲਟ ਆਇਆ ਤਾਂ ਲੋਕਾਂ ਦੇ ਹੋਸ਼ ਉੜ ਗਏ ਔਰ ਇਹ ਪਹਿਲੀ ਵਾਰ ਜਿਹੜਾ ਨੀਟ ਦਾ ਇੱਕ ਗੜਬੜੀ ਜਿਹੜੀ ਸਾਹਮਣੇ ਆਈ ਸੀਗੀ। 2024 'ਚ ਵੀ ਆਈ, 25 'ਚ ਵੀ ਆਈ, ਆ 26 ਵਾਲੀ ਤਾਂ ਜਿਹੜੀ ਸੀਗੀ ਦੁਬਾਰਾ ਵਾਲੀ, ਇਹਨੇ ਤਾਂ ਜਾਨ ਹੀ ਲੈ ਲਈ ਬੱਚਿਆਂ ਦੀ। ਜਿਹੜੀ 2024 'ਚ ਆਈ ਸੀਗੀ ਉਹ ਸੁਣਿਓ ਜ਼ਰਾ, ਉਹ ਬੜਾ ਅਜੀਬ ਕਿੱਸਾ। 67 ਬੱਚਿਆਂ ਨੇ ਟੌਪ ਕੀਤਾ ਸੀਗਾ, 67 ਬੱਚਿਆਂ ਨੇ ਇਕੱਠਾ ਟੌਪ ਕੀਤਾ ਸੀ। ਇਹ ਅੱਜ ਤੱਕ ਨਹੀਂ ਸੀ ਕਦੇ ਹੋਇਆ ਇੰਡੀਆ ਦੇ ਵਿੱਚ। 2017 ਤੋਂ ਜਦੋਂ ਤੋਂ ਨੀਟ ਕਰਵਾ ਰਹੀ ਸੀਗੀ, NTA ਐਗਜ਼ਾਮ ਕਰਵਾ ਰਹੀ ਸੀ, 67 ਬੱਚਿਆਂ ਨੇ ਟੌਪ ਕੀਤਾ ਇਕੱਠੇ ਹੀ। ਹੁਣ ਜੇ ਤੁਹਾਨੂੰ ਇਹ ਹੈਰਾਨੀ ਦੀ ਗੱਲ ਨਹੀਂ ਲੱਗਦੀ ਵੀ ਫਿਰ ਕੀ ਹੈ, ਜੇ 23 ਲੱਖ ਬੱਚਿਆਂ ਨੇ ਐਗਜ਼ਾਮ ਦਿੱਤਾ ਤਾਂ 67 ਕਰ ਗਏ ਹੋਣਗੇ ਟੌਪ। ਇਹ 67 ਦੇ ਵਿੱਚ ਜਿਨ੍ਹਾਂ ਨੇ 720 ਅੰਕ ਬਣਦੇ ਨੇ, 720 ਟੋਟਲ ਅੰਕ ਹੁੰਦੇ ਨੇ, ਉਹਨਾਂ ਨੇ 720 ਹੀ ਹਾਸਲ ਕੀਤੇ, ਯਾਨੀ 100% ਰਿਜ਼ਲਟ ਆਇਆ। ਇਹ ਵੀ ਹੈਰਾਨੀ ਦੀ ਗੱਲ ਤੁਹਾਨੂੰ ਨਹੀਂ ਲੱਗ ਰਹੀ ਹੈਗੀ, ਤਾਂ ਇਹਦੇ 'ਚ ਇੱਕ ਗੱਲ ਹੋਰ ਹੈਰਾਨੀ ਦੀ ਇਹ ਹੈ ਕਿ ਜਿਹੜੇ 67 ਟੋਪਰ ਸੀਗੇ ਉਹਨਾਂ 'ਚ 6 ਬੱਚੇ ਇੱਕੋ ਹੀ ਸੈਂਟਰ ਤੋਂ, ਇੱਕੋ ਹੀ ਕੋਚਿੰਗ ਸੈਂਟਰ ਦੇ ਸੀਗੇ ਜਿਹੜੇ ਟੋਪਰ ਸੀ। ਕੁਡ ਦੈਟ ਬੀ ਅ ਕੋਇਨਸੀਡੈਂਟ? ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਉਹ ਕੋਚਿੰਗ ਇੰਸਟੀਚਿਊਟ ਸੀਗਾ ਔਰ ਹੁਣ ਉਹਦੀਆਂ ਖਬਰਾਂ ਵੀ ਦੱਬ ਰਹੀਆਂ ਜਾ ਰਹੀਆਂ ਹੈਗੀਆਂ ਨੇ ਕਿ ਉਹ ਕੋਚਿੰਗ ਇੰਸਟੀਚਿਊਟਸ ਦੀ ਕਮਾਈ ਦਾ ਹਿੱਸਾ ਕਿਹਨਾਂ ਨੂੰ ਜਾਂਦਾ। ਇਹ ਹੈਰਾਨ ਕਰਨ ਵਾਲੀ ਗੱਲ ਹੈਗੀ ਔਰ ਸਪੈਸ਼ਲ ਗੱਲ ਇਹ ਰਹੀ ਕਿ ਇਸ ਪ੍ਰੀਖਿਆ ਦੇ ਵਿੱਚ ਉਸ ਵਕਤ 2024 'ਚ 720 ਅੰਕ ਦੀ ਇਹ ਪ੍ਰੀਖਿਆ ਹੁੰਦੀ ਹੈ, ਕਿਸੇ ਦੇ 718 ਨੰਬਰ ਆਏ ਨੇ, ਕਿਸੇ ਦੇ 719। ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ NTA ਹੁੰਦਾ ਕੀ ਹੈ, NTA ਕਿਵੇਂ ਲਿਆ ਜਾਂਦਾ, ਇਹ ਹੁਣ ਸੁਣੋ ਤੁਸੀਂ। ਜੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ NTA ਦੇ ਪੇਪਰ ਦੇ ਬਾਰੇ, ਮੈਂ ਤੁਹਾਨੂੰ NTA ਦੇ ਬਾਰੇ ਥੋੜ੍ਹਾ ਜਿਹਾ, ਮਾਫ ਕਰਨਾ, ਸੋਰੀ, ਨੀਟ ਦੇ ਬਾਰੇ ਥੋੜ੍ਹਾ ਜਿਹਾ ਸਮਝਾ ਦਿੰਦਾ ਕਿ ਨੀਟ ਹੁੰਦਾ ਕਿਵੇਂ। ਧਿਆਨ ਨਾਲ ਸੁਣਿਓ, ਤੁਹਾਡੇ ਆਪਣੇ ਆਪ ਹੋਸ਼ ਜਿਹੜੇ ਹੈਗੇ ਨੇ ਉਹ ਤੁਹਾਨੂੰ ਲੱਗੂਗਾ ਕਿ ਯਾਰ ਇਹ ਕਿਸ ਕਿਸਮ ਦੀ ਧਾਂਦਲੀ ਜਿਹੜੀ ਆ ਹੁਣ ਤੱਕ ਚੱਲ ਰਹੀ ਸੀਗੀ। ਸੋ ਇਹ ਪ੍ਰੀਖਿਆ ਜਿਹੜੀ ਹੁੰਦੀ ਹੈ ਇਹ ਆਫਲਾਈਨ ਮੋਡ 'ਚ ਹੁੰਦੀ ਹੈ,
ਨਾਟ ਓਨ ਨਾਟ ਇਨ ਦੀ ਸੀ ਬੀ ਟੀ ਮੋਡ ਜਿਹਨੂੰ ਸਰਕਾਰ ਹੁਣ ਕੰਪਿਊਟਰ ਬੇਸਡ ਟੈਸਟਿੰਗ ਕਰਵਾਉਣਾ ਚਾਹੁੰਦੀ ਹੈ। ਹੁਣ ਤੱਕ ਇੰਡੀਆ ਦੇ ਵਿੱਚ ਜਿੰਨੇ ਵੀ ਨੀਟ ਦੇ ਐਗਜ਼ਾਮ ਹੋਏ ਨੇ, ਜਿੰਨੇ ਵੀ ਕਾਲਜ, ਚਾਹੇ 2017 ਤੋਂ ਪਹਿਲਾਂ, ਚਾਹੇ 2017 ਤੋਂ ਬਾਅਦ 2026 ਤੱਕ, ਉਹ ਪੈੱਨ ਐਂਡ ਪੇਪਰ ਮੋਡ 'ਚ ਹੋਏ ਨੇ। ਯਾਨੀ ਤੁਸੀਂ ਆਪਣਾ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ, ਰਜਿਸਟ੍ਰੇਸ਼ਨ ਕਰਾਓ, ਆਪਣਾ ਤੁਹਾਡਾ ਨੰਬਰ ਆਏਗਾ, ਉਸ ਨੰਬਰ ਦੇ ਉੱਤੇ ਆਪਣੇ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ, ਉੱਥੇ ਜਾ ਕੇ ਆਪਣਾ ਐਗਜ਼ਾਮ ਦੇਵੋ, ਪੈੱਨ ਅਤੇ ਪੇਪਰ ਤੁਹਾਨੂੰ ਉਹ ਦਿੱਤਾ ਜਾਊਗਾ, ਉਹ ਐੱਮ ਆਰ ਸ਼ੀਟ ਹੁੰਦੀ ਹੈ, ਉਹ ਦਿੱਤਾ ਜਾਊਗਾ। 3 ਘੰਟੇ ਦਾ ਐਗਜ਼ਾਮ ਹੋਊਗਾ, 180 ਮਿੰਟ ਦਾ। ਔਰ ਇਹ ਐਗਜ਼ਾਮੀਨੇਸ਼ਨ ਜਿਹੜਾ, ਇਹਦੀ ਹੁਣ ਬੀਜੇਪੀ ਸਰਕਾਰ ਨੇ ਇਹਦੀਆਂ ਲੈਂਗੁਏਜਿਸ ਵੀ ਚੇਂਜ ਕਰਤੀਆਂ ਸੀ, ਜਿਹਦੇ 'ਤੇ ਵੀ ਇਤਰਾਜ਼ ਹੋਏ ਸੀ। ਉਹ ਇੱਕ ਅਲੱਗ ਬਹਿਸ ਦਾ ਵਿਸ਼ਾ ਕਿ ਇਹ ਪੰਜਾਬੀ 'ਚ ਵੀ ਹੋ ਜਾਂਦੇ ਨੇ, ਹਿੰਦੀ 'ਚ ਵੀ, 13 ਅਲੱਗ ਅਲੱਗ ਲੈਂਗੁਏਜਿਸ 'ਚ ਹੁੰਦੇ ਨੇ ਇੰਗਲਿਸ਼ ਤੋਂ ਇਲਾਵਾ। ਸੋ ਮੈਡੀਕਲ ਦੀ ਪੜ੍ਹਾਈ ਇਹਨਾਂ ਭਾਸ਼ਾਵਾਂ ਦੇ ਵਿੱਚ ਪੜ੍ਹਨੀ ਬਹੁਤ ਮੁਸ਼ਕਿਲ ਹੈਗੀ, ਉਹ ਨਹੀਂ ਪੋਸੀਬਲ ਹੈਗੀ, ਤਾਂ ਨੀਟ ਦਾ ਐਗਜ਼ਾਮ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂ ਕਰਤਾ? ਸੋ ਐਨੀਵੇਜ਼, ਉਹਦਾ ਸਰਕਾਰ ਦਾ ਤਰਕ ਇਹ ਸੀਗਾ ਕਿ ਪੇਂਡੂ ਵਿਦਿਆਰਥੀਆਂ ਤੱਕ ਰੀਚ ਪੋਸੀਬਲ ਪਹੁੰਚਾਉਣੀ ਹੈ, ਉਹਦੇ 'ਚ ਨਹੀਂ ਆਪਾਂ ਪੈਂਦੇ। ਸੋ NCERT ਦਾ ਜਿਹੜਾ +1 ਅਤੇ +2 ਦਾ ਸਿਲੇਬਸ ਹੈ, ਉਹਦੇ 'ਚੋਂ ਹੀ ਕੁਸ਼ਚਨ ਹੁੰਦੇ ਨੇ ਮੈਡੀਕਲ ਦੇ, 180 ਕੁਸ਼ਚਨ ਹੁੰਦੇ ਨੇ, ਮਲਟੀਪਲ ਚੋਇਸ ਹੁੰਦੇ ਨੇ, MCQ ਜਿਹਨਾਂ ਨੂੰ ਕਹਿੰਦੇ ਆ। ਔਰ ਇਹ ਸਬਜੈਕਟ ਵਾਈਜ਼ ਡਿਸਟ੍ਰੀਬਿਊਸ਼ਨ ਇੱਦਾਂ ਹੈ ਕਿ 45 ਕੁਸ਼ਚਨ ਜਿਹੜੇ ਨੇ ਉਹ ਫਿਜ਼ਿਕਸ ਦੇ ਹੋਣਗੇ, 45 ਕੈਮਿਸਟਰੀ ਦੇ ਹੋਣਗੇ, ਅਤੇ 90 ਕੁਸ਼ਚਨ ਬਾਇਓਲੋਜੀ ਹੁੰਦੀ ਹੈ, ਬੋਟਨੀ ਅਤੇ ਜ਼ੂਲੋਜੀ ਨੂੰ ਮਿਲਾ ਕੇ, ਆਪਾਂ ਸਾਰਿਆਂ ਨੇ ਪੜ੍ਹਿਆ ਹੋਇਆ ਜੀਵ ਵਿਗਿਆਨ ਬਾਇਓਲੋਜੀ। ਸੋ ਟੋਟਲ ਇਸ ਤਰੀਕੇ ਦੇ ਨਾਲ ਇਹ ਕੁਸ਼ਚਨਸ ਦਾ ਸੈਟਅਪ ਜਿਹੜਾ ਉਹ ਤਿਆਰ ਕੀਤਾ ਜਾਂਦਾ। ਹਰ ਸਹੀ ਜਵਾਬ ਦੇ ਲਈ 4 ਅੰਕ ਮਿਲਦੇ ਨੇ, 4 points, ਹਰ ਗਲਤ ਜਵਾਬ ਦੇ ਲਈ ਨੀਟ ਐਗਜ਼ਾਮੀਨੇਸ਼ਨ 'ਚ -1 ਅੰਕ ਮਿਲਦਾ। ਸੋ ਔਰ ਜੇ ਤੁਸੀਂ ਕੋਈ ਕੁਸ਼ਚਨ ਛੱਡਤਾ ਇਸ ਕਰਕੇ ਕਿ ਨੈਗੇਟਿਵ ਮਾਰਕਿੰਗ ਨਾ ਹੋ ਜਾਵੇ, ਤਾਂ ਉਹਦਾ ਕੋਈ ਅੰਕ ਨਹੀਂ ਮਿਲਣਾ, ਉਹਦਾ 0 ਹੋਊਗਾ। ਸੋ ਬੈਟਰ ਹੈ ਨੀਟ ਦੀ ਐਗਜ਼ਾਮੀਨੇਸ਼ਨ ਦੇ ਵਾਸਤੇ, ਇਹ ਕਿਹਾ ਜਾਂਦਾ ਜਿੰਨੇ ਵੀ ਕੋਚਿੰਗ ਇੰਸਟੀਚਿਊਟ, ਕਿ ਜੇ ਤੁਹਾਨੂੰ ਜਵਾਬ ਨਹੀਂ ਪਤਾ ਤਾਂ ਰਹਿਣ ਦਿਓ, ਛੱਡ ਦਿਓ। ਸਿਰਫ ਉਹੀ ਕੌਨਫੀਡੈਂਟ ਬੱਚੇ ਹੀ ਉਹਨੂੰ ਅਟੈਂਪਟ ਕਰਨਗੇ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਮੈਂ ਠੀਕ ਕਰ ਰਿਹਾ। ਹੁਣ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹੋ ਕਿਵੇਂ ਗਿਆ ਕਿ ਕੁਛ ਬੱਚਿਆਂ ਦੇ ਅੰਕ 718 ਜਾਂ 719 ਕਿਵੇਂ ਆ ਗਏ 2024 'ਚ, ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ, ਜਦੋਂ ਮੋਦੀ ਸਰਕਾਰ ਦੁਬਾਰਾ ਚੁਣ ਕੇ ਆਈ ਸੀ, ਅਤੇ ਉਦੋਂ ਵੀ ਕਿਸੇ ਨੇ ਜਵਾਬਦੇਹੀ ਨਹੀਂ ਲਈ। ਉਹ ਧਿਆਨ ਨਾਲ ਸੁਣਿਓ, ਹਰ ਸਹੀ ਜਵਾਬ ਦੇ 4 ਅੰਕ ਮਿਲਣੇ ਨੇ, ਹਰ ਗਲਤ ਜਵਾਬ ਦੇ -1 ਅਤੇ ਛੱਡੇ ਹੋਏ ਦੇ 0। ਸੋ ਮੰਨ ਲਓ ਜਿਹਨੇ ਟੌਪ ਕੀਤਾ ਉਹਨੇ 720 ਅੰਕ ਨੇ ਟੋਟਲ, ਉਹਨੇ ਸਾਰੇ 180 ਦੇ 180 ਸਹੀ ਹੱਲ ਕੀਤੇ ਹੋਣਗੇ, ਸੋ ਉਹਨੂੰ 720 ਅੰਕ ਮਿਲੇ ਹੋਣਗੇ, ਇਹ ਤਾਂ 100% ਰਿਜ਼ਲਟ ਹੋਇਆ। 718 ਦਾ ਕੀ ਮਤਲਬ ਹੋਇਆ? ਮੰਨ ਲਓ ਮੇਰਾ ਇੱਕ ਕੁਸ਼ਚਨ ਗਲਤ ਹੋ ਗਿਆ, ਤਾਂ ਇਹਦਾ ਮਤਲਬ ਆਲਰੇਡੀ ਉਹਦੇ 4 ਨੰਬਰ ਤਾਂ ਹੋ ਗਏ, 716 ਰਹਿ ਗਏ, ਪਲੱਸ ਉਹਦਾ ਗਲਤ ਦਾ -1 ਕੱਟਣਾ ਚਾਹੀਦਾ, ਯਾਨੀ 715 ਰਹਿਣੇ ਚਾਹੀਦੇ ਨੇ ਨੰਬਰ। 718 ਦੇ 719 ਨੰਬਰ ਕਿਵੇਂ ਆ ਸਕਦੇ ਨੇ ਨੀਟ 'ਚ? ਦੈਟ ਹੈਪਨਡ ਇਨ 2024 ਇਨ ਨੀਟ ਐਗਜ਼ਾਮਸ। ਇਹਦੀ ਰਿਜ਼ਲਟਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਸਾਰੀ ਗੱਲ ਹੋਣ ਲੱਗ ਪਈ ਸੀ। ਹੁਣ ਆਲ ਇੰਡੀਆ ਰੈਂਕਿੰਗ ਜਿਹੜੀ ਹੈਗੀ ਹੈ ਉਹਦੇ ਅਕੋਰਡਿੰਗ ਕੌਂਸਲਿੰਗ ਹੁੰਦੀ ਹੈ, MCC ਜਿਹਨੂੰ ਮੈਡੀਕਲ ਕੌਂਸਲਿੰਗ ਕਮੇਟੀ ਕਹਿੰਦੇ ਨੇ, ਉਹ ਕਮੇਟੀ ਕਿਹੜੀ ਕੀ ਕਹਿੰਦੀ ਹੈ ਕਿ 15% ਤੁਸੀਂ ਦੇਸ਼ ਦੇ ਸਰਕਾਰੀ ਕਾਲਜਾਂ 'ਚ ਦਾਖਲਾ ਲੈਣਾ, 85% ਸਟੇਟ ਦਾ ਕੋਟਾ ਹੁੰਦਾ, ਜਿਵੇਂ ਪੰਜਾਬ ਦੇ ਵਿੱਚ BFUHS ਹੈ, ਉਹ ਹੈ ਆਪਣੇ 85% ਬੱਚੇ ਜਿਹੜੇ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਸਕਦੇ ਨੇ। ਤੁਹਾਡਾ ਕਿੰਨਾ ਰੈਂਕ ਹੈ, ਆਲ ਇੰਡੀਆ ਰੈਂਕ ਹੈ, ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਂ MBBS 'ਚ ਜਾਣਾ, ਮੈਂ BDS 'ਚ ਜਾਣਾ, ਉਹ ਤੁਹਾਡੀ ਮਰਜ਼ੀ ਹੁੰਦੀ ਹੈ। ਫਿਰ ਉਹ ਤੋਂ ਬਾਅਦ ਸੀਟ ਅਲਾਟਮੈਂਟ ਹੁੰਦੀ ਹੈ, ਨੀਟ ਦੇ ਰੈਂਕ ਦੇ ਅਕੋਰਡਿੰਗ ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਮਿਲੂਗੀ ਨਹੀਂ ਮਿਲੇਗੀ, ਇਹ ਸੀਟ ਅਲਾਟਮੈਂਟ ਤੈਅ ਕਰਦੀ ਹੈ। ਇਹ ਤਾਂ ਸਾਰਾ ਤਰੀਕਾ ਹੋ ਗਿਆ। ਹੁਣ ਇਹ ਜਿਹੜੀ ਕਹਾਣੀ ਸਾਹਮਣੇ ਆਈ ਹੈ 2024 ਦੇ ਵਿੱਚ ਲੀਕ, ਉਦੋਂ ਵੀ ਹੋਇਆ ਸੀ ਨੀਟ ਦਾ ਪੇਪਰ, ਉਦੋਂ ਵੀ ਬਿਹਾਰ ਦੇ ਵਿੱਚ FIR ਦਰਜ ਹੋਈਆਂ ਸੀ, 13 ਲੋਕ ਗ੍ਰਿਫਤਾਰ ਹੋਏ ਸੀ, ਬਟ ਦੈਟਸ ਇਟ, ਉਸ ਤੋਂ ਅੱਗੇ ਕੁਛ ਵੀ ਨਹੀਂ। ਜਿਹੜੇ ਮੰਨ ਲਓ ਮੈਂ ਤਿਆਰੀ ਕਰ ਰਿਹਾ, ਮੈਂ ਇਸ ਐਗਜ਼ਾਮ ਦੀ ਰੱਜ ਕੇ ਤਿਆਰੀ ਕੀਤੀ ਹੈ ਔਰ ਬਿਲਕੁਲ ਜੈਨੂਅਨਲੀ ਮੈਂ ਐਗਜ਼ਾਮ ਦਿੱਤਾ, ਅਤੇ ਮੇਰੇ 700 ਨੰਬਰ ਆਏ ਨੇ ਜਾਂ 690 ਨੰਬਰ ਆਏ ਨੇ, ਅਤੇ ਮੇਰੇ ਬਰਾਬਰ ਕੋਈ ਬੱਚਾ ਧਾਂਦਲੀ ਦੇ ਨਾਲ 718 ਨੰਬਰ ਲੈ ਜਾਂਦਾ, ਵਿਚ ਇਜ਼ ਨੋਟ ਈਵਨ ਪੋਸੀਬਲ, ਉਹ ਮੇਰੇ ਤੋਂ ਪਹਿਲਾਂ ਜਾ ਕੇ ਕਾਲਜ ਚੁਣ ਲੂਗਾ, ਅਤੇ ਮੇਰੀ ਜਿਹੜੀ ਸੀਟ ਹੋਊਗੀ ਉਹ ਖਾ ਗਿਆ, ਇੱਕ ਅਨਡਿਜ਼ਰਵਿੰਗ ਬੱਚਾ ਖਾ ਗਿਆ। ਔਰ ਇਹਨਾਂ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ? ਕੀ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ? ਕੀ ਇਸ ਪੂਰਾ ਦਾ ਪੂਰਾ ਸਿਸਟਮ ਨਹੀਂ ਹੈਗਾ? ਇਹਦੇ ਬਾਰੇ ਹੰਗਾਮੇ ਪਹਿਲਾਂ ਵੀ ਹੁੰਦੇ ਰਹੇ ਨੇ, ਪਰ ਸੁਣੇ ਕੌਣ? ਜਵਾਬਦੇਹੀ ਕਿਹਦੀ ਹੈਗੀ ਹੈ? ਇਹ ਜਿਹੜਾ ਵੱਡਾ ਸਵਾਲ ਪੈਦਾ ਹੁੰਦਾ, ਅਤੇ ਹੁਣ ਪੰਜਾਬ ਦੀ ਜਵਾਬਦੇਹੀ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ।
ਇਸ ਵਾਰ ਜਿਹੜੀ ਉਹ ਰੱਦ ਹੋਈ ਪ੍ਰੀਖਿਆ ਸੀ ਉਹਦਾ ਜਦੋਂ ਦੁਬਾਰਾ ਰਿਜ਼ਲਟ ਆਇਆ ਤਾਂ ਜਿਹੜਾ ਟੌਪ ਸਕੋਰ ਸੀਗਾ ਉਹ 99.99% ਸੀ ਯਾਨੀ ਉਹ ਬੱਚੇ ਨੇ ਇੱਕ ਸਵਾਲ ਆਪਣਾ ਗਲਤ ਕੀਤਾ ਸੀ ਸੋ ਉਹਦੇ 5 ਨੰਬਰ ਕੱਟ ਗਏ 720 ਚੋਂ 715 ਵਾਲਾ ਜਿਹੜਾ ਸੀ ਟੌਪਰ ਸੀ ਵੇਅਰ ਇਜ਼ ਦੈਟ ਟੌਪਰ ਫਰੋਮ ਪੰਜਾਬ ਤੋਂ ਆਰਿਅਨ ਗੁਪਤਾ ਵੇਅਰ ਇਜ਼ ਦੀ ਸੈਕਿੰਡ ਟੌਪਰ ਇੱਕ ਹੋਰ ਬੱਚੇ ਦੇ 715 ਆਏ ਸੀ ਪ੍ਰੰਸ਼ੂਲ ਬਾਂਸਲ ਹਰਿਆਣਾ ਉਹ ਦੋ ਸਟੇਟਾਂ ਪੰਜਾਬ ਅਤੇ ਹਰਿਆਣਾ ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਸਿਖਰ 'ਤੇ ਸੀ ਅਤੇ ਹੁਣ ਡਾਕਟਰ ਬਣਾਉਣ ਦੇ ਵਿੱਚ ਉਹ ਪਿੱਛੇ ਕਿਵੇਂ ਰਹਿ ਜਾਣ ਇਹ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਡਾਕਟਰਾਂ ਦੀ ਲੋੜ ਨਹੀਂ ਹੈਗੀ ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਡਾਕਟਰ ਦੀ ਲੋੜ ਨਹੀਂ ਹੈਗੀ ਔਰ ਪੜ੍ਹੇ ਲਿਖੇ ਡਾਕਟਰ ਦੀ ਲੋੜ ਨਹੀਂ ਹੈਗੀ ਸਵਾਲ ਸਿਰਫ ਨੀਟ ਦੀ ਗੜਬੜੀ ਦੇ ਉੱਤੇ ਨਹੀਂ ਹੈ ਸਵਾਲ ਸਿਰਫ ਉਹ ਬੱਚਿਆਂ ਦੀਆਂ ਸੁਸਾਈਡਸ ਦੇ ਉੱਤੇ ਨਹੀਂ ਹੈ ਸਵਾਲ ਇਸ ਪੂਰੇ ਐਗਜ਼ਾਮੀਨੇਸ਼ਨ ਪੈਟਰਨ ਦੇ ਉੱਤੇ ਹੈ ਐਸ ਅਨੀਤਾ ਦੀ ਜਿਹੜੀ ਐਪਲੀਕੇਸ਼ਨ ਉਸ 17 ਸਾਲ ਦੀ ਛੋਟੀ ਬੱਚੀ ਦੀ ਐਪਲੀਕੇਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਉਹ ਪਾ ਕੇ ਗਈ ਸੀ ਉਹਦੇ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਹੁਣ ਇਹਦੇ ਲਈ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਉਣਾ ਚਾਹੁੰਦੀ ਹੈ ਔਰ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਕੀ ਸਫਲ ਰਹੂਗਾ ਪਹਿਲੀ ਗੱਲ ਤਾਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਤੱਕ ਸਹੀ ਗੈਜਟਸ ਨਹੀਂ ਪਹੁੰਚ ਪਾਉਂਦੇ ਪਿੰਡਾਂ ਦੇ ਵਿੱਚ ਉਹ ਬੱਚਿਆਂ ਤੱਕ ਜਿਹੜੇ ਪੂਰਾ ਜਿਹੜਾ ਸਿਸਟਮ ਹੀ ਉਪਲਬਧ ਨਹੀਂ ਹੈ ਜਿਹੜੇ ਉਸ ਐਗਜ਼ਾਮੀਨੇਸ਼ਨ ਪੈਟਰਨ 'ਚ ਆਪਣੇ ਆਪ ਨੂੰ ਫਿੱਟੀ ਮਹਿਸੂਸ ਨਹੀਂ ਕਰਦੇ ਓ ਐੱਮ ਆਰ ਸ਼ੀਟ ਦੇ ਲਈ ਉਹਨਾਂ ਨੇ ਪ੍ਰੈਪਰੇਸ਼ਨ ਕੀਤੀ ਹੈ ਔਰ ਉਹਨਾਂ ਨੂੰ ਜੇ ਹੁਣ ਤੁਸੀਂ ਅਚਾਨਕ ਇਹ ਕਹਿ ਦੋਗੇ ਕਿ ਤੁਸੀਂ ਕੰਪਿਊਟਰ ਤੋਂ ਇਹ ਟੈਸਟ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ ਜਿਹੜੇ ਪੈੱਨ ਐਂਡ ਪੇਪਰ ਮੋਡ ਦੇ ਵਿੱਚ ਯਾਨੀ ਆਫਲਾਈਨ ਮੋਡ ਦੇ ਵਿੱਚ ਐਗਜ਼ਾਮ ਹੁੰਦੇ ਨੇ ਉਹ 'ਚ ਜੇ ਕਿਤੇ ਧਾਂਦਲੀ ਹੁੰਦੀ ਹੈ ਜਿਵੇਂ ਇਸ ਵਾਰ ਹੋਈ ਹੈ ਉਹ ਫੜਨੀ ਬੜੀ ਆਸਾਨ ਹੈਗੀ ਹੈ ਕੰਪਿਊਟਰ ਦੇ ਉੱਤੇ ਜਿਹੜੀਆਂ ਧਾਂਦਲੀਆਂ ਹੋਣਗੀਆਂ ਉਹਨੂੰ ਕੌਣ ਫੜੂਗਾ ਕਿਵੇਂ ਫੜਿਆ ਜਾਊਗਾ ਅਤੇ ਫਿਰ ਇਹ ਜਿਹੜਾ ਕੋਚਿੰਗ ਇੰਸਟੀਟਿਊਸ਼ਨ ਦਾ ਧੰਦਾ ਹੈਗਾ ਇਹ ਤਾਂ ਹੋਰ ਜ਼ਿਆਦਾ ਪ੍ਰਫੁੱਲਤ ਹੋਊਗਾ ਕੋਈ ਕੋਚਿੰਗ ਇੰਸਟੀਟਿਊਸ਼ਨ ਐੱਮ ਬੀ ਬੀ ਐੱਸ ਦੇ ਵਾਸਤੇ ਨੀਟ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਤੁਹਾਡੇ ਤੋਂ 50,000 ਰੁਪਈਆ ਲੈਂਦਾ ਹੈ 1,00,000 ਰੁਪਈਆ ਲੈਂਦਾ ਹੈ ਕਿ ਆਓ ਤੁਹਾਨੂੰ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਵਾਵਾਂਗੇ ਅਤੇ ਸਰਕਾਰ ਨੇ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਤਾ ਅਤੇ ਇੰਸਟੀਚਿਊਟ ਕਹਿੰਦਾ ਹੈ ਕਿ 2,00,000 ਉੱਪਰ ਹੋਰ ਦੇਵੋ ਤੁਹਾਡਾ ਟੈਸਟ ਵੀ ਕਲੀਅਰ ਕਰਵਾ ਦਾਂਗੇ ਸਰਕਾਰ ਫੜ ਲੂਗੀ ਨਹੀਂ ਫੜੂਗੀ ਵਜ੍ਹਾ ਕਿਉਂਕਿ ਉਹ ਜਿਹੜਾ 2,00,000 ਉੱਪਰ ਲਿਆ ਗਿਆ ਉਹ ਕਿਹਨੂੰ ਕਿਹਨੂੰ ਜਾਣਾ ਹੈ ਸਾਰੇ ਜਾਣਦੇ ਹਾਂ ਅਸੀਂ ਆਫਲਾਈਨ ਸਿਸਟਮ ਦੇ ਵਿੱਚ ਇੰਨੀਆਂ ਗੜਬੜੀਆਂ ਪੋਸੀਬਲ ਨਹੀਂ ਹੈਗੀਆਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਜਿਹੜਾ ਦਾਅਵਾ ਕਰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਇਕਾਈ ਹੈ ਇਲੈਕਸ਼ਨਸ ਕਰਵਾ ਰਹੇ ਨੇ ਐਡੇ ਵੱਡੇ ਪੱਧਰ ਦੇ ਉੱਤੇ ਐਗਜ਼ਾਮੀਨੇਸ਼ਨਸ ਨਹੀਂ ਕਰਵਾ ਪਾ ਰਹੇ ਚਾਈਨਾ ਇੰਡੀਆ ਦੇ ਬਰਾਬਰ ਹੀ ਆਬਾਦੀ ਵਾਲਾ ਮੁਲਕ ਹੈ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕੁਛ ਕੁ ਕਰੋੜ ਦਾ ਹੋਏਗਾ 140 ਕਰੋੜ ਦੋਹਾਂ ਦੇਸ਼ਾਂ ਦੀ ਆਬਾਦੀ ਹੈ ਇੰਡੀਆ ਦੀ ਥੋੜ੍ਹੀ ਵੱਧ ਹੈਗੀ ਹੈ ਚਾਈਨਾ ਦੇ ਵਿੱਚ ਸਭ ਤੋਂ ਟੌਪ ਦੀ ਐਗਜ਼ਾਮੀਨੇਸ਼ਨ ਸਭ ਤੋਂ ਹਾਰਡ ਐਗਜ਼ਾਮੀਨੇਸ਼ਨ ਉੱਥੇ ਦੀ ਗਾਓਕਾਓ ਹੁੰਦੀ ਹੈ ਗਾਓਕਾਓ ਦੇ ਜਿਹੜਾ ਤਰੀਕੇ ਹੈਗੇ ਨੇ ਉਹਦੇ ਲਈ ਚਾਈਨਾ ਨੇ ਪਿਛਲੇ ਕੁਛ ਸਮੇਂ ਦੇ ਵਿੱਚ ਔਰ ਇਹ ਆਫਲਾਈਨ ਹੁੰਦੀ ਹੈ ਚਾਈਨਾ ਕਦੇ ਵੀ ਉਹਨਾਂ ਨੂੰ ਆਨਲਾਈਨ ਨਹੀਂ ਕਰਵਾਏਗਾ ਔਰ ਉਹਦੇ ਵਿੱਚ ਚਾਈਨਾ ਨੇ ਹਾਈ ਸਕੂਲ ਦੇ ਬੱਚੇ ਹੁੰਦੇ ਨੇ ਸਾਰੇ ਸੈਕੰਡਰੀ ਸਕੂਲ ਦੇ ਬੱਚੇ ਹੁੰਦੇ ਨੇ ਜਿਹੜੇ ਐਗਜ਼ਾਮ ਦੇਣ ਜਾਂਦੇ ਨੇ ਚੀਟਿੰਗ ਨੂੰ ਰੋਕਣ ਦੇ ਲਈ ਚਾਈਨਾ ਨੇ ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸ ਲਗਾਤੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕਿ ਇਹ ਜਿਹੜੇ ਡਿਵਾਈਸ ਹੈਗੇ ਨੇ ਤੁਹਾਡੀ ਸਮਾਰਟ ਵਾਚ ਜੇ ਤੁਸੀਂ ਫੋਨ ਅੰਦਰ ਵੈਸੇ ਤਾਂ ਅਲਾਊਡ ਹੀ ਨਹੀਂ ਹੈਗੇ ਜੇ ਤੁਸੀਂ ਸਮਾਰਟ ਚਸ਼ਮੇ ਵੀ ਇਸਤੇਮਾਲ ਕਰ ਰਹੇ ਹੋ ਤਾਂ ਡਿਵਾਈਸ ਫੜ ਲਏਗਾ ਟੂੰ ਟੂੰ ਟੂੰ ਕਰੇਗਾ ਅਤੇ ਤੁਹਾਨੂੰ ਉੱਥੋਂ ਹੀ ਬਾਹਰ ਕਰ ਦੇਗਾ ਡਜ਼ਨ ਮੈਟਰ ਤੁਸੀਂ ਉਦੋਂ ਇਹ ਨਹੀਂ ਕਹਿ ਸਕਦੇ ਕਿ ਮੈਂ ਲਾ ਦਿੰਦਾ ਐਗਜ਼ਾਮੀਨੇਸ਼ਨ 'ਚੋਂ ਹੀ ਬੈਨ ਹੋ ਗਏ ਹੋ ਤੁਸੀਂ ਜਿਹੜਾ ਚੀਟਿੰਗ ਕੋਡ ਹੈਗਾ ਉਹ ਬੱਚਿਆਂ ਨੂੰ ਤਾ ਉਮਰ ਬੈਨ ਕਰ ਦਿੰਦਾ ਹੈਗਾ ਕਿ ਹੁਣ ਤੁਸੀਂ ਗਾਓਕਾਓ ਦੇ ਲਈ ਜਾ ਨਹੀਂ ਸਕਦੇ ਇਸ ਸਾਲ ਮਈ ਮਹੀਨੇ ਦੇ ਵਿੱਚ ਇੰਡੀਆ ਨੇ ਨੀਟ ਕਰਵਾਏ ਸੀ ਕੈਂਸਲ ਕੀਤੇ ਦੁਬਾਰਾ ਕਰਵਾਏ ਚਾਈਨਾ ਨੇ ਜੂਨ ਮਹੀਨੇ ਦੇ ਵਿੱਚ ਗਾਓਕਾਓ ਕਰਵਾਇਆ ਸੀ 7,900 ਪ੍ਰੀਖਿਆ ਕੇਂਦਰ ਸੀ ਔਰ 4,00,000 ਤੋਂ ਜ਼ਿਆਦਾ ਜਿਹੜੇ ਅਲੱਗ ਅਲੱਗ ਕਮਰੇ ਬਣੇ ਹੋਏ ਸੀਗੇ ਪੂਰੇ ਚਾਈਨਾ ਦੇ ਵਿੱਚ ਹਰ ਇੱਕ ਕਮਰੇ ਦੇ ਬਾਹਰ ਇਸ ਕਿਸਮ ਦਾ ਐਂਟੀ ਚੀਟਿੰਗ ਸਿਸਟਮ ਜਿਹੜਾ ਤੈਨਾਤ ਰੱਖਿਆ ਗਿਆ ਸੀਗਾ ਔਰ 1 ਕਰੋੜ ਤੋਂ ਜ਼ਿਆਦਾ ਬੱਚਿਆਂ ਨੇ ਉੱਥੇ 1 ਕਰੋੜ ਤੋਂ ਜ਼ਿਆਦਾ ਹਰ ਸਾਲ ਹੀ ਦਿੰਦੇ ਨੇ ਐਤਕੀ 1,30,00,000 ਬੱਚਿਆਂ ਨੇ ਉੱਥੇ ਐਗਜ਼ਾਮ ਦਿੱਤਾ ਹੈਗਾ ਇੰਡੀਆ ਦੇ 24,00,000 ਬੱਚੇ ਆਫਲਾਈਨ ਮੋਡ 'ਚ ਐਗਜ਼ਾਮ ਦੇ ਕੇ ਆਏ ਨੇ 20,00,000 ਦੇ ਕੇ ਆਏ ਨੇ ਚਾਈਨਾ 'ਚ 1,25,000,000 ਤੋਂ ਜ਼ਿਆਦਾ ਹਰ ਸਾਲ ਦਿੰਦੇ ਨੇ ਔਰ ਹਰ ਸਾਲ ਬਕਾਇਦਾ ਗਾਓਕਾਓ ਜਿਹੜਾ ਹੈਗਾ ਬਗੈਰ ਚੀਟਿੰਗ ਤੋਂ ਹੁੰਦਾ ਕਰੋਗੇ ਮੁਕਾਬਲਾ
ਦੋਗੇ ਜਵਾਬ ਉਹਨਾਂ ਬੱਚਿਆਂ ਦਾ ਜਿਹੜੇ ਸੁਸਾਈਡ ਕਰ ਗਏ ਨੇ, ਜਿਹੜੇ ਸਾਰਾ ਸਾਰਾ ਸਾਲ ਪ੍ਰੈਪਰੇਸ਼ਨ ਕਰਦੇ ਸੀ ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਦੀ ਅਹਿਮੀਅਤ ਘੱਟ ਨਹੀਂ ਹੈਗੀ, ਬਸ ਇਹ ਸਮਝਣਾ ਜ਼ਰੂਰੀ ਹੈ ਕਿ ਉਹਦੇ ਪਿੱਛੇ ਦੀ ਰੈਲੇਵੈਂਸ ਕੀ ਸੀ। ਸ਼ੋਅ ਇਸ ਕਰਕੇ ਕੀਤਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਇੱਕ ਇਟਸ ਜਸਟ ਐਨ ਅਨਦਰ ਐਗਜ਼ਾਮ। ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਇਸ ਦੀ ਪ੍ਰੈਪਰੇਸ਼ਨ ਕਰ ਰਿਹਾ ਹੁੰਦਾ ਅਤੇ ਉਹਦੀਆਂ ਅੱਖਾਂ ਦੇ ਥੱਲੇ ਆਏ ਕਾਲੇ ਟੋਏ ਜਿਹੜੇ ਤੁਸੀਂ ਦੇਖੇ ਹੋਏ ਹੁੰਦੇ ਜਾਂ ਉਸ ਜਿਸ ਡਿਪਰੈਸ਼ਨ ਦੇ ਵਿੱਚੋਂ ਹੁਣ ਗੁਜ਼ਰ ਰਿਹਾ ਉਹ ਦੇਖਿਆ ਹੋਇਆ ਹੁੰਦਾ ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਰਦੇ। ਪਰ ਮੈਨੂੰ ਇਹ ਲੱਗ ਰਿਹਾ ਸੀ ਪਿਛਲੇ ਹਫ਼ਤੇ ਮੈਂ ਨਹੀਂ ਸੀ ਕੀਤਾ ਇਹ ਐਪੀਸੋਡ ਕਿਉਂਕਿ ਦੋ ਇਸ਼ੂ ਸੀਗੇ, ਇੱਕ ਆਸਟ੍ਰੇਲੀਆ ਵਾਲਾ ਇੱਕ ਇੰਡੀਆ ਵਾਲਾ। ਮੈਂ ਸੋਚਿਆ ਕਿ ਚਲੋ ਛੱਡ ਦਿੰਦਾ, ਬਟ ਹਾਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਗਲਤ ਫਹਿਮੀਆਂ ਇਸ ਐਗਜ਼ਾਮੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਧਰਨਾ ਸਕਸੈਸਫੁਲ ਸੀ ਨਹੀਂ ਸੀ ਡਜ਼ਨਟ ਮੈਟਰ, ਆਮ ਆਦਮੀ ਪਾਰਟੀ ਕਰਵਾ ਰਹੀ ਸੀ, ਕਾਂਗਰਸ ਕਰਵਾ ਰਹੀ ਸੀ, ਸਿਆਸਤ ਸੀ ਉਹਦੇ ਵਿੱਚ, ਇਟ ਡਜ਼ਨਟ ਮੈਟਰ ਐਟ ਆਲ। ਆਈ ਡੋਂਟ ਈਵਨ ਕੇਅਰ, ਨੋ ਬਡੀ ਸ਼ੁੱਡ ਕੇਅਰ। ਉਹ ਸਿਆਸਤ ਦੇ ਇੱਕ ਤਰੀਕੇ ਹੈਗੇ ਨੇ, ਉਹ ਆਪਣੀਆਂ ਕੌਨਸਪੀਰੇਸੀਜ਼ ਹੈਗੀਆਂ ਨੇ, ਸਰਕਾਰ ਗਲਤ ਹੈ, ਵਿਰੋਧੀ ਧਿਰ ਗਲਤ ਹੈ, ਉਹ 'ਚ ਕਿਹਦੇ ਨਾਅਰੇ ਲੱਗੇ, ਹਿੰਦੂ ਦੇ ਧਰਮ ਦੇ ਨਾਅਰੇ ਲੱਗੇ, ਇਸਲਾਮਿਕ ਧਰਮ ਦੇ, ਇਟ ਡਜ਼ਨਟ ਮੈਟਰ ਐਟ ਆਲ। ਟਰੱਸਟ ਮੀ, ਦ ਥਿੰਗ ਵਿਚ ਮੈਟਰਸ ਦੀ ਮੋਸਟ ਇਜ਼ ਦ ਫਿਊਚਰ ਆਫ ਦਿਸ ਜਨਰੇਸ਼ਨ, ਇਸ ਪੀੜ੍ਹੀ ਦਾ ਭਵਿੱਖ ਕੀ ਹੋਊਗਾ, ਕੀ ਉਹਨਾਂ ਦਾ ਇੰਡੀਆ ਦੇ ਐਗਜ਼ਾਮੀਨੇਸ਼ਨ ਸਿਸਟਮਸ ਦੇ ਵਿੱਚ ਭਰੋਸਾ ਬਣੂਗਾ, ਕੀ ਉਹ ਉੱਦਾਂ ਹੀ ਤਿਆਰੀ ਕਰ ਸਕਣਗੇ, ਕੀ ਅਸੀਂ ਐਸੇ ਡਾਕਟਰ ਤੋਂ ਤੁਸੀਂ ਆਪਣਾ ਇਲਾਜ ਕਰਵਾਉਣਾ ਪਸੰਦ ਕਰੋਗੇ ਜੇ ਭਵਿੱਖ ਦੇ ਵਿੱਚ ਤੁਸੀਂ ਓਪਰੇਸ਼ਨ ਥੀਏਟਰ ਦੇ ਵਿੱਚ ਬੈਠੇ ਹੋਏ ਜਿਹੜਾ ਉਹ 718 ਨੰਬਰ ਲੈ ਕੇ ਆਇਆ ਹੋਇਆ, ਐਸੇ ਡਾਕਟਰ ਤੋਂ ਓਪਰੇਸ਼ਨ ਸੱਚੀ ਸੱਚੀ ਦੱਸਿਓ, ਜਾਂ ਆਪਣੇ ਪੇਰੈਂਟਸ ਦਾ ਓਪਰੇਸ਼ਨ ਕਰਵਾ ਲਉਂਗੇ ਤੁਸੀਂ। ਇਹ ਜਿਹੜੀ ਧਾਂਦਲੀ ਹੈਗੀ ਹੈ ਅਸਲ ਦੇ ਵਿੱਚ, ਇਹ ਧਾਂਦਲੀ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈਗੀ ਔਰ ਉੱਠੀ ਵੀ ਹੈ ਥੋੜ੍ਹੀ ਕਾਫੀ ਹੱਦ ਤੱਕ, ਪਰ ਮੈਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕ ਕਿਹੜੇ ਜਿਹੜੇ ਕਹਿ ਰਹੇ ਨੇ ਕਿ ਇਹ ਧਰਨਾ ਸਫਲ ਹੋ ਗਿਆ। ਆਈ ਡੋਂਟ ਥਿੰਕ ਸੋ ਇਹ ਸਫਲ ਹੋਇਆ, ਸਫਲ ਨਹੀਂ ਹੋਇਆ, ਦੂਰ ਦੂਰ ਤੱਕ ਸਫਲ ਨਹੀਂ ਹੋਇਆ। ਧਰਮਿੰਦਰ ਪ੍ਰਧਾਨ ਨੂੰ ਹਟਾ ਕੇ ਅਕਾਊਂਟੇਬਿਲਟੀ ਸਰਕਾਰ ਦੀ ਤੈਅ ਨਹੀਂ ਹੋਈ, ਹਾਲੇ ਵੀ ਸਰਕਾਰ ਦੇ ਕੋਲ ਜਿਹੜੀ ਪਲੈਨਿੰਗ ਹੈਗੀ ਹੈ, ਇੱਕ ਹਾਈ ਪਾਵਰ ਟਾਸਕ ਫੋਰਸ ਬਣਾਤੀ ਹੈ, CBT 'ਚ ਲੈ ਜਾਂਗੇ, ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਹੋਵੇਗਾ, ਇਹਦੇ 'ਚ ਅਲੱਗ ਅਲੱਗ ਬੰਦੇ ਓਬਜ਼ਰਵ ਕਰਨਗੇ, ਸੁਪਰਵੀਜ਼ਨ ਕਰਨਗੇ, ਬਲਾ ਬਲਾ ਬਲਾ ਬਲਾ ਬਲਾ, ਨਥਿੰਗ। 2023 ਤੋਂ ਸਬਕ ਲਿਆ ਨਹੀਂ, 24 ਤੋਂ ਲਿਆ ਨਹੀਂ, 26 ਤੋਂ ਲਿਆ ਨਹੀਂ, ਅੱਗੇ ਲੈ ਲਉਂਗੇ ਸਬਕ? ਆਈ ਡੋਂਟ ਥਿੰਕ ਸੋ, ਮੈਂ ਤਾਂ ਨਹੀਂ ਗਰੰਟੀ ਚੱਕਦਾ। ਖੈਰ, ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।
4: Still bangles. Yeah.

0: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
1: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
0: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
0: ਰਿਲੀਜ਼ਿੰਗ ਔਨ 31st ਜੁਲਾਈ

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ ਲਵ ਯੂ ਆਲ ਭਾਵਨਾ ਕੋ ਸਮਝੋ ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ ਰੇਡੀਓ ਹਾਂਜੀ 1674 AM ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ ਹਾਂਜੀ ਹਾਂਜੀ ਕਭੀ ਨਾ ਕਹਿਣਾ ਨਾ ਜੀ ਨਾ ਜੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਵਾਧਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
1: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
0: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
0: ਰਿਲੀਜ਼ਿੰਗ ਔਨ 31st July
3: Hi, hello, this is Ali Asghar here on Radio Haji, 1674 AM. Sunte rahiye, sunate rahiye, bajate rahiye, jo karna hai, kariye.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 499। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
5: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
6: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
5: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
4: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
5: ਰਿਲੀਜ਼ਿੰਗ ਔਨ 31st ਜੁਲਾਈ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
2: आहो जी आहो
1: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਂਜੀ ਰੇਡੀਓ
3: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
5: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
3: ਰਿਲੀਜ਼ਿੰਗ ਔਨ 31st ਜੁਲਾਈ।
5: ਦੱਸੋ।

0: ਪੱਚੀ ਸਾਲ ਦੀ ਇਹ ਤਪੱਸਿਆ ਨਾ ਅੱਜ ਕੱਲ ਦਾ ਵੈਰ ਰਾਮ ਮੁਹੰਮਦ ਸਿੰਘ ਆਜ਼ਾਦ ਮੈਂ।
1: ਜਦੋਂ ਇਹ ਨਾਂ ਲੈਂਦੇ ਹਾਂ ਤਾਂ ਸ਼ਾਇਦ ਤੁਹਾਨੂੰ ਊਧਮ ਸਿੰਘ ਦੀ ਯਾਦ ਆ ਜਾਂਦੀ ਹੋਏਗੀ। ਪਰ ਜਿੱਦਾਂ ਇਸ ਗੀਤ ਦੇ ਵਿੱਚ ਕੁਛ ਗੱਲਾਂ ਕਹੀਆਂ, ਕੁਛ ਦੇ ਉੱਤੇ ਇਤਰਾਜ਼ ਕੀਤਾ ਜਾ ਸਕਦਾ, ਕੁਛ ਦੇ ਉੱਤੇ ਸਵਾਲ ਕੀਤੇ ਜਾ ਸਕਦੇ ਨੇ, ਅਤੇ ਕਈਆਂ ਦੇ ਨਾਲ ਤਾਂ ਸਹਿਮਤ ਵੀ ਨਹੀਂ ਹੋਇਆ ਜਾ ਸਕਦਾ। ਰਾਮ ਮੁਹੰਮਦ ਸਿੰਘ ਆਜ਼ਾਦ, ਇਹਦੇ 'ਤੇ ਇਤਰਾਜ਼ ਕੀਤਾ ਜਾ ਸਕਦਾ। ਕਈ ਵਾਰ ਨਾਮ ਬਦਲੇ ਮੈਂ, ਇਹਦੇ 'ਤੇ ਸਵਾਲ ਕੀਤੇ ਜਾ ਸਕਦੇ ਨੇ ਕਿ ਨਾਮ ਬਦਲੇ ਜਾਂ ਵਾਕਈ ਕੋਈ ਨਾਮ ਨਹੀਂ ਸੀ। ਊਧਮ ਸਿੰਘ, ਜਿਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਜਾਂ ਉਹਨਾਂ ਦੇ ਨਾਂ ਦੇ ਉੱਤੇ ਅੱਜ ਕੱਲ੍ਹ ਇੱਕ ਸ਼ਹਿਰ ਵੀ ਹੈ, ਅੱਜ ਕੱਲ੍ਹ ਤਾਂ ਕੀ ਪਹਿਲਾਂ ਤੋਂ ਹੀ ਹੈ ਜਦੋਂ ਤੋਂ ਉਹ ਪੈਦਾ ਹੋਏ ਉੱਥੇ, ਸੁਨਾਮ ਊਧਮ ਸਿੰਘ ਵਾਲਾ। ਤਰਾਸਦੀ ਸਾਡੀ ਇਹ ਹੈ ਕਿ ਮਹਾਤਮਾ ਗਾਂਧੀ ਦੇ ਨਾਂ ਦੇ ਉੱਤੇ ਗੁਜਰਾਤ ਦੇ ਸੂਬੇ ਦੀ ਇੱਕ ਰਾਜਧਾਨੀ ਹੋਇਆ ਪੂਰੀ, ਅਤੇ ਅਸੀਂ ਊਧਮ ਸਿੰਘ ਜਾਂ ਭਗਤ ਸਿੰਘ ਦੇ ਨਾਂ ਦੇ ਉੱਤੇ ਰਾਜਧਾਨੀ ਤਾਂ ਬਹੁਤ ਦੂਰ ਦੀ ਗੱਲ, ਜਿਹੜੇ ਸ਼ਹਿਰ ਹੈਗੇ ਵੀ ਨੇ ਉਹਨਾਂ ਨੂੰ ਵੀ ਬਚਾ ਬਸਾ ਨਹੀਂ ਪਾ ਰਹੇ। ਐਸਾ ਕੀ ਹੈ ਉੱਥੇ ਜਿਹੜਾ ਊਧਮ ਸਿੰਘ ਦੇ ਨਾਲ ਜੁੜਿਆ ਹੋਇਆ? ਇੱਕ ਉਹ ਹਵੇਲੀ, ਔਰ ਉੱਥੇ ਵੀ ਕੋਈ ਰਿਸਰਚ ਨਹੀਂ, ਗਾਂਧੀਅਨ ਸਟੱਡੀ ਹੁੰਦੀ ਹੈ। ਇੱਦਾਂ ਨਹੀਂ ਕਿ ਗਾਂਧੀ ਦੇ ਉੱਤੇ ਨਹੀਂ ਹੋਣਾ ਚਾਹੀਦਾ, ਪਰ ਊਧਮ ਸਿੰਘ ਦੇ ਉੱਤੇ ਵੀ ਹੋਵੇ, ਕਿਉਂਕਿ ਇਹ ਇੱਕ ਐਸਾ ਕਰੈਕਟਰ ਹੈ ਜਿਹਦੇ ਬਾਰੇ ਸ਼ਾਇਦ ਇਤਿਹਾਸ ਨੇ ਵੀ ਜਸਟਿਸ ਨਹੀਂ ਕੀਤਾ, ਅਸੀਂ ਵੀ ਨਹੀਂ ਕਰ ਰਹੇ ਹੈਗੇ। ਅਸੀਂ ਬਸ ਇੰਨਾ ਕੁ ਦਿਖਾ ਦਿੰਦੇ ਹਾਂ ਕਿ 21 ਸਾਲ, ਜਿਵੇਂ ਫਿਲਮ ਵੀ ਆਈ ਸੀਗੀ ਜਿਹੜੀ ਵਿੱਕੀ ਕੌਸ਼ਲ ਵਾਲੀ, ਉਹ 'ਚ ਤੁਸੀਂ ਦੇਖਿਆ ਹੋਣਾ ਹੈ ਕਿ ਹਾਥੀ ਅਤੇ ਪੰਜਾਬੀ ਕਦੇ ਵੀ ਕੋਈ ਭੁੱਲਦੇ ਨਹੀਂ ਹੈਗੇ। ਦਿਖਾਇਆ ਇਹ ਗਿਆ ਕਿ ਪੰਜਾਬੀਆਂ ਦੀ ਐਲੀਫੈਂਟ ਮੈਮਰੀ ਹੁੰਦੀ ਹੈ ਅਤੇ ਕਈ ਗੱਲਾਂ ਨੂੰ ਯਾਦ ਰੱਖਦੇ ਨੇ। 21 ਸਾਲ ਬਾਅਦ ਜਾ ਕੇ ਬਦਲਾ ਲੈ ਲਿਆ ਜਲ੍ਹਿਆਂਵਾਲੇ ਬਾਗ ਦਾ, ਦੈਟ ਇਜ਼ ਨੋਟ ਦੀ ਕਰੈਕਟ ਸਟੋਰੀ, ਜਾਂ ਫਿਰ ਦੈਟ ਇਜ਼ ਨੋਟ ਦੀ ਕੰਪਲੀਟ ਸਟੋਰੀ। ਕੰਪਲੀਟ ਸਟੋਰੀ ਦੇ ਵਿੱਚ ਬੜੇ ਸਾਰੇ ਐਸਪੈਕਟ ਲੁਕ ਵੀ ਜਾਂਦੇ ਨੇ। ਪਿੱਛੇ ਜੇ ਮੈਂ ਇੱਕ ਕਿਸੇ ਪੋਡਕਾਸਟਰ ਦੀ ਗੱਲ ਸੁਣ ਰਿਹਾ ਸੀ, ਕਹਿੰਦੇ ਜਦੋਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਕੁ ਰੱਖਦੇ ਹਾਂ ਕਿ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦੇ ਵਿੱਚ ਫਾਂਸੀ 'ਤੇ ਟੰਗਿਆ ਗਿਆ, ਪਰ ਉਹ ਨੌਜਵਾਨ ਦੀਆਂ ਕੁਝ ਆਪਣੀਆਂ ਸਦਰਾਂ ਵੀ ਹੋਣਗੀਆਂ। ਨੌਜਵਾਨਾਂ ਨੂੰ ਨੌਜਵਾਨਾਂ ਦੀ ਤਰ੍ਹਾਂ ਦੇਖਦੇ ਹੀ ਨਹੀਂ ਅਸੀਂ। ਫਰੀਡਮ ਫਾਈਟਰਸ ਦੀ ਜਦੋਂ ਗੱਲ ਆਉਂਦੀ ਹੈ, ਉਹਨਾਂ ਦੀ ਆਪਣੀ ਪਰਸਨਲ ਲਾਈਫ ਕੀ ਰਹੀ ਹੋਏਗੀ? ਊਧਮ ਸਿੰਘ ਦੇ ਕੇਸ ਦੇ ਵਿੱਚ ਤਾਂ ਹੋਰ ਵੀ ਬੜੀ ਅਜੀਬ ਕਹਾਣੀ ਹੈਗੀ ਹੈ। ਜਿਹਨੂੰ ਛੋਟੇ ਹੁੰਦੇ ਹੀ ਇੱਕ ਜਿਹਨੇ ਮਾਂ ਪਿਓ ਨਹੀਂ ਹੈਗੇ ਅਤੇ ਉਹਨਾਂ ਦੇ ਫੈਮਿਲੀ ਦੇ ਵਿੱਚੋਂ ਉਹਨਾਂ ਦੇ ਜਿਹੜੇ ਅੰਕਲ ਨੇ ਉਹਨਾਂ ਨੂੰ ਇੱਕ ਔਰਫਨੇਜ 'ਚ ਪਾ ਦਿੰਦੇ ਨੇ, ਇੱਕ ਅਨਾਥ ਆਸ਼ਰਮ ਦੇ ਵਿੱਚ ਪਾ ਦਿੰਦੇ ਨੇ। ਅਨਾਥ ਆਸ਼ਰਮ ਦੀ ਵੀ ਆਪਣੀ ਇੱਕ ਜ਼ਿੰਦਗੀ ਹੋਏਗੀ, ਅਤੇ ਉੱਥੇ ਊਧਮ ਉਹਨਾਂ ਨੂੰ ਨਾਮ ਕਿਸੇ ਨੇ ਦਿੱਤਾ ਜਾਂ ਕੋਈ ਹੋਰ ਨਾਮ ਸੀ, ਇਹ ਵੀ ਅਲੱਗ ਕਹਾਣੀਆਂ ਨੇ। ਅਤੇ ਊਧਮ ਨਾਮ ਅਸੀਂ ਪੰਜਾਬੀ 'ਚ ਜਾਣਦੇ ਹਾਂ ਕਿ ਊਧਮ ਮਚਾਉਣ ਵਾਲਾ, ਯਾਨੀ ਕਿ ਤਬਾਹੀ ਮਚਾਉਣ ਵਾਲਾ, ਬਟ ਉੱਥੋਂ ਬਿਲਕੁਲ ਅਲੱਗ ਕਰੈਕਟਰ ਇੱਕ ਹੈਗਾ, ਅਤੇ ਉਹ ਕਰੈਕਟਰ ਦੇ ਬਾਰੇ ਅੱਜ ਦੇ ਦਿਨ ਆਪਾਂ ਗੱਲਾਂ ਕਰਨੀਆਂ ਨੇ, ਕਿਉਂ ਕਰਨੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹੈਗੇ ਹਾਂ। ਪਰ ਇਸ ਪ੍ਰੋਗਰਾਮ ਜਿਹਦਾ ਨਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੀ, ਇਹਦੇ 'ਚ ਗੱਲ ਮੈਂ ਨਹੀਂ ਕਰ ਸਕਦਾ, ਕਿਉਂਕਿ ਊਧਮ ਸਿੰਘ ਦੇ ਬਾਰੇ ਜਿਹੜੀ ਜਿਸ ਜ਼ਹਿਨੀਅਤ ਦੇ ਨਾਲ ਗੱਲ ਕਰਨੀ, ਪਿਛਲੀ ਵਾਰ ਵੀ ਕੀਤਾ ਸੀ, ਪਿਛਲੇ ਸਾਲ ਵੀ ਐਪੀਸੋਡ ਕੀਤਾ ਸੀ, ਪਰ ਉਹਦੇ 'ਚ ਕੁਛ ਵੱਖਰੀਆਂ ਗੱਲਾਂ ਅੱਜ ਦੇ ਦਿਨ ਕਰਨੀਆਂ ਹੈਗੀਆਂ ਨੇ। ਕਿਸੇ ਉਸੇ ਲੀਕ ਦੇ ਉੱਤੇ ਅਸੀਂ ਵੀ ਉਸੇ ਲੀਕ ਦੇ ਫਕੀਰ ਨਾ ਬਣ ਜਾਈਏ। ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ, ਲੀਕ ਤੋਂ ਕੁਛ ਵੱਖਰੀ ਗੱਲ ਕਰਨ ਦੇ ਲਈ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਗੌਤਮ ਜੀ।
1: ਜੀ ਬਹੁਤ
2: ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ।
1: ਭਾਜੀ ਇੱਕ ਗੱਲ ਜਿਹੜੀ ਊਧਮ ਸਿੰਘ ਦੇ ਨਾਲ ਜੁੜੀ, ਮੈਂ ਇੱਕ ਦਿਨ ਆਪਾਂ ਵੀ ਫੋਨ ਦੇ ਉੱਤੇ ਵੀ ਗੱਲ ਕਰ ਰਹੇ ਸੀ, ਪਰ ਮੈਂ ਇੱਕ ਦਿਨ ਸੋਚ ਰਿਹਾ ਸੀ ਔਰ ਉਹ ਸਾਰੀਆਂ ਗੱਲਾਂ ਆਪਸ 'ਚ ਜੁੜ ਗਈਆਂ, ਅਤੇ ਉਹ ਇਹ ਸੀ, ਇੱਕ ਤਾਂ ਜਿਹੜਾ ਰਾਮ ਮੁਹੰਮਦ ਸਿੰਘ ਆਜ਼ਾਦ ਵਾਲਾ, ਉਹ ਇੱਕ ਅਲੱਗ ਬਹਿਸ ਚੱਲਦੀ ਰਹਿੰਦੀ ਹੈ, ਉਹਦੇ 'ਤੇ ਵੀ ਤੁਸੀਂ ਆਪਣਾ ਦੱਸ ਦਿਓ। ਸ਼ਹੀਦ ਏ ਆਜ਼ਮ ਕਿਹਾ ਜਾਂਦਾ ਹੈ, ਹੋਰ ਬਹੁਤ ਕੁਛ ਕਿਹਾ ਜਾਂਦਾ, ਪਰ ਇਹ ਸਾਰੇ ਟਾਈਟਲਸ ਦੇਣ ਦੇ ਨਾਲ ਕਿ ਉਸ ਇੱਕ ਪੂਰੇ ਕਰੈਕਟਰ ਨੂੰ ਅਸੀਂ ਜਸਟੀਫਾਈ ਕਰ ਦਿੰਦੇ ਹਾਂ। ਅਤੇ ਜਿਹੜੀ ਮੈਂ ਸਟਾਰਟਿੰਗ 'ਚ ਇੱਕ ਰੈਫਰੈਂਸ ਦੇ ਰਿਹਾ ਸੀ ਕਿ ਊਧਮ ਸਿੰਘ ਦੇ, ਮਤਲਬ ਜਦੋਂ ਇੱਕ ਅਸੀਂ ਕਿਸੇ ਦੇ ਕਿਰਦਾਰ ਦੀ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹਦੇ ਫਾਈਨਲ ਚੈਪਟਰ 'ਤੇ ਹੀ ਪਹੁੰਚ ਜਾਂਦੇ ਹਾਂ। ਜਦੋਂ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹਾਂ ਤਾਂ ਉਹ ਸਿਰਫ ਖਾਲਸਾ ਪੰਥ ਸਾਜਣ ਜਾਂ ਹੋਰ ਲੜਾਈਆਂ ਪੜ੍ਹਾਈਆਂ ਦੀ ਗੱਲ ਕਰਕੇ ਖਤਮ ਕਰ ਦਿੰਦੇ। ਉਸ ਇੱਕ ਕਿਰਦਾਰ ਦਾ ਆਪਣਾ ਇੱਕ ਪੂਰੀ ਲਾਈਫ ਜਰਨੀ ਰਹੀ ਹੋਏਗੀ, ਠੀਕ ਉਸੇ ਤਰੀਕੇ ਦੇ ਨਾਲ ਊਧਮ ਸਿੰਘ ਦੀ ਪਹਿਲਾਂ ਦੀ ਲਾਈਫ, ਉਹ ਕਹਿ ਦਿੰਦੇ ਨੇ ਕਿ ਅਨਨੋਨ ਚੈਪਟਰਸ ਦੇ ਵਿੱਚ ਹੀ ਹੈ, ਪਰ ਕਿਸੇ ਨੇ ਤਾਂ ਰਿਕਾਰਡ ਕੀਤੀ ਹੋਣੀ ਹੈ ਨਾ ਔਰਫਨ ਏਜ ਦੇ ਵਿੱਚ ਜਦੋਂ ਰਹਿ ਰਹੇ ਸੀ, ਕਿਵੇਂ ਰਹੇ ਉੱਥੇ, ਹੋਰ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਪਾਰਟੀਸਪੇਟ ਕਰਦੇ ਹੋ, ਉਹਨਾਂ ਦਾ ਪਹਿਲੇ ਨਾਮ ਕੀ ਸੀਗੇ, ਜਾਂ ਉਹ ਨਾਵਾਂ ਦੇ ਪਿੱਛੇ ਦੀਆਂ ਵੀ ਆਪਣੀਆਂ ਕਹਾਣੀਆਂ ਹੋਣਗੀਆਂ। ਫਿਰ ਉਹ ਹੌਲੀ ਹੌਲੀ ਵੱਡੇ ਹੋਏ, ਠੀਕ ਹੈ ਇੱਕ ਜਲ੍ਹਿਆਂਵਾਲੇ ਬਾਗ ਦਾ ਇੱਕ ਸੇਕ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਸੀਗਾ, ਬਟ ਇੱਕ ਬੱਚੇ ਦੇ ਲਈ ਐਡਾ ਜਿਗਰਾ ਕਰਨਾ ਕਿਵੇਂ ਪੋਸੀਬਲ ਹੈ? ਫਿਰ ਇੱਕ ਅਲੱਗ ਅਲੱਗ ਸ਼ਹਿਰਾਂ ਦੀ ਜਰਨੀ, ਉਹ ਜਰਨੀ ਦੇ ਵਿੱਚ ਵੀ ਕਿ ਉਹ ਹਰ ਵਕਤ ਆਪਣੇ ਦਿਮਾਗ ਦੇ ਵਿੱਚ ਇੱਕ ਬਦਲਾ ਬਦਲਾ ਬਦਲਾ ਇੱਦਾਂ ਰਹਿੰਦਾ ਹੋਊਗਾ, ਜਾਂ ਸ਼ਹੀਦ ਊਧਮ ਸਿੰਘ ਦੀ ਆਪਣੀ ਵੀ ਇੱਕ ਪਰਸਨੈਲਿਟੀ ਹੋਊਗੀ, ਉਹਦੇ 'ਚੋਂ ਸ਼ਹੀਦ ਅੱਖਰ ਹਟਾ ਕੇ ਊਧਮ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ ਜੋ ਵੀ ਉਹਦੀ ਪਰਸਨੈਲਿਟੀ ਹੈ, ਉਹ ਉਸ ਪਰਸਨੈਲਿਟੀ ਨੂੰ ਅਸੀਂ ਕਦੇ ਸਮਝ ਪਾਵਾਂਗੇ? ਮੇਰਾ ਗਾਂਧੀ ਸਟੱਡੀ ਦੇ ਉੱਤੇ ਗੱਲ ਕਰਨ ਦਾ ਮਕਸਦ ਇਹ ਨਹੀਂ ਸੀ ਕਿ ਆਪਾਂ ਉਹਨਾਂ ਨੂੰ ਡੀਫੇਮ ਕਰ ਰਹੇ ਹਾਂ, ਬਟ ਊਧਮ ਸਿੰਘ ਸਟੱਡੀ, ਭਗਤ ਸਿੰਘ ਸਟੱਡੀ, ਇਸ ਕਿਸਮ ਦੀਆਂ ਸਟੱਡੀਜ਼ ਵੀ ਤਾਂ ਹੋਣੀਆਂ ਚਾਹੀਦੀਆਂ ਨੇ।
2: ਨਹੀਂ ਬਿਲਕੁਲ ਤੁਹਾਡੀ ਗੱਲ ਗੌਤਮ ਜੀ ਇਹ ਬਿਲਕੁਲ ਦਰੁਸਤ ਹੈ ਕਿ ਜਿਹੜੇ ਸਾਡੇ ਨਾਇਕ ਨੇ ਜਿਹੜੇ ਸਾਡੇ ਹੀਰੋ ਨੇ ਤੇ ਜੰਗੇ ਆਜ਼ਾਦੀ ਦੇ ਹੀਰੋ ਨੇ ਜਾਂ ਹੋਰ ਸੋਸ਼ਲ ਲਾਈਫ ਦੇ ਵਿੱਚ ਪੋਲੀਟੀਕਲ ਲਾਈਫ ਦੇ ਵਿੱਚ ਉਹਨਾਂ ਨੇ ਵੱਡਾ ਕੰਮ ਕੀਤਾ ਤੇ ਉਹ ਕਈ ਵਾਰੀ ਜਦੋਂ ਬਾਅਦ ਦੇ ਵਿੱਚ ਉਹਦਾ ਇੱਕ ਲੈਜੰਡ ਘੜਿਆ ਜਾਂਦਾ ਹੈ ਤੇ ਉਹਦੇ ਵਿੱਚ ਫਿਰ ਜਿਹੜੀ ਇੱਕ ਮਾਰਕੇਬਾਜ਼ੀ ਵਾਲੀ ਗੱਲ ਹੈ ਤੇ ਉੱਥੇ ਜਿਹੜੀ ਸਾਰੀ ਗੱਲ ਕੇਂਦਰਿਤ ਕਰ ਦਿੱਤੀ ਜਾਂਦੀ ਹੈ। ਹੁਣ ਅਸੀਂ ਕਈ ਵਾਰੀ ਕਾਲਜਾਂ ਦੇ ਵਿੱਚ ਯੂਥ ਫੈਸਟੀਵਲ ਵਗੈਰਾ ਚ ਦੇਖਦੇ ਹਾਂ ਊਧਮ ਸਿੰਘ ਦੀ ਵਾਰ ਅਕਸਰ ਗਾਈ ਜਾਂਦੀ ਹੈ, ਫੜ ਲਓ ਲੰਦਨ ਵਾਸੀਓ ਮੈਂ ਖੜਾ ਪੁਕਾਰਾਂ, ਤੇ ਜਾਂ ਅਕਸਰ ਇਹ ਹੁੰਦਾ ਹੈ ਢੱਡ ਸਾਰੰਗੀ ਤੇ ਜਿਹੜੀਆਂ ਵਾਰਾਂ ਗਾਈਆਂ ਜਾਂਦੀਆਂ ਨੇ, ਜਿਹੜਾ ਸੀ ਉਹ ਬੋਲੀ ਸੁਣੀ ਜਦੋਂ ਅੜਵਾਇਰ ਦੀ ਸ਼ੇਰ ਘੁਰਨ ਚ ਉੱਠਿਆ, ਇਹ ਇੱਦਾਂ ਦੀਆਂ ਜਿਹੜੀਆਂ ਉਹ ਨੇ ਠੀਕ ਹੈ, ਉਹ ਇੱਕ ਲੈਜੰਡ ਨੂੰ ਦੱਸਣ ਵਾਸਤੇ, ਇੱਕ ਬਹਾਦਰੀ ਨੂੰ ਦੱਸਣ ਵਾਸਤੇ ਜਾਂ ਬੰਦੇ ਦੀ ਦ੍ਰਿੜਤਾ ਨੂੰ ਡਿਟਰਮੀਨੇਸ਼ਨ ਨੂੰ ਦੱਸਣ ਵਾਸਤੇ ਉਹ ਠੀਕ ਹੈ, ਤੇ ਪਰ ਉਹਦੇ ਚ ਫਿਰ ਜਿਹੜੀ ਉਹਨਾਂ ਦੀ ਜ਼ਿੰਦਗੀ ਕੀ ਸੀ, ਜਿਹੜੀ ਅਸਲ ਜਿਹੜੀ ਲੈਜੰਡ ਹੈ ਉਹ ਕੀ ਸੀ, ਉਹ ਰੁਲ ਜਾਂਦੀ ਹੈ ਤੇ ਅਕਸਰ ਇਹ ਹੁੰਦਾ। ਤੇ ਦੂਜੀ ਇਹਦੇ ਚ ਨਾਲ ਜਿਹੜੀ ਗੱਲ ਹੈ, ਕਿਉਂਕਿ ਜਦੋਂ ਆਪਾਂ ਤੁਸੀਂ ਗਾਂਧੀ ਦੀ ਗੱਲ ਕੀਤੀ ਹੈ ਜਾਂ ਨਹਿਰੂ ਦੀ ਗੱਲ ਕਰਦੇ ਹਾਂ, ਇਹ ਕਿ ਚਲੋ ਉਹ ਵੀ ਕੋਈ ਛੋਟੇ ਨਾਇਕ ਨਹੀਂ ਹੈਗੇ, ਗਾਂਧੀ ਵੀ ਵੱਡੇ ਨਾਇਕ ਸੀ ਜੰਗੇ ਆਜ਼ਾਦੀ ਦੇ, ਤੇ ਪਰ ਕਿਉਂਕਿ ਗਾਂਧੀ ਜਿਹੜੇ ਸੀ ਉਹ ਬਹੁਤ ਵੱਡੇ ਰਈਸ ਪਰਿਵਾਰ ਚ ਪੈਦਾ ਹੋਏ, ਏਦਾਂ ਹੀ ਨਹਿਰੂ ਜਿਹਨੂੰ ਆਪਾਂ ਕਹਿੰਦੇ ਕਿ ਮੂੰਹ ਚ ਚਾਂਦੀ ਦਾ ਚਮਚਾ ਲੈ ਕੇ ਜੰਮੇ ਸੀ ਅਕਸਰ, ਇਹ ਇਹਦੇ ਲਈ ਤਸ਼ਬੀਹ ਵਰਤੀ ਜਾਂਦੀ, ਹਾਲਾਂਕਿ ਚਲੋ ਅੰਗਰੇਜ਼ੀ ਦਾ ਇਹ ਮੁਹਾਵਰਾ। ਤੇ ਹੁਣ ਉਹ ਤਾਂ ਨਾਲ ਜਿਹਨਾਂ ਆਪਣੇ ਨੋਟਸ ਲਿਖਦੇ ਰਹੇ, ਉਹਨਾਂ ਨੇ ਬੁੱਕਸ ਵੀ ਲਿਖੀਆਂ, ਅਖਬਾਰ ਕੱਢੇ, ਸਾਰਾ ਇਹ ਸਾਰਾ ਕੁਛ ਕੀਤਾ, ਪਰ ਜਿਹੜੇ ਸਾਡੇ ਇਹ ਹੀਰੋ ਨੇ ਤੇ ਇਹਨਾਂ ਨੇ ਐਕਟੀਵਿਟੀ ਕੀਤੀ ਤੇ ਉਹ ਐਕਟੀਵਿਟੀ ਕਰਦੇ ਗਏ, ਅੱਗੇ ਤੁਰਦੇ ਗਏ, ਤੇ ਪਰ ਇਹ ਵੀ ਜਦੋਂ ਉਹਨਾਂ ਦੀ ਉਸ ਪੈੜ ਨੂੰ ਨੱਪਣ ਵਾਲਾ ਜਿਹੜਾ ਸਾਡੇ ਜਿਹੜਾ ਇਤਿਹਾਸਕਾਰਾਂ ਦਾ ਫਰਜ਼ ਬਣਦਾ, ਤੇ ਉਵੇਂ ਜਿਹੜੀ ਉਹ ਪੈੜ ਨਹੀਂ ਨੱਪੀ ਗਈ। ਇਹੀ ਜਿਹੜਾ ਸਾਰਾ ਕੁਛ ਊਧਮ ਸਿੰਘ ਨਾਲ, ਸ਼ਹੀਦ ਊਧਮ ਸਿੰਘ ਨਾਲ ਹੋਇਆ। ਸ਼ਹੀਦ ਊਧਮ ਸਿੰਘ ਦੀਆਂ ਜਿਹੜੀਆਂ ਦੋ ਹੀ ਵੱਡੀਆਂ ਗੱਲਾਂ, ਇੱਕ ਜਿਹੜਾ ਜਲਿਆਂਵਾਲੇ ਬਾਗ ਦਾ ਸਾਕਾ ਜਿਹੜਾ ਉੱਥੇ ਕਤਲੇਆਮ ਹੋਇਆ ਪੰਜਾਬੀਆਂ ਦਾ, ਤੇ ਦੂਜਾ ਜਿਹੜਾ ਹੈਗਾ ਕੈਕਸਟਨ ਹਾਲ ਦੇ ਵਿੱਚ ਜਿਹੜਾ ਹੈ ਓਡਵਾਇਰ ਨੂੰ ਜਿਹੜਾ ਗੋਲੀ ਮਾਰਨ ਦੀ ਘਟਨਾ। ਇਹ ਊਧਮ ਸਿੰਘ ਦੀ ਸਾਰੀ ਲਾਈਫ, ਸਾਰੀ ਜ਼ਿੰਦਗੀ, ਸਾਰੀ ਇੱਥੇ ਅਸੀਂ ਲਿਆ ਕੇ ਕੇਂਦਰਿਤ ਕਰਕੇ ਛੱਡ ਦਿੰਦੇ ਹਾਂ, ਸਾਨੂੰ ਇਹ ਲੱਗਦਾ ਕਿ ਬਸ ਗੱਲ ਕਹਾਣੀ ਇਹ ਖਤਮ ਹੋ ਗਈ। ਕੱਲ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ, 31 ਜੁਲਾਈ ਨੂੰ ਉਹਨਾਂ ਨੂੰ ਜਿਹੜਾ ਸੀਗਾ ਪੈਂਟੋਵਿਲਾ ਜਿਹੜੀ ਜੇਲ੍ਹ ਹੈ ਤੇ ਉੱਥੇ ਉਹਨਾਂ ਨੂੰ ਜਿਹੜੇ ਸੀ ਫਾਂਸੀ ਦਿੱਤੀ ਗਈ ਸੀ। ਤੇ ਠੀਕ ਜਿਹੜੀ ਇਹ ਘਟਨਾ ਸੀ ਕੈਕਸਟਨ ਹਾਲ ਦੀ, ਤੇ 13 ਮਾਰਚ 1940 ਨੂੰ ਵਾਪਰੀ, ਉਸ ਤੋਂ ਠੀਕ ਜਿਹੜਾ ਹੈ 4.5 ਮਹੀਨਿਆਂ ਦੇ ਬਾਅਦ ਜਿਹੜਾ ਉਹਨਾਂ ਨੂੰ ਇਹ ਸਾਰਾ ਕੁਛ ਛੇਤੀ ਛੇਤੀ ਜਿਹੜਾ ਹੈ ਇਹ ਟ੍ਰਾਇਲ ਕੰਪਲੀਟ ਕਰਕੇ ਜਿਹੜਾ ਹੈ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀਗੀ। ਤੇ ਇਸ ਕਰਕੇ ਵੀ ਚਲੋ ਇਹ ਇੱਕ ਸਬੱਬ ਬਣਿਆ ਉਹਨਾਂ ਬਾਰੇ ਗੱਲ ਕਰਨ ਦਾ। ਜਿਹੜੀ ਤੁਸੀਂ ਸ਼ੁਰੂ ਚ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਮੇਰਾ ਖਿਆਲ ਹੈ ਕਿ ਉਹ ਬਹੁਤ ਜ਼ਿਆਦਾ ਜਿਹੜਾ ਹੈ ਇੱਕ ਸੋਚਣ ਵਾਲਾ ਬੰਦਾ ਜਾਂ ਥੋੜਾ ਜਿਹਾ ਇਤਿਹਾਸ ਨੂੰ ਸਮਝਣ ਵਾਲਾ ਬੰਦਾ ਜਾਂ ਇਤਿਹਾਸ ਤੇ ਝਾਤੀ ਮਾਰਨ ਵਾਲਾ ਬੰਦਾ, ਉਹ ਫਿਰ ਜ਼ਰੂਰ ਉਹਨੂੰ ਲੱਗਦਾ ਕਿ ਕੁਛ ਨਾ ਕੁਛ ਜਿਹੜੀਆਂ ਉਹ ਗੱਲਾਂ ਵੀ ਹੋਣੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ ਜਾਂ ਜਿਹਨਾਂ ਬਾਰੇ ਭੁਲੇਖੇ ਨੇ ਜਾਂ ਜਿਹਨਾਂ ਗੱਲਾਂ ਨੂੰ ਰੱਦ ਕਰਨ ਦੀ ਜ਼ਰੂਰਤ ਹੈ। ਕਿਉਂਕਿ ਇਹ ਵੀ ਇੱਕ ਸ਼ਹੀਦ ਦੇ ਨਾਲ ਅਨਿਆਂ ਹੁੰਦਾ ਜਦੋਂ ਅਸੀਂ ਕੋਈ ਵਾਧੂ ਗੱਲਾਂ ਉਹਨਾਂ ਦੇ ਨਾਲ ਜੋੜ ਲੈਂਦੇ ਹਾਂ, ਜਿਵੇਂ ਪਹਿਲੀ ਗੱਲ ਉਹਨਾਂ ਦੇ ਨਾਂ ਤੋਂ ਹੀ ਹੈ ਤੇ ਜਿਸ ਬਾਰੇ ਇਹ ਕਿਹਾ ਜਾਂਦਾ। ਤੇ ਠੀਕ ਹੈ, ਊਧਮ ਸਿੰਘ ਸ਼ੇਰ ਸਿੰਘ ਦੇ ਨਾਂ ਤੇ ਪੈਦਾ ਹੋਏ, ਮਾਂ ਪਿਓ ਨੇ ਸ਼ੇਰ ਸਿੰਘ ਰੱਖਿਆ ਨਾਂ ਜਦੋਂ ਪੈਦਾ ਹੋਏ, ਤੇ ਉਹਨਾਂ ਦੇ ਜਿਹੜੇ ਵੱਡੇ ਭਰਾ ਸੀ ਉਹਨਾਂ ਦਾ ਨਾਂ ਸਾਧੂ ਸਿੰਘ ਰੱਖਿਆ। ਤੇ ਬਹੁਤ ਹੀ ਛੇਤੀ ਜਿਹੜਾ ਹੈ ਉਹ ਮਾਤਾ ਜੀ ਚਲੇ ਗਏ ਪਹਿਲਾਂ, ਫਿਰ ਪਿਤਾ ਜੀ ਚਲੇ ਗਏ ਛੋਟੀ ਉਮਰ ਦੇ ਵਿੱਚ ਹੀ, ਜਿਹੜੇ ਸੀ ਉਹ ਇੱਕ ਤਰੀਕੇ ਦੇ ਯਤੀਮ ਹੋ ਗਏ ਦੋਨੇ ਭਰਾ। ਤੇ ਹੁਣ ਜਿਹੜੀ ਉਹਨਾਂ ਦੀ ਉਹ ਲਾਈਫ ਹੈ ਜਿਹੜੀ ਸੁਨਾਮ ਦੇ ਵਿੱਚ ਪੈਦਾ ਹੁੰਦੇ ਆ ਜਿੱਥੇ, ਤੇ ਉਦੋਂ ਬਾਅਦ ਉਹਨਾਂ ਦੇ ਪਿਤਾ ਦਾ ਜਿਹੜਾ ਸੰਘਰਸ਼ ਹੈ, ਮਾਤਾ ਦਾ ਸੰਘਰਸ਼ ਹੈ, ਤੇ ਪਿਤਾ ਲੇਬਰ ਕਰਦੇ ਆ, ਹਾਲਾਂਕਿ ਉੱਥੇ ਜਿਹੜੀ ਉਹ ਕਮਿਊਨਿਟੀ ਦੇ ਵਿੱਚ ਪੈਦਾ ਹੋਏ, ਤੇ ਹੁਣ ਭਾਵੇਂ ਕਮਿਊਨਿਟੀ ਉਹ ਮਾਣ ਕਰਦੀ ਹੈ, ਚਲੋ ਕਰਨਾ ਵੀ ਚਾਹੀਦਾ, ਤੇ ਕੰਬੋਜ ਬਰਾਦਰੀ ਦੇ ਵਿੱਚ ਉਹ ਪੈਦਾ ਹੋਏ, ਉਹਨਾਂ ਕੋਲ ਜ਼ਮੀਨਾਂ ਵੀ ਨੇ ਸੁਨਾਮ ਦੇ ਵਿੱਚ ਵੀ ਹੈਗੀਆਂ, ਪਰ ਉਹਨਾਂ ਕੋਲ ਜ਼ਮੀਨ ਹੈ ਨਹੀਂ ਸੀ, ਤੇ ਉਹ ਜਿਹੜਾ ਸੀ ਲੇਬਰ ਦਾ ਕੰਮ ਉਹਦੇ ਪਿਤਾ ਕਰਦੇ, ਉਦੋਂ ਨਹਿਰਾਂ ਦੀ ਖੁਦਾਈ ਹੋ ਰਹੀ ਸੀ ਤੇ ਨਹਿਰ ਪੁੱਟੀ ਜਾ ਰਹੀ ਸੀ, ਤੇ ਆਪਣਾ ਜਿਹੜਾ ਉਹਨਾਂ ਨੇ ਇੱਕ ਜਿਹੜੀ ਜਿਹੜੀ ਉਪਜੀਵਿਕਾ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਸ ਤਰ੍ਹਾਂ ਦਾ ਜਿਹੜਾ ਰਿਜ਼ਕ ਸੀ ਜਿਹੜਾ ਉਹਨਾਂ ਦਾ ਉਹ ਸੀ। ਤੇ ਉਦੋਂ ਬਾਅਦ ਉਹਨਾਂ ਨੇ ਰੇਲਵੇ ਫਾਟਕ ਸੁਨਾਮ ਦੇ ਨਾਲ ਹੀ ਉਪਲੀ ਤੇ ਉੱਥੇ ਜਿਹੜਾ ਸੀਗਾ ਚੌਕੀਦਾਰ ਦੇ ਵਜੋਂ ਵੀ ਕੰਮ ਕੀਤਾ। ਤੇ ਪਰ ਜਦੋਂ ਮਾਤਾ ਦੀ ਡੈਥ ਹੋਣ ਤੋਂ ਬਾਅਦ ਉਹ ਅੰਮ੍ਰਿਤਸਰ ਆਏ ਤੇ ਉੱਥੇ ਹੀ ਉਹਦੇ ਪਿਤਾ ਬਿਮਾਰ ਹੋ ਗਏ, ਉਹਨਾਂ ਦੀ ਡੈਥ ਹੋ ਗਈ, ਜਿਸ ਕਰਕੇ ਉਹਨਾਂ ਦੇ ਤਾਇਆ ਜੀ ਨੇ ਜਿਹੜਾ ਸੀ ਉਹਨਾਂ ਨੂੰ ਦੋਨੇ ਭਰਾਵਾਂ ਨੂੰ ਉੱਥੇ ਜਿਹੜਾ ਸੈਂਟਰਲ ਖਾਲਸਾ ਯਤੀਮ ਖਾਨਾ ਉਹ ਹੁਣ ਵੀ ਹੈਗਾ, ਪਰ ਹੁਣ ਬਹੁਤਾ ਚਰਚਾ ਚ ਨਹੀਂ ਕਿਉਂਕਿ ਉਸ ਤੋਂ ਬਾਅਦ ਭਗਤ ਪੂਰਨ ਸਿੰਘ ਪਿੰਗਲਵਾਲਾ ਦੀ ਜ਼ਿਆਦਾ ਚਰਚਾ ਹੋਣ ਕਰਕੇ ਤੇ ਜਿਹੜਾ ਹੁਣ ਉਹ ਉਵੇਂ ਉਹ ਚਰਚਾ ਚ ਰਿਹਾ ਨੀ ਜਿਹੜਾ ਆਰਫਨੇਜ ਜਿਹਦਾ ਸੈਂਟਰਲ ਖਾਲਸਾ ਯਤੀਮ ਖਾਨਾ। ਤੇ ਉਸ ਵੇਲੇ ਕਿਉਂਕਿ ਉਹਦਾ ਨਾਂ ਸੀ ਉੱਥੇ ਬਹੁਤ ਸਾਰੇ ਬੱਚਿਆਂ ਦੀ ਪਰਵਰਿਸ਼ ਕੀਤੀ ਜਾਂਦੀ ਸੀ ਜਿੱਥੇ ਇਹ ਦੋ ਭਰਾ ਦੋਨੇ ਭਰਾ ਉੱਥੇ ਜਿਹੜੇ ਸੀ ਉਹ ਰਹੇ, ਉਹਨਾਂ ਦੀ ਪਰਵਰਿਸ਼ ਹੋਈ। ਤੇ ਵੱਡੇ ਭਰਾ ਨੇ ਵੀ ਬਹੁਤਾ ਸਮਾਂ ਸਾਥ ਨਾ ਦਿੱਤਾ ਜਿਹੜੇ ਹੁਣ ਉਹਨਾਂ ਦਾ ਜਿਹੜਾ ਨਾਂ ਜਿਹੜਾ ਸੀ ਉੱਥੇ ਕਿਉਂਕਿ ਜਦੋਂ ਉੱਥੇ ਉਹ ਆਪਣਾ ਨਾਂ ਜਿਹੜਾ ਸੀ ਰੱਖਦੇ ਸੀਗੇ, ਜਿਸ ਤਰ੍ਹਾਂ ਇਹਨਾਂ ਦਾ ਨਾਂ ਊਧਮ ਸਿੰਘ ਰੱਖਿਆ ਗਿਆ, ਇਹਨਾਂ ਦੇ ਭਰਾ ਦਾ ਨਾਂ ਮੁਕਤਾ ਸਿੰਘ ਰੱਖਿਆ ਗਿਆ। ਤੇ ਮੁਕਤਾ ਸਿੰਘ ਵੀ ਲੰਬਾ ਸਮਾਂ ਜਿਹੜਾ ਉਹ ਸਾਥ ਨਹੀਂ ਦਿੱਤਾ, ਉਹ ਵੀ ਬਿਮਾਰ ਹੋ ਗਏ, ਬਿਮਾਰ ਹੋਣ ਤੋਂ ਬਾਅਦ ਅਕਾਲ ਚਲਾਵਾਂ ਕਰ ਗਏ। ਤੇ ਹੁਣ ਊਧਮ ਸਿੰਘ ਜਦੋਂ ਯੰਗ ਉਮਰ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਇੱਛਾ ਸੀ ਕਿ ਉਹ ਫੌਜ ਚ ਜਾਣ, ਕਿਉਂਕਿ ਇੱਕ ਤਾਂ ਉਹ ਦਿਮਾਗੀ ਤੌਰ ਤੇ ਫਿਜ਼ੀਕਲੀ ਦੋਨੇ ਤਰ੍ਹਾਂ ਉਹ ਤਕੜੇ ਸੀ। ਤੇ ਉਹ ਜਦੋਂ ਫੌਜ ਦੇ ਵਿੱਚ ਜਾਂਦੇ ਆ, ਉਹ ਸਿੱਖ ਪਾਇਨੀਅਰ ਉਦੋਂ ਰੈਜੀਮੈਂਟ ਦੇ ਵਿੱਚ ਸ਼ਾਇਦ 32ਵੀਂ ਸਿੱਖ ਪਾਇਨੀਅਰ ਰੈਜੀਮੈਂਟ ਦੇ ਵਿੱਚ ਉਹਨਾਂ ਨੂੰ ਭਰਤੀ ਕਰ ਲਿਆ, ਬਿਲਕੁਲ ਹੇਠਲੇ ਰੈਂਕ ਤੇ ਜਿੱਥੇ ਲੇਬਰ ਲੈਵਲ ਦਾ ਜਿਹੜਾ ਕੰਮ ਹੁੰਦਾ, ਰੇਲਵੇ ਲਾਈਨਾਂ ਜਿਹੜੀਆਂ ਉਹ ਵਿਛਾਈਆਂ ਜਾ ਰਹੀਆਂ ਸੀ, ਬਸਰੇ ਚਲੇ ਗਏ, ਏਦਾਂ ਦੀ ਗੱਲ। ਤੇ ਉੱਥੇ ਉਹਨਾਂ ਨੂੰ ਕੁਛ ਗੱਲਾਂ ਦੀ ਜਿਹੜੀ ਉਹ ਸਮਝ ਪਈ ਕਿ ਇਨਸਾਨ ਕੀ ਹੈ, ਰਾਜ ਕੌਣ ਕਰਦਾ, ਇਹ ਸਾਰੀਆਂ ਜਿਹੜੀਆਂ ਇਹ ਗੱਲਾਂ। ਤੇ ਪਰ ਇਹ ਵੀ ਸਾਡੀ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਇਹ ਗੱਲਾਂ ਉਵੇਂ ਦਰਜ ਨਹੀਂ ਹੋਈਆਂ ਜਿਹੜੀਆਂ ਜਿਵੇਂ ਜਿਸ ਤਰੀਕੇ ਨਾਲ ਉਹ ਦਰਜ ਹੋਈਆਂ ਚਾਹੀਦੇ। ਠੀਕ ਆ, ਹੁਣ ਉਸ ਤੋਂ ਬਾਅਦ ਕੰਮ ਹੋ ਰਿਹਾ ਉਹਨਾਂ ਦੇ ਉੱਤੇ, PhD ਹੋ ਰਹੀ ਹੈ, ਪੋਲੀਟੀਕਲ ਸਾਇੰਸ ਦੇ ਸਟੂਡੈਂਟ, ਹਿਸਟਰੀ ਦੇ ਸਟੂਡੈਂਟ ਜਿਹੜਾ ਕੰਮ ਕਰ ਰਹੇ ਨੇ, ਕਾਫੀ ਕੁਛ ਗੱਲਾਂ ਜਿਹੜੀਆਂ ਨਵੀਆਂ ਸਾਹਮਣੇ ਜਿਹੜੀਆਂ ਨੇ ਉਹ ਆ ਰਹੀਆਂ ਨੇ। ਤੇ ਪਰ ਇਹ ਸੀਗੇ ਜਿਹੜੇ ਸਾਡੇ ਮੁੱਢਲੇ ਇਤਿਹਾਸਕਾਰ, ਠੀਕ ਹੈ, ਡਾਕਟਰ ਫੌਜਾ ਸਿੰਘ ਵਰਗਿਆਂ ਨੇ ਵੀ ਉਹਨਾਂ ਤੇ ਕੰਮ ਕੀਤਾ, ਡਾਕਟਰ ਗੰਡਾ ਸਿੰਘ ਹੋਰਾਂ ਨੇ, ਜਾਂ ਸਾਡੇ ਹੋਰ ਜਿਹੜੇ ਇਤਿਹਾਸਕਾਰ ਹੈਗੇ ਆ ਗੁਪਤਾ ਵਰਗੇ ਹੋਏ ਆ। ਤੇ ਪਰ ਉਹ ਸਾਰੀ ਗੱਲ ਜਿਵੇਂ ਇੱਕ ਆਉਣੀ ਚਾਹੀਦੀ ਸੀ ਇੱਕ ਵੱਡੇ ਨਾਇਕ ਦੀ, ਇੱਕ ਵੱਡੇ ਹੀਰੋ ਦੀ, ਉਵੇਂ ਨਹੀਂ ਆਈ। ਤੇ ਅਸਲ ਵਿੱਚ ਲੋਕਾਂ ਦਾ ਵੀ ਉਵੇਂ ਕਸੂਰ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਸਾਡੀਆਂ ਉਦੋਂ ਬਾਅਦ 47 ਤੋਂ ਬਾਅਦ ਆਜ਼ਾਦ ਹੋ ਗਏ, ਫਿਰ ਸਰਕਾਰਾਂ ਦਾ ਫਰਜ਼ ਬਣਦਾ ਸੀ ਤੇ ਇਸ ਸਭ ਕਾਸੇ ਨੂੰ ਇਸ ਤਰੀਕੇ ਨਾਲ ਲਿਆਂਦਾ ਜਾਂਦਾ, ਕਿਉਂਕਿ ਸਰਕਾਰਾਂ ਵੀ ਜਿਹੜਾ ਉਹ ਬੋਚ ਬੋਚ ਕੇ ਪੈਰ ਧਰਦੀਆਂ ਨੇ, ਉਹ ਦੇਖਣਾ ਹੁੰਦਾ ਉਹਨਾਂ ਨੇ ਕਿ ਸਾਨੂੰ ਰਾਜ ਕਰਨ ਵਾਸਤੇ ਕਿਹੜੀਆਂ ਗੱਲਾਂ ਸੂਤ ਬੈਠਦੀਆਂ ਨੇ, ਕਿਹੜੀਆਂ ਨਹੀਂ ਬੈਠਦੀਆਂ। ਭਾਵੇਂ ਗਿਆਨੀ ਜੈਲ ਸਿੰਘ ਦੇ ਰਜੀਮ ਵੇਲੇ 1974 ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਸੀਗੀਆਂ ਉਹ ਲੰਡਨ ਤੋਂ ਜਿਹੜੀਆਂ ਸੀ ਉੱਥੋਂ ਲਿਆਂਦੀਆਂ ਗਈਆਂ, ਇੱਥੇ ਫਿਰ ਜਲ ਪ੍ਰਵਾਹ ਕੀਤੀਆਂ ਗਈਆਂ, ਕੁਛ ਕਲਸ਼ ਜਿਹੜੇ ਅਜੇ ਵੀ ਹੈਗੇ ਆ ਮਿਊਜ਼ੀਅਮ ਦੇ ਵਿੱਚ, ਏਦਾਂ ਉਹ ਰੱਖੇ ਗਏ। ਤੇ ਉਹ ਉਸ ਲੈਵਲ ਤੱਕ ਦਾ, ਤੇ ਪਰ ਉਹਦੇ ਤੇ ਕੋਈ ਰਿਸਰਚ, ਕੋਈ ਖੋਜ, ਕੋਈ ਚੇਅਰ, ਉਹ ਅਕੈਡਮਿਕ ਲੈਵਲ ਦਾ ਕੰਮ ਨਾ ਹੋਣ ਕਰਕੇ ਸਾਰੀ ਜਿਹੜੀ ਸੱਚਾਈ ਫਿਰ ਉਹ ਸਾਹਮਣੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਇਸ ਕਰਕੇ ਆਪਾਂ ਇਹ ਥੋੜਾ ਜਿਹਾ ਆਪਾਂ ਇਹਨੂੰ ਗੱਲ ਨੂੰ ਇੱਕ ਪਾਸੇ ਛੱਡਦੇ ਹਾਂ ਕਿ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਅਕਸਰ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਜਦੋਂ ਜਲਿਆਂਵਾਲਾ ਬਾਗ ਦੀ ਘਟਨਾ ਹੋਈ ਉੱਥੇ ਊਧਮ ਸਿੰਘ ਪਾਣੀ ਪਿਆ ਰਹੇ ਸੀ, ਇਹ ਵੀ ਸੱਚਾਈ ਨਹੀਂ ਹੈ। ਤੇ ਊਧਮ ਸਿੰਘ ਉੱਥੇ ਹੈ ਹੀ ਨਹੀਂ ਸੀ, ਤੇ ਉਹ ਊਧਮ ਸਿੰਘ ਨੂੰ ਅਗਲੇ ਦਿਨ ਪਤਾ ਲੱਗਦਾ ਹੈ ਵੀ ਇੱਥੇ ਇਹ ਘਟਨਾ ਹੋਈ, ਅਗਲੇ ਦਿਨ ਉਹ ਗਏ ਉਹ ਥਾਂ ਤੇ ਉਹ ਦੇਖਿਆ। ਤੇ ਜਦੋਂ ਆਪਾਂ ਇਮੋਸ਼ਨਲ ਟੱਚ ਦਿੰਦੇ ਹਾਂ ਕਿ ਉੱਥੋਂ ਮਿੱਟੀ ਚੱਕੀ ਮੱਥੇ ਨਾਲ ਲਾਈ, ਠੀਕ ਹੈ, ਕੋਈ ਮਾੜੀ ਗੱਲ ਨਹੀਂ ਕਿਸੇ ਗੱਲ ਨੂੰ ਇੱਕ ਜਜ਼ਬਾਤੀ ਤਰੀਕੇ ਨਾਲ ਪੇਸ਼ ਕਰਨ ਵਾਸਤੇ, ਤੇ ਪਰ ਊਧਮ ਸਿੰਘ ਦੇ ਜਿਹੜਾ ਇੱਕ ਮਨ ਦੇ ਵਿੱਚ ਆਈ ਕਿ ਆਹ ਗੱਲ ਜਿਹੜੀ ਇਸ ਤਰ੍ਹਾਂ ਇਸ ਕਰਕੇ ਹੋਈ ਤੇ ਸਾਡੇ ਨੇ ਹੱਥੇ ਲੋਕਾਂ ਤੇ ਗੋਲੀ ਚਲਾਈ, ਉਹ ਜਿੱਦਾਂ ਤੁਸੀਂ ਸ਼ੁਰੂ ਚ ਗੌਤਮ ਜੀ ਕਿਹਾ ਸੀ ਨਾ ਕਿ ਹਾਥੀ ਤੇ ਪੰਜਾਬੀ ਖੋਰ ਨਹੀਂ ਗਵਾਉਂਦੇ, ਤੇ ਉਹ ਗੱਲ ਭਾਵੇਂ ਇਕੱਲੀ ਖੋਰ ਗਵਾਉਣ ਵਾਲੀ ਗੱਲ ਨਹੀਂ ਸੀ, ਹੋਰ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਨਾਲ ਨਾਲ ਇਹ ਚੱਲਦੀਆਂ ਸੀ। ਉਹਦੇ ਚ ਇੱਕ ਗੱਲ ਇਹ ਵੀ ਸੀ ਕਿਉਂਕਿ ਜੇ ਇਸ ਘਟਨਾ ਨੂੰ ਸਿਰਫ ਬਦਲੇ ਤੱਕ ਜੋ ਆਪਾਂ ਸੀਮਤ ਕਰਦੇ ਹਾਂ ਨਾ, ਫਿਰ ਗੱਲ ਛੋਟੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਭਗਤ ਸਿੰਘ ਦੀ ਵੀ ਤੁਸੀਂ ਦੇਖੋ ਗੱਲ ਕੀਤੀ ਸੀ, ਜੋ ਸਿਰਫ ਕਿ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ, ਕਿਉਂਕਿ ਪੇਸ਼ ਏਦਾਂ ਕੀਤਾ ਜਾਂਦਾ ਇਤਿਹਾਸ ਦੇ ਵਿੱਚ ਵੀ ਸਰਕਾਰਾਂ ਵੱਲੋਂ ਵੀ, ਤੇ ਫਿਰ ਉਹਨਾਂ ਦੀ ਜਿਹੜੀ ਬਾਕੀ ਪਰਸਨੈਲਿਟੀ ਆ ਉਹ ਕਿਤੇ ਹੋਰ ਪਾਸੇ ਰਹਿ ਜਾਂਦੀ ਹੈ। ਤੇ ਉਹਨਾਂ ਦੇ ਜਿਹੜੇ ਕਿਉਂਕਿ ਉਹ ਫੌਜ ਚ ਰਹੇ, ਦੋ ਵਾਰੀ ਉਹ ਫੌਜ ਚ ਗਏ, ਤੇ ਜਦੋਂ ਫਸਟ ਵਰਲਡ ਵਾਰ ਚੱਲ ਰਹੀ ਸੀ ਤੇ ਦੁਬਾਰਾ ਫੇਰ ਬਗਦਾਦ ਵਗੈਰਾ ਇੱਧਰ ਗਏ, ਇੱਕ ਉਹਨਾਂ ਨੂੰ ਪਤਾ ਲੱਗ ਗਿਆ ਕਿ ਦੁਨੀਆਂ ਦੇ ਵਿੱਚ ਕਿਵੇਂ ਜਾਂਦੇ ਆ, ਕਿਹੜੇ ਰਸਤੇ ਆ। ਕਿਉਂਕਿ ਜਦੋਂ ਉਹ ਉਹਨਾਂ ਤੋਂ ਜਦੋਂ ਗਦਰ ਪਾਰਟੀ ਨਾਲ ਉਹ ਜੁੜਦੇ ਆ ਤੇ ਕਿਉਂਕਿ ਉਹਨਾਂ ਨਾਲ ਇਹ ਗਦਰ ਪਾਰਟੀ ਵਾਲਾ ਜਿਹੜਾ ਚੈਪਟਰ ਇਹ ਵੀ ਬਹੁਤਾ ਖੋਲਿਆ ਨੀ ਗਾ, ਤੇ ਕਿਉਂਕਿ ਗਦਰ ਪਾਰਟੀ ਨਾਲ ਉਦੋਂ ਜੁੜਦੇ ਆ ਜਦੋਂ ਇੱਥੇ ਜਿਹੜੀ ਸਾਡੇ ਜਿਹੜੀ ਸੀ ਇੱਕ ਤਰੀਕੇ ਦੀ ਗਦਰ ਦੀ ਜਿਹੜੀ ਮੂਵਮੈਂਟ ਸੀ ਤੇ ਉਹ ਫੇਲ ਹੋ ਚੁੱਕੀ ਸੀ, ਜਾਂ ਆਪਾਂ ਇਹ ਕਹਿ ਸਕਦੇ ਚਲੋ ਜਾਂ ਨਾਕਾਮ ਹੋ ਗਈ ਜਾਂ ਕਾਮਯਾਬ ਨਹੀਂ ਹੋਈ, ਕੋਈ ਵੀ ਸ਼ਬਦ ਵਰਤ ਲਓ। ਉਸ ਤੋਂ ਬਾਅਦ ਉਹਨਾਂ ਕੋਲੋਂ ਹਥਿਆਰ ਗਦਰ ਦਾ ਲਿਟਰੇਚਰ ਹੋਰ ਫੜਿਆ ਜਾਂਦਾ, ਉਹਨਾਂ ਨੂੰ 5 ਸਾਲ ਦੀ ਸਜ਼ਾ ਹੁੰਦੀ ਹੈ। ਤੇ ਹੁਣ ਉਹ ਜਿਹੜਾ ਜੇਲ੍ਹ ਦਾ ਟਾਈਮ ਹੈ ਤੇ ਉੱਥੇ ਉਹਨਾਂ ਨੂੰ ਕਿਵੇਂ ਬਿਤਾਏ, ਕਿਵੇਂ ਇਹ ਜਿਹੜਾ ਹੈ ਉਹ ਸਾਰਾ ਕੁਛ ਹੋਇਆ, ਕਿਉਂਕਿ ਜਦੋਂ ਸਜ਼ਾ ਹੁੰਦੀ ਹੈ 5 ਸਾਲ ਦੀ ਜਿਹੜੀ ਆ ਉਹ ਸਜ਼ਾ ਤੋਂ ਬਾਅਦ ਜਦੋਂ ਫਿਰ ਉਹ ਬਾਹਰ ਆਉਂਦੇ ਆ, ਕਿਉਂਕਿ 1924 ਦੇ ਵਿੱਚ ਜਿਹੜਾ ਹੈ ਉਹ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ 1931 ਦੇ ਵਿੱਚ ਜਿਹੜਾ ਹੈਗਾ ਉਹ ਆ ਕੇ ਉਹ ਰਿਹਾ ਹੁੰਦੇ ਆ। 1931 ਦੇ ਵਿੱਚ ਨੀ 1925 ਦੇ ਵਿੱਚ ਇਹ ਸਾਰਾ ਕੁਛ ਹੋ ਕੇ 31 ਦੇ ਵਿੱਚ ਉਹ ਰਿਹਾ ਹੁੰਦੇ। ਤੇ ਉਸ ਤੋਂ ਬਾਅਦ ਜਦੋਂ ਪੰਜਾਬ ਦੀ ਜਿਹੜੀ ਇੱਥੇ ਬਰਤਾਨਵੀ ਸਰਕਾਰ ਉਹ ਤੇ ਨਿਗਾਹ ਰੱਖ ਰਹੀ ਹੈ ਲਗਾਤਾਰ ਕਿ ਇਹ ਬੰਦਾ ਕਿਸ ਪਾਸੇ ਦੇ ਕਿਹੜੀਆਂ ਸਰਗਰਮੀਆਂ ਕਰਦਾ ਕਿਹਦੇ ਨਾਲ। ਇਹ ਨੀ ਸੀ ਕਿ ਊਧਮ ਸਿੰਘ ਇਕੱਲੇ ਆਪਣੇ ਲੈਵਲ ਸਾਰਾ ਕੁਛ ਕਰ ਰਹੇ ਸੀ, ਇਹਦਾ ਮਤਲਬ ਇੱਥੇ ਇੱਕ ਸੈਟਅਪ ਕੁਛ ਸੀਗਾ ਜਿਹਦੇ ਨਾਲ ਉਹ ਜੁੜ ਕੇ ਇਹ ਸਾਰਾ ਕੁਛ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸੀ ਉਹ ਕਰ ਰਹੇ ਸੀ। ਪਰ ਅਸੀਂ ਕਿਉਂਕਿ ਬਿਲਕੁਲ ਸੋਸਾਇਟੀ ਤੋਂ ਅਲੱਗ ਕੱਢ ਲੈਂਦੇ ਹਾਂ ਸਾਡੇ ਨਾਇਕ ਨੂੰ, ਤੇ ਕਿਉਂਕਿ ਨਾਇਕ ਦੇ ਜਿਹੜੇ ਕਾਰਨਾਮੇ ਨੇ ਜਾਂ ਕਰਤੱਵ ਨੇ ਉਹਨਾਂ ਨੂੰ ਆਪਾਂ ਹੋਰ ਤਰੀਕੇ ਨਾਲ ਦੇਖਦੇ ਹਾਂ, ਉਹਨਾਂ ਨੂੰ ਜਾਦੂਮਈ ਇਸ ਤਰੀਕੇ ਦੇ ਨਾਲ ਨਾ ਤਲਸਮੀ ਤਰੀਕੇ ਨਾਲ ਦੇਖਦੇ ਹਾਂ, ਆਪਾਂ ਰੀਅਲਿਸਟਿਕ ਹੋ ਕੇ ਨੀ ਦੇਖਦੇ ਵੀ ਕਿਵੇਂ ਇਹ ਗੱਲ ਚੱਲਦੀ ਹੈ। ਹੁਣ ਇੱਥੇ ਮੈਂ ਇੱਕ ਗੱਲ ਜ਼ਿਕਰ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਕਿਤਾਬਾਂ ਪੜ੍ਹਦੇ, ਇਸੇ ਕਰਕੇ ਉਹਨਾਂ ਦੀ ਅੰਗਰੇਜ਼ੀ ਬਹੁਤ ਵਧੀਆ ਸੀ, ਹੋਰ ਭਾਸ਼ਾਵਾਂ ਉਰਦੂ ਜਾਣਦੇ ਸੀ ਤੇ ਹਿੰਦੀ ਪੰਜਾਬੀ ਚਲੋ ਉਹ ਤਾਂ ਉੱਥੇ ਤਾਂ ਉਹ ਪੜ੍ਹੇ ਸੀਗੇ। ਤੇ ਲਿਟਰੇਚਰ ਦੇ ਵਿੱਚ ਵਾਰਿਸ ਸ਼ਾਹ ਦੀ ਹੀਰ ਉਹਨਾਂ ਨੂੰ ਬਹੁਤ ਚੰਗੀ ਲੱਗਦੀ ਸੀ, ਵਾਰਿਸ ਸ਼ਾਹ ਦੀ ਹੀਰ ਉਹ ਨਾਲ ਰੱਖਦੇ ਸੀ ਜਦੋਂ ਪਹਿਲਾਂ ਉਹ ਜੇਲ੍ਹ ਚ ਰਹੇ ਉਦੋਂ ਵੀ ਉਹਨਾਂ ਨੇ ਨਾਲ ਰੱਖਿਆ, ਇੱਥੋਂ ਤੱਕ ਕਿ ਕਹਿੰਦੇ ਵੀ ਜਦੋਂ ਬਾਅਦ ਦੇ ਵਿੱਚ ਇਹ ਓਡ ਵਾਇਰ ਉੱਪਰ ਜਿਹੜੀ ਹੈ ਗੋਲੀ ਚਲਾਉਣ ਜਾਂ ਗੋਲੀ ਮਾਰਨ ਦੀ ਘਟਨਾ ਤੋਂ ਬਾਅਦ ਹੀ ਉਹਨਾਂ ਨੇ ਡਿਮਾਂਡ ਕੀਤੀ ਕਿ ਉਹਨਾਂ ਨੂੰ ਜਿਹੜੀ ਸੀ ਉਹ ਲਿਆ ਕੇ ਦਿੱਤੀ ਜਾਵੇ, ਜਿਹੜੀ ਉਹਨਾਂ ਦੇ ਕੋਲ ਰੱਖਦੇ ਸੀ ਉਹ। ਤੇ ਇਸ ਤਰ੍ਹਾਂ ਦਾ ਉਹਨਾਂ ਨੂੰ ਉਹਨਾਂ ਦੇ ਅੰਦਰ ਸੀ, ਇਹ ਨੀ ਸੀ ਕਿ ਉਹ ਸਿਰਫ ਤੇ ਸਿਰਫ ਇੱਕ ਬਦਲਾ ਲੈਣ ਦੀ ਭਾਵਨਾ ਨੂੰ ਲੈ ਕੇ ਚੱਲੇ ਜਿਵੇਂ ਸਾਡੀਆਂ ਫਿਲਮਾਂ ਚ ਦਿਖਾ ਦਿੰਦੇ ਆ, ਤੇ ਉਹਨਾਂ ਦੇ ਕੋਲੇ ਕੋਈ ਹੋਰ ਗੱਲ ਜਾਂ ਹੋਰ ਉਹਨਾਂ ਦੀ ਲਾਈਫ ਹੈ ਨੀ ਸੀ। ਤੇ ਸੋ ਇਹ ਜਿਹੜਾ ਇੱਕ ਆਪਾਂ ਪੱਖ ਹੈ ਜਿਸ ਤਰੀਕੇ ਦੇ ਨਾਲ ਫਿਰ ਉਹ ਕਸ਼ਮੀਰ ਰਹਿੰਦੇ ਆ, ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ CID ਉਹਨਾਂ ਦਾ ਪਿੱਛਾ ਕਰਦੀ ਹੈ, ਕਸ਼ਮੀਰ ਦੇ ਰਸਤੋਂ ਫਿਰ ਦੁਬਾਰਾ ਉਹ ਕਾਬਲ ਵਗੈਰਾ ਹੋ ਕੇ ਇਧਰੋਂ ਫਿਰ ਜਰਮਨੀ ਚਲੇ ਜਾਂਦੇ ਤੇ ਫਿਰ ਇੰਗਲੈਂਡ ਜਿਹੜਾ ਹੈ ਉਹ ਪਹੁੰਚਦੇ। ਇਹ ਇਸ ਜਿਹੜਾ ਇੱਕ ਸਾਰਾ ਇੱਕ ਤਰੀਕੇ ਦਾ ਹੈ ਵੀ ਉੱਥੋਂ ਤੱਕ ਕੈਕਸਟਨ ਹਾਲ ਤੱਕ ਪਹੁੰਚਣ ਤੱਕ ਦੀ ਜਿਹੜੀ ਇਹ ਜਰਨੀ ਹੈ ਤੇ ਉਹ ਕਿਸ ਤਰ੍ਹਾਂ ਦੀ ਹੈ, ਕਿੱਥੇ ਕਿੱਥੇ ਉਹ ਰਹਿੰਦੇ ਹੈ। ਤੇ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਊਧਮ ਸਿੰਘ ਦੀਆਂ ਤਸਵੀਰਾਂ ਆਮ ਤੌਰ ਤੇ ਆਉਂਦੀਆਂ ਨੇ ਸਾਡੇ ਸਾਹਮਣੇ, ਤੇ ਉਹ ਊਧਮ ਸਿੰਘ ਦੀਆਂ ਤਸਵੀਰਾਂ ਕੈਮਰੇ ਦੀਆਂ ਹੈ ਨੀ, ਉਹ ਬਣਾਈਆਂ ਹੋਈਆਂ ਨੇ। ਇੱਥੋਂ ਤੱਕ ਕਿ ਊਧਮ ਸਿੰਘ ਦੀ ਜਿਹੜੀ ਟਿਕਟ ਜਾਰੀ ਕੀਤੀ ਗਈ ਭਾਰਤ ਸਰਕਾਰ ਨੇ 1992 ਦੇ ਵਿੱਚ, ਜਿਹੜੀ ਉਹਦੇ ਤੇ ਵੀ ਤਸਵੀਰ ਲੱਗੀ ਹੋਈ ਹੈ ਤੇ ਡਾਕ ਟਿਕਟ ਦੇ, ਉਹ ਵੀ ਊਧਮ ਸਿੰਘ ਦੀ ਅਸਲੀ ਤਸਵੀਰ ਨਹੀਂ ਹੈ। ਊਧਮ ਸਿੰਘ ਦੀਆਂ ਅਸਲੀ ਤਸਵੀਰਾਂ ਜਿਹੜੀਆਂ ਨੇ US ਦੇ ਵਿੱਚ, ਕਿਉਂਕਿ ਗੁਰਦੁਆਰਾ ਸਾਹਿਬ ਨਾਲ ਉਹਨਾਂ ਦਾ ਬਹੁਤ ਨੇੜਤਾ ਸੀ ਤੇ ਉਹ ਜਾਂਦੇ ਆ ਲੰਗਰ ਦੀ ਸੇਵਾ ਕਰਦੇ ਸੀ, ਤੇ ਇੱਕ ਥਾਂ ਤੇ ਉਹਨਾਂ ਦੀ ਇੱਕ ਤਸਵੀਰ ਜਿਹੜੀ ਹੁਣ ਉਹ ਜਿਹੜੀ ਤਸਵੀਰ ਅੱਜ ਕੱਲ ਉਹਨਾਂ ਦੀ ਚੱਲ ਰਹੀ ਹੈ, ਤੇ ਪਰ ਜਿੰਨੇ ਵੀ ਉਹਨਾਂ ਦੇ ਸਟੈਚੂ ਹੈ ਕਿਤੇ ਮੈਨੂੰ ਸਟੈਚੂ ਚ ਉਹ ਤਸਵੀਰ ਕਿਤੇ ਨਜ਼ਰ ਨਹੀਂ ਆਈ। ਜਿੱਥੇ ਉਹ ਗੁਰਦੁਆਰਾ ਸਾਹਿਬ ਚ ਜਿਹੜੀਆਂ ਪੂੜੀਆਂ ਵੇਲ ਰਹੇ ਆ ਉੱਥੇ ਉਹਨਾਂ ਦੇ ਇੱਕ ਟੋੜੇ ਵਾਲੀ ਪੱਗ ਬੰਨੀ ਹੋਈ ਹੈ ਤੇ ਵੈਸੇ ਕਲੀਨ ਸ਼ੇਵ ਨੇ, ਉਸ ਤਰ੍ਹਾਂ ਦੀਆਂ ਜਿਹੜੀਆਂ ਉਹ ਤਸਵੀਰਾਂ ਜਿਹੜੀਆਂ ਉਹਨਾਂ ਦੀਆਂ ਕੈਮਰਾ ਤਸਵੀਰਾਂ ਜਿਹੜੀਆਂ ਖਿੱਚੀਆਂ ਹੋਈਆਂ ਨੇ, ਤੇ ਉਹ ਅੱਜ ਵੀ ਸਾਡੇ ਸਾਹਮਣੇ ਜਿਹੜਾ ਹੈ ਉਹ ਨਹੀਂ ਹੈ। ਏਦਾਂ ਹੋਰ ਵੀ ਬਹੁਤ ਸਾਰੇ ਜਿਵੇਂ ਕਰਤਾਰ ਸਿੰਘ ਸਰਾਭੇ ਦੀ ਜਿਹੜੀ ਤਸਵੀਰ ਉਹ ਵੀ ਕਿਤੇ ਅਸਲੀ ਨਹੀਂ ਨਸ਼ਰ ਕੀਤੀ ਜਾਂਦੀ। ਹਾਂ ਠੀਕ ਆ, ਹੁਣ ਅੱਜ ਕੱਲ ਸੋਸ਼ਲ ਮੀਡੀਆ ਤੇ ਕਾਫੀ ਕੁਛ ਜਿਹੜਾ ਹੋ ਰਿਹਾ ਇਹ ਆ ਜਾਂਦੀਆਂ ਨੇ ਗੱਲਾਂ। ਤੇ ਫਿਰ ਇੱਕ ਉਹਨਾਂ ਦੀ ਜਿਹੜੀ ਇੱਕ ਲਾਈਫ ਖਾਸ ਕਿਸਮ ਦੀ ਰਹੀ ਲਾਈਫ, ਜਦੋਂ ਉਹਨਾਂ ਨੇ ਜਾ ਕੇ ਜਿਹੜੀ ਆ ਉਹ ਫੈਮਿਲੀ ਲਾਈਫ ਇੱਕ ਉਹ ਕ੍ਰੀਏਟ ਕਰਦੇ ਆ ਤੇ ਉਹ ਜਦੋਂ ਜਿਹੜਾ ਹੈਗਾ 1920 ਤੋਂ ਬਾਅਦ ਜਾ ਕੇ ਅਮੈਰੀਕਾ ਦੇ ਵਿੱਚ ਇੱਕ ਮੈਕਸੀਕਨ ਔਰਤ ਦੇ ਨਾਲ ਸ਼ਾਦੀ ਕਰਾਉਂਦੇ ਆ ਤੇ ਉਸ ਹਾਲਾਂਕਿ ਵੈਸੇ ਕਈ ਤਾਂ ਕਹਿੰਦੇ ਕਿ ਬਾਅਦ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਉਹਨਾਂ ਨੇ ਦੁਬਾਰਾ ਇੱਕ ਮੈਰਿਜ ਕਰਾ ਲਈ ਸੀ ਪਰ ਉਹਦੇ ਕੋਈ ਬਹੁਤ ਐਵੀਡੈਂਸ ਹੈ ਨਹੀਂ ਪਰ ਜਿਹੜਾ ਹੈ ਲਿਊ ਫਰਨਾਂਡੀਜ਼ ਦੇ ਜਿਹਨਾਂ ਦੇ ਨਾਲ 1920 ਤੋਂ ਬਾਅਦ ਉਹਨਾਂ ਦੀ ਸ਼ਾਦੀ ਹੁੰਦੀ ਹੈ ਤੇ ਉਹ ਉਹਨਾਂ ਦਾ ਸਾਰਾ ਰਿਕਾਰਡ ਜਿਹੜਾ ਉਹ ਮਿਲਦਾ ਹੈ ਇਹ ਵੀ ਕਹਿ ਜਾਂਦਾ ਕਿ ਉਹਨਾਂ ਦੇ ਦੋ ਪੁੱਤਰ ਵੀ ਸੀ ਤੇ ਫਿਰ ਕਿਉਂਕਿ ਫਿਰ ਉੱਥੇ ਇੱਕ ਕਾਨੂੰਨ ਬਣਾਤਾ ਸੀਗਾ ਤੇ ਅੰਗਰੇਜ਼ਾਂ ਨੇ ਤੇ ਉਸ ਕਾਨੂੰਨ ਕਰਕੇ ਜਿਹੜਾ ਇੱਕ ਇਮੀਗ੍ਰੇਸ਼ਨ ਐਕਟ 1924 ਦੇ ਵਿੱਚ ਆਇਆ ਉਹਨਾਂ ਨੂੰ ਫਿਰ ਉਹ ਛੱਡਣਾ ਪਿਆ ਸਾਰਾ ਕੁਛ ਆਪਣਾ ਵਿਆਹ ਵੀ ਤੋੜ ਕੇ ਆਉਣਾ ਪਿਆ ਤੇ ਹੁਣ ਜਿਹੜੀਆਂ ਉਸ ਤੋਂ ਬਾਅਦ ਕਿਉਂਕਿ ਸਾਡੇ ਕੋਲ ਅਜੇ ਉਹ ਵੀ ਐਵੀਡੈਂਸ ਨਹੀਂ ਕਿ ਫਿਰ ਉਹਨਾਂ ਦੀ ਜਿਹੜੀ ਫਰਨਾਂਡੀਜ਼ ਸੀ ਉਹ ਕਿੱਥੇ ਗਏ ਉਹਨਾਂ ਦੇ ਬੱਚੇ ਕਿੱਥੇ ਗਏ ਉਹਦਾ ਅਜੇ ਕੋਈ ਐਵੀਡੈਂਸ ਉਸ ਰੂਪ ਚ ਅਜੇ ਸਾਹਮਣੇ ਨਹੀਂ ਆਇਆ ਬਾਅਦ ਦੇ ਵਿੱਚ ਵੀ ਚਲੋ ਹੌਲੀ ਹੌਲੀ ਇਹ ਰਿਸਰਚ ਹੁੰਦੀਆਂ ਗੱਲਾਂ ਵੀ ਆ ਜਾਣਗੀਆਂ ਫਿਰ ਜਿਹੜਾ ਜਿਸ ਤਰ੍ਹਾਂ ਉਹਨਾਂ ਦੀ ਇੱਕ ਪੋਲੀਟੀਕਲ ਜਿਹੜੀ ਜਰਨੀ ਹੈ ਜਿੱਦਾਂ ਮੈਂ ਕਹਿ ਕੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ ਤੇ ਜਦੋਂ ਜਰਮਨੀ ਤੋਂ ਉਹ ਲੰਡਨ ਦੇ ਵਿੱਚ ਜਾਂਦੇ ਆ ਤੇ ਲੰਡਨ ਦੇ ਵਿੱਚ ਵੀ ਉੱਥੇ ਦੀਆਂ ਜਿਹੜੀਆਂ ਪੋਲੀਟੀਕਲ ਐਕਟੀਵਿਟੀ ਹੈ ਇੰਡੀਆ ਹਾਊਸ ਦੇ ਉਹ ਮੈਂਬਰ ਬਣਦੇ ਆ ਖਾਸ ਕਰਕੇ ਤੇ ਜਿੱਥੇ ਸਾਡੇ ਹੋਰ ਵੀ ਦੇਸ਼ ਭਗਤ ਜਿਹੜੇ ਰਹੇ ਸੀ ਤੇ ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਕੇਸ ਵੀ ਜਿਹੜਾ ਪਰਸੂ ਉੱਥੋਂ ਵਕੀਲਾਂ ਰਾਹੀਂ ਉਹ ਕੀਤਾ ਜਾਂਦਾ ਤੇ ਉੱਥੋਂ ਫਿਰ ਉਹ ਸਾਰਾ ਜਿਹੜਾ ਹੈ ਐਕਸਪਲੋਰ ਕਰਦਾ ਐਕਚੁਲੀ ਜਿਹੜਾ ਸੀਗਾ ਊਧਮ ਸਿੰਘ ਨੂੰ ਇਹ ਸੀ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਸੀ ਤੇ ਜਿਹੜਾ ਇੱਥੇ ਸੀ ਤਾਂ ਉਹਦਾ ਕੈਪਟਨ ਛੋਟਾ ਰੈਂਕ ਸੀ ਕਿਉਂਕਿ ਉਹਨੂੰ ਬ੍ਰਿਗੇਡੀਅਰ ਜਨਰਲ ਦਾ ਜਿਹੜਾ ਰੈਂਕ ਦੇ ਕੇ ਭੇਜਿਆ ਗਿਆ ਉੱਥੇ ਆਪਣਾ ਅੰਮ੍ਰਿਤਸਰ ਜਲੰਧਰ ਛਾਉਣੀ ਦੇ ਵਿੱਚੋਂ ਤੇ ਉਹ ਸੀਗਾ ਡਾਇਰ ਤੇ ਡੈਰ ਦਾ ਕਾਫੀ ਵੈਸੇ ਲੰਬਾ ਨਾਂ ਸੀਗਾ ਤੇ ਹੈਰੀ ਰੈਜੀਨਾਲਡ ਡੈਰ ਤੇ ਉਹ ਕਿਉਂਕਿ ਡੈਰ ਵੈਸੇ ਉਦੋਂ ਉਹਦਾ ਰੈਂਕ ਜਿਹੜਾ ਹੈ ਕਰਨਲ ਲੈਵਲ ਦਾ ਰੈਂਕ ਸੀ ਉਹਨੂੰ ਫਿਰ ਸਪੈਸ਼ਲ ਰੈਂਕ ਬ੍ਰਿਗੇਡੀਅਰ ਜਨਰਲ ਦਾ ਦੇ ਕੇ ਉੱਥੇ ਭੇਜਿਆ ਗਿਆ ਤਾਂ ਕਿ ਕੰਟਰੋਲ ਕਰੇ ਜਦੋਂ 1919 ਦੀ ਜਿਹੜੀ ਘਟਨਾ ਹੁੰਦੀ ਹੈ ਕਿਉਂਕਿ ਉਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਤਿੰਨ ਚਾਰ ਘਟਨਾਵਾਂ ਏਦਾਂ ਦੀਆਂ ਵਾਪਰੀਆਂ ਸੀ ਖਾਸ ਕਰਕੇ ਜਦੋਂ ਸਤਿਆਪਾਲ ਤੇ ਸੈਫੂਦੀਨ ਕਿਚਲੂ ਜਿਹੜੇ ਕਾਂਗਰਸ ਦੇ ਲੀਡਰ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਕਿਤੇ ਅਣਦੱਸੀ ਥਾਂ ਤੇ ਜਿਹੜੀ ਬਰਤਾਨਵੀ ਪੁਲਿਸ ਲੈ ਗਈ ਸੀ ਇਸੇ ਕਰਕੇ ਜਿਹੜਾ ਹੈਗਾ ਜਲਸਾ ਹੋ ਰਿਹਾ ਸੀ ਜਿਹੜਾ ਜਲਿਆਂ ਵਾਲੇ ਬਾਗ ਦਾ ਕਿਉਂਕਿ ਇਹ ਸਾਰਾ ਜਿਹੜਾ ਸਾਰਾ ਕੁਛ ਰੋਇਲ ਟੈਕਟ ਲੈ ਕੇ ਆਏ ਸੀ ਉਦੋਂ ਬਰਤਾਨਵੀ ਹਕੂਮਤ ਉਹਦੇ ਖਿਲਾਫ਼ ਗੱਲ ਚੱਲ ਰਹੀ ਸੀ ਤੇ ਅਸਲ ਦੇ ਵਿੱਚ ਉਹ ਬੰਦਾ ਕਿਉਂਕਿ ਜਦੋਂ ਗੋਲੀ ਚਲਾਈ ਲੋਕ ਮਾਰੇ ਗਏ ਹੁਣ ਕਿਉਂਕਿ ਅਜੇ ਤੱਕ ਮੈਂ ਜਲਿਆਂ ਵਾਲੇ ਬਾਗ ਦਾ ਵੀ ਘਟਨਾ ਦਾ ਪਤਾ ਨਹੀਂ ਕਿ ਉਹ ਚ 400 ਮਾਰੇ ਗਏ ਤੇ 2000 ਮਾਰੇ ਗਏ 2500 ਮਾਰੇ ਗਏ 3000 ਮਾਰੇ ਗਏ ਕਿਉਂਕਿ ਅਲੱਗ ਅਲੱਗ ਨੇ ਜਿਹੜੀ ਜਿਹੜੀ ਓਫੀਸ਼ੀਅਲ ਜਿਹੜੀ ਲਿਸਟ ਹੈ ਉਹ 400 ਕੁਛ ਦੇ ਕਰੀਬ ਜਿਹੜੀ ਹੈਗੀ ਹੈ ਤੇ ਉਹ ਹੁਣ ਉਹ ਬੰਦਾ ਜਿਹੜਾ ਜਿਹਨੂੰ ਅੰਗਰੇਜ਼ਾਂ ਨੇ ਇੰਨਾ ਅਧਿਕਾਰ ਦੇ ਕੇ ਤੋੜਿਆ ਤੇ ਉਹਨੇ ਆਪਣੇ ਲੈਵਲ ਤੇ ਗੋਲੀ ਚਲਾਈ ਜਾਂ ਕਿਹਦੇ ਕਹਿਣ ਤੇ ਚਲਾਈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਬੰਦਾ ਊਧਮ ਸਿੰਘ ਦੀ ਗੋਲੀ ਦਾ ਨਿਸ਼ਾਨਾ ਬਣਦਾ ਤੇ ਜਿਹੜਾ ਸਰ ਮਾਈਕਲ ਓ ਡਵੈਰ ਜਿਹਦਾ ਨਾਂ ਸੀਗਾ ਤੇ ਸਰ ਮਾਈਕਲ ਓ ਡਵੈਰ ਜਿਹੜਾ ਸੀਗਾ ਤੇ ਇਹ ਉਹਨਾਂ ਦਿਨਾਂ ਦੇ ਵਿੱਚ ਲੈਫਟੀਨੈਂਟ ਜਨਰਲ ਸੀ ਪੰਜਾਬ ਦਾ ਜਦੋਂ ਇਹ ਘਟਨਾ ਵਾਪਰਦੀ ਤੇ ਕਿਉਂਕਿ ਕੁਦਰਤੀ ਹੈ ਕਿ ਲੈਫਟੀਨੈਂਟ ਜਨਰਲ ਜਦੋਂ ਸੀ ਉਹਦੇ ਧਿਆਨ ਚ ਤਾਂ ਸਾਰਾ ਕੁਛ ਸੀਗਾ ਕਿੱਥੇ ਕੀ ਵਾਪਰ ਰਿਹਾ ਤੇ ਉਹਦੇ ਆਰਡਰ ਤੋਂ ਬਿਨਾਂ ਜਦੋਂ ਮਾਰਸ਼ਲ ਲਾ ਲਾਇਆ ਹੈਗਾ ਤੇ ਉਹਦੇ ਆਰਡਰ ਤੋਂ ਬਿਨਾਂ ਤਾਂ ਲੱਗ ਨੀ ਸਕਦਾ ਤੇ ਇਸ ਕਰਕੇ ਫਿਰ ਇਹ ਲੱਗਦਾ ਸੀ ਵੀ ਉਹ ਵੀ ਜ਼ਿੰਮੇਵਾਰ ਹੈ ਕਿਉਂਕਿ ਜਿਹੜੀ ਊਧਮ ਸਿੰਘ ਦੀ ਡੈਰੀ ਜਿਹੜੀ ਬਾਅਦ ਚ ਮਿਲੀ ਜਿਹਦੇ ਤੋਂ ਬਾਅਦ ਹਿਸਟੋਰੀਅਨ ਨੇ ਵੀ ਰੈਫਰੈਂਸ ਦਿੱਤੇ ਤੇ ਉਹ ਡੈਰੀ ਦੇ ਵਿੱਚ ਵੀ ਊਧਮ ਸਿੰਘ ਨੇ ਓ ਡਵੈਰ ਦਾ ਨਾਂ ਨੀ ਕਿਤੇ ਲਿਖਿਆ ਡੈਰ ਹੀ ਲਿਖਿਆ ਹਰ ਥਾਂ ਤੇ ਤੇ ਉਹ ਕਹਿੰਦੇ ਕਿ ਡੈਰ ਦੀ ਜਿਹੜੀ ਹੈ ਉਹ ਭਾਲ ਦੇ ਵਿੱਚ ਸੀ ਤੇ ਕਿਉਂਕਿ ਡੈਰ ਉਹਨੂੰ ਅਧਰੰਗ ਹੋ ਗਿਆ ਸੀ ਤੇ ਉਸ ਤੋਂ ਬਾਅਦ ਕਾਫੀ ਉਹਦਾ ਕੇਸ ਵੀ ਚੱਲਿਆ ਜਦੋਂ ਹੰਟਰ ਕਮਿਸ਼ਨ ਬਣਿਆ ਜਲਿਆਂਵਾਲੀ ਘਟਨਾ ਤੋਂ ਬਾਅਦ ਹੰਟਰ ਕਮਿਸ਼ਨ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਕਿ ਉਹਨੇ ਜਿਹੜਾ ਅਣਮਨੁੱਖੀ ਕੀਤਾ ਤੇ ਉਹਦੇ ਖਿਲਾਫ਼ ਫਿਰ ਕੋਰਟ ਮਾਰਸ਼ਲ ਵੀ ਹੋਇਆ ਪਰ ਕਿਉਂਕਿ ਜਿਹੜਾ ਹਾਊਸ ਆਫ ਲਾਰਡ ਸੀ ਉਦੋਂ ਬਹੁਤ ਸਟਰੋਂਗ ਸੀ ਇੰਗਲੈਂਡ ਦਾ ਉਹ ਕਹਿੰਦੇ ਵੀ ਨਹੀਂ ਇਸ ਬੰਦੇ ਨੂੰ ਅਵਾਰਡ ਕਰਨ ਦੀ ਬਜਾਏ ਤੁਸੀਂ ਉਲਟਾ ਚੱਲ ਰਹੇ ਹੋ ਤੇ ਉਹ ਤਾਂ ਚਲੋ ਉਹਨਾਂ ਦਾ ਪਾਸ ਉਵੇਂ ਨਹੀਂ ਹੋਇਆ ਤੇ ਪਰ ਉਹ ਖੁਦ ਬੰਦਾ ਬਾਅਦ ਦੇ ਵਿੱਚ ਅਧਰੰਗ ਕਰਕੇ 1927 ਦੇ ਵਿੱਚ ਜਿਹੜਾ ਸੀ ਉਹ ਮਰ ਗਿਆ ਸੀਗਾ ਜਿਹੜਾ ਇਹ ਸੀਗਾ ਡਾਇਰ ਸੀ ਜਿਹੜਾ। ਤੇ ਇਹ ਵੀ ਦੱਸਦੇ ਆ ਕਈ ਇਤਿਹਾਸਕਾਰ ਕੇ ਉਹਨਾਂ ਨੇ ਜਿਹੜੀ ਉਹਦੀ ਪਤਨੀ ਤੱਕ ਵੀ ਰਸਾਈ ਕਰ ਲਈ ਸੀ, ਉਹਨਾਂ ਨੂੰ ਮਿਲ ਕੇ ਆਏ ਸੀ। ਤੇ ਪਰ ਉਹ ਇਹ ਕਿ ਇੱਕ ਉਹਨਾਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਮੇਰਾ ਦੁਸ਼ਮਣ ਤਾਂ ਚੱਲ ਵਸਿਆ ਤੇ ਪਤਨੀ ਨਾਲ ਮੇਰਾ ਕੀ ਵੈਰ ਹੈ, ਤੇ ਉਹ ਚਲੋ ਉਹਨਾਂ ਨੂੰ ਫਿਰ ਉਹ ਧਿਆਨ ਇਸ ਪਾਸੇ ਗਿਆ ਜਿਹੜਾ ਉਹ ਡਵੈਰ ਵੱਲ। ਤੇ ਉਹ ਉਸ ਉਹ ਕਿਉਂਕਿ ਉਹ ਬੰਦਾ ਉਦੋਂ ਉਹਦੇ ਸਾਈਨ ਹੋਏ ਸੀ ਜਦੋਂ ਮਾਰਸ਼ਲ ਲਾ ਦੀ ਸਾਰੀ ਗੱਲ ਉੱਤੇ ਚੱਲੀ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਦਫਾ 144 ਲਾ ਤੀ, ਉਦੋਂ ਇਹ ਸ਼ਬਦ ਜ਼ਿਆਦਾ ਜ਼ੋਰ ਵਰਤਿਆ ਜਾਂਦਾ ਸੀਗਾ। ਤੇ ਹੁਣ ਉਹ ਜਿਹੜੀ ਇਹ 13 ਮਾਰਚ 1940 ਵਾਲੀ ਘਟਨਾ, ਉਸ ਤੇ ਉਹਨੇ ਪਹਿਲਾਂ ਨਜ਼ਰ ਰੱਖੀ ਹੋਈ ਸੀ ਕਿ ਇੱਥੇ ਜਿਹੜੀ ਹੈਗੀ ਇਹ ਘਟਨਾ, ਇਹ ਇੱਕ ਮੀਟਿੰਗ ਹੋਣੀ ਹੈ ਕੈਕਸਟਨ ਹਾਲ ਦੇ ਵਿੱਚ, ਤੇ ਉਹ ਉਹਦੇ ਲਈ ਬੜੀ ਇਹ ਵੱਡੀ ਗੱਲ ਸੀ। ਤੇ ਉਹ ਕਹਿੰਦੇ ਆ ਕਿ ਉਹ ਆਪਣੀ ਪਤਨੀ ਦੇ ਨਾਂ ਤੇ ਜਿਹੜਾ ਉਹਦਾ ਟਿਕਟ ਹਾਸਲ ਕਰਨ ਚ ਉਹ ਕਾਮਯਾਬ ਹੋ ਗਿਆ, ਕਿਉਂਕਿ ਇਹ ਇਹ ਜਿਹੜਾ ਫੰਕਸ਼ਨ ਵੀ ਰੱਖਿਆ ਗਿਆ ਸੀ, ਤੇ ਉਹ ਰੱਖਿਆ ਗਿਆ ਸੀ ਈਸਟ ਇੰਡੀਆ ਐਸੋਸੀਏਸ਼ਨ ਤੇ ਸੈਂਟਰਲ ਏਸ਼ੀਆ ਸੋਸਾਇਟੀ ਵੱਲੋਂ, ਤੇ ਜਿਹੜੀ ਹੈ ਜਿਹੜੀ ਰੋਇਲ ਏਸ਼ੀਅਨ ਸੋਸਾਇਟੀ ਸੀ ਉਹਦੇ ਸਾਰੇ ਜਿਹੜੇ ਉਹ ਟੌਪ ਦੇ ਜਿਹੜੇ ਲੋਕ ਸੀ ਜਿਹੜੇ ਕਿਸੇ ਵੇਲੇ ਭਾਰਤ ਦੇ ਵਿੱਚ ਬਰਮਾ ਦੇ ਵਿੱਚ ਹੋਰਨਾਂ ਥਾਵਾਂ ਤੇ ਵੱਡੀਆਂ ਪੋਸਟਾਂ ਤੇ ਰਹੇ ਸੀ। ਤੇ ਉੱਥੇ ਉਹ ਸਪੀਕਰ ਸੀ ਜਿਹਦੇ ਵਿੱਚ ਲੂਸ ਡੇਨ, ਲਾਰੈਂਸ ਦੰਦਾਸ ਤੇ ਜਿਹੜਾ ਸੀਗਾ ਚਾਰਲਸ ਬੈਲੇ, ਤੇ ਇਹ ਲੋਕ ਸੀਗੇ। ਤੇ ਨਾਲ ਆਪਣਾ ਓਲਡ ਵਾਇਰ ਸੀ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ। ਚਲੋ ਸਾਡੇ ਢਾਡੀਆਂ ਨੇ ਥੋੜਾ ਜਿਹਾ ਇਹਨੂੰ ਹੋਰ ਤਰੀਕੇ ਦੇ ਨਾਲ ਕਰ ਲਿਆ ਇੱਕ, ਕਿਉਂਕਿ ਜਦੋਂ ਕਿਸੇ ਗੱਲ ਨੂੰ ਪੇਸ਼ ਕਰਨਾ ਹੋਵੇ ਨਾ ਨਾਟਕੀ ਢੰਗ ਦੇ ਨਾਲ, ਤੇ ਫਿਰ ਉਹ ਸਾਰੀ ਗੱਲ ਨੂੰ ਐਕਸਟ੍ਰੀਮ ਤੇ ਲਿਜਾਣ ਵਾਸਤੇ ਜਾਂ ਆਪਾਂ ਕਹਿੰਦੇ ਹਾਂ ਕਿ ਉਹਨੂੰ ਕਲਾਈਮੈਕਸ ਵੱਲ ਲਿਜਾਣ ਵਾਸਤੇ ਉਦਾਂ ਦੀ ਗੱਲ ਹੈ, ਜਿਵੇਂ ਹੁਣ ਆਪਣੇ ਇਹ 12 ਕਹਾਉਂਦੇ ਉਹ ਕਹਿੰਦੇ ਆ ਕਿ ਉਹ ਐਂ ਬੋਲਿਆ ਕਿ ਉੱਥੇ ਭਾਰਤੀਆਂ ਨੇ ਏਦਾਂ ਕੀਤਾ ਉਹਨਾਂ ਨਾਲ, ਜੇ ਮੈਨੂੰ ਦੁਬਾਰਾ ਫੇਰ ਭੇਜਿਆ ਜਾਵੇ ਮੈਂ ਉੱਥੇ ਐਂ ਕਰੂੰਗਾ ਜਾ ਕੇ। ਤੇ ਪਰ ਉਹ ਏਦਾਂ ਦਾ ਨਹੀਂ ਸੀ ਕੁਛ ਉੱਥੇ, ਕਿਉਂਕਿ ਉਹਦੇ ਤਾਂ ਰੈਫਰੈਂਸ ਸਾਰੇ ਰਿਕਾਰਡਡ ਨੇਗੇ। ਤੇ ਉਹ ਉੱਥੇ ਗੱਲ ਉਹੀ ਚੱਲ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਏਸ਼ੀਅਨ ਸੋਸਾਇਟੀ ਆ ਉੱਥੇ ਤੇ ਬ੍ਰਿਟਿਸ਼ਰਸ ਨੇ ਕੀ ਕੀਤਾ ਜਾਂ ਕੀਤਾ ਜਾ ਸਕਦਾ, ਏਦਾਂ ਦੀਆਂ ਗੱਲਾਂ ਸੀ। ਤੇ ਪਰ ਕਿਉਂਕਿ ਉਹ ਅਖਤਨ ਸੀਗਾ, ਬਾਕੀ ਬੰਦੇ ਕੁਛ ਬੋਲ ਚੁੱਕੇ ਸੀ, ਤੇ ਜਦੋਂ ਇਹ ਜਿਹੜਾ ਹੈਗਾ ਜਿਹੜਾ ਮਾਈਕਲ ਓਲਡ ਵਾਇਰ ਜਦੋਂ ਬੋਲਣ ਲੱਗਿਆ ਤੇ ਉਹਨਾਂ ਨੂੰ ਇੰਟਰੋਡਿਊਸ ਵੀ ਕਰਾਇਆ ਗਿਆ ਕਿ ਏਦਾਂ ਉਹ ਜਿਹੜਾ ਇੱਕ ਵੱਡਾ ਕ੍ਰਾਂਤੀਕਾਰੀਆਂ ਦਾ ਐਪੀ ਸੈਂਟਰ ਰਿਹਾ ਉੱਥੇ ਉਹ ਟੈਨਾਸ ਸੀ ਪੰਜਾਬ ਦੇ ਵਿੱਚ, ਕਿਉਂਕਿ ਉਦੋਂ ਦੋ ਹੀ ਵੱਡੇ ਜਿੱਥੋਂ ਬਗਾਵਤ ਉੱਠ ਰਹੀ ਸੀ, ਇੱਕ ਬੰਗਾਲ ਸੀ ਤੇ ਦੂਜਾ ਪੰਜਾਬ ਸੀ, ਵੱਡੀਆਂ ਇਹੀ ਪ੍ਰੋਵਿੰਸ ਜਾਂ ਕਹਿ ਲਓ ਜਾਂ ਇਲਾਕੇ ਕਹਿ ਲਓ। ਤੇ ਉਹ ਫੇਰ ਉਹਨੂੰ ਉਹ ਦਾਤ ਕਾ ਕੇ ਜਿਹੜਾ ਸੀ ਉਹਨਾਂ ਨੇ ਗੋਲੀਆਂ ਮਾਰੀਆਂ, ਤੇ ਦੂਜਿਆਂ ਨੂੰ ਵੀ ਸੱਟਾਂ ਲੱਗੀਆਂ ਸੀ, ਉਹ ਵੀ ਜ਼ਖਮੀ ਹੋ ਗਏ ਸੀ ਪਰ ਬਚ ਗਏ। ਤੇ ਇਹ ਜਿਹੜਾ ਓਲਡ ਵਾਇਰ ਸੀ ਉਹਦੀ ਜਿਹੜੀ ਥਾਂ ਤੇ ਇੱਕ ਤਰੀਕੇ ਦੀ ਉਹ ਮੌਤ ਹੋ ਗਈ। ਹੁਣ ਇਹਦੇ ਬਾਰੇ ਵੀ ਜਿਹੜੇ ਅਕਸਰ ਗੱਲਾਂ ਕਈ ਵਾਰੀ ਆਉਂਦੀਆਂ ਨੇ, ਇੱਥੋਂ ਤੱਕ ਕਿ ਕਈ ਕਿਤਾਬਾਂ ਦੇ ਵਿੱਚ ਵੀ ਮੁੱਢਲੇ ਦੇ ਰਹੇ ਕਿ ਜਿਹੜਾ ਸ਼ਹੀਦ ਊਧਮ ਸਿੰਘ ਸੀ ਉਹ ਕਤਾਰ ਦੇ ਵਿੱਚ ਜਿਹੜਾ ਸੀ ਉਹ ਰਿਵਾਲਵਰ ਲੈ ਕੇ ਗਿਆ ਸੀ ਲੁਕੋ ਕੇ, ਤੇ ਪਰ ਉਹ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ, ਕਿਉਂਕਿ ਉਹਨਾਂ ਕੋਲ ਕਿਤਾਬ ਸੀਗੀ ਤੇ ਪਰ ਉਹ ਉਹਦੇ ਕੋਈ ਏਦਾਂ ਦਾ ਐਵੀਡੈਂਸ ਨਹੀਂ ਹੈ, ਉਹ ਕਹਿੰਦੇ ਵੀ ਉਹ ਜਿਹੜਾ ਰਿਵਾਲਵਰ ਉਹਨਾਂ ਦੀ ਜੇਬ ਦੇ ਵਿੱਚ ਸੀ, ਕਿਉਂਕਿ ਉਹ ਜਿਸ ਤਰੀਕੇ ਦੇ ਨਾਲ ਜਾਂ ਜਿਸ ਤਰ੍ਹਾਂ ਦੀ ਡਰੈਸ ਦੇ ਵਿੱਚ ਉਹ ਗਿਆ ਤੇ ਇੱਕ ਬਿਲਕੁਲ ਏਦਾਂ ਬਣ ਕੇ ਕਿ ਸੂਟਡ ਬੂਟਡ ਜਿਹੜਾ ਹੈ ਇੰਡੀਅਨ ਹੈ, ਤੇ ਟਿਕਟ ਵੀ ਉਹਨਾਂ ਨੇ ਜਿਹੜਾ ਸੀ ਉਹ ਜਿੱਦਾਂ ਮੈਂ ਦੱਸਿਆ ਕਿ ਉਹ ਕਾਮਯਾਬ ਹੋ ਗਏ ਸੀ ਆਪਣੀ ਵਾਈਫ ਦੇ ਨਾਂ ਤੇ ਟਿਕਟ ਲੈਣ ਵਾਸਤੇ, ਤੇ ਉਹ ਸਿੰਪਲ ਉਹ ਆਪਣੇ ਰਿਵਾਲਵਰ ਜੇਬ ਦੇ ਵਿੱਚ ਹੀ ਜਿਹੜਾ ਸੀ ਉਹ ਲੈ ਗਿਆ ਸੀਗਾ, ਤੇ ਕਿਉਂਕਿ ਹੈਟ ਵਗੈਰਾ ਲੈ ਕੇ ਤੇ ਸੂਟ ਪਾ ਕੇ ਬਕਾਇਦਾ ਇਸ ਤਰੀਕੇ ਨਾਲ, ਹੋਰ ਕਿਸੇ ਨੇ ਸ਼ੱਕ ਹੀ ਨੀ ਕੀਤਾ ਕਿ ਬੰਦੇ ਕੋਲੇ ਕੋਈ ਹਥਿਆਰ ਹੋ ਸਕਦਾ, ਤੇ ਨਾ ਹੀ ਉਸ ਵੇਲੇ ਕੋਈ ਏਦਾਂ ਦੀ ਇਹ ਕੋਈ ਮਸਲਾ ਸੀਗਾ ਕਿ ਕੋਈ ਇੱਥੇ ਤਲਾਸ਼ੀ ਲੈਣੀ ਹੈ, ਕਿਉਂਕਿ ਇੱਕ ਇਸ ਤਰ੍ਹਾਂ ਦੀ ਮੀਟਿੰਗ ਸੀ ਤੇ ਉਹਨਾਂ ਨੇ ਉਸ ਤਰੀਕੇ ਨਾਲ ਉਹਨੂੰ ਕੀਤਾ। ਤੇ ਉਹਨੇ ਉੱਥੋਂ ਦੌੜਿਆ ਨੀ, ਵੈਸੇ ਦੌੜ ਸਕਦਾ ਸੀ ਕਿਉਂਕਿ ਕੋਈ ਉੱਥੇ ਏਦਾਂ ਦਾ ਕੋਈ ਤਾਂ ਹੈ ਨਹੀਂ ਸੀ ਕਿ ਕੋਈ ਬਹੁਤ ਜ਼ਿਆਦਾ ਕੋਈ ਪੁਲਿਸ ਫੌਜ ਤਾਇਨਾਤ ਸੀ, ਤੇ ਪਰ ਉੱਥੇ ਉਹਨੇ ਆਪਣੀ ਜਿਹੜੀ ਸੀ ਅਰੈਸਟ ਜਿਹੜੀ ਉਹ ਦੇ ਦਿੱਤੀ। ਹੁਣ ਦੇਖੋ ਜਿਹੜਾ ਉਦੋਂ ਬਾਅਦ ਟ੍ਰਾਇਲ ਹੈ ਊਧਮ ਸਿੰਘ ਦਾ 13 ਮਾਰਚ ਤੋਂ ਲੈ ਕੇ ਤੇ ਜਿਹੜਾ ਉਹਨਾਂ ਨੂੰ ਫਾਂਸੀ ਸਜ਼ਾ ਤੱਕ ਸਜ਼ਾ ਸੁਣਾਉਣ ਤੱਕ ਜਿਹੜਾ ਚੱਲ ਹੈ, ਤੇ ਉਹਦੇ ਚ ਊਧਮ ਸਿੰਘ ਨੇ ਜਿਹੜਾ ਹੈਗਾ ਆਪਣਾ ਕਨਫੈਸ਼ਨ ਹੈ ਜਿਹੜਾ ਤੇ ਉਹ ਜੱਜ ਦੇ ਸਾਹਮਣੇ ਕੀਤਾ, ਉਹ ਵੀ ਹੁਣ ਰਿਕਾਰਡ ਤੇ ਹੈ, ਉਹ ਆ ਗਿਆ। ਤੇ ਉਹ ਜਿਹੜਾ ਉਹਦੇ ਚ ਉਹਨਾਂ ਜਿਹੜਾ ਉਹਨੂੰ ਆਪਾਂ ਭਾਸ਼ਣ ਕਹਿ ਲਈਏ ਜਾਂ ਕੁਛ ਵੀ ਕਹਿ ਲਈਏ ਅਦਾਲਤ ਦੇ ਸਾਹਮਣੇ ਜੋ ਉਹ ਬੋਲਿਆ, ਤੇ ਪਰ ਉਹ ਜ਼ਰੂਰ ਪੜ੍ਹਨ ਵਾਲਾ ਹੈ ਮੇਰਾ ਖਿਆਲ ਹੈ ਕਿ ਉਹ ਜ਼ਰੂਰ ਜਿਹੜਾ ਹੈ ਪੰਜਾਬੀਆਂ ਤੱਕ ਇਹ ਗੱਲ ਜ਼ਰੂਰ ਜਾਣੀ ਚਾਹੀਦੀ ਹੈ ਕਿ ਊਧਮ ਸਿੰਘ ਕੀ ਸੋਚਦੇ ਸੀਗੇ ਅੰਗਰੇਜ਼ਾਂ ਬਾਰੇ, ਇੱਥੋਂ ਦੀ ਹਕੂਮਤ ਬਾਰੇ, ਤੇ ਉਹਨਾਂ ਦੇ ਅੰਦਰ ਕਿਸ ਕਿਸਮ ਦਾ ਜਿਹੜਾ ਸੀ ਉਹ ਇੱਕ ਗੁੱਸਾ ਸੀ ਜਾਂ ਇਹ ਸਾਰਾ, ਜਾਂ ਉਹ ਆਪਣੀ ਮੌਤ ਬਾਰੇ ਜਾਂ ਫਾਂਸੀ ਬਾਰੇ ਇਹ ਸਾਰਾ ਉਹ ਆਪਣੇ ਜੱਜ ਦੇ ਸਾਹਮਣੇ ਜਿਹੜੀ ਉਹ ਸਾਰੀ ਕਨਫੈਸ਼ਨ ਇੱਕ ਤਰੀਕੇ ਦੀ ਹੋਵੇ। ਕਨਫੈਸ਼ਨ ਇਹ ਨਹੀਂ ਕਿ ਕੋਈ ਇਹਨੂੰ ਇਸ ਤਰੀਕੇ ਨਾਲ ਲਿਆ ਜਾਵੇ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੰਦੇ ਨੇ ਆਹ ਇਨਕਸ਼ਾਫ ਕੀਤਾ ਜਾਂ ਇੱਦਾਂ ਦੀਆਂ ਗੱਲਾਂ ਕੀਤੀਆਂ, ਉਹ ਜਿਹੜੀ ਗੱਲ ਕਹਿਣੀ ਚਾਹੁੰਦੇ ਸੀ ਤੇ ਇੱਕ ਦੇਸ਼ ਭਗਤ ਦੇ ਤੌਰ ਤੇ ਤੇ ਇੱਕ ਉਹ ਗੱਲ ਉਹਨਾਂ ਨੇ ਕਹੀ, ਤੇ ਮੈਨੂੰ ਲੱਗਦਾ ਕਿ ਜੇ ਉਹ ਗੱਲ ਨੂੰ ਅਸੀਂ ਬਾਕੀ ਸਾਰੀਆਂ ਗੱਲਾਂ ਛੱਡ ਕੇ ਲੋਕਾਂ ਤੱਕ ਪਹੁੰਚਾਈਏ ਤਾਂ ਉਹਨਾਂ ਜਿਹੜਾ ਅਸਲੀ ਨੈਤਿਕਤਾ ਉਸ ਤੋਂ ਜਿਹੜਾ ਹੈ ਉਹ ਸਾਹਮਣੇ ਆਉਂਦਾ ਕਿ ਇੱਕ ਵਿਅਕਤੀ ਦਾ ਜਿਹੜਾ ਇੱਕ ਵਿਅਕਤੀਤਵ ਜਿਹੜਾ ਹੈ ਕਿਸ ਤਰ੍ਹਾਂ ਹੁੰਦਾ। ਉਹਨਾਂ ਨੇ ਵਾਰ ਵਾਰ ਜਿਹੜੀ ਉਹ ਗੱਲ ਆਪਣੀ ਰਿਪੀਟ ਕੀਤੀ ਕਿ ਤੁਸੀਂ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਤੁਸੀਂ ਲੋਕ ਹੋ, ਤੇ ਉਹ ਕੋਈ ਗੱਲ ਘਬਰਾਇਆ ਨੀ ਜਾਂ ਵੀ ਮੈਨੂੰ ਉਹਨਾਂ ਨੇ ਬੜੇ ਜਿਹੜੇ ਹੈਗੇ ਸਖ਼ਤ ਸ਼ਬਦਾਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਇਹ ਗੱਲ ਕਿਹਾ ਕਿ ਤੁਸੀਂ ਸਾਡੇ ਤੇ ਇੱਦਾਂ ਰਾਜ ਕਰ ਰਹੇ ਹੋ ਜਾਂ ਭਾਰਤੀਆਂ ਤੇ ਤਸ਼ੱਦਦ ਕਰ ਰਹੇ ਹੋ, ਜਿਹੜੀਆਂ ਉਹਦੀਆਂ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ ਤੇ ਉੱਥੇ ਉਹ ਕੀਤੀਆਂ। ਤੇ ਉਹਨੇ ਇਹ ਵੀ ਕਿਹਾ ਕਿ ਮੈਨੂੰ ਕੋਈ ਅਫਸੋਸ ਨਹੀਂ, ਮੈਨੂੰ ਫਾਂਸੀ ਹੋ ਰਹੀ ਹੈ, ਮੈਂ ਨਾ ਫਾਂਸੀ ਤੋਂ ਡਰਦਾ, ਤੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ। ਤੇ ਪਰ ਉਹਨਾਂ ਨੇ ਸਾਰੀ ਗੱਲ ਸਾਹਮਣੇ ਰੱਖੀ ਕਿ ਤੁਹਾਡੇ ਕਰਕੇ ਸਾਡੇ ਲੋਕ ਤੁਹਾਡੇ ਤਸ਼ੱਦਦ ਦਾ ਸ਼ਿਕਾਰ ਨੇ, ਤੇ ਕਿਵੇਂ ਜਿਹੜਾ ਹੈ ਵੀ ਅਸੀਂ ਇਹ ਸ਼ੁਰੂਆਤ ਕਰਤੀ ਹੈ ਉੱਥੋਂ ਦੇਸ਼ ਜਿਹੜਾ ਹੈ ਆਪਣਾ ਆਜ਼ਾਦ ਕਰਾਉਣ ਦੀ, ਤੇ ਇਹ ਹੋ ਕੇ ਰਹੂਗਾ, ਇਹ ਗੱਲ ਵੀ ਜਿਹੜੀ ਆ ਉਹ ਨਾਲ ਕੀਤੀ। ਚਲੋ ਉਹ ਜਿਹੜੀਆਂ ਨੇ ਉਹ ਬਾਅਦ ਦੀਆਂ ਗੱਲਾਂ ਨੇ। ਹੁਣ ਜਿਹੜੀ ਇੱਕ ਉਹਨਾਂ ਦੀ ਲਾਈਫ ਬਚਪਨ ਦੀ, ਇੱਕ ਉਹਨਾਂ ਦੀ ਜਿੱਦਾਂ ਤੁਸੀਂ ਦੱਸਿਆ ਕਿ ਯਤੀਮ ਖਾਨੇ ਦੀ, ਤੇ ਫਿਰ ਉਸ ਤੋਂ ਬਾਅਦ ਇੱਕ ਫੌਜ ਦੇ ਵਿੱਚ ਜਾ ਕੇ ਇੱਕ ਬਕਾਇਦਾ ਇੱਕ ਡਿਸਿਪਲਿਨ ਫੋਰਸ ਦੇ ਵਿੱਚ ਬੰਦਾ ਕਿਵੇਂ ਰਹਿੰਦਾ, ਉੱਥੋਂ ਕੀ ਕੁਛ ਸਿੱਖਦਾ, ਉਹ ਫਿਰ ਸਾਰਾ ਕੁਛ, ਫਿਰ ਗਦਰ ਪਾਰਟੀ ਨਾਲ ਜਿਹੜੀ ਰੋਣੇ ਜੁੜੇ ਜਿਹੜੀ ਰਹਿਣ ਦੀ ਗੱਲ, ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਅੰਡਰਗਰਾਊਂਡ ਲਾਈਫ, ਤੇ ਕਿੰਨੇ ਉਹ ਦੇਸ਼ਾਂ ਦੇ ਵਿੱਚ ਜਿਹੜੇ ਉਹ ਜਾਂਦੇ ਆ, ਤੇ ਫਿਰ ਅਖੀਰ ਤੇ ਜਾ ਕੇ ਜਿਹੜੀ ਇਹ ਘਟਨਾ। ਤੇ ਹੁਣ ਇਹਦੇ ਨਾਲ ਨਾਲ ਕਿੰਨੀ ਜਿਹੜੀਆਂ, ਕਿਉਂਕਿ ਪੋਲੀਟੀਕਲੀ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਇੱਕ ਪਾਰਟੀ ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਸੀ, ਇਹ ਵੀ ਕਹਿੰਦੇ ਕਿ ਉਹ ਭਗਤ ਸਿੰਘ ਹੋਰਾਂ ਤੋਂ ਕਾਫੀ ਪ੍ਰਭਾਵਿਤ ਸੀ ਕਿਉਂਕਿ ਉਸ ਵੇਲੇ ਇੱਕ ਪੈਰਲਲ ਮੂਵਮੈਂਟ ਚੱਲ ਰਹੀ ਸੀ, ਤੇ ਕਈ ਲਿਖਦੇ ਆ ਕਿ ਉਹ ਵੀ HRA ਦੇ ਦੀਆਂ ਸਰਗਰਮੀਆਂ ਚ ਰਹੇ ਨੇ, ਤੇ ਪਰ ਕੋਈ ਇਹਦੇ ਚ ਕੋਈ ਮਤਲਬ ਬਹੁਤਾ ਵੱਡਾ ਐਵੀਡੈਂਸ ਉਹ ਨਹੀਂ ਮਿਲਦਾ ਕਿ ਕਿਸੇ ਮੀਟਿੰਗ ਚ HRA ਦੀ ਜਾਂ ਕਿਸ ਤਰੀਕੇ ਨਾਲ ਗਏ। ਹਾਂ, ਗਦਰ ਮੂਵਮੈਂਟ ਦੇ ਨਾਲ ਜਿਹੜੇ ਹੈਗੇ ਉਹ ਜ਼ਰੂਰ ਮਿਲਦੇ। ਤੇ ਫਿਰ ਉਹਨਾਂ ਦੀ ਇਹ ਇੱਕ ਸਮਾਜਿਕ ਜ਼ਿੰਦਗੀ, ਉਹਨਾਂ ਦੀ ਸ਼ਾਦੀ ਕਰਾਉਣੀ, ਫਿਰ ਉੱਥੇ ਵਾਪਸ ਆਉਣਾ, ਤੇ ਪਰ ਨਾਲ ਗੱਲ ਜਿਹੜੀ ਇਹ ਹੈ ਤੇ ਜਿਹਦੇ ਤੇ ਅਕਸਰ ਸਾਡੇ ਲੋਕ ਮਾਣ ਕਰਦੇ ਆ, ਬਦਲਾ ਲੈਣ ਵਾਲੀ ਗੱਲ, ਉਹ ਕਿਤੇ ਨਾ ਕਿਤੇ ਹੈ ਸੀ ਕਿ ਜੇ ਉਹ ਇੱਕ ਇਹ ਸਬਕ ਸਿਖਾਉਂਦੇ ਆ ਜਾਂ ਇੱਦਾਂ ਦੇ ਉਹ ਸਬਕ, ਕਿਉਂਕਿ ਬੰਦਾ ਤਾਂ ਚਲੋ ਗੋਲੀ ਮਾਰੀ ਮਾਰਿਆ ਗਿਆ, ਤੇ ਪਰ ਇਹ ਹੈ ਕਿ ਬਾਕੀਆਂ ਲਈ ਫਿਰ ਜਿਹੜਾ ਹੈਗਾ ਇੱਕ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ, ਤੇ ਆਪਣੇ ਦੇਸ਼ ਦੇ ਲੋਕਾਂ ਨੂੰ, ਨੌਜਵਾਨਾਂ ਨੂੰ ਇੱਕ ਹਰੂਣਾ ਦੇਣ ਵਾਲੀ ਗੱਲ ਜਿਹੜੀ ਹੋ ਜਾਂਦੀ ਹੈ ਕਿ ਆਜ਼ਾਦੀ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਿਹੜਾ ਹੈਗਾ ਇੱਕ ਆਹ ਵੀ ਤਰੀਕਾ, ਤੇ ਬਾਕੀ ਜਿਹੜੇ ਇੱਥੇ ਤਸ਼ੱਦਦ ਕਰਦੇ ਸੀ ਉਹਨਾਂ ਨੂੰ ਸਬਕ ਸਿਖਾਉਣ ਵਾਲੀ ਗੱਲ ਵੀ ਹੋ ਸਕਦੀ ਹੈ, ਹੋ ਜਾਂਦੀ ਹੈ ਕਿ ਤੁਸੀਂ ਜਿਹੜਾ ਹੈ ਜਿੰਨਾ ਮਰਜ਼ੀ ਇੱਥੇ ਆਪਣੇ ਜ਼ੋਰ ਦੇ ਨਾਲ, ਆਪਣੀ ਸੱਤਾ ਦੇ ਜ਼ੋਰ ਦੇ ਨਾਲ ਕਰ ਲਓ, ਪਰ ਬਾਅਦ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਹਸ਼ਰ ਏਦਾਂ ਦਾ ਵੀ ਹੁੰਦਾ ਹੈ, ਇਸ ਤਰ੍ਹਾਂ ਦਾ ਜਿਹੜਾ ਹੈਗਾ। ਸੋ ਜਿਹੜਾ ਇੱਕ ਬਾਂਕਾ ਪਾਣਾ ਜਿਹੜਾ ਪੰਜਾਬ ਦਾ, ਤੇ ਜਿਹਨੂੰ ਆਪਾਂ ਕਹਿੰਦੇ ਉਹ ਵੀ ਇਹਦੀ ਗੱਲ ਚੋਂ ਇਹ ਜਿਹੜਾ ਉਹ ਝਲਕਦਾ, ਇਹਦੇ ਤਾਂ ਤੁਸੀਂ ਖੈਰ ਸ਼ੁਰੂ ਚ ਹੀ ਉਦਾਹਰਣ ਦਿੱਤੀ ਸੀ, ਤੇ ਸੋ ਮੈਂ ਸਮਝਦਾ ਕਿ ਜਿਹੜੇ ਇਹ ਪੱਖ ਨੇ ਜਿਹੜੇ, ਤੇ ਇਹਨਾਂ ਪੱਖਾਂ ਦੇ ਉੱਪਰ ਵੀ ਜਿਹੜੀ ਇਹ ਗੱਲ ਉਹ ਚੱਲਣੀ ਚਾਹੀਦੀ ਹੈ। ਤੇ ਜਿੱਦਾਂ ਹੁਣ ਯਾਦਗਾਰਾਂ ਬਹੁਤ ਥਾਂ ਤੇ ਬਣ ਗਈਆਂ ਨੇ, ਊਧਮ ਸਿੰਘ ਦੀਆਂ, ਸੁਨਾਮ ਦਾ ਨਾਂ ਵੀ ਉਹਨਾਂ ਨੇ ਜਿਹੜਾ ਸੀਗਾ ਸੁਨਾਮ ਊਧਮ ਸਿੰਘ ਵਾਲਾ ਰੱਖਿਆ, ਪਰ ਕੋਈ ਲਿਖਦਾ ਨੀ ਬੋਲਦਾ ਨੀ, ਠੀਕ ਆ ਕਾਗਜ਼ਾਂ ਚ ਹੈ। ਤੇ ਜਦੋਂ ਮਾਇਆਵਤੀ ਸਰਕਾਰ ਸੀ ਯੂਪੀ ਦੇ ਵਿੱਚ, ਤੇ ਉਦੋਂ ਜਿਹੜਾ ਇਹ ਤਰਾਈ ਦੇ ਵਿੱਚ ਜਿਹੜਾ ਇਲਾਕਾ ਜਿਹੜਾ ਜ਼ਿਲ੍ਹੇ ਦਾ ਨਾਂ ਬਦਲ ਕੇ ਫਿਰ ਸ਼ਹੀਦ ਊਧਮ ਸਿੰਘ ਨਗਰ ਰੱਖਿਆ ਗਿਆ ਉਹਦਾ, ਤੇ ਚਲੋ ਬਾਅਦ ਦੇ ਵਿੱਚ ਉਹ ਇਲਾਕਾ ਉੱਤਰਾਖੰਡ ਚਲਾ ਗਿਆ ਜਦੋਂ ਉੱਤਰਾਖੰਡ ਅਲੱਗ ਬਣਿਆ। ਤੇ ਹੋਰਨਾਂ ਜਿਹੜੀਆਂ ਹੈਗੀਆਂ ਥਾਵਾਂ ਤੇ ਇੱਦਾਂ ਦੀਆਂ ਗੱਲਾਂ, ਜਾਂ ਉੱਥੋਂ ਜਿਹੜਾ ਕਾਲਜ ITI ਐਸ ਨਾਮ ਦੇ ਉਹਨਾਂ ਦੇ ਨਾਂ ਤੇ ਜਿਹੜੇ ਰੱਖੇ ਗਏ ਤੇ ਸੋ ਮੈਂ ਸਮਝਦਾ ਕਿ ਇੱਕ ਇਹਦੇ ਚ ਜਿਹੜੀ ਉਹਨਾਂ ਦੀ ਜਿੱਦਾਂ ਮੈਂ ਸ਼ੁਰੂ ਹੀ ਦੱਸਿਆ ਕਿ ਬਰਾਦਰੀ ਹੈ, ਕੋਈ ਮਾੜੀ ਗੱਲ ਨੀ, ਬਰਾਦਰੀ ਨੂੰ ਮਾਣ ਕਰਨਾ ਚਾਹੀਦਾ ਆਪਣੇ ਨਾਇਕਾਂ ਦੇ ਉੱਪਰ, ਤੇ ਪਰ ਇਹ ਹੈ ਕਿ ਉਹ ਜਿਹੜੀ ਇੱਕ ਜਫਾ ਮਾਰਨ ਵਾਲੀ ਗੱਲ ਕਿ ਉਹ ਸਾਡੇ ਹੀ ਸੀ, ਹਾਲਾਂਕਿ ਨਾ ਉਹਨਾਂ ਨੇ ਕਦੇ ਖੁਦ ਕਿਤੇ ਜ਼ਿਕਰ ਕੀਤਾ ਕਿ ਮੇਰੀ ਆਹ ਬਰਾਦਰੀ ਹੈ ਜਾਂ ਏਦਾਂ, ਤੇ ਪਰ ਉਹ ਇਸ ਰੂਪ ਦੇ ਵਿੱਚ ਉਹ ਸਾਂਝੇ ਹੋਣੇ ਚਾਹੀਦੇ ਨੇ ਸਾਰਿਆਂ ਦੇ, ਤੇ ਸਾਰੇ ਲੋਕਾਂ ਨੂੰ ਜਿਹੜਾ ਇਸ ਗੱਲ ਇਹ ਸਮਝਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਇਹ ਨਾਇਕ ਨੇ ਉਹਨਾਂ ਜਿਹੜਾ ਆਹ ਪੱਖ ਹੈ ਸਾਡੇ ਨਾਇਕਾਂ ਦਾ, ਉਹ ਉਸ ਪੱਖ ਨੂੰ ਵੀ ਜਿਹੜਾ ਉਹ ਜਾਣਨਾ ਬਹੁਤ ਜ਼ਰੂਰੀ ਹੈ। ਜਿਵੇਂ ਭਗਤ ਸਿੰਘ ਨੂੰ ਅਸੀਂ ਬੰਦੂਕਾਂ ਬੀਜਣ ਵਾਲਾ ਭਗਤ ਸਿੰਘ, ਜਾਂ ਚੰਦਰ ਸ਼ੇਖਰ ਆਜ਼ਾਦ ਨੂੰ ਵੀ ਡੱਬੇ ਚ ਪਿਸਤੌਲ ਪਾਇਆ ਹੋਇਆ ਉਹ ਚੰਦਰ ਸ਼ੇਖਰ ਆਜ਼ਾਦ, ਤੇ ਜਾਂ ਬਦਲਾ ਲੈਣ ਵਾਲਾ ਜਾਂ ਊਧਮ ਸਿੰਘ ਨੂੰ ਵੀ। ਸੋ ਉਹ ਊਧਮ ਸਿੰਘ ਮੈਂ ਸਮਝਦਾ ਕਿ ਇੱਕ ਪੰਜਾਬ ਦੇ ਉਹ ਨਾਇਕ ਹੋਏ ਨੇ ਤੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਵਾਲੀ ਜਿਹੜੀ ਇੱਕ ਸਾਰਾ ਜਿਹੜਾ ਕਿਰਦਾਰ ਹੈ ਜਿਹੜਾ ਉਹ ਕਰੈਕਟਰ ਹੈ ਹਰ ਪੱਖ ਤੋਂ, ਤੇ ਜਿੱਦਾਂ ਉੱਥੇ ਗੁਰਦੁਆਰਾ ਸਾਹਿਬ ਚ ਰਹਿੰਦੇ ਆ, ਹਰ ਹਫ਼ਤੇ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦੇ ਆ, ਕਿਉਂਕਿ ਉਹ ਵੀ ਇੱਕ ਜਿਹੜੀ ਸੇਵਾ ਭਾਵਨਾ ਵਾਲੀ ਗੱਲ ਆ ਉਹ ਨਾਲ ਨਾਲ ਚੱਲਦੀ ਹੈ। ਤੇ ਸੋ ਇਹ ਨੀ ਕਿ ਸਿਰਫ ਤੇ ਸਿਰਫ ਗੱਲ ਇੰਨੀ ਸੀ ਕਿ ਉਹਨਾਂ ਨੇ ਆਹ ਕੀਤਾ ਤੇ ਅਸੀਂ ਹੁਣ ਆਹ ਕਰਨਾ, ਤੇ ਸੋ ਇਸ ਰੂਪ ਚ ਮੈਂ ਸਮਝਣਾ ਕਿ ਇੱਕ ਸ਼ਹੀਦ ਨੂੰ ਜਿਹੜਾ ਹੈ ਉਹ ਯਾਦ ਕੀਤਾ ਜਾਣਾ ਚਾਹੀਦਾ।
1: ਜੀ ਇੱਕ ਨਾ ਸਵਾਲ ਮੈਂ ਇੱਥੇ ਪੁੱਛਣਾ ਚਾਹੂੰਗਾ, ਇੱਕ ਮੈਂ ਪਿੱਛੇ ਜੇ ਇੱਕ ਇਸ ਵਿਸ਼ੇ ਦੇ ਨਾਲ ਜੁੜਿਆ, ਇੱਕ ਕੈਨੇਡੀਅਨ ਰਾਈਟਰ ਹੈਗੇ ਨੇ ਪ੍ਰੀਤਮ ਭਾਅ ਜੀ, ਲੂਈ ਈ ਫੈਨਿਜ, ਹੁਣ ਉਹਨਾਂ ਨੇ ਪੰਜਾਬੀ 'ਤੇ ਵੀ ਪੜ੍ਹਾਈ ਕੀਤੀ ਹੈ, ਵੈਸੇ ਕੈਨੇਡਾ ਤੋਂ ਨੇ, ਅਤੇ ਬ੍ਰਜ ਭਾਸ਼ਾ ਵੀ ਪੜ੍ਹੀ ਹੈ, ਕਿਉਂਕਿ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਭਾਈ ਨੰਦ ਲਾਲ ਗੋਆ ਹੋਰਾਂ ਦਾ ਜਿੰਨਾ ਵੀ ਲਿਟਰੇਚਰ ਵਰਕ ਸੀਗਾ ਉਹਨਾਂ ਦੇ ਬਾਰੇ ਪੜ੍ਹਨਾ, ਫਿਰ ਬਾਅਦ 'ਚ ਜ਼ਫਰਨਾਮਾ ਅਤੇ ਸ਼ਾਹਨਾਮਾ ਦਾ ਆਪਸ ਦੇ ਵਿੱਚ ਕੀ ਲਿੰਕ ਸੀ ਇਹਦੇ 'ਤੇ, ਅਤੇ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਅਤੇ ਪੰਜਾਬੀ ਦੀ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਕਿਤਾਬਾਂ ਦੇ ਉੱਤੇ ਰਿਸਰਚ ਕੀਤੀ ਅਤੇ ਲਿਖੀਆਂ। ਇੱਕ ਬੁੱਕ ਹੈ ਉਹਨਾਂ ਦੀ ਦੀ ਵੇ ਸਿੱਖਸ ਰਿਮੈਂਬਰ ਊਧਮ ਸਿੰਘ, ਅਤੇ ਉਹਦੇ 'ਚ ਉਹ ਜ਼ਿਕਰ ਕਰਦੇ ਨੇ ਕਿ 1999 ਦਾ ਜਿਹੜਾ ਸਾਲ ਸੀਗਾ ਉਹ, ਕਿਉਂਕਿ 300 ਸਾਲਾ ਜਿਹੜਾ ਦਿਵਸ ਅਸੀਂ ਮਨਾ ਰਹੇ ਸੀ, ਖਾਲਸਾ ਦੀ ਸ਼ਤਾਬਦੀ ਦਿਵਸ ਮਨਾ ਰਹੇ ਸੀਗੇ, ਉਸ ਪੂਰੇ ਸਾਲ ਨੂੰ ਮਨਾ ਰਹੇ ਸੀ, ਅਤੇ ਉਹੀ 1999 ਸਾਲ ਸੀ ਜਦੋਂ ਜੈਤੋ ਦੇ ਮੋਰਚੇ ਦੀ, ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ 75 ਸਾਲ ਪੂਰੇ ਹੁੰਦੇ ਨੇ, ਪਰ ਉਹ ਕਹਿੰਦਾ ਵੀ ਉਸ ਸਾਲ 100 ਸਾਲ ਵੀ ਪੂਰੇ ਹੋਏ ਸੀਗੇ ਊਧਮ ਸਿੰਘ ਦੇ ਜਨਮਦਿਨ ਦਿਨ, ਹਾਂ, ਕਿਉਂਕਿ 1899 ਵੈਸੇ ਅੱਜ ਦਾ ਅਸੀਂ ਐਪੀਸੋਡ ਵੀ ਇਸੇ ਕਰਕੇ ਕਰ ਰਹੇ ਹਾਂ ਕਿਉਂਕਿ 31 ਜੁਲਾਈ ਨੂੰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ, ਅਤੇ ਉਹਨਾਂ ਨੇ ਬੜੀ ਵਧੀਆ ਚੀਜ਼ ਮੈਨਸ਼ਨ ਕੀਤੀ ਇੱਕ ਜਗ੍ਹਾ ਦੇ ਉੱਤੇ, ਉਹ ਕਹਿੰਦੇ ਕਿ ਜਿਵੇਂ ਅਨੀਤਾ ਨੰਦ ਨੇ ਵੀ ਕਿਤਾਬ ਲਿਖੀ ਹੈ, ਕਹਿੰਦੇ ਕਿ ਇੱਕ ਅਨਾਥ ਦੇ ਤੌਰ 'ਤੇ ਊਧਮ ਸਿੰਘ ਨੂੰ ਜਾਣੀਏ, ਇੱਕ ਹੀਰੋ ਦੇ ਤੌਰ 'ਤੇ, ਇੱਕ ਜਾਸੂਸ ਦੇ ਤੌਰ 'ਤੇ ਜਾਣੀਏ, ਪਰ ਲੂਈ ਫੈਨਿਜ ਨੇ ਇੱਕ ਬੜਾ ਵਧੀਆ ਐਂਗਲ ਦਿੱਤਾ, ਕਹਿੰਦੇ ਕਿ ਜਿਹੜੇ ਬੰਦੇ ਦੇ ਇੱਕ ਤਾਂ ਹੁੰਦਾ ਕਿ ਬਦਲਾ ਲੈਣ ਵਾਲਾ, ਕਿ ਬਚਪਨ ਤੋਂ ਹੀ ਪੈਦਾ ਹੋਇਆ ਤਾਂ ਇੱਕ ਕੜਵਾਹਟ ਭਰੀ ਹੋਈ, ਪਰ ਤੁਸੀਂ ਜਿੱਦਾਂ ਵੀ ਜਿੱਦਾਂ ਤੁਸੀਂ ਵੀ ਹੁਣ ਦੱਸੀ ਹੈ ਸਾਰੀ ਸਟੋਰੀ, ਊਧਮ ਸਿੰਘ ਇੱਕ ਅਨਾਥ ਆਸ਼ਰਮ ਦੇ ਵਿੱਚ ਪਲਦੇ ਵਧਦੇ ਨੇ, ਠੀਕ ਹੈ ਇੱਕ ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਇੱਕ ਜਿਹੜਾ ਇੱਕ ਉਹਨਾਂ ਦੇ ਜ਼ਹਿਨ ਦੇ ਵਿੱਚ ਰਹਿ ਜ਼ਰੂਰ ਜਾਂਦਾ ਇੱਕ ਚੈਪਟਰ, ਪਰ ਉਹ ਫਿਰ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ 'ਚ ਜਾਂਦੇ ਨੇ, ਤੁਸੀਂ ਦੱਸਿਆ ਕਿ ਉਹਨਾਂ ਨੂੰ ਇੱਕ ਪਤਾ ਲੱਗ ਗਿਆ ਸੀਗਾ ਵੀ ਕਿਵੇਂ ਟਰੈਵਲ ਕਰਨਾ, ਫਿਰ ਅਮਰੀਕਾ ਦੇ ਵਿੱਚ ਚਲੋ ਜੌਨ ਰੀਡ ਲਾਅ ਨੇ ਉਹਨਾਂ ਨੂੰ ਬਾਹਰ ਕੱਢਤਾ, ਪਰ ਉਹ ਆਪਣਾ ਇੱਕ ਗ੍ਰਸਤੀ ਜੀਵਨ ਉੱਥੇ ਸ਼ੁਰੂ ਕਰ ਚੁੱਕੇ ਸੀ, ਨਹੀਂ ਤੇ ਅਮਰੀਕਾ 'ਚ ਹੀ ਰਹਿਣਾ ਸੀ, ਫਿਰ ਯੂਰਪ ਆਉਂਦੇ ਨੇ, ਬ੍ਰਿਟਿਸ਼ ਫਿਲਮਾਂ 'ਚ ਕੰਮ ਕਰਦੇ ਨੇ, ਇਹ ਉਹ ਬਹੁਤ ਕੁਝ ਹੋ ਰਿਹਾ, ਸੋ ਆਪਣੀ ਇੱਕ ਰੂਟੀਨ ਲਾਈਫ ਵੀ ਇੱਕ ਬੰਦਾ ਜੀ ਰਿਹਾ ਹੈਗਾ, ਇੱਦਾਂ ਨਹੀਂ ਕਿ ਉਹ ਬਦਲੇ ਦੀ ਅੱਗ ਦੇ ਵਿੱਚ ਹੀ ਦਹਿਕ ਰਹੇ ਸੀਗੇ, ਔਰ ਇਨਫੈਕਟ ਉਹਨਾਂ ਨੂੰ ਮੌਕੇ ਵੀ ਮਿਲੇ ਨੇ ਔਡਵਾਇਰ ਨੂੰ ਮਿਲਣ ਦੇ ਇੱਕ ਦੋ, ਤੇ ਜਦੋਂ ਉਹਨਾਂ ਨੂੰ ਸਹੀ ਲੱਗਦਾ ਉਦੋਂ ਮਾਰ ਦਿੰਦੇ ਨੇ ਤੇ ਫਿਰ ਭੱਜਦੇ ਨਹੀਂ, ਇਹਦਾ ਮਤਲਬ ਕਿ ਉਹ ਸ਼ਖਸ ਜਿਹੜਾ ਉਹ ਆਪਣੀ ਇੱਕ ਰੂਟੀਨ ਲਾਈਫ ਨੂੰ ਜੀਣਾ ਚਾਹੁੰਦਾ ਸੀਗਾ, ਪਰ ਹਾਂ ਇੱਕੋ ਚੀਜ਼ ਜ਼ਰੂਰ ਸੀਗੀ ਕਿ ਚਲੋ ਠੀਕ ਹੈ ਹੁਣ ਇੱਕ ਹਰ ਇੱਕ ਬੰਦੇ ਦਾ ਇੱਕ ਜ਼ਿੰਦਗੀ ਦੇ ਵਿੱਚ ਇੱਕ ਮਕਸਦ ਹੁੰਦਾ, ਊਧਮ ਸਿੰਘ ਨੇ ਉਹ ਮਕਸਦ ਪਛਾਣ ਲਿਆ ਹੋਣਾ, ਮੈਂ ਇਹ ਸਮਝਣਾ ਚਾਹੁੰਦਾ ਕਿ ਜਦੋਂ ਮਤਲਬ ਚਾਹੇ ਬ੍ਰਿਟਿਸ਼ ਰਾਈਟਰਸ ਨੇ ਉਹਨਾਂ 'ਤੇ ਲਿਖਿਆ ਜਾਂ ਕੈਨੇਡੀਅਨ ਨੇ ਲਿਖਿਆ ਜਾਂ ਹੋਰ ਬਾਹਰ ਬੈਠ ਕੇ ਲਿਖਿਆ, ਊਧਮ ਸਿੰਘ ਦੇ ਉੱਤੇ ਜਦੋਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ 19 ਸਟੱਡੀ ਪੰਜਾਬ ਦੇ ਵਿੱਚ ਨਹੀਂ ਹੋਈ ਹੈਗੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਊਧਮ ਸਿੰਘ ਦੇ ਕਿਰਦਾਰ ਦੇ ਕੁਝ ਅੰਸ਼ ਜਿਹੜੇ ਨੇ ਉਹ ਅੱਜ ਵੀ ਮਿਸ ਨੇ, ਅਸੀਂ ਸਮਝਣਾ ਨਹੀਂ ਚਾਹੁੰਦੇ ਜਾਂ ਸਾਡੇ ਤੱਕ ਪਹੁੰਚਾਏ ਨਹੀਂ ਗਏ ਹੈਗੇ, ਜਾਂ ਫਿਰ ਉਹੀ ਅਗੇਨ ਸੇਮ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀਗੀ ਵੀ ਜਿੰਨਾ ਵੀ ਇਤਿਹਾਸ ਹੈਗਾ ਜਾਂ ਅਸੀਂ ਪੁਰਤਗੀਜ਼ ਦੇ ਜ਼ਰੀਏ ਸਮਝਦੇ ਹਾਂ ਜਾਂ ਫਰੈਂਚ ਦੇ ਜ਼ਰੀਏ ਸਮਝਦੇ ਹਾਂ, ਆਪਣੇ ਇਤਿਹਾਸ ਨੂੰ ਉਸ ਤਰੀਕੇ ਦੇ ਨਾਲ ਸੰਭਾਲ ਨਹੀਂ ਸਕੇ, ਹੁਣ ਊਧਮ ਸਿੰਘ ਦੇ ਬਾਰੇ ਸੁਨਾਮ ਦੇ ਵਿੱਚੋਂ ਨਹੀਂ ਕਿ ਗੱਲਾਂ ਚੱਕੀਆਂ ਜਾ ਸਕਦੀਆਂ ਹੈਗੀਆਂ ਕਿ ਊਧਮ ਸਿੰਘ ਦੇ ਅੱਗੇ ਫਿਰ ਹੁਣ ਤਾਂ ਚਲੋ ਅਸੀਂ ਗੱਲ ਕਰ ਰਹੇ ਕਿ ਹੁਣ ਤੱਕ ਨਹੀਂ ਸਾਂਭਿਆ ਗਿਆ, ਹੁਣ ਪੋਸੀਬਲ ਹੈਗਾ ਕਿ ਊਧਮ ਸਿੰਘ ਦੇ ਜ਼ਿੰਦਗੀ ਦੇ ਉਹ ਪੱਖ ਜਿਹੜੇ ਅਣਗੌਲੇ ਰਹੇ ਨੇ ਜਾਂ ਜਿਨ੍ਹਾਂ ਦੇ ਉੱਤੇ ਜਾਂ ਸਾਨੂੰ ਸ਼ੌਂਕ ਹੀ ਉਹਦੇ 'ਚ ਹੈਗਾ ਜਾਂ ਸਾਨੂੰ ਅਚੀਵਮੈਂਟ ਹੀ ਉਹਦੇ 'ਚ ਮਹਿਸੂਸ ਹੁੰਦੀ ਹੈ ਕਿ ਅਡਵਾਇਰ ਨੂੰ ਮਾਰਤਾ ਬਦਲਾ ਲੈ ਲਿਆ ਬਸ ਦੈਟਸ ਇਟ ਉਹ ਸਾਡੀ ਅਚੀਵਮੈਂਟ ਹੈ ਐਜ਼ ਐਨ ਊਧਮ ਸਿੰਘ ਦੇ ਅੰਸ ਜੇ ਉਹਦੇ ਅਸੀਂ ਵੰਸ਼ਜ ਆਪਣੇ ਆਪ ਨੂੰ ਕਹਾਈਏ ਤਾਂ
2: ਦੇਖੋ ਗੌਤਮ ਜੀ ਜਿਹੜੀ ਇੱਕ ਗੱਲ ਹੈ ਨਾ ਚਲੋ ਮੈਂ ਉਦੋਂ ਇਹ ਗੱਲ ਵਿੱਚੋਂ ਮਿਸ ਕਰ ਗਿਆ ਮੈਂ ਸ਼ੁਰੂ ਥੋੜਾ ਜਿਹਾ ਰੈਫਰੈਂਸ ਦਿੱਤਾ ਤੁਹਾਡੀ ਕਹਿ ਕੇ ਜਿਹੜੀ ਜਿਹੜਾ ਸਾਡਾ ਫੋਕ ਹੈ ਨਾ ਅਸਲ ਵਿੱਚ ਨਾਇਕ ਵੀ ਸਾਡਾ ਫੋਕ ਫੋਕ ਕਲਚਰ ਹੀ ਨਾਇਕ ਬਣਾਉਂਦਾ ਤੇ ਜੇ ਸਰਕਾਰਾਂ ਚਾਹੁਣ ਜਾਂ ਇਹ ਸਿਸਟਮ ਚਾਹੇ ਜਾਂ ਸਟੇਟ ਚਾਹੇ ਫਿਰ ਏਦਾਂ ਕੋਈ ਨਾਇਕ ਨਹੀਂ ਬਣਦਾ ਹੁੰਦਾ ਹੁਣ ਊਧਮ ਸਿੰਘ ਸਾਡੇ ਲੋਕ ਗੀਤਾਂ ਚ ਆਇਆ ਸਾਡੀਆਂ ਢਾਡੀ ਬਾਰਾਂ ਚ ਆਇਆ ਸਾਡੀਆਂ ਉਹਨਾਂ ਦੇ ਵਿੱਚ ਆਇਆ ਫਿਲਮਾਂ ਚ ਆਇਆ ਤੇ ਉਹ ਜਿੰਨਾ ਕੁ ਉਹਨਾਂ ਨੂੰ ਪਤਾ ਸੀਗਾ ਉਹਨਾਂ ਨੇ ਉਹੀ ਲਿਆ ਆਂਦਾ ਤੇ ਹੋਰ ਬਹੁਤ ਸਾਰੇ ਬਾਰੇ ਏਦਾਂ ਜਿਹੜਾ ਹੈ ਇਕੱਲੇ ਊਧਮ ਸਿੰਘ ਬਾਰੇ ਨੀ ਹੋਰ ਸਾਡੇ ਨਾਇਕਾਂ ਬਾਰੇ ਤੇ ਦੂਜੀ ਇੱਕ ਗੱਲ ਜਿਹੜੀ ਗੌਤਮ ਜੀ ਜਿਹੜੀ ਮੈਂ ਮਿਸ ਕਰ ਗਿਆ ਚਲੋ ਚੰਗਾ ਕੀਤਾ ਤੁਸੀਂ ਸਵਾਲ ਕੀਤਾ ਇੱਕ ਪੰਜਾਬੀਆਂ ਦਾ ਇੱਕ ਸੁਭਾਅ ਹੈ ਵੀ ਇਹ ਜਿਹੜਾ ਸਭ ਤੋਂ ਵੱਧ ਡਿਗਨੀਫਾਈ ਕਰਦਾ ਨਾ ਇਹ ਬਾਂਕੇ ਪਾਉਣ ਨੂੰ ਤੇ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਾਬਰੀ ਨੂੰ ਜ਼ਿਆਦਾ ਡਿਗਨੀਫਾਈ ਕਰਦੇ ਆ ਬਾਕੀ ਜਿਹੜੀਆਂ ਗੱਲਾਂ ਕੋਈ ਸੈਂਸਿਟਿਵ ਗੱਲਾਂ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਸਦਾਚਾਰਕ ਰੂਪ ਦੇ ਵਿੱਚ ਤਾਂ ਲੈ ਲੈਂਦੇ ਸਾਡੇ ਕਿੱਸਿਆਂ ਚ ਆਉਂਦਾ ਪਰ ਜਿਹੜੀਆਂ ਇਹ ਘਟਨਾਵਾਂ ਨੇ ਤੇ ਇੱਥੇ ਜਿਉਣਾ ਮੌੜ ਹੋਇਆ ਇੱਥੇ ਸੁੱਚਾ ਹੋਇਆ ਹੋਰ ਹਾਲਾਂਕਿ ਡਾਕੂ ਸੀ ਉਹ ਤੇ ਊਧਮ ਸਿੰਘ ਦਾ ਤਾਂ ਕੋਈ ਓਦਾਂ ਦੀ ਲਾਈਫ ਨਹੀਂ ਸੀ ਤੇ ਉਹ ਤਾਂ ਉਹਦੇ ਦਾ ਬਹੁਤ ਬਹੁਤ ਪੱਖੀ ਜਿਹੜਾ ਸੀਗਾ ਉਹ ਤਾਂ ਵਰਸਟਾਈਲ ਪਰਸਨੈਲਿਟੀ ਸੀ ਤੇ ਫਿਰ ਉਹ ਸਾਰੀਆਂ ਗੱਲਾਂ ਜਿਹੜੀਆਂ ਰੁੱਲ ਜਾਂਦੀਆਂ ਉਹ ਫਿਰ ਫਿਲਮਾਂ ਵਾਲੇ ਵੀ ਜਿਹੜੀ ਸਾਡੀ ਚੀਜ਼ ਵਿਕਣੀ ਕੀ ਹੈ ਸਾਡੇ ਲੋਕਾਂ ਨੇ ਕਿਹਨਾਂ ਲੋਕਾਂ ਨੇ ਕਿਹੜੀ ਗੱਲ ਤੇ ਬੱਲੇ ਬੱਲੇ ਕਰਨੀ ਉਹ ਜਿਹੜਾ ਚੱਕਦੇ ਆ ਤੇ ਉਹ ਜਿੱਦਾਂ ਮੈਂ ਤੁਹਾਨੂੰ ਇਹ ਉਦਾਹਰਨ ਵੀ ਦਿੱਤੀ ਸੀ ਢਾਡੀ ਸੁਣਦੇ ਵੀ ਉਹ ਓਡ ਵਾਰ ਇਹ ਕਹਿ ਰਿਹਾ ਸੀ ਕਿ ਮੈਂ ਉਹਨਾਂ ਦੇ ਮੂੰਹ ਚ ਮਿੱਟੀ ਭਰ ਕੇ ਉੱਤੇ ਅੱਡੀ ਮਾਰ ਕੇ ਆਇਆ ਏਦਾਂ ਦੀਆਂ ਗੱਲਾਂ ਹਾਲਾਂਕਿ ਉਦਾਂ ਦੀ ਉੱਥੇ ਕੋਈ ਲੈਕਚਰ ਚ ਉਹ ਗੱਲ ਹੈ ਵੀ ਨਹੀਂ ਸੀ ਤੇ ਉਹ ਇੱਕ ਜਿਹੜਾ ਹੈਗਾ ਇੱਕ ਇੱਕ ਕਾਰਨ ਹੈ ਵੱਡਾ ਕਿ ਪੋਕ ਜਿਹੜਾ ਹੈਗਾ ਪੋਕਲੋਰ ਜਿਹੜੀ ਹੈਗੀ ਕਲਚਰ ਹੈਗਾ ਉਹ ਕਿਸ ਤਰੀਕੇ ਦੇ ਨਾਲ ਕਿਉਂਕਿ ਉਸ ਤੋਂ ਅੱਗੇ ਲੈਜੰਡ ਬਣਦੀਆਂ ਨੇ ਫਿਰ ਉਹਦੇ ਚੋਂ ਹਿਸਟਰੀ ਬਾਅਦ ਦੇ ਵਿੱਚ ਘੁੱਖ ਜਾਂਦੇ ਨਾ ਕਿ ਇਹਦੇ ਵਿੱਚ ਕੀ ਸੀ ਆਮ ਲੋਕਾਂ ਦਾ ਇਤਿਹਾਸ ਤੱਕ ਉਵੇਂ ਐਕਸੈਸ ਨਹੀਂ ਹੁੰਦਾ ਇਹ ਤਾਂ ਹੁਣ ਬਲੂਸਾ ਪੇਸ਼ੈਂਟ ਨੂੰ ਅਜੇ ਕਿੰਨੇ ਕੁ ਸਾਲ ਹੋਏ ਆ ਇਹਦੇ ਤੇ ਇੰਨੀਆਂ ਜ਼ਿਆਦਾ ਮਨਘੜਤ ਕਹਾਣੀਆਂ ਲੋਕ ਸੁਣੀ ਵੀ ਜਾਂਦੇ ਸੁਣਾਈ ਵੀ ਜਾਂਦੇ ਇੰਨਾ ਕੁਛ ਚੱਲਦਾ ਕੋਈ ਬਹੁਤਾ ਪੁਰਾਣਾ ਨਹੀਂ ਇੰਨੀਆਂ ਕਿਤਾਬਾਂ ਇਹ ਤੇ ਅਥੈਂਟਿਕ ਲਿਖੀਆਂ ਗਈਆਂ ਨੇ ਤੇ ਹੁਣ ਇਹ ਤਾਂ ਜਿਹੜੀ ਆ ਗੱਲ ਇੰਨੀ ਸਮਝ ਲਓ ਆਪਾਂ ਵੀ ਪੁਰਾਣੀ ਹੋ ਗਈ ਤੇ ਜੇ ਆਪਾਂ ਉਹਨੂੰ ਇਸ ਤਰੀਕੇ ਨਾਲ ਲਿਆ ਜਾਵੇ ਤੇ ਸੋ ਇਸ ਤਰ੍ਹਾਂ ਦਾ ਇਹ ਇੱਕ ਸਭ ਤੋਂ ਵੱਡਾ ਜਿਹੜਾ ਇਹ ਕਾਰਨ ਹੈ ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਅਸੀਂ ਜਿਹੜੀ ਦੂਜੀ ਗੱਲ ਸਾਡੇ ਪੰਜਾਬੀਆਂ ਦੇ ਵੀ ਸੁਭਾਅ ਚ ਹੈ ਕਿ ਉਹ ਅਸੀਂ ਸੁਣਨੇ ਨੀ ਚਾਹੁੰਦੇ ਊਧਮ ਸਿੰਘ ਬਾਰੇ ਤੁਸੀਂ ਸੈਮੀਨਾਰ ਰੱਖ ਲਓ ਉੱਥੇ ਮਸਾਂ ਮੁਸ਼ਕ ਕਰਨ ਵਾਲਾ 40 ਬੰਦੇ ਇਕੱਠੇ ਹੋਣਗੇ ਹਾਂ ਤੁਸੀਂ ਇਹ ਰੱਖ ਲਓ ਕਿ ਉੱਥੇ ਮੇਲਾ ਹੈ ਤੇ ਉੱਥੇ ਫਿਰ ਉਹ ਢਾਡੀ ਵਾਲਾਂ ਚੱਲਣੀਆਂ ਉੱਥੇ ਹੁੰਮਾ ਮਾਰ ਕੇ ਜਿਹੜਾ ਲੋਕ ਪਹੁੰਚ ਜਾਣਗੇ ਇਹ ਜਿਹੜੀ ਇੱਕ ਇਸ ਪਾਸੇ ਤੁਸੀਂ ਜਿਹੜੀ ਉਹਦੀ ਲੂਈ ਫੈਂਸ ਦੀ ਜਿਹੜੀ ਤੁਸੀਂ ਉਦਾਹਰਨ ਦਿੱਤੀ ਹੈ ਨਾ ਉਹ ਬਿਲਕੁਲ ਸਹੀ ਹੈ ਕਿ ਅਸੀਂ ਉਸ ਨੂੰ ਜਿਹੜਾ ਅਕਾਡੈਮਿਕ ਪੱਖ ਤੋਂ ਜਿਹੜਾ ਹੈਗਾ ਜਦੋਂ ਬੰਦਾ ਅਣਗੌਲਿਆ ਰਹਿ ਜਾਂਦਾ ਹੈ ਫਿਰ ਉਹਦੇ ਬਹੁਤ ਸਾਰੇ ਪੱਖ ਵੀ ਜਿਹੜੇ ਹੈ ਉਹ ਮਾਈਨਸ ਹੋ ਜਾਂਦੇ ਆ
1: ਰਾਈਟ ਨਹੀਂ ਥੈਂਕ ਯੂ ਸੋ ਮੱਚ ਪ੍ਰੀਤਮ ਜੀ ਐਨਲਾਈਟ ਕਰਨ ਦੇ ਲਈ ਇੱਕ ਵੱਖਰਾ ਪ੍ਰਸਪੈਕਟਿਵ ਸੀਗਾ ਜਿਹਦੇ 'ਤੇ ਅੱਜ ਗੱਲ ਕਰਨੀ ਬਣਦੀ ਸੀ 31 ਜੁਲਾਈ ਸ਼ਹੀਦ ਊਧਮ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ ਉਹਦੇ ਨਾਲ ਜੁੜੀ ਹੋਈ ਅਤੇ ਉਸ ਤੋਂ ਬਾਅਦ ਕੀ ਕੁਛ ਹੁੰਦਾ ਕਿਵੇਂ ਭਾਰਤ ਦੀਆਂ ਜਿਹੜੀਆਂ ਅਲੱਗ ਅਲੱਗ ਦਰਿਆਵਾਂ ਦੇ ਵਿੱਚ ਉਹਨਾਂ ਦੀਆਂ ਅਸਥੀਆਂ ਬਾਹ ਦਿੱਤੀਆਂ ਜਾਂਦੀਆਂ ਉਹਦੇ ਸਾਰੇ ਬਾਰੇ ਪਿਛਲੇ ਸਾਲ ਅਸੀਂ ਐਪੀਸੋਡ ਦੇ ਵਿੱਚ ਗੱਲ ਕਰ ਲਈ ਸੀ ਸੋ ਉਹਦੇ ਤੋਂ ਵੱਖਰੀ ਇੱਕ ਗੱਲ ਕਰਨੀ ਬਣਦੀ ਸੀ ਪਰ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਭਾਜੀ
2: ਹਾਂਜੀ ਸ਼ੁਕਰੀਆ ਜੀ
1: ਸੋ ਊਧਮ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ ਜਾਂ ਜਿਹਨੂੰ ਕੱਚਾ ਨਾਮ ਜਾਂ ਇੱਕ ਬਨਾਵਟੀ ਨਾਮ ਜਿਹਦੇ ਅੱਗੇ ਅਸੀਂ ਰਾਮ ਆਪਣੇ ਆਪ ਜੋੜ ਦਿੰਦੇ ਹਾਂ ਕਿ ਰਾਮ ਮੁਹੰਮਦ ਸਿੰਘ ਆਜ਼ਾਦ ਕੇ ਇੱਕ 3 ਧਰਮ ਦਿਖਾਉਣੇ ਸੀ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹੈਗੀਆਂ ਨੇ ਕਈ ਵਾਰ ਨਾ ਇਤਿਹਾਸ ਦੇ ਵਿੱਚ ਇਹ ਵੀ ਚੀਜ਼ਾਂ ਹੁੰਦੀਆਂ ਨੇ ਹਿਸਟੋਰੀਕਲ ਰੈਫਰੈਂਸਿਸ ਦੇ ਵਿੱਚ ਕਿ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸੁਣਨਾ ਨਹੀਂ ਚਾਹੁੰਦੇ ਹੁੰਦੇ ਕਈ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਨਗੇ ਉਦਾਹਰਨ ਦੇ ਤੌਰ ਦੇ ਉੱਤੇ ਜਿੱਦਾਂ ਭਾਅ ਜੀ ਨੇ ਬੜੇ ਸਹਿ ਸੁਭਾਅ ਕਿਹਾ ਕਿ ਕੰਬੋਜ ਬਰਾਦਰੀ ਇਸ ਚੀਜ਼ ਦੇ ਉੱਤੇ ਪ੍ਰਾਊਡ ਜ਼ਰੂਰ ਮਹਿਸੂਸ ਕਰੇਗੀ ਬਟ ਇਹਨਾਂ ਚੀਜ਼ਾਂ ਨੂੰ ਇਗਨੋਰ ਵੀ ਕਰ ਦੇਣਗੇ ਕਿ ਉਸ ਦੌਰ ਦੇ ਵਿੱਚ ਤਾਂ ਉਹਨਾਂ ਦੇ ਮਾਂ ਪਿਓ ਨੂੰ ਹੇਠਲੇ ਦਰਜੇ ਦੀਆਂ ਨੌਕਰੀਆਂ ਕਰਨ ਦੇ ਲਈ ਨੌਕਰੀ ਜਾਂ ਕਾਹਦੀ ਕੀ ਕਹੀਏ ਕਿ ਲੇਬਰ ਕਰਨ ਦੇ ਲਈ ਮਜਬੂਰ ਕੀਤਾ ਗਿਆ ਇਹ ਵੀ ਗੱਲ ਅਸੀਂ ਇਗਨੋਰ ਕਰ ਦਾਂਗੇ ਕਿ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੇ ਇੱਕ ਵਾਰ ਤਾਂ ਜਦੋਂ ਅਡਵਾਇਰ ਨੂੰ ਮਾਰਿਆ ਸੀ ਊਧਮ ਸਿੰਘ ਨੇ ਤਾਂ ਉਦੋਂ ਪਾਰਲੀਮੈਂਟ ਦੇ ਵਿੱਚ ਕਹਿਤਾ ਸੀਗਾ ਕਿ ਔਰ ਉਦੋਂ ਪਾਰਲੀਮੈਂਟ ਭਾਰਤ ਦੀ ਆਜ਼ਾਦ ਹੋਣ ਵਾਲੀ ਪਾਰਲੀਮੈਂਟ ਨਹੀਂ ਸੀ ਬ੍ਰਿਟਿਸ਼ ਸਰਕਾਰ ਦੇ ਅੰਡਰ ਚੱਲਦੀ ਸੀ ਕਿ ਚੰਗਾ ਨਹੀਂ ਕੀਤਾ, ਪਰ ਉਹੀ ਨਹਿਰੂ ਬਾਅਦ ਦੇ ਵਿੱਚ ਲੇਟਰ ਔਨ 60s ਦੇ ਦੌਰ 'ਚ ਕਹਿੰਦੇ ਨੇ ਕਿ ਨਹੀਂ ਸਾਡਾ ਨਾਇਕ ਊਧਮ ਸਿੰਘ। ਇਹੀ ਊਧਮ ਸਿੰਘ ਨੇ ਜਿਨ੍ਹਾਂ ਨੇ ਆਪਣਾ ਇੱਕ ਜੀਵਨ ਬਸਰ ਵੀ ਸ਼ੁਰੂ ਕੀਤਾ ਸੀ ਇੱਕ ਮੈਕਸੀਕਨ ਜਨਾਨੀ ਹਰਨਾਂਡਿਸ ਦੇ ਨਾਲ, ਜਿਵੇਂ ਦੱਸ ਰਹੇ ਸੀ ਪ੍ਰੀਤਮ ਭਾਅ ਜੀ ਕਿ ਉਹਦੇ ਨਾਲ ਗ੍ਰਹਿਸਥੀ ਵੀ ਸ਼ੁਰੂ ਕਰ ਲਈ ਸੀ। ਅਤੇ ਜੇ ਕਿਤੇ ਉਦੋਂ ਜੌਨ ਰੀਡ ਕਾਨੂੰਨ ਨਾ ਬਣਿਆ ਹੁੰਦਾ ਅਮਰੀਕਾ 'ਚ, ਕਿਉਂਕਿ ਅਮਰੀਕਾ ਨੇ ਉਸ ਵਕਤ ਸਾਰੇ ਜਿਹੜੇ ਗੈਰ ਯੂਰੋਪੀਅਨ ਲੋਕ ਸੀ ਉਹਨਾਂ ਨੂੰ ਬਾਹਰ ਕੱਢਤਾ ਸੀਗਾ ਕਿ ਅਮਰੀਕਾ ਦੀ ਹੋਂਦ ਖਤਮ ਨਾ ਹੋ ਜਾਵੇ, ਤਾਂ ਊਧਮ ਸਿੰਘ ਨੂੰ ਵੀ ਉਦੋਂ ਬਾਹਰ ਕੱਢ ਦਿੱਤਾ ਗਿਆ, ਡਿਪੋਰਟੇਸ਼ਨ ਏਸ਼ੀਅਨਸ ਦੀ ਕੀਤੀ ਗਈ। ਅਤੇ ਨਹੀਂ ਤਾਂ ਫਿਰ ਇਹ ਚੱਲਦੀ ਕਹਾਣੀ ਜਿਹੜੀ ਉਹ ਵੱਖਰੇ ਪਾਸੇ ਚੱਲਣੀ ਸੀਗੀ, ਫਿਰ ਕਿਹਨੂੰ ਯਾਦ ਰਹਿਣਾ ਸੀਗਾ ਕੌਣ ਊਧਮ ਸਿੰਘ ਜਾਂ ਜੋ ਵੀ ਉਹਨਾਂ ਦਾ ਉਸ ਵਕਤ ਨਾਮ ਹੋਊਗਾ। ਸੋ ਇਸ ਤਰੀਕੇ ਦੇ ਨਾਲ ਇਤਿਹਾਸ ਕਿਸ ਕਿਵੇਂ ਕਿਵੇਂ ਕਿਹਦੇ ਨਾਲ ਕਿੰਨਾ ਕੁ ਜਸਟੀਫਾਈ ਕਰਦਾ, ਇਹ ਤੁਹਾਡੀ ਸਮਝ ਦੀ ਗੱਲ ਹੈਗੀ ਹੈ ਕਿ ਤੁਸੀਂ ਕਿਹੜੀ ਚੀਜ਼ ਨੂੰ ਅਪਣਾਉਣਾ ਚਾਹੁੰਦੇ ਹੋ, ਕਿਹੜੀ ਨੂੰ ਨਹੀਂ ਅਪਣਾਉਣਾ ਚਾਹੁੰਦੇ। ਬਾਕੀ ਇਹ ਹੈ ਕਿ ਬਗਦੀ ਦਾ ਬਹਾ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਹਾ ਤੋਂ ਉਲਟ ਗੱਲ ਵੀ ਨਹੀਂ ਕਰਨਾ ਚਾਹੁੰਦੇ, ਉਹ ਨਹੀਂ ਨਹੀਂ ਨਹੀਂ ਇੱਦਾਂ ਹੋ ਹੀ ਨਹੀਂ ਸਕਦਾ ਹੈਗਾ, ਕਿਉਂਕਿ ਅਸੀਂ ਆਪਣੇ ਆਪ ਨੂੰ ਫਿਰ ਸਾਡੀ ਜਿਹੜੀ ਆਪਣੀ ਇੱਕ ਸੋਚ ਹੈਗੀ ਉਹਨੂੰ ਨਹੀਂ ਨਾ ਫਿਰ ਅਸੀਂ ਜਸਟੀਫਾਈ ਕਰ ਪਾਉਂਦੇ। ਅਸੀਂ ਆਪਣੇ ਆਪ ਤੋਂ ਹੀ ਆਪਣੀ ਸੋਚ ਤੋਂ ਉੱਪਰ ਉੱਠ ਕੇ ਜਾਂ ਉਸ ਪ੍ਰਿਜ਼ਮ ਤੋਂ ਬਾਹਰ ਨਿਕਲ ਕੇ ਸੋਚਣਾ ਨਹੀਂ ਚਾਹੁੰਦੇ ਹੈਗੇ। ਐਨੀਵੇਜ਼, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤਾਂ, ਧੰਨਵਾਦ। ਆ ਵੀ ਇੱਕ ਗਾਣਾ ਆਇਆ ਸੀਗਾ, ਹੁਣ ਊਧਮ ਸਿੰਘ ਦੀ ਪਰਸਨੈਲਿਟੀ ਨੂੰ ਕਿੰਨਾ ਵਾਇਲੈਂਟ ਪਰਸਨੈਲਿਟੀ ਦਿਖਾਇਆ ਹੋਇਆ, ਗੱਲ ਇਹਦੀ ਵੀ ਤਾਂ ਕਰਨੀ ਪੈਣੀ ਹੈ। ਇਹ ਵੀ ਗਾਣਾ ਸੁਣ ਲਓ ਤੁਸੀਂ।

0: ਇੰਡੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ
1: यार तू इतनी इनी छेती आके पक्का भी हो गया की जुगाड़ लाया है
2: जुगाड़ नहीं ए है 8 ਸਾਲਾਂ ਤੋਂ ਵੀ ਵੱਡਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਹਾਂਜੀ ਹਾਂਜੀ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हांजी 1674 प्रोग्राम एक करी फिर तो लैके हाजिर हैं, जिद वातावरण की गल करते हैं, जिद अपने चुगिरदे की गल करते हैं, जिथे आप गल करते हैं कि साडिया भी कुछ जिम्मेवारियां ने, जिथे आप गल करते हैं कि साडिया भी कुछ गलतियां ने, जां फिर पिछे कीतियां वो गलतियां जिन्हां दे करके कोई खमियाज जे सानू इस मौके भुगतने पै रहे, जां आने वाले दिनों दे विच होर भी ज़्यादा समस्या वध सकदी है। सो साडे वातावरण के लिए आप की कर सकते हैं इस संबंध के जानकारी साडे नाल हरमिंदर ढिल्लों जी हर हफ्ते लैके आउंदे ने। सो इस हफ्ते भी साडे लिए इन्होंने समा कढ़िया, सब तो पहला तो धन्नवाद करते इन्हां दा भाई, सत श्री अकाल, तुसीं आउंदे रहो, स्वागत तुहाडा रेडियो हांजी ते।
3: काफी फॉरेस्ट फायर चल रही ने, जिद करके धुआं जेड़ा काफी फैलिया होया टोरंटो ते न्यूयॉर्क ते ਡੋਨਲਡ ਟਰੰਪ ਕਹਿੰਦੇ ਰਿਹਾ ਸੀ ਕਿ ਮੈਂ ਕੈਨੇਡਾ ਨੂੰ ਸੂ ਕਰਨਾ ਕਿ ਤੁਹਾਡੀਆਂ ਜੰਗਲਾਂ ਦੇ ਅੱਗਾਂ ਦਾ ਜਿਹੜਾ ਧੂੰਆਂ ਸਾਡੇ ਕੰਟਰੀ 'ਚ ਆਉਂਦਾ ਉਹ ਜਿਵੇਂ ਉਹ ਜਿਹੜੇ ਹੁੰਦੇ ਹੀ ਨੇ, ਅਤੇ ਉਂਝ ਗਰਮੀ ਅੱਜ ਬੜੀ ਗਰਮੀ ਕਾਫੀ ਪੈ ਰਹੀ ਹੈ ਇੱਥੇ, ਪਰਫੈਕਟ ਸਾਡਾ ਗਰਮੀ ਦਾ ਮੌਸਮ ਵੀ ਹੈ
2: ਜੀ। ਫਿਰ ਉੱਦਾਂ ਦਾ ਹੋ ਗਿਆ ਕੰਮ ਜਿੱਦਾਂ ਆਪਣੇ ਉਹ ਦਿੱਲੀ ਵਾਲੇ ਕਹਿੰਦੇ ਵੀ ਪੰਜਾਬ ਤੋਂ ਆਉਂਦਾ ਵਾ ਧੂੰਆਂ।
3: ਯੂਰਪ
2: ਦੇ ਵਿਚ ਕੀ ਚੱਲ ਰਿਹਾ, ਕੀ ਸੂਰਤ ਹਾਲ ਨੇ ਤਾਜ਼ਾ?
3: ਯੂਰਪ ਦੇ ਵਿਚ ਬੁਰੇ ਹਾਲ ਹੈ ਜੀ। ਮੈਂ ਅੱਜ ਪੜ੍ਹ ਰਿਹਾ ਸੀ ਖਬਰ ਬਈ ਜਿਹੜੀ ਯੂਰਪ ਦੇ ਵਿਚ 2 ਜਾਂ 3 ਹਫ਼ਤੇ ਹੀਟ ਵੇਵ ਚੱਲੀ ਆ, ਉਹਦੇ ਨਾਲ ਉੱਥੋਂ ਦੀਆਂ ਫਸਲਾਂ ਦਾ ਝਾੜ 50% ਘੱਟ ਤੇ ਤਕਰੀਬਨ 50 ਬਿਲੀਅਨ ਯੂਰੋ ਇੰਨੀਆਂ ਉਹਦਾ ਨੁਕਸਾਨ ਹੋਇਆ ਫਸਲਾਂ ਦਾ, ਜਿਹੜੀਆਂ 2 ਤੋਂ 3 ਹਫ਼ਤੇ ਚੱਲੀ ਹੈ। ਤੇ ਉਹਦੇ ਨਾਲ ਖਾਣ ਦੀ ਜਿਹੜੇ ਆਪਣੇ ਖਾਂਦੇ ਆ ਜੋ ਆਪਣਾ ਫੂਡ ਹੈ ਉਹਦੀਆਂ ਪ੍ਰਾਈਸਿਸ ਵਧਣਗੀਆਂ, ਤੇ ਤੁਸੀਂ ਇਹਨੂੰ ਜੋੜ ਕੇ ਪੰਜਾਬ ਨਾਲ ਵੇਖ ਸਕਦੇ ਹੋ ਵੀ ਉੱਥੇ ਸਿਰਫ ਇਹ ਟੈਂਪਰੇਚਰ ਵੱਧ ਤੋਂ ਵੱਧ 42 ਗਿਆ ਸੀ ਤੇ ਪੰਜਾਬ ਵਗੈਰਾ 46-47 ਤੱਕ ਗਿਆ ਹੋਇਆ, ਤੇ ਉਹ ਇੱਥੇ ਯੂਰਪ ਦੇ ਵਿੱਚ ਸਿਰਫ ਉਹ 2-3 ਹਫ਼ਤੇ ਚੱਲੀ, ਸਾਡੇ 2 ਮਹੀਨੇ ਚੱਲੀ। ਸੋ ਤੁਸੀਂ ਉਹਨੂੰ ਖੁਦ ਹੀ ਜਮ੍ਹਾਂ ਤਕਸੀਮ ਕਰ ਸਕਦੇ ਹੋ ਵੀ ਉੱਥੇ ਨੁਕਸਾਨ ਕਿੰਨਾ ਹੋਇਆ ਹੋਏਗਾ। ਤੇ ਸੋ ਇਹ ਜਿਹੜੀ ਸਾਡੀ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਆਲਮੀ ਤਪਸ਼ ਹੈ। ਸੋ ਬਾਈ ਜੀ ਇਹਦਾ ਜਿਹੜਾ ਵਰਤਾਰਾ ਅੱਜ ਦੀ CNN ਦੀ ਨਿਊਜ਼ ਸੀ ਵੀ ਹੁਣ ਤੁਹਾਨੂੰ ਕੀ ਇਹਦਾ ਪਰੂਫ ਚਾਹੀਦਾ ਵੀ ਇਹ ਤਾਂ ਇੱਕ ਪਾਸੇ ਅੱਗਾਂ ਲੱਗੀਆਂ ਹੋਈਆਂ ਨੇ। ਅੱਜ ਦੀ ਫਰਾਂਸ ਦੇ ਵਿੱਚ ਉਹਨਾਂ ਨੇ 2.5 ਲੱਖ ਬੰਦੇ ਨੂੰ ਐਵੈਕੂਏਟ ਕੀਤਾ, ਉਹ ਜਿਹੜੀਆਂ ਅੱਗਾਂ ਨੇ ਉਹ ਇੰਨੀਆਂ ਨੇੜੇ ਆ ਗਈਆਂ ਵੱਡੇ ਸ਼ਹਿਰਾਂ ਦੇ। ਸੋ ਇਹ ਜਿਹੜਾ ਭਿਆਨਕ ਦ੍ਰਿਸ਼ ਹੈ ਇਹ ਸਾਇੰਟਿਸਟਾਂ ਨੇ ਸਾਨੂੰ ਤਕਰੀਬਨ 100 ਸਾਲ ਪਰ ਘੱਟੋ ਘੱਟ 1996 ਚ ਪਹਿਲੀ ਕਯੋਟੋ ਟ੍ਰੀਟੀ ਹੋਈ ਸੀ ਉਦੋਂ ਤੋਂ ਲਗਾਤਾਰ ਉਹ ਵਾਰਨਿੰਗ ਦੇ ਰਹੇ ਆ ਵੀ ਤੁਸੀਂ ਆਪਣੇ ਜਿਹੜੇ ਤੇਲ ਗੈਸ ਤੇ ਕੋਲਾ ਬਾਲਦੇ ਹੋ ਉਹਨੂੰ ਬੰਦ ਕਰਕੇ ਘਟਾ ਕੇ ਤੇ ਉਹਨੂੰ ਤੁਸੀਂ ਰਿਨਿਊਬਲ ਐਨਰਜੀ ਤੇ ਲੈ ਕੇ ਆਓ। ਤੇ ਪਰ ਜਿਹੜੀ ਤੇਲ ਤੇ ਗੈਸ ਦੀ ਲੋਬੀ ਇੰਨੀ ਵੱਡੀ ਹੈ, ਪੂਰੀ ਜਿਹੜੇ ਮਿਡਲ ਈਸਟ ਹੈ ਸਾਊਦੀ ਅਰਬ ਵਾਲੇ ਨੇ ਉਹ ਸਾਲ ਦਾ $1 billion ਇਸੇ ਗੱਲ ਤੇ ਖਰਚਦੇ ਨੇ ਵੀ ਉਹਨਾਂ ਨੇ ਕਿਵੇਂ ਸਰਕਾਰਾਂ ਨੂੰ ਮਾਤ ਪਾਉਣੀ ਹੈ ਤੇ
2: ਬਿਲਕੁਲ ਇੱਕ ਪਾਸੇ ਤਾਂ ਆਪਾਂ ਵੇਖਦੇ ਹਾਂ ਤੇਲ ਦੇ ਲਈ ਹਲੇ ਤੱਕ ਲੜਾਈਆਂ ਜਾਰੀ ਨੇ, ਉਲਟਾ ਉਹਦੇ ਕਰਕੇ ਹੋਰ ਜ਼ਿਆਦਾ ਸਮੱਸਿਆ ਵੱਧ ਰਹੀ ਹੈ। ਅਤੇ ਜੇਕਰ ਇੰਨਾ ਕੋਈ ਸਮਝ ਜਾਵੇ ਕਿ ਇਸ ਦੇ ਕਰਕੇ ਪ੍ਰੋਬਲਮ ਆ ਅਤੇ ਇਹਨਾਂ ਤੋਂ ਆਪਾਂ ਪਿੱਛੇ ਹਟਣਾ ਤਾਂ ਫਿਰ ਸ਼ਾਇਦ ਇਹ ਲੜਾਈਆਂ ਵੀ ਸ਼ਾਇਦ ਘੱਟ ਜਾਣ ਜਾਂ ਫਿਰ ਹੁੰਦੀਆਂ ਹੀ ਨਾ। ਸੋ ਇਹ ਤਾਂ ਹਾਲੇ ਤੱਕ ਚੱਲ ਰਹੀਆਂ ਨੇ। ਉਹ ਗੱਲ ਵੱਖਰੀ ਕਿ ਹੁਣ ਜਿੱਦਾਂ ਆਪਾਂ ਯੂਰਪ ਦੀ ਗੱਲ ਕਰਦੇ ਹਾਂ ਤਾਂ ਯੂਰਪ ਦੇ ਵਿੱਚ ਕੁਛ ਹੁੰਦਾ ਆ ਅਤੇ ਉਹ ਜ਼ਰੂਰ ਅਖਬਾਰਾਂ ਦੀਆਂ ਸੁਰਖੀਆਂ 'ਤੇ ਜ਼ਰੂਰ ਬਣਨਗੀਆਂ। ਉੱਥੇ ਜੇ ਤਾਪਮਾਨ ਵੱਧਦਾ ਅੱਗਾਂ ਲੱਗਣਗੀਆਂ ਤੇ ਜ਼ਰੂਰ ਗੱਲਾਂ ਬਾਤਾਂ ਹੋਣਗੀਆਂ, ਪਰ ਤਰਾਸਦੀ ਇਸ ਗੱਲ ਦੀ ਕਿ ਜਿਹੜੇ ਆਪਾਂ ਕਹਿ ਲੈਂਦੇ ਹਾਂ ਕਿ ਦੇਸ਼ ਹਾਲੇ ਵਿਕਸਿਤ ਨਹੀਂ ਗਏ, ਉਹਨਾਂ ਦੇਸ਼ਾਂ ਦੇ ਵਿੱਚ ਜਾਂ ਫਿਰ ਗਰੀਬ ਦੇਸ਼ਾਂ ਦੇ ਵਿੱਚ ਕੁਛ ਹੁੰਦਾ ਹੈ ਅਤੇ ਉਹ ਤਾਂ ਅਖਬਾਰਾਂ ਤੱਕ ਵੀ ਬੜਾ ਔਖਾ ਕਿਤੇ ਪਹੁੰਚ ਪਾਉਂਦਾ, ਸੋ ਉੱਥੇ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੈ ਫਿਰ।
3: ਹਾਂਜੀ ਬਿਲਕੁਲ ਬਿਲਕੁਲ, ਸਾਡੀ ਜੋ ਹੁਣ ਅਸੀਂ ਸਾਡੀ ਜਿਹੜੀ ਕਿਸਮਤ ਹੈ ਜੁੜੀ ਹੋਈ ਹੈ, ਚਾਹੇ ਆਸਟ੍ਰੇਲੀਆ 'ਚ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਕੈਨੇਡਾ ਹੋਵੇ, ਇਸ ਲਈ ਸਾਨੂੰ ਵੱਧ ਤੋਂ ਵੱਧ ਹਰ ਥਾਂ 'ਤੇ ਹੱਥ ਲੈਣਾ ਚਾਹੀਦਾ, ਅਤੇ ਕਿਉਂਕਿ ਆਪਣੇ 'ਚੋਂ ਬਹੁਤੇ ਲੋਕ ਨੇ ਜਿਹੜੇ ਆਪਾਂ ਪੰਜਾਬੀ ਬੋਲਣ ਵਾਲੇ ਪੰਜਾਬ ਨਾਲ ਜੁੜੇ ਹੋਏ ਹਾਂ, ਚਾਹੇ ਉਹ ਲਹਿੰਦਾ ਪੰਜਾਬ ਹੈ, ਚਾਹੇ ਚੜ੍ਹਦਾ ਪੰਜਾਬ ਹੈ, ਅਤੇ ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਜ਼ਿਕਰ ਕੀਤਾ, ਉੱਥੇ ਸਭ ਤੋਂ ਵੱਧ ਬਰਬਾਦੀਆਂ ਆਉਣੀਆਂ ਜਿਹੜੇ ਦੋ ਪੰਜਾਬ ਨੇ, ਅਤੇ ਇਸ ਲਈ ਉੱਥੇ ਜਿਹੜਾ ਤੁਸੀਂ ਕੀ ਕਰ ਸਕਦੇ ਹੋ, ਕਿਉਂਕਿ ਉੱਥੇ ਜਿਹੜਾ ਪੰਜਾਬ ਦੇ ਵਿੱਚ ਦੋਨੇ ਪੰਜਾਬਾਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਬਿਜਲੀ ਬਣਦੀ ਹਾਲੇ ਵੀ ਉਹ ਕੋਲੇ ਤੋਂ ਬਣਦੀ ਹੈ, ਅਤੇ ਤੁਸੀਂ ਉਹਦਾ ਜਿਹੜੇ ਵੱਧ ਤੋਂ ਵੱਧ ਆਪਣੇ ਤੁਹਾਡਾ ਆਪਣਾ ਘਰ ਹੈ ਉੱਥੇ, ਜਾਂ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਨੇ, ਜਾਂ ਤੁਹਾਡੇ ਪਿੰਡ ਦਾ ਕੋਈ ਗੁਰਦੁਆਰਾ ਜਾਂ ਕੋਈ ਸਾਂਝੀ ਜਗ੍ਹਾ, ਸਕੂਲ ਹੈ, ਕਾਲਜ ਹੈ, ਤੁਸੀਂ ਉੱਥੇ ਜੇ ਉਹਨਾਂ 'ਤੇ ਸੋਲਰ ਪੈਨਲ ਲਗਾ ਕੇ ਦਿੰਦੇ ਹਾਂ, ਇੱਕ ਤਾਂ ਉਹਨਾਂ ਦਾ ਬਿੱਲ ਖਤਮ ਹੋ ਗਿਆ, ਉਹਨਾਂ ਦੀ ਤੁਸੀਂ ਮਾਲੀ ਮਦਦ ਕਰਤੀ ਅਗਲੇ 40 ਸਾਲ ਤੱਕ, ਅਤੇ ਦੂਸਰਾ ਤੁਸੀਂ ਧਰਤੀ ਦਾ ਵੀ ਭਲਾ ਕੀਤਾ, ਪੰਜਾਬ ਸਰਕਾਰ ਦਾ ਵੀ ਭਲਾ ਕਰਤਾ, ਕਿਉਂਕਿ ਪੰਜਾਬ ਸਰਕਾਰ ਨੂੰ ਹੁਣ ਓਨੀ ਬਿਜਲੀ ਨਹੀਂ ਬਣਾਉਣੀ ਪੈਣੀ, ਉਹਨਾਂ ਦੇ ਪਹਿਲਾਂ ਹੀ ਬੁਰੇ ਹਾਲ ਨੇ, ਕੱਟ ਲੱਗ ਰਹੇ ਨੇ ਉੱਥੇ, ਸੋ ਜਿਹੜੇ ਉਹ ਤੁਸੀਂ ਉਹਨਾਂ ਦਾ ਵੀ ਭਲਾ ਕਰਦੇ ਹੋ, ਅਤੇ ਬਾਈ ਜੀ ਪੰਜਾਬ ਦੇ ਵਿੱਚ ਹੁਣ ਅੱਜ ਕੱਲ੍ਹ ਜਿਹੜੇ ਸੋਲਰ ਪੈਨਲ ਨੇ ਇੰਨੇ ਸਸਤੇ ਆ ਬਈ, ਤਕਰੀਬਨ 1 ਕਿਲੋਵਾਟ ਦਾ ਜਿਹੜਾ ਉਹ 37,000 ਪੈਦਾ ਹੁੰਦਾ, ਤੇ ਆਮ ਤੌਰ ਤੇ ਜਿਹੜੇ ਪਿੰਡਾਂ ਦੇ ਘਰ ਨੇ ਉਹਨਾਂ ਦੇ ਵਿੱਚ 3 ਤੋਂ ਲੈ ਕੇ 4 ਕਿਲੋਵਾਟ ਦੇ ਕਰੀਬ ਲੱਗਦੇ ਆ, ਤੇ ਜਿੰਨੀ ਵੀ ਤੁਹਾਡੀ ਬਿੱਲ ਆ ਬਿਜਲੀ ਦਾ, ਉਹਦੇ ਨਾਲ ਤੁਹਾਡਾ ਉਹ ਜਿਹੜਾ ਹੈਗਾ ਤਕਰੀਬਨ ਉਹ 3 ਸਾਲ ਦੇ ਵਿੱਚ ਪੂਰਾ ਹੋ ਜਾਂਦਾ, ਮਤਲਬ ਪਹਿਲਾਂ ਸਗੋਂ ਬਾਕੀ ਭਾਵੇਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਸੋਲਰ ਪੈਨਲ ਅਜਿਹੀ ਚੀਜ਼ ਹੈ ਜਿਹਦੀਆਂ ਕੀਮਤਾਂ ਘੱਟ ਗਈਆਂ, ਸੋ ਅੱਜ ਤੁਸੀਂ ਲਵਾਓਗੇ ਸਸਤਾ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਸਾਡੇ ਪਿੰਡ 2 ਗੁਰਦੁਆਰੇ ਨੇ, ਸੋ ਮੈਂ 1 ਗੁਰਦੁਆਰੇ ਦੇ ਵਿੱਚ ਆਪਣੀ ਮਦਰ ਦੀ ਯਾਦ ਵਿੱਚ ਸੋਲਰ ਪੈਨਲ ਲਵਾਏ, ਤੇ ਉਹ 6 ਕਿਲੋਵਾਟ ਦਾ ਉਹਨਾਂ ਦਾ ਆਲਮੋਸਟ 6-7 ਵਾਰ ਦਾ ਕਰਜ਼ਾ ਖਤਮ ਹੋ ਗਿਆ, ਬਿੱਲ ਖਤਮ ਹੋ ਗਿਆ, ਤੇ ਜਿਹੜੇ ਮੇਰੇ ਪਿੱਛੇ 2 ਹਫ਼ਤੇ ਪਹਿਲਾਂ ਮੇਰੇ ਫਾਦਰ ਸੀ ਉਹਨਾਂ ਦੀ ਡੈਥ ਹੋ ਗਈ, ਤੇ ਹੁਣ ਮੈਂ ਦੂਜੇ ਗੁਰਦੁਆਰੇ 'ਚ ਉਹਨਾਂ ਦੀ ਯਾਦ ਦੇ ਵਿੱਚ ਲਵਾ ਦਿੱਤਾ, ਤੇ ਉਹ ਤਕਰੀਬਨ ਲੈ ਕੇ ਫਰਾ ਤਕਰੀਬਨ ਮੇਰੇ ਖਿਆਲ 2,28,000 ਰੁਪਏ ਲੱਗਦਾ, ਤੇ 6 ਕਿਲੋਵਾਟ ਦਾ ਜਿਹੜਾ, ਤੇ ਸੋ ਤੁਸੀਂ ਕਿਉਂਕਿ ਉਹ ਸਾਡੇ ਡਾਲਰਾਂ ਦੇ ਹਿਸਾਬ ਨਾਲ, ਆਸਟ੍ਰੇਲੀਅਨ ਡਾਲਰਾਂ ਦੇ ਹਿਸਾਬ ਨਾਲ ਕਨਵਰਟ ਕਰਕੇ ਬਹੁਤ ਥੋੜ੍ਹਾ ਹੁੰਦਾ, ਅਤੇ ਆਮ ਤੌਰ 'ਤੇ ਸਾਡੇ ਹਰੇਕ ਪਿੰਡ ਦੇ 2-4-5 ਪਰਿਵਾਰ ਹਰ ਥਾਈ ਹੁੰਦੇ ਨੇ, ਅਤੇ ਜੇ ਅਸੀਂ ਜਿਹੜੀਆਂ ਤੁਹਾਡੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਨੇ ਨਾ, ਉਹ ਤਾਂ ਸਾਂਝੀਆਂ ਨੇ, ਉਹ 'ਤੇ ਤੁਸੀਂ ਕਰਾਓਗੇ ਉਹਦਾ ਸਾਰਿਆਂ ਨੂੰ ਭਲਾ ਹੋਏਗਾ, ਅਤੇ ਜੇ ਤੁਸੀਂ ਉਹਨਾਂ ਥਾਂ ਦੇ ਉੱਤੇ ਫੁੱਲ ਐਨਰਜੀ ਲਗਾਓਗੇ, ਅਤੇ ਉਹ ਜਿਵੇਂ ਕਿਹਾ ਵੀ ਮਤਲਬ ਉਹਦੇ ਇੱਕ ਤੀਰ ਨਾਲ ਕਈ ਸ਼ਿਕਾਰ ਨੇ ਉਹਦੇ, ਤੁਸੀਂ ਉਸ ਥਾਂ ਦਾ ਬਿੱਲ ਕਢਾ ਦਿੱਤਾ, ਫਿਰ ਤੁਸੀਂ ਹਵਾ ਦੇ ਵਿੱਚ ਜਿਹੜਾ ਕੋਲਾ ਬਾਲ ਕੇ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਉਹ ਘਟਾਤੀ, ਫਿਰ ਤੁਸੀਂ ਧਰਤੀ ਦਾ ਭਲਾ ਹੋ ਗਿਆ ਗਲੋਬਲ ਵਾਰਮਿੰਗ ਦਾ, ਫਿਰ ਤੁਸੀਂ ਪੰਜਾਬ ਸਰਕਾਰ ਦਾ ਭਲਾ ਕਰ ਦਿੱਤਾ, ਸੋ ਇਹਦੀਆਂ ਬਹੁਤ ਪਰਤਾਂ ਨੇ ਇਹਨੇ ਕਰਨ ਦੀਆਂ। ਸੋ ਬਾਈ ਜੀ ਪੰਜਾਬ ਦੇ ਵਿੱਚ ਕਿਉਂਕਿ ਸਾਡੀ ਕੋਲੇ ਤੋਂ ਬਣਦੀ ਬਿਜਲੀ ਹਾਲੇ ਵੀ ਜ਼ਿਆਦਾ, ਅਤੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਹਰ ਰੋਜ਼ 30 ਰੇਲ ਗੱਡੀਆਂ ਕੋਲੇ ਦੀਆਂ ਜਾਲੀਆਂ ਜਾਂਦੀਆਂ ਹਰ ਰੋਜ਼ 24 ਘੰਟਿਆਂ 'ਚ।
2: ਅੱਛਾ ਜੀ,
3: ਤੁਸੀਂ ਦੇਖ ਲਓ ਇੱਕ ਦਿਨ ਸੂਰਜ ਚੜ੍ਹਦਾ ਦੂਜੇ ਦਿਨ ਸੂਰਜ ਚੜ੍ਹਨ ਤੱਕ 24 ਗੱਡੀਆਂ ਕੋਲੇ ਦੀਆਂ। ਹੁਣ ਉਹ ਕੋਲਾ ਕਿੱਥੋਂ ਆਉਂਦਾ, ਜਾਂ ਬੰਬੇ ਬੰਦਰਗਾਹ 'ਚੋਂ ਆਉਂਦਾ, ਜਾਂ ਉੱਧਰੋਂ ਬੰਗਾਲ ਅਤੇ ਬਿਹਾਰ 'ਚੋਂ ਆਉਂਦਾ, ਉਹਨੂੰ ਲਿਆਉਣ 'ਤੇ ਕਿੰਨਾ ਖਰਚਾ ਆਉਂਦਾ, ਜਿਹੜਾ ਉਹ ਵੀ ਉਹਦੇ ਨਾਲ ਵੀ ਜਿਹੜਾ ਉਹਦਾ ਖਰਚਾ ਤੁਹਾਡੀਆਂ, ਅਤੇ ਮਤਲਬ ਦੁਨੀਆ ਭਰ ਦੇ ਵਿੱਚ ਜਿੰਨੇ ਸਮੁੰਦਰੀ ਜਹਾਜ਼ ਨੇ ਉਹਨਾਂ 'ਚੋਂ ਅੱਧੇ ਸਮੁੰਦਰੀ ਜਹਾਜ਼ ਸਿਰਫ ਕੋਲਾ, ਤੇਲ ਅਤੇ ਗੈਸ ਢੋਂਦੇ ਆ,
2: ਓਕੇ
3: ਅੱਧੇ। ਅਤੇ ਜੇ ਆਪਾਂ ਕੱਲ੍ਹ ਨੂੰ ਸਾਰੇ ਥਾਂ 'ਤੇ ਆਪਣੇ ਆਪ ਨੂੰ ਬਿਜਲੀ ਨਾਲ ਕਨਵਰਟ ਕਰ ਦਈਏ, ਅਤੇ ਬਿਜਲੀ ਅਸੀਂ ਹਵਾ ਦੇ ਨਾਲ ਅਤੇ ਸੂਰਜ ਨਾਲ ਬਣਾਈਏ ਜਾਂ ਪਾਣੀ ਨਾਲ ਬਣਾਉਣੀ ਸ਼ੁਰੂ ਕਰ ਦਈਏ, ਤਾਂ ਸਮੁੰਦਰਾਂ ਦੇ ਵਿੱਚ ਜਿਹੜੇ ਜਹਾਜ਼ਾਂ ਦਾ ਟ੍ਰੈਫਿਕ ਆ ਉਹ ਅੱਧਾ ਘੱਟ ਜਾਏਗਾ।
2: ਸੋ ਇਹ ਸਰਕਾਰਾਂ ਉਸ ਲਿਹਾਜ਼ ਦੇ ਨਾਲ ਆਪਾਂ ਵੇਖਦੇ ਹਾਂ ਕਿ ਨਹੀਂ ਇਹਨੂੰ ਪ੍ਰਮੋਟ ਕਰਦੀਆਂ ਇਹਨਾਂ, ਜਦਕਿ ਇਹਨਾਂ ਦੇਸ਼ਾਂ ਦੇ ਵਿੱਚ ਹੁਣ ਆਪਾਂ ਵੇਖਦੇ ਹਾਂ ਕਿ ਕਾਫ਼ੀ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ, ਸਬਸਿਡੀ ਦਿੱਤੀ ਜਾਂਦੀ ਹੈ, ਪਰ ਉੱਥੇ ਆਪਾਂ ਵੇਖੀਦਾ ਕਿ ਨੇਤੇ ਘੱਟ ਹੀ ਇਹਨਾਂ ਚੀਜ਼ਾਂ 'ਤੇ ਗੱਲਾਂ ਕਰਦੇ ਆ।
3: ਬਿਲਕੁਲ ਜੀ, ਉਹ ਕਰਪਸ਼ਨ ਦੀ ਕੋਈ ਹੱਦ ਹੈ ਹੁਣ ਤਾਂ ਹੀ ਉੱਥੇ ਏਡਾ ਵੱਡਾ ਪ੍ਰੋਟੈਸਟ ਹੋ ਕੇ ਹਟਿਆ। ਉੱਥੇ ਤਾਂ ਮਤਲਬ ਮੰਦਰ ਮਸਜਿਦ ਦਾ ਝਗੜਾ ਪਰ ਸ਼ੁਰੂ ਕਰ ਦਿੰਦੇ ਬਸ ਉਹਨਾਂ ਨੇ, ਹੁਣ ਜਦੋਂ ਉਹਨਾਂ ਲੱਗੇ ਇਹ ਉਹਨਾਂ ਨੇ ਤਾਂ ਲੁੱਟ ਦਾ ਕੰਮ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ। ਹਰ ਲੀਡਰ ਇਹ ਸੋਚਦਾ ਵੀ ਅੱਜ ਮੈਂ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਕਿੰਨੇ ਕਰੋੜ ਲੈ ਕੇ ਜਾਣਾ। ਕੋਈ ਬੰਦਾ ਨਹੀਂ, ਇੱਕ ਬੰਦਾ ਨਹੀਂ ਮੈਂ ਜਾਣਦਾ ਜਿਹੜਾ ਬੰਦਾ ਕੋਈ ਲੀਡਰ ਦਫ਼ਤਰ ਜਾ ਕੇ ਕਵੇ ਅੱਛਾ ਜੀ ਲਿਆਓ ਫਾਈਲ ਦਿਖਾਓ ਆਪਾਂ ਕਿਹੜੀ 'ਤੇ ਕੰਮ ਕਰਨਾ, ਕਿਹੜਾ ਪ੍ਰੋਜੈਕਟ ਰੁਕਿਆ ਹੋਇਆ, ਕਿਹਦੀ ਮਨਜ਼ੂਰੀ ਦੇਣੀ ਆ, ਨਾ ਇੱਕ ਵੀ ਨਹੀਂ। ਇਹ ਤਾਂ ਮਤਲਬ ਰੱਬ ਦੇ ਆਸਰੇ ਚੱਲ ਰਿਹਾ ਮੁਲਕ ਜਿਹੜਾ, ਚਾਹੇ ਉਹ ਪੰਜਾਬ ਦੇ ਵਿੱਚ ਹੈ ਚਾਹੇ ਉਹ ਬਾਕੀ। ਇਸੇ ਕਰਕੇ ਏਡਾ ਵੱਡਾ ਪ੍ਰੋਟੈਸਟ ਹੋਇਆ। 40% ਜਿਹੜੇ ਕਾਲਜ ਦੇ ਗ੍ਰੈਜੂਏਟਸ ਨੇ ਇੰਡੀਆ ਦੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ, 40% ਅੱਧੇ ਦੇ ਕਰੀਬ ਹੋ ਗਏ ਨਾ।
2: ਤੇ ਬਾਕੀ ਵੀ ਜਿਹੜਿਆਂ ਨੂੰ ਮਿਲਦੀ ਵੀ ਆ ਉਹਨਾਂ ਨੂੰ ਉਹ ਥੋੜੀ ਆ ਕਿ ਉਹਨਾਂ ਦੇ ਪੜ੍ਹਾਈ ਦੇ ਮੁਤਾਬਿਕ ਕੋਈ ਵਾਜਬ ਨੌਕਰੀ ਮਿਲਦੀ ਹੈ, ਉਹ ਤੇ ਕੋਈ ਮਾੜਾ ਮੋਟਾ ਅੱਜ ਕੱਲ ਡਿਲੀਵਰੀ ਡਿਲੀਵਰੀ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਵਿੱਚ ਗਿਣ ਕੇ ਤੇ ਚਲੋ ਇੱਜ਼ਤ ਜੀ ਬਚਾਈ ਇਹਨਾਂ ਨੇ।
3: ਹਾਂ ਹਾਂ, ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਵੀ ਇਹੀ ਹਾਲ ਹੈ, ਇਹ ਇੰਨੇ ਬੜੇ ਡੇਂਜਰਸ ਤਰੀਕੇ ਦੇ ਨਾਲ ਹੈ। ਚਲੋ ਤੁਹਾਡੇ ਮੇਰੇ ਲਈ, ਤੁਸੀਂ ਆਸਟ੍ਰੇਲੀਆ ਰਹਿੰਦੇ ਹੋ, ਮੈਂ ਕੈਨੇਡਾ ਰਹਿੰਦਾ, ਸਾਡਾ ਰੋਟੀ ਪਾਣੀ ਚੱਲਦਾ, ਸਾਡਾ ਭਵਿੱਖ ਜਿਹੜਾ ਜਿਵੇਂ ਜਿੰਨਾ ਵੀ ਹੈ ਸੁਰੱਖਿਅਤ ਹੈ, ਪਰ ਜਿਹੜਾ ਬੰਦਾ ਇੰਡੀਆ ਦੇ ਵਿੱਚ ਹੈ ਜਦੋਂ ਤੁਸੀਂ ਡਿਗਰੀ ਕਰਕੇ ਤੁਹਾਨੂੰ ਜੋਬ ਨਹੀਂ ਲੱਭ ਰਹੀ ਤੇ ਫਿਰ ਤੁਸੀਂ ਕੀ ਕਰੋਗੇ? ਫਿਰ ਉਹੀ ਹਾਲ ਹੋਣਾ ਜੋ ਬੰਗਾਲ, ਜੋ ਨੇਪਾਲ ਚ ਹੋਇਆ, ਜੋ ਸ੍ਰੀਲੰਕਾ ਚ ਹੋਇਆ, ਜੋ ਬੰਗਲਾਦੇਸ਼ ਚ ਹੋਇਆ। ਉਹਨਾਂ ਨੇ ਘਰ ਤੇ ਨੀ ਪੈਣਾ, ਘਰ ਬੈਠ ਕੇ ਭੁੱਖੇ ਥੋੜੋ ਮਰਨਗੇ, ਸੋ ਕੁਛ ਤਾਂ ਹੱਥ ਪੈਰ ਮਾਰਨਗੇ ਨਾ। ਸੋ ਜਿਹੜੀ ਸਾਡੀ ਇਹ ਕਲਾਈਮੇਟ ਚੇਂਜ ਦਾ ਮੁੱਦਾ ਉਹਦੇ ਮਾਮਲੇ ਦੇ ਉੱਤੇ, ਉਹ ਤਾਂ ਉਹਨਾਂ ਦੇ ਸਿਰ ਤੇ ਜੂਨ ਤੱਕ ਨੀ ਫਰਕਦੀ। ਇਸ ਲਈ ਤੁਹਾਨੂੰ ਆਪਾਂ ਨੂੰ ਆਪਣੇ ਹੱਥਾਂ ਚ ਲੈਣ ਦੀ ਲੋੜ ਹੈ। ਤੇ ਜੇ ਅਸੀਂ ਜਿਵੇਂ ਦੱਸਿਆ ਪੰਜਾਬ ਚ 13,000 ਪਿੰਡ ਨੇ, 13,000 ਪਿੰਡਾਂ ਦੇ ਵਿੱਚ ਇੱਕ ਗੁਰੂ ਘਰ ਵੀ ਹੈ, ਤੁਸੀਂ ਉਹ ਵੇਖ ਲਓ ਕਿੰਨੇ ਹੋ ਗਏ। ਤੇ ਜੋ 6 ਕਿਲੋਵਾਟ ਦਾ ਵੀ ਹੈ ਤੁਸੀਂ ਆਪ ਕੋਲ, ਇੱਕ ਨਿਊਕਲੀਅਰ ਪਲਾਂਟ ਦੇ ਬਰਾਬਰ ਦੀ ਬਿਜਲੀ ਲੱਗ ਰਹੀ ਉਹਨਾਂ ਨੂੰ। ਸੋ ਜੇ ਅਸੀਂ ਉਹਨਾਂ ਨੂੰ ਸੋਲਰ ਤੇ ਲਾ ਦਾਂਗੇ ਤੇ ਤੁਹਾਡੀ ਸੇਵਾ ਵੀ ਹੈ ਤੇ ਸਾਡੀ ਕੁਦਰਤ ਦਾ ਤੇ ਧਰਤੀ ਦਾ ਵੀ ਭਲਾ।
2: ਜੀ, ਸੋ ਉਹੀ ਆਪਾਂ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਤਰੀਕੇ ਦੇ ਨਾਲ ਆਪਾਂ ਇੱਥੇ ਬੈਠੇ ਆਪਣੇ ਘਰ ਦੀ, ਆਪਣੀ ਧਰਤੀ ਦੀ, ਆਪਣੇ ਵਾਤਾਵਰਣ ਦੀ ਆਪਾਂ ਮਦਦ ਕਰ ਸਕਦੇ ਹਾਂ। ਸੋ ਇਹ ਜਿਹੜਾ ਸੋਲਰ ਆਪਾਂ ਲੋਨ ਹੈ, ਕੀ ਇੱਥੇ ਹੁਣ ਤੁਸੀਂ ਤੇ ਹੱਥੀਂ ਲਵਾਇਆ ਵਾ ਉੱਥੇ, ਕਾਫੀ ਆਸਾਨ ਹੈ, ਕਾਫੀ ਕੰਪਨੀਆਂ ਇਹ ਕੰਮ ਕਰ ਰਹੀਆਂ ਜਾਂ ਕੀ ਪ੍ਰੋਸੈਸ ਕੀ ਇਹਦਾ?
3: ਹਾਂਜੀ ਬਿਲਕੁਲ, ਬੜੀਆਂ ਕੰਪਨੀਆਂ ਕੰਮ ਕਰਦੀਆਂ ਨੇ ਤੇ, ਪਰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਠੱਗੀਬਾਜ਼ੀ ਹੁੰਦੀ ਆ, ਸੋ ਉੱਥੇ ਤੁਹਾਨੂੰ ਥੋੜਾ ਲੱਭਣਾ ਪੈਂਦਾ ਮਿਹਨਤ ਕਰਕੇ ਵੀ ਕਿਹੜੀ ਕੰਪਨੀ ਕਹੋਗੀ। ਜੇ ਤੁਸੀਂ ਜਿਹੜੇ ਸੋਲਰ ਪੈਨਲ ਨੇ ਉਹਨੂੰ ਦੇਖੋਗੇ ਤੁਹਾਨੂੰ ਤਾਂ ਕੋਈ ਪਤਾ ਨਹੀਂ ਲੱਗਣਾ ਵੀ ਇਹ ਮਾੜਾ ਆ ਕਿ ਚੰਗੀ ਕੁਆਲਿਟੀ ਦਾ, ਕਿਉਂਕਿ ਚਾਈਨਾ ਵਾਲੇ ਜਿੰਨਾ ਵੀ ਪੂਅਰ ਕੁਆਲਿਟੀ ਦਾ ਹੁੰਦਾ ਉਹ ਸਾਰਾ ਇੰਡੀਆ ਚ ਡੰਪ ਕਰ ਦਿੰਦੇ ਨੇ। ਤੁਸੀਂ ਉੱਥੇ ਜਿਹੜੀ ਰਿਪਿਊਟਡ ਕੰਪਨੀ ਜਿਹਨੂੰ ਪਤਾ, ਕਿਉਂਕਿ ਉਹ ਜਿਹੜਾ ਚੰਗਾ ਤੇ ਮਾੜਾ ਦੇਖਣ ਨੂੰ ਇੱਕੋ ਲੱਗਦੇ ਨੇ, ਕਈ ਵਾਰ ਇੱਕੋ ਕੰਪਨੀ ਦੇ ਹੁੰਦੇ ਨੇ, ਇੱਕ ਤਾਂ ਕੁਆਲਿਟੀ ਫੇਲ ਹੋਇਆ ਹੋਇਆ, ਇੱਕ ਪਾਸ ਹੋਇਆ ਹੋਇਆ, ਤੇ ਉਹ ਜਿਹੜਾ ਮਾੜਾ ਆ ਉਹ 5-7-10 ਸਾਲ ਬਾਅਦ ਜੜ ਕੇ ਖਰਾਬ ਹੋ ਜਾਏਗਾ, ਜਿਹੜਾ ਚੰਗਾ ਉਹ ਆਪਣਾ ਪੂਰਾ 35-40 ਸਾਲ ਚੱਲੇਗਾ। ਉਹ ਤੁਸੀਂ ਉੱਥੇ ਜਿਹੜੀ ਵੀ ਕੋਈ ਕੰਪਨੀ ਵੱਡੀ ਹੈ, ਕੋਈ ਜਿਹੜੀ ਜਿਹਨੂੰ ਤੁਸੀਂ ਪਤਾ ਹੈ ਕਿ ਚੰਗਾ ਕੰਮ ਕਰਦੇ ਨੇ, ਮੈਂ ਇੱਕੋ ਹੀ ਕੰਪਨੀ ਆ ਮੈਂ ਜਿਹਨਾਂ ਨਾਲ ਡੀਲ ਕਰਦਾ, ਉਹ ਪੂਰੇ ਪੰਜਾਬ 'ਚ ਲਾਉਂਦੇ ਨੇ ਤੇ ਉਹਨਾਂ ਦਾ ਕੰਮ ਕਾਰ ਬੜਾ ਵਧੀਆ, ਕਿਉਂਕਿ ਉਹ ਆਪ ਖੁਦ ਜਲਵਾਯੂ ਤਬਦੀਲੀ 'ਤੇ ਬੜਾ ਕੰਮ ਕਰਦੇ ਨੇ ਉਹਦੇ ਜਿਹੜੇ ਭਾਈ ਸਾਹਿਬ ਨੇ। ਤੇ ਇਸ ਲਈ ਤੁਹਾਨੂੰ ਉਹ ਜੇ ਕੋਈ ਹੈ ਮੈਨੂੰ ਕੰਟੈਕਟ ਕਰ ਸਕਦੇ ਫੇਸਬੁੱਕ ਤੇ, ਮੈਂ ਉਹਨਾਂ ਨੂੰ ਰੈਫਰੈਂਸ ਵੀ ਦੇ ਦਾਂਗਾ। ਤੇ ਮੇਰਾ ਪਿੰਡ ਜਲੰਧਰ ਲੱਗਿਆ ਸੀ, ਉੱਥੇ ਜਲੰਧਰ ਵਗੈਰਾ ਦੇ ਲਵਾ ਰਹੇ, ਹੋਰ ਵੀ ਕਈ ਪਿੰਡਾਂ ਦੇ ਵਿੱਚ, ਪਰ ਇਹ ਸਭ ਤੋਂ ਵੱਡਾ ਭਲਾ ਤੁਹਾਡਾ, ਕਿਉਂਕਿ ਹੋ ਸਕਦਾ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋਵੋ, ਤੁਸੀਂ ਰੈਂਟ 'ਤੇ ਰਹਿੰਦੇ ਹੋਵੋ, ਤੁਸੀਂ ਸੋਲਰ ਪੈਨਲ ਨਹੀਂ ਲਵਾ ਸਕਦੇ, ਜਾਂ ਤੁਹਾਡੇ ਘਰ ਦੀ ਜਿਹੜੀ ਛੱਤ ਦੀ ਦਿਸ਼ਾ ਇਹੀ ਆ ਵੀ ਉਹ ਉੱਤਰ ਵੱਲ ਨੂੰ ਹੈ ਤਾਂ ਉੱਥੇ ਨਹੀਂ ਲੱਗਦੇ, ਕਿਉਂਕਿ ਸੂਰਜ ਹਮੇਸ਼ਾ ਜਿਹੜਾ ਆਪਣੇ ਸੂਰਜ ਪੂਰਬ 'ਚ ਚੜ੍ਹਦਾ ਤੇ ਫਿਰ ਜਿਹੜਾ ਪੱਛਮ 'ਚ ਛੁਪਦਾ, ਪਰ ਉਹਦੀ ਜਿਹੜੀ ਟ੍ਰਜੈਕਟਰੀ ਹੁੰਦੀ ਹੈ ਉਹ ਸਾਊਥ ਵੱਲ ਰਹਿੰਦੀ ਹੈ, ਦੱਖਣ ਵੱਲ ਰਹਿੰਦੀ ਹੈ। ਤੇ ਤੁਸੀਂ ਕੌਂਡੋ 'ਚ ਰਹਿੰਦੇ ਹੋ ਜਾਂ ਤੁਸੀਂ ਆਪਣੇ ਘਰ ਨਹੀਂ ਬਣਾਇਆ ਆਪਣਾ ਜਾਂ ਘਰ ਦਾ ਕੋਈ ਹੋਰ ਚੱਕਰ ਹੈ, ਸੋ ਪਰ ਇਹ ਜਿਹੜਾ ਛੋਟਾ ਤੁਸੀਂ ਡਾਲਰਾਂ ਦਾ ਜਮ੍ਹਾਂ ਤਕਸੀਮ ਕਰ ਲਓ ਵੀ, ਕਿਉਂਕਿ ਡਾਲਰ 'ਤੇ ਕਿ ਅੱਜ ਕੱਲ੍ਹ ਮੈਨੂੰ ਪਤਾ ਨਹੀਂ ਆਸਟ੍ਰੇਲੀਅਨ ਡਾਲਰ 'ਤੇ ਕਿੰਨੇ ਰੁਪਏ ਮਿਲਦੇ ਨੇ, ਅਤੇ ਉਹ ਜਿਹੜਾ ਬੰਦਾ ਆਸਟ੍ਰੇਲੀਆ 'ਚ ਰਹਿੰਦਾ ਉਹਨਾਂ ਨੂੰ ਦੋ ਚਾਰ ਨੂੰ ਰਲ ਕੇ ਆਪਣੇ ਪਿੰਡ ਦੇ ਪੰਚਾਇਤ ਘਰ, ਆਪਣੇ ਸਕੂਲ, ਆਪਣੇ ਗੁਰੂ ਘਰ ਦੇ ਉੱਤੇ ਲਾਉਣਾ ਕੋਈ ਵੱਡੀ ਗੱਲ ਨਹੀਂ। ਤੇ ਨਾਲੇ ਇਹਨਾਂ ਦਾ ਕੋਈ ਇਹਨਾਂ 'ਚ ਕੋਈ ਕਿਹੜੀ ਗਰਾਰੀਆਂ ਜਾਂ ਗੇਅਰ ਨੇ ਜਿਹੜੇ ਖਰਾਬ ਹੋਣੇ, ਇੱਕ ਵਾਰ ਲੱਗ ਗਏ ਉਹਨਾਂ ਦਾ ਕੋਈ ਮੂਵਿੰਗ ਪਾਰਟ ਨਹੀਂ ਹੈ, ਬਸ ਉਹਨਾਂ ਨੂੰ ਸਿਰਫ ਇਹ ਹੈ ਵੀ ਜਦੋਂ ਵੀ ਆਪਣੇ ਹਾੜੀ ਸੋਹਣੀ ਹੁੰਦੀ, ਜਦੋਂ ਆਪਣੀ ਮਿੱਟੀ ਘੱਟਾ ਬਹੁਤ ਉੱਡਦਾ, ਉਹਨੂੰ ਸਿਰਫ ਤੁਸੀਂ ਸਾਫ਼ ਕਰਨਾ ਹੁੰਦਾ, ਜਦੋਂ ਮੀਂਹ ਪੈ ਜਾਵੇ ਉਹ ਮੀਂਹ ਨਾਲ ਸਾਫ਼ ਹੋ ਜਾਂਦੇ ਆ, ਤਾਂ ਕਿ ਉਹਨਾਂ ਦੀ ਜਿਹੜੀ ਐਫੀਸ਼ੀਐਂਸੀ ਨਾ ਘਟੇ। ਤੇ ਪਰ ਉੱਥੇ ਧੜਾ ਧੜ ਲੱਗ ਵੀ ਰਹੇ ਨੇ, ਪਰ ਹਾਲੇ ਅਸੀਂ ਬਹੁਤ ਪਿੱਛੇ ਹਾਂ। ਪੰਜਾਬ ਫੁੱਲ ਲਗਾਉਣ ਦੇ ਵਿੱਚ ਗੁਜਰਾਤ ਤੇ ਕਰਨਾਟਕ ਵਗੈਰਾ ਤੋਂ ਬਹੁਤ ਪਿੱਛੇ ਆ, ਕੇਰਲਾ ਤੋਂ ਬਹੁਤ ਪਿੱਛੇ ਆ।
2: ਸੋ ਇੱਥੇ ਜਿਹੜੇ ਪੰਜਾਬ ਤੋਂ ਸੁਣ ਰਹੇ ਨੇ ਜਾਂ ਜਿਹੜੀ ਵੀ ਸਟੇਟ ਤੋਂ ਤੁਸੀਂ ਸੁਣ ਰਹੇ ਹੋ, ਉੱਥੇ ਤੁਸੀਂ ਆਪਣੇ ਘਰੀ ਵੀ ਲਵਾ ਕੇ ਦੇ ਸਕਦੇ ਹੋ, ਤੁਸੀਂ ਆਪਣੇ ਮੋਟਰ 'ਤੇ ਲਵਾ ਕੇ ਦੇ ਸਕਦੇ ਹੋ। ਸੋ ਕੁਛ ਨਾ ਕੁਛ ਫਾਇਦਾ ਜਿੱਦੇ ਜਿਹੜੇ ਜਿਹੜੇ ਫਾਇਦੇ ਆਪਾਂ ਇੱਥੇ ਗਿਣਦੇ ਕਰਦੇ ਹਾਂ, ਇੱਥੇ ਸਾਨੂੰ ਭੇਜਦੀ ਆ ਸੋਲਰ ਦਾ, ਸੋ ਉੱਥੇ ਵੀ ਤੁਸੀਂ ਉਹੀ ਚੀਜ਼ਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਬਾਈ ਧਿਆਨ ਦੇ ਵਿੱਚ ਰੱਖਣ ਵਾਲੀਆਂ ਜਿਹੜੀਆਂ ਇੱਥੇ ਬੈਠਿਆਂ NRI ਕਰ ਸਕਦੇ ਨੇ?
3: ਹਾਂਜੀ, ਇੱਕ ਦੂਸਰਾ ਤੁਸੀਂ ਆਪਣੇ ਜਿਹੜੀ ਵੀ ਤੁਹਾਡੇ ਪਿੰਡ ਦੇ ਸ਼ਹਿਰ ਦੇ ਵਿੱਚ ਸਾਂਝੀ ਥਾਂ ਆ, ਉੱਥੇ ਜਿਹੜਾ ਤੁਹਾਡੇ ਕੋਈ ਰਿਸ਼ਤੇਦਾਰ ਰਹਿੰਦਾ ਉਹਨਾਂ ਨੂੰ ਉੱਥੋਂ ਪੈਸੇ ਦੇ ਕੇ ਤੁਸੀਂ ਉੱਥੇ ਵੱਧ ਤੋਂ ਵੱਧ ਰੁੱਖ ਲਗਵਾ, ਤੇ ਤਾਂ ਕਿ ਜਿਹੜੇ ਰੁੱਖ ਨੇ ਇਹ ਕੁਦਰਤ ਨੇ, ਇੱਕ ਜਿਹੜੀਆਂ ਸਾਡੀਆਂ ਕਾਰਾਂ ਨੇ, ਸਾਡੇ ਸਕੂਟਰ ਤੇ ਫੈਕਟਰੀਆਂ, ਹਰ ਚੋਂ ਜਿੱਥੋਂ ਵੀ ਧੂੰਆਂ ਨਿਕਲਦਾ ਉਹ ਕਾਰਬਨ ਡਾਈਆਕਸਾਈਡ ਅਸੀਂ ਹਵਾ 'ਚ ਪਾਉਂਦੇ ਹਾਂ, ਪਰ ਹਵਾ 'ਚੋਂ ਕੱਢਣ ਦਾ ਕੁਦਰਤ ਨੇ ਇੱਕੋ ਹੀ ਮਸ਼ੀਨ ਬਣਾਈ ਆ, ਉਹ ਰੁੱਖ ਨੇ ਨਾ। ਤੇ ਜੇ ਜਿੰਨੇ ਰੁੱਖ ਹੋਣਗੇ ਉਹ ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਪਾ ਰਹੇ ਹਾਂ ਉਹ 'ਚੋਂ ਕੋਈ ਥੋੜ੍ਹਾ ਬਹੁਤਾ 1% 2% ਤੱਕ ਉਹਨੂੰ ਆਪਣਾ ਸੋਖ ਸਕਦੇ ਆ। ਸੋ ਤੁਸੀਂ ਵੱਧ ਤੋਂ ਵੱਧ ਰੁੱਖ ਲਗਵਾਓ, ਤੇ ਰੁੱਖ ਉਹ ਲਾਓ ਜਿਹੜੇ ਜੱਦੀ ਨੇ, ਜਿਹੜੇ ਸਾਡੇ ਜਿਹੜੀਆਂ ਪਾਮ ਟ੍ਰੀ ਲਾਉਣ ਲੱਗ ਪਏ ਲੋਕ, ਪੰਜਾਬ ਦਾ ਰੁੱਖ ਨਹੀਂ ਹੈ ਪਾਮ, ਤੇ ਤੁਸੀਂ ਸਜਾਵਟੀ ਜਾਂ ਫੁੱਲਾਂ 'ਤੇ ਜ਼ਿਆਦਾ ਧਿਆਨ ਨਾ ਦਿਓ, ਜਿਹੜੇ ਸਾਡੇ ਜੱਦੀ ਰੁੱਖ ਨੇ ਉਹ ਫੁੱਲਾਂ ਵਾਲੇ ਰੁੱਖ ਵੀ ਹੈਗੇ ਨੇ, ਤੇ ਤੁਸੀਂ ਉਹ ਲਗਾਓ, ਕਿਉਂਕਿ ਜਿਹੜਾ ਸਾਡਾ ਚੁਗਿਰਦਾ ਹੈ ਉਹਨੂੰ ਪਤਾ ਉਸ ਰੁੱਖ ਦਾ ਮੈਂ ਫਾਇਦਾ ਕਿਵੇਂ ਉਠਾਉਣਾ, ਕਿਹੜਾ ਪੰਛੀ ਕਿਹੜੇ ਰੁੱਖ 'ਤੇ ਆਲਣਾ ਪਾਉਂਦਾ। ਹਰ ਪੰਛੀ ਹਰ ਰੁੱਖ 'ਤੇ ਆਲਣਾ ਨਹੀਂ ਪਾਉਂਦਾ, ਹਰ ਪੰਛੀ ਹਰ ਰੁੱਖ 'ਤੇ ਬੈਠਦਾ ਵੀ ਨਹੀਂ ਹੈ, ਮਤਲਬ ਜਿੱਥੇ ਉਹਨੂੰ ਖਾਣ ਨੂੰ ਮਿਲਦਾ ਉਹਨੂੰ ਫਲ ਲੱਗਦਾ ਪੰਛੀ ਉੱਥੇ ਜਾਂਦੇ ਨੇ। ਸੋ ਤੁਸੀਂ ਰੁੱਖ ਲਗਵਾਓ, ਬਰਸਾਤਾਂ ਆ ਰਹੀਆਂ ਨੇ, ਤੁਸੀਂ ਪ੍ਰਣ ਕਰੋ ਕਿ ਤੁਸੀਂ ਆਪਣੇ ਪਿੰਡ ਤੁਹਾਡੇ ਜਿੰਨੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੇ ਨਾਂ 'ਤੇ ਹਰ ਸਾਲ 1 ਜਾਂ 2 ਜਾਂ 3 ਰੁੱਖ ਲਗਾਉਣੇ, ਅਤੇ ਉਹਦੇ ਨਾਲ ਅਸਰ ਪਏਗਾ ਹੌਲੀ ਹੌਲੀ। ਪੰਜਾਬ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਬਹੁਤ ਮਾੜੇ ਹਾਲ ਸੀ, ਖਾਸ ਕਰਕੇ ਦੁਆਬੇ ਦੇ ਵਿੱਚ ਤੈਨੂੰ ਰੁੱਖ ਦਿਖਦਾ ਨਹੀਂ ਸੀ ਸੜਕਾਂ 'ਤੇ, ਖਾਸ ਕਰਕੇ ਦਿਖਦਾ ਨਹੀਂ ਸੀ। ਐਨ ਅਸੀਂ ਜਿਹੜੇ ਆਪਣੇ ਡੇਰੇ ਸੀ, ਖੂਹ ਜਿਹਨੂੰ ਕਹਿੰਦੇ ਆ, ਅਸੀਂ ਐਨ ਸਾਫ਼ ਕਰ ਦਿੱਤੇ ਸੀ ਕੱਟ ਕੇ। ਹੁਣ ਉੱਥੇ ਮਤਲਬ ਮੇਰਾ ਪਿੰਡ ਹੈ, ਮੇਰੇ ਪਿੰਡ ਦੇ ਆਲੇ ਦੁਆਲੇ ਸਾਰੇ ਰੁੱਖ ਕੱਟੇ ਗਏ ਸੀ, ਪਰ ਹੁਣ ਉੱਥੇ ਜਿਹੜੇ ਪਿਛਲੇ 5-7 ਸਾਲਾਂ ਤੋਂ ਪਿੰਡਾਂ ਦੇ ਲੋਕ ਨੇ, ਕੋਈ 1 ਜਾਂ 2 ਬੰਦੇ ਹੁੰਦੇ ਆ, ਉਹ ਲਗਾ ਰਹੇ ਨੇ। ਤੁਸੀਂ ਜਾਓ ਤੇ ਹੁਣ ਤੁਹਾਨੂੰ ਉੱਥੇ ਰੁੱਖ ਦੁਬਾਰਾ ਲਿਖਣ ਲੱਗ ਗਏ ਜਲੰਧਰ ਦੇ ਆਸ ਪਾਸ
2: ਜੀ। ਸੋ ਹੁਣ ਪਹਿਲਾਂ ਦੇ ਨਾਲੋਂ ਥੋੜ੍ਹਾ ਥੋੜ੍ਹਾ ਜਿਹਾ ਜਿਹੜਾ ਉਹ ਕੋਈ ਵੀ ਐਫਰਟ ਆਪਾਂ ਜਦੋਂ ਕਰਦੇ ਹਾਂ ਤਾਂ ਥੋੜ੍ਹਾ ਥੋੜ੍ਹਾ ਸਮਾਂ ਲੱਗਦਾ ਉਹਨੂੰ, ਪਰ ਉਸ ਚੀਜ਼ ਦੇ ਨਾਲ ਕਾਫ਼ੀ ਫਾਇਦਾ ਹੋ ਰਿਹਾ। ਇੱਧਰ ਇੰਡੀਆ ਤੋਂ ਇੱਕ ਮੈਸੇਜ ਇੰਡੀਆ ਤੋਂ ਸੁਣਦੇ ਹੁੰਦੇ ਮੋਹਨ ਜੀ, ਸਾਨੂੰ ਕਹਿੰਦੇ ਕਿ ਇਨਵਰਟਰ 'ਤੇ ਕਿੰਨਾ ਸੋਲਰ ਲਾ ਸਕਦੇ ਹਾਂ?
3: ਉਹਨਾਂ ਨੇ 100% ਕਰਤਾ ਜੀ ਹੁਣ, ਜਿੰਨੇ ਤੁਹਾਡੇ ਘਰ ਦਾ ਕਨੈਕਸ਼ਨ ਹੈ। ਪਹਿਲਾਂ 80% ਕਹਿੰਦੇ ਹੁੰਦੇ ਸੀਗੇ, ਹਮੇਸ਼ਾ ਉਹਨੇ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਸ਼ੁਰੂ ਕੀਤਾ ਵੀ ਜੇ ਤੁਹਾਡੇ ਘਰ ਜਿੰਨੇ ਯੂਨਿਟ ਦਾ ਉਹਨਾਂ ਨੇ ਕਨੈਕਸ਼ਨ ਦਿੱਤਾ ਹੋਇਆ ਉਹ ਕਿਲੋ ਵਾਟ 'ਚ ਗਿਣਦੇ ਆ ਵੀ 2 ਕਿਲੋ ਵਾਟ ਆ, 3 ਕਿਲੋ ਵਾਟ ਆ, ਤੇ ਉਨੇ ਦੇ ਤੁਸੀਂ ਲਗਾ ਸਕਦੇ ਹੋ। ਤੇ ਹੁਣ ਬੈਟਰੀਆਂ ਵੀ ਆ ਰਹੀਆਂ ਨੇ, ਆਪਾਂ ਆਉਣ ਵਾਲੇ ਦਿਨਾਂ 'ਚ ਬੈਟਰੀਆਂ ਦੀ ਵੀ ਗੱਲ ਕਰਾਂਗੇ ਵੀ ਤੁਸੀਂ ਬੈਟਰੀ ਵੀ ਤੁਸੀਂ ਉਦੋਂ ਵੱਡਾ ਵੀ ਲਗਾ ਸਕਦੇ ਹੋ ਤਾਂ ਕਿ ਜਿਹੜੀ ਵੱਧ ਹੈ ਉਹ ਤੁਸੀਂ ਬੈਟਰੀ 'ਚ ਸਟੋਰ ਕਰ ਲਓ ਜਦੋਂ ਬਿਜਲੀ ਚੱਲ ਜਾਓ ਉਦੋਂ ਕਰ ਲਏ, ਪਰ ਉਹ ਅਲੱਗ ਹੈ। ਤੇ ਜਿਹੜੀ ਤੁਹਾਡੀ ਬਿਜਲੀ ਦੀਆਂ ਤਾਰਾਂ ਨੇ ਉਹੀ ਤੁਹਾਡੀ ਬੈਟਰੀ ਨੇ, ਤੁਸੀਂ ਉਹਨੂੰ ਦਿਓ ਤੇ ਮੁੜ ਕੇ ਤੁਹਾਨੂੰ ਤੁਸੀਂ ਵਰਤੋ ਤੇ ਤੁਹਾਡਾ ਬਿੱਲ 0 ਹੋ ਜਾਏਗਾ। ਤੇ ਜੇ ਤੁਸੀਂ ਨਹੀਂ ਵੀ ਕਰ ਤੁਹਾਡੇ ਆਂਢੀ ਗੁਆਂਢੀ ਵਰਤਣਗੇ, ਪਰ ਤੁਹਾਨੂੰ ਉਹਦਾ ਕ੍ਰੈਡਿਟ ਮਿਲਦਾ ਰਹੇਗਾ। ਸੋ ਇਹ ਜੇ ਮੈਂ ਕਹਾਂ ਵੀ ਆਮ ਤੌਰ ਤੇ ਕੀ ਹੁੰਦਾ, ਜਿਹੜੇ NRI ਨੇ ਜਦੋਂ ਪੰਜਾਬ ਜਾਂਦੇ ਆ ਉਹ ਅਖੰਡ ਪਾਠ ਦਾ ਭੋਗ ਕਰਾਉਂਦੇ ਆ, ਗੀਤਾ ਦਾ ਪਾਠ ਕਰਾਉਂਦੇ ਆ, ਉਹ ਜਾਂ ਉਹ ਕਿਸੇ ਤੀਰਥ ਯਾਤਰਾ ਤੇ ਜਾਂਦੇ ਆ। ਅੱਜ ਦੀ ਤਾਰੀਖ ਦੇ ਵਿੱਚ ਸਾਡੀ ਤੀਰਥ ਯਾਤਰਾ ਵੀ ਇਹੀ ਹੈ, ਸਾਡੇ ਅਖੰਡ ਪਾਠ ਦੇ ਭੋਗ ਵੀ ਇਹੀ ਨੇ, ਸਾਡੇ ਗੀਤਾ ਦੇ ਪਾਠ ਵੀ ਇਹੀ ਨੇ। ਕਿਉਂਕਿ ਜੇ ਸਾਡੀ ਧਰਤੀ ਨਾ ਬਚੀ, ਜੇ ਸਾਡਾ ਪੰਜਾਬ ਨਾ ਬਚਿਆ, ਤੇ ਜਿਹੜੇ ਸਾਡੇ ਜਿਹੜੇ ਧਰਮ ਨੇ ਉਹਨਾਂ ਦਾ ਕੀ ਮਤਲਬ ਰਹਿ ਜਾਏਗਾ ਜੇ ਬੰਦਾ ਹੀ ਨਾ ਰਿਹਾ।
2: ਸੋ ਇਹੀ ਸਮੱਸਿਆ ਹੁਣ ਜਿੱਦਾਂ ਉੱਥੇ ਫ੍ਰੀ ਦੇ ਵਿੱਚ ਬਿਜਲੀ ਦਿੱਤੀ ਜਾਂਦੀ ਹੈ, ਬਿੱਲ ਮਾਫ਼ ਕੀਤੇ ਜਾਂਦੇ ਆ, ਸੋ ਉਸ ਸਭ ਕੁਛ ਦਾ ਜਿਹੜਾ ਖਰਚਾ ਸਰਕਾਰ ਦੇ ਸਿਰ ਪੈ ਰਿਹਾ, ਆਈ ਥਿੰਕ ਉਨੇ ਕੁ ਖਰਚੇ ਦੇ ਵਿੱਚ ਆਰਾਮ ਦੇ ਨਾਲ ਜੇ ਉਸ ਬੰਦੇ ਨੂੰ ਸੋਲਰ ਲਵਾ ਦਿੱਤਾ ਜਾਵੇ ਜਾਂ ਇਸ ਪਾਸੇ ਨੂੰ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਨਾਲੇ ਸਰਕਾਰਾਂ ਦੇ ਖਰਚੇ ਬਚ ਜਾਣ।
3: ਬਿਲਕੁਲ ਹਾਂ, ਸਰਕਾਰ ਉਹਨੂੰ ਬਜਾਏ ਫ੍ਰੀ ਕਰਨ ਦੇ ਉਹਨੇ ਤਾਂ ਉਹਨੂੰ ਸੋਲਰ ਪੈਨਲ ਲਾ
2: ਦੇਣਾ।
3: ਹਾਂ, ਇਹਦਾ ਜਿਹੜੀ ਪੰਜਾਬ 'ਚ ਜਿਹੜੀ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਜਿਹੜੀ ਉਹਨਾਂ ਨੇ ਫ੍ਰੀ ਦੇ ਯੂਨਿਟ ਦਿੱਤੇ, ਇਹਦਾ ਨੁਕਸਾਨ ਬਹੁਤ ਹੋਇਆ। ਬਿਜਲੀ ਬੋਰਡ ਸਾਡਾ ਬੈਂਕਰਪਟ ਹੈ, ਬਿਜਲੀ ਬੋਰਡ ਨੇ ਹੀ ਤਾਂ ਜਿਹੜੀਆਂ ਨਵੇਂ ਸੋਰਸ ਲਾਉਣੇ ਹੁੰਦੇ ਆ, ਛੋਟੇ ਡੈਮ ਬਣਾਉਣੇ ਹੁੰਦੇ ਆ, ਨਵੀਆਂ ਚੀਜ਼ਾਂ ਲੱਭਣੀਆਂ, ਉਹਨਾਂ ਕੋਲ ਪੈਸਾ ਕੋਈ ਨਹੀਂ, ਉਹ ਤਾਂ ਤਨਖਾਹਾਂ ਦੇ ਰਹੇ ਮਸ਼ੀਨ ਦੇ ਨਾਲ, ਕਿਉਂਕਿ ਉਹਨਾਂ ਕੋਲ ਪੈਸਾ ਕਿੱਥੋਂ ਆਉਣਾ? ਤੁਸੀਂ 300 ਯੂਨਿਟ ਤੱਕ ਫ੍ਰੀ ਕਰਤੇ, ਜੇ ਇਸ ਘਰ 'ਚ ਕੋਈ ਘਰ ਵੱਡਾ ਵੀ ਸੀ ਲੋਕਾਂ ਨੇ ਉਹ 'ਚ 2 ਮੀਟਰ ਲਗਾਇਆ, ਜੇ ਉਹਨੇ 600 ਖਪਤ ਸੀ ਉਹਨੇ ਉਹਦੇ 2 ਮੀਟਰ ਲਗਵਾ ਤੇ। ਉਹ ਇੱਕ ਵੱਖਰਾ ਵਿਸ਼ਾ, ਪਰ ਇਹਦਾ ਨੁਕਸਾਨ ਬਹੁਤ ਹੋਇਆ ਕਿਉਂਕਿ ਗੁਜਰਾਤ ਦੇ ਵਿੱਚ ਅਤੇ ਰਾਜਸਥਾਨ ਅਤੇ ਕਰਨਾਟਕਾ 'ਚ ਬਿਜਲੀ ਮੁਫ਼ਤ ਨਹੀਂ ਹੈ, ਇਸ ਲਈ ਉੱਥੋਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਵੱਡੀ ਪੱਧਰ 'ਤੇ ਹਰ ਰੋਜ਼ ਇੰਡੀਆ ਦੇ ਵਿੱਚ 10 ਵਾਰ ਦੇ ਕਰੀਬ ਘਰਾਂ ਦੇ ਉੱਤੇ ਫੁੱਲ ਪੈਣ ਲੱਗਦੇ।
2: ਕਿਉਂਕਿ ਇਹਦਾ ਵੱਖਰਾ ਇੱਕ ਫਾਇਦਾ ਨੁਕਸਾਨ ਇਹ ਵੀ ਆ ਨਾ ਜੀ, ਆਪਾਂ ਜਦੋਂ ਹੁਣ ਲੋਕਾਂ ਨੂੰ ਪਤਾ ਵੀ ਸਾਡਾ ਤਾਂ ਬਿੱਲ ਵੈਸੇ ਨਹੀਂ ਆ ਰਿਹਾ ਅਤੇ ਕੋਈ ਇਸ ਪਾਸੇ ਨੂੰ ਸੋਚੂਗਾ ਹੀ ਨਹੀਂ, ਕੋਈ ਇਸ ਪਾਸੇ ਨੂੰ ਜਾਊਗਾ ਹੀ ਨਹੀਂ, ਜਦੋਂ ਬੰਦੇ ਨੂੰ ਪਤਾ ਵੀ ਮੈਨੂੰ ਮੇਰਾ ਖਰਚਾ ਹੋ ਰਿਹਾ ਅਤੇ ਫਿਰ ਉਹ ਸੋਲਰ ਵਾਲੇ ਸੋਚਦਾ ਹੁਣ ਮੇਰਾ ਕੋਈ ਖਰਚਾ ਹੀ ਨਹੀਂ ਹੈ, ਮੈਂ ਕਿਉਂ ਸੋਚਾਂ। ਸੋ ਇੱਕ ਤਰ੍ਹਾਂ ਦਾ ਨੈਗੇਟਿਵ ਅਸਰ ਹੈ।
3: ਬਿਲਕੁਲ ਜੀ, ਹਾਂ ਨੈਗੇਟਿਵ ਅਸਰ ਹੈ ਬਹੁਤ ਜ਼ਿਆਦਾ ਵੱਡਾ। ਪੰਜਾਬ ਦੀ ਬਰਬਾਦੀ 'ਚ ਦੋ ਪੋਲਿਸੀਆਂ ਨੇ ਜਦੋਂ ਵੀ ਇਹਦਾ ਦੇਖਾ ਜੋਖਾ ਹੋਇਆ। ਇੱਕ ਜਦੋਂ ਕਿਸਾਨਾਂ ਨੂੰ ਪਾਣੀ ਫਰੀ ਕੀਤਾ ਗਿਆ, ਉਹਦੇ ਨਾਲ ਇੱਕ ਤਾਂ ਸਾਡੀ ਬਿਜਲੀ ਦੇ ਲੋਕਾਂ ਦੇ ਟਿਊਬਵੈੱਲ ਚੱਲ ਰਹੇ ਨੇ, ਪਾਣੀ ਲੋੜ ਹੀ ਨਹੀਂ, ਪਾਣੀ ਟੁੱਟ ਕੇ ਸੜਕਾਂ ਦੇ ਕਿਨਾਰੇ ਪਈ ਜਾਂਦਾ, ਫਰਜ਼ੀ ਤੁਹਾਡੀ ਉਹ ਵੇਸਟ ਹੁੰਦੀ। ਦੂਜਾ ਸਾਡਾ ਧਰਤੀ ਦੇ ਥੱਲੋਂ ਪਾਣੀ ਖਤਮ ਹੋ ਗਿਆ ਕਿਉਂਕਿ ਅਸੀਂ ਇੰਨਾ ਪਾਣੀ ਕੱਢਣਾ, ਫਰੀ ਦੀ ਬਿਜਲੀ ਹੈ ਜੀ, ਜਿੰਨਾ ਮਰਜ਼ੀ ਲਗਾ ਲਓ। ਝੋਨਾ ਜਿਹੜਾ ਕਿ ਪੰਜਾਬ ਦੀ ਫਸਲ ਨਹੀਂ ਹੈ, ਪੰਜਾਬ ਦੀ ਫਸਲ ਨਹੀਂ ਹੈ ਝੋਨਾ, ਅਸੀਂ ਉਹਨੂੰ ਫਿਰ ਫਿਰ ਆਪਣੀ ਪੋਲਿਸੀ ਦੇ ਸਹਾਰੇ ਤੇ ਲਗਾ ਦਿੱਤਾ। ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਜੇ ਅਸੀਂ ਪੰਜਾਬ ਨੂੰ ਬਚਾਉਣਾ ਸਾਨੂੰ ਇਹ ਝੋਨੇ ਕਣਕ ਮੱਕੀ ਦਾ ਜਿਹੜਾ ਸਾਈਕਲ ਹੈ ਤੋੜਨਾ ਪੈਣਾ। ਜਿੰਨੀ ਮੱਕੀ ਦੇ ਵਿੱਚੋਂ ਆਮਦਨ ਹੁੰਦੀ ਹੈ, ਜਲੰਧਰ ਏਕੜ ਦੇ ਜਲੰਧਰ ਦੇ ਆਸ ਪਾਸ ਤੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜੀ ਸਾਨੂੰ ਐਵਰੇਜ ਮੱਕੀ ਦੀ ਇੱਕ ਫਸਲ ਦੀ ਸਾਨੂੰ 45,000 ਰੁਪਏ ਏਕੜ ਦੇ ਵਿੱਚ ਖਰਚੇ ਕੱਢ ਕੇ ਹੁੰਦੀ ਹੈ ਤੇ ਮੱਕੀ ਨੂੰ ਪਾਣੀ ਲਾਉਣਾ ਪੈਂਦਾ 25 ਤੋਂ ਲੈ ਕੇ 30 ਵਾਰੀ। ਤੇ ਜੇ ਤੁਸੀਂ ਮੂੰਗਫਲੀ ਬੀਜਦੇ ਹੋ ਤਾਂ ਮੂੰਗਫਲੀ ਜਿਹੜੀ ਆ, ਮੂੰਗਫਲੀ ਦੀ ਆਮਦਨ ਹੁੰਦੀ ਹੈ ਉਸੇ ਖੇਤ ਦੇ ਵਿੱਚੋਂ 1,02,000, 2.5 ਗੁਣਾ ਜ਼ਿਆਦਾ। ਤੇ ਮੂੰਗਫਲੀ ਨੂੰ ਪਾਣੀ ਲਾਉਣਾ ਪੈਂਦਾ ਸਿਰਫ 2 ਜਾਂ 3 ਵਾਰੀ, 90% ਘੱਟ ਪਾਣੀ ਲੱਗਦਾ ਮੂੰਗਫਲੀ ਨੂੰ। ਦਵਾਈਆਂ ਨੀ, ਖਾਦ ਵੀ ਬਹੁਤ ਘੱਟ ਹੈ, ਖਾਦ ਇੱਕ ਅੱਧੀ ਵਾਰੀ ਵੀ ਨਹੀਂ ਪਾਉਂਦੇ, ਦਵਾਈਆਂ ਬਿਲਕੁਲ ਨਹੀਂ ਪਾਉਂਦੇ। ਸੋ ਇਹ ਜਿਹੜੀ ਸਾਡੀ ਮਤਲਬ ਜਦੋਂ ਇਹਨਾਂ ਨੇ ਅਕਾਲੀ ਸਰਕਾਰ ਨੇ ਕਿਸਾਨਾਂ ਨੂੰ ਫਰੀ ਬਿਜਲੀ ਦਿੱਤੀ ਤੇ ਮੁੜ ਕੇ ਜਿਹੜੀ ਇਹਨਾਂ ਨੇ ਸਾਰਿਆਂ ਨੂੰ ਕੀਤੀ, ਇਹ ਦੋ ਪਾਲਿਸੀ ਨੇ ਪੰਜਾਬ ਨੂੰ ਪੂਰਾ ਬੈਂਕਰਪਟ ਕਰਤਾ। ਤੁਸੀਂ ਜਲਵਾਯੂ ਤਬਦੀਲੀ ਵਾਲਾ ਮਸਲਾ ਛੱਡ ਵੀ ਦਿਓ, ਇਹਦੇ ਸਿੱਟੇ ਹੁਣ ਇੱਕ ਵਾਰੀ ਫਰੀ ਹੋ ਜਾਏ ਉਹਨੂੰ ਕੋਈ ਬੰਦ ਹੀ ਨਹੀਂ ਕਰਦੀ ਸਰਕਾਰ, ਨਵੀਆਂ ਸਰਕਾਰਾਂ ਨੂੰ ਹੇਆ ਨਹੀਂ ਪੈਂਦਾ ਕਿਉਂਕਿ ਲੋਕਾਂ ਨੂੰ ਚੰਗੀ ਲੱਗਦੀ ਹੈ ਫਰੀ ਦੀ। ਪਰ ਮੇਰੇ ਹਿਸਾਬ ਨਾਲ ਫਰੀ ਦੀ ਬਿਜਲੀ ਉਵੇਂ ਹੀ ਹੈ, ਕੋਈ ਬੰਦਾ ਜਿਵੇਂ ਆਪਣੀ ਉਂਗਲੀ ਕੱਟ ਕੇ ਉਹਦੇ 'ਚ ਆਪਣਾ ਲਹੂ ਚੂਸ ਰਿਹਾ ਹੋਵੇ, ਕਵੇ ਵੀ ਮੈਂ ਤਾਂ ਲਹੂ ਚੂਸ ਰਿਹਾ, ਪਰ ਉਹ ਆਪਣੀ ਉਂਗਲੀ ਕੱਟ ਕੇ ਉਹਦੇ ਲਹੂ ਚੂਸ ਰਿਹਾ।
2: ਬਿਲਕੁਲ,
3: ਜਾਂ ਜਿਹਨੂੰ ਕਹਿੰਦੇ ਹੁੰਦੇ ਘਰ ਆਪਣੇ ਘਰ ਨੂੰ ਅੱਗ ਲਾ ਕੇ ਬੰਦਾ ਕਹੇ ਮੈਂ ਤਾਂ ਅੱਜ ਤੋਂ ਨਾ ਧੂਣੀ ਸੇਕਣੀ ਹੈ, ਠੰਡ ਹੈ, ਮੈਂ ਆਪਣੇ ਘਰ ਨੂੰ ਅੱਗ ਲਾ ਲਈ।
2: ਹੌਲੀ ਹੌਲੀ ਉਹ ਆਪਾਂ ਆਪਣਾ ਹੀ ਕੁੱਲ ਮਿਲਾ ਕੇ ਨੁਕਸਾਨ ਕਰ ਰਹੇ ਹੁੰਦੇ ਹਾਂ। ਸੋ ਆਪਾਂ ਇਹ ਤੁਹਾਡੀ ਗੱਲ ਵਾਜਬ ਹੈ, ਕੋਈ ਸਰਕਾਰ ਜਿਹੜੀ ਆ ਉਹ ਕਿਸੇ ਦਾ ਆ ਕੇ ਮੁੜ ਕੇ ਉਹ ਚੇਂਜ ਨਹੀਂ ਕਰ ਪਾਉਂਦੀ, ਜਾਂ ਕਿਸੇ ਨੇ ਕੁਛ ਚੰਗਾ ਵੀ ਕੀਤਾ, ਜਿੱਦਾਂ ਮੰਨ ਲਓ ਚੰਦੀ ਸਰਕਾਰ ਨੇ ਕਹਿੰਦੇ ਜਾਂਦੇ ਜਾਂਦੇ 1 ਕਿਲੋਵਾਟ ਦਾ ਜਿਹੜਾ ਹਰ ਘਰ ਨੂੰ ਦਿੱਤਾ ਸੀ ਫਰੀ ਦੇ ਵਿੱਚ ਸੋਲਰ, ਪਰ ਦੂਸਰੀ ਸਰਕਾਰ ਆ ਕੇ ਇਸੇ ਕਰਕੇ ਹੀ ਨਹੀਂ ਕਰਦੀ ਕਿਉਂਕਿ ਉਹ ਕਰ ਗਏ ਹੀ ਇਹ ਲੱਗੂਗਾ ਵੀ ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ। ਬਹੁਤ ਹੀ ਯਾਰੀ ਇਸੇ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਰੀਜ਼ਨ ਕਰਕੇ ਹੀ ਸਰਕਾਰਾਂ ਅੱਗੇ ਚੱਜ ਦੇ ਕੰਮ ਨਹੀਂ ਕਰਦੀਆਂ।
3: ਹਾਂਜੀ ਬਿਲਕੁਲ, ਤੇ ਜੇ ਪੰਜਾਬ ਨੇ ਬਚਣਾ ਤੇ ਜਿਹੜਾ ਸਾਨੂੰ ਉਹਦੇ ਪਾਣੀ ਦਾ ਇਲਾਜ ਕਰਨਾ ਪੈਣਾ, ਸਾਨੂੰ ਆਪਣੀਆਂ ਫਸਲਾਂ ਬਦਲਣੀਆਂ ਪੈਣੀਆਂ, ਜਿਹੜੀਆਂ ਦਾਲਾਂ ਮੂੰਗਫਲੀ, ਜਿਹੜੀ ਸਰੋਂ ਹੈ, ਜਿਹੜਾ ਤਾਰਾ ਮੀਰ ਹੈ, ਜਿਹਨਾਂ ਨੂੰ ਘੱਟ ਪਾਣੀ ਲੱਗਦਾ ਹੈ, ਬਹੁਤਿਆਂ ਨੂੰ ਬਿਲਕੁਲ ਇੱਕ ਵਾਰੀ ਵੀ ਨਹੀਂ ਲੱਗਦਾ ਉਹਨਾਂ ਦੇ ਵਿੱਚੋਂ, ਤੇ ਨਾਲੇ ਜਿਉਂ ਜਿਉਂ ਪੰਜਾਬ 'ਚ ਗਰਮੀ ਵੱਧ ਰਹੀ ਹੈ ਉਹਦੇ ਨਾਲ ਜਿਹੜੀਆਂ ਸਾਡੀਆਂ ਪੁਰਾਣੀ ਅਸੀਂ ਫਸਲਾਂ ਬੀਜ ਰਹੇ ਈਵਨ ਆਲੂ ਅਤੇ ਮੱਕੀ ਉਹ ਨਹੀਂ ਹੋਣਗੀਆਂ। ਨਾਲੇ ਬਾਈ ਜੀ ਜਿਹੜੀ ਮੂੰਗਫਲੀ ਦੀ ਫਸਲ ਆ 2 ਵਾਰੀ ਹੁੰਦੀ, 2 ਵਾਰੀ ਬੀਜਦੇ ਨੇ ਲੋਕ ਉਹਨੂੰ ਸਾਲ 'ਚ, ਤੇ ਸੋ ਤੁਸੀਂ ਇਹ ਸਾਨੂੰ ਸਾਰਾ ਕੁਝ ਬਦਲਣਾ ਪੈਣਾ ਤੇ ਇਹ ਸਾਰੇ ਚੀਜ਼ਾਂ ਦੇ ਨਾਲ ਜੁੜੀ ਹੋਈ ਹੈ ਸਾਡੀ ਸੋਲਰ ਪਾਵਰ, ਤੇ ਜਿਹੜੀ ਤੁਸੀਂ ਜਦੋਂ ਇੱਕ ਵਾਰੀ ਲਵਾ ਲੈਂਦੇ ਹੋ ਤੇ ਉਹ ਤੁਹਾਡੀ ਫਰੀ ਹੈ। ਜੇ ਤੁਹਾਡੀ ਕਾਰ ਇਲੈਕਟ੍ਰਿਕ ਹੈ, ਸਕੂਟਰ ਇਲੈਕਟ੍ਰਿਕ ਹੈ, ਹੁਣ ਉਹਦਾ ਜਿਹੜਾ ਪੈਟਰੋਲ ਪੈਂਦਾ ਬਿਜਲੀ ਦਾ ਪੈਟਰੋਲ ਉਹ ਵੀ ਫਰੀ ਹੋ ਗਿਆ ਤੁਹਾਡਾ। ਹੋਰ ਕਿਸੇ ਨਾ ਪੈਟਰੋਲ ਨੇ ਕਦੀ ਫਰੀ ਹੋਣਾ, ਨਾ ਡੀਜ਼ਲ ਨੇ ਕਦੀ, ਨਾ ਤੁਹਾਡੇ LPG ਸਿਲੰਡਰ ਨੇ ਫਰੀ ਹੋਣਾ। ਫਰੀ ਚੀਜ਼ ਇੱਕੋ ਇੱਕ ਹੈ, ਉਹ ਹੈ ਸੋਲਰ ਪਾਵਰ।
2: ਉਹ ਤੁਸੀਂ ਜੇ ਮਦਦ ਕਰ ਸਕਦੇ ਹੋ ਤੇ ਇੱਕ ਦੂਸਰੇ ਦੀ ਆਪਣੇ ਆਪ ਦੀ ਵੱਧ ਤੋਂ ਵੱਧ ਜ਼ਰੂਰ ਕਰ ਲਈ ਜਾਵੇ। ਬਹੁਤ ਧੰਨਵਾਦ ਭਾਅ ਜੀ ਤੁਹਾਡਾ ਸਮਾਂ ਦੇਣ ਦੇ ਲਈ।
3: ਬਹੁਤ ਬਹੁਤ ਧੰਨਵਾਦ ਭਾਈ ਜੀ।
2: ਜੀ ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਜਿਹੜੇ ਹਰ ਵਾਰ ਬੜੀਆਂ ਵੈਲਿਊਬਲ ਗੱਲਾਂ ਦੱਸਦੇ ਨੇ ਅਤੇ ਹੌਲੀ ਹੌਲੀ ਆਪਾਂ ਇੱਕ ਇੱਕ ਕਰਕੇ ਅਤੇ ਕੀ ਆਪਾਂ ਕਰ ਸਕਦੇ ਹਾਂ ਆਪਣੇ ਲੈਵਲ ਦੇ ਉੱਤੇ, ਨਿੱਜੀ ਪੱਧਰ ਦੇ ਉੱਤੇ ਕਿਹੜੀਆਂ ਕਿਹੜੀਆਂ ਆਪਾਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ, ਅਤੇ ਜੇਕਰ ਤੁਸੀਂ ਕਰ ਰਹੇ ਹੋ ਤੇ ਅੱਗੇ ਵੀ ਤੁਹਾਨੂੰ ਆਨੰਦ ਆਉਂਦਾ ਵਾ ਇਸ ਚੀਜ਼ ਦਾ, ਤਾਂ ਅੱਗੇ ਵੀ ਜ਼ਰੂਰ ਇਹ ਚੀਜ਼ਾਂ ਪਹੁੰਚਾ ਦਿਆ ਕਰੋ, ਕਿਉਂਕਿ ਪੁੰਨ ਦਾ ਕੰਮ ਹਮੇਸ਼ਾ ਫਲਦਾ, ਉਹ ਸਾਨੂੰ ਹਮੇਸ਼ਾ ਸੁੱਖ ਦਿੰਦਾ। ਸਾਲ 2026 ਦੀ ਸਥਿਤੀ ਇਹ ਆ, ਵਿਗਿਆਨੀਆਂ ਦਾ ਇਹ ਕਹਿਣਾ ਕਿ ਸਾਲ ਦੇ ਜਿਹੜਾ ਪਹਿਲਾ ਅੱਧ ਆ ਉਹ ਰਿਕਾਰਡ ਤੋੜ ਗਰਮੀ ਵਾਲਾ ਰਿਹਾ ਵਾ, ਅਤੇ ਅਲਨੀਨੋ ਦੇ ਪ੍ਰਭਾਵ ਦੇ ਕਾਰਨ ਆਲਮੀ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ। ਸੋ ਇਸ ਸਾਲ ਦੇ ਵਿੱਚ ਤਾਂ ਕਰਕੇ ਜ਼ਿਆਦਾ ਹਾਹਾਕਾਰ ਮੱਚੀ ਹੈ। ਜੇ ਤੁਹਾਨੂੰ ਬਹੁਤੀਆਂ ਖਬਰਾਂ ਤੁਹਾਨੂੰ ਸੁਣਨ ਨੂੰ ਨਹੀਂ ਮਿਲ ਰਹੀਆਂ, ਅਖਬਾਰਾਂ ਦੇ ਵਿੱਚ ਕੋਈ ਨਹੀਂ ਛਾਪ ਰਿਹਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਛ ਠੀਕ ਠਾਕ ਹੈ। ਉਹ ਇਸ ਕਰਕੇ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇੱਦਾਂ ਦਾ ਪ੍ਰਚਾਰ ਤੁਹਾਡੇ ਤੱਕ ਪਹੁੰਚੇ, ਨਹੀਂ ਤਾਂ ਮੰਨ ਕੇ ਚੱਲੋ ਕਿ ਬਹੁਤ ਸਾਰਾ ਕੁਛ ਠੀਕ ਨਹੀਂ ਆ। ਜਿਹੜੇ ਤਰੀਕੇ ਦੇ ਨਾਲ ਹੌਲੀ ਹੌਲੀ ਤਾਪਮਾਨ ਵੱਧ ਰਿਹਾ ਧਰਤੀ ਦਾ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਕਾਫੀ ਖਤਰਨਾਕ ਸਾਬਤ ਹੋਣ ਵਾਲਾ, ਇਹ ਚੀਜ਼ ਸਾਨੂੰ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜੇਕਰ ਵਧੀਆ ਲੱਗੇ ਸਾਡੇ ਪ੍ਰੋਗਰਾਮ ਤਾਂ ਆਪਣੀ ਫੀਡਬੈਕ ਭੇਜਿਆ ਕਰੋ, ਅਤੇ ਫੀਡਬੈਕ ਦੇ ਨਾਲੋਂ ਵੀ ਵਧੇਰੇ ਜ਼ਰੂਰੀ ਹੈ ਕਿ ਤੁਸੀਂ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਆਪਣੇ ਪਰਿਵਾਰ ਤੱਕ, ਯਾਰਾਂ ਦੋਸਤਾਂ ਲੋਕਾਂ ਤੱਕ ਜਾਣਕਾਰੀ ਸਾਂਝੀ ਕਰਦਿਆ ਕਰੋ। ਲੈਂਦੇ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਕੁਦਰਤ ਦੇ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਰਹੋ। ਰੱਬ ਰੱਖਾ।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: Hi, this is Umang Kumar aur pyar se log mujhe okay kehte hain aap sun rahe hain Radio Hanji 1674 AM keep listening

0: ਜਲਦੀ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
1: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
1: ਰਿਲੀਜ਼ਿੰਗ ਔਨ 31st ਜੁਲਾਈ
0: ਦੱਸੋ
3: Hi man, I'm Saiko Mirbai from Manipur. I'm a Commonwealth champion, gold medalist. Sunte rahiye radio Hanji.
4: Bale bale bale.
3: Bale bale bale.
4: Thank

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
0: ਲਾਦੇ ਫਿਰ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਰੇਡੀਓ ਹਾਂਜੀ 1674 13 ਮਾਰਚ ਇਤਿਹਾਸ ਦਾ ਉਹ ਦਿਨ ਜਦੋਂ ਪੰਜਾਬੀਆਂ ਨੇ ਦੱਸ ਦਿੱਤਾ ਕਿ ਉਹਨਾਂ ਦੇ ਨਾਲ ਹੋਏ ਅਪਮਾਨ ਦਾ ਬਦਲਾ ਉਹ ਕਦੇ ਨਹੀਂ ਭੁੱਲਦੇ। ਅੱਜ ਤੋਂ ਠੀਕ 86 ਸਾਲ ਪਹਿਲਾਂ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਅਜਿਹਾ ਹੀ ਕੁਛ ਹੋਇਆ ਸੀ। ਅੱਜ ਦੇ ਇਸ ਹੋਏ ਵਾਪਰੇ ਨੇ ਬ੍ਰਿਟਿਸ਼ ਸਾਮਰਾਜ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਸਨਾਮ ਦੇ ਉਸ ਸਪੂਤ ਦੀ ਜਿਹਨੇ 21 ਸਾਲ ਇੱਕ ਅੱਗ ਆਪਣੇ ਸੀਨੇ ਦੇ ਵਿੱਚ ਬਾਲ ਕੇ ਰੱਖੀ ਜੀ। ਅੱਜ ਆਪਾਂ ਗੱਲ ਕਰਾਂਗੇ ਸਰਦਾਰ ਊਧਮ ਸਿੰਘ ਦੀ। 26 ਦਸੰਬਰ 1899 ਨੂੰ ਸਨਾਮ ਦੀ ਧਰਤੀ ਦੇ ਉੱਤੇ ਜੰਮੇ। ਬਚਪਨ ਦਾ ਨਾਂ ਸੀ ਸ਼ੇਰ ਸਿੰਘ। ਸ਼ਾਇਦ ਕਿਸਮਤ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। 1907 ਦੇ ਵਿੱਚ ਉਹਨਾਂ ਦੇ ਮਾਤਾ ਜੀ ਅਤੇ 1913 ਦੇ ਵਿੱਚ ਉਹਨਾਂ ਦੇ ਪਿਤਾ ਟੈਲ ਸਿੰਘ ਵੀ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਬਚੇ ਭਰਾ ਸਾਧੂ ਸਿੰਘ, ਉਹਨਾਂ ਦੇ ਨਾਲ ਉਹ ਅੰਮ੍ਰਿਤਸਰ ਪੁਤਲੀ ਘਰ ਜਤੀਮਖਾਨੇ ਦੇ ਵਿੱਚ ਆ ਕੇ ਰਹਿਣ ਲੱਗੇ। ਅੰਮ੍ਰਿਤਸਰ ਦੇ ਵਿੱਚ ਹੀ ਪਲੇ। 1917 ਦੇ ਵਿੱਚ ਵੱਡੇ ਭਰਾ ਨੇ ਵੀ ਸਾਥ ਛੱਡ ਦਿੱਤਾ ਅਤੇ ਹੁਣ ਸਰਦਾਰ ਊਧਮ ਸਿੰਘ ਇਕੱਲਾ ਹੋ ਗਿਆ ਸੀ। ਪਰ ਉਹਨੇ ਇਹ ਇਕੱਲਾਪਨ ਕਦੀ ਆਪਣੀ ਕਮਜ਼ੋਰੀ ਨਹੀਂ ਬਣ ਦਿੱਤਾ। ਉਹ ਆਪਣੀ ਚੁਸਤੀ ਫੁਰਤੀ ਦੇ ਕਰਕੇ ਹਮੇਸ਼ਾ ਹੀ ਮੋਹਰੀ ਰਹੇ। ਅਸਲੀ ਮੋੜ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਦੋਂ ਆਇਆ 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਨੂੰ। ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ, ਉਹ ਦਿਨ ਜਿਹਨੂੰ ਕਦੀ ਵੀ ਪੰਜਾਬੀ ਨਹੀਂ ਭੁੱਲ ਸਕੇ। ਊਧਮ ਸਿੰਘ ਵੀ ਉੱਥੇ ਉਸ ਜਗ੍ਹਾ ਦੇ ਉੱਤੇ ਦੱਸਦੇ ਨੇ ਪਾਣੀ ਦੀ ਸੇਵਾ ਕਰ ਰਹੇ ਸੀ। ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਵੇਖਿਆ ਕਿਵੇਂ ਇਹਨੇ ਹੱਥੇ ਹਜ਼ਾਰਾਂ ਲੋਕਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗੋਰਿਆਂ ਨੇ। ਇਤਿਹਾਸ ਦਾ ਉਹ ਕਾਲਾ ਦਿਨ ਕਦੀ ਨਹੀਂ ਭੁੱਲ ਸਕੇ। ਕਈ ਇਤਿਹਾਸਕਾਰ ਲਿਖਦੇ ਨੇ ਕਿ ਖੂਨ ਦੇ ਨਾਲ ਭਿੱਜੀ ਉਸੇ ਮਿੱਟੀ ਨੂੰ ਚੁੱਕ ਕੇ ਸੌਂ ਖਾਧੀ ਸੀ ਸਰਦਾਰ ਊਧਮ ਸਿੰਘ ਨੇ, ਕਿ ਜਿੰਨਾ ਚਿਰ ਤੱਕ ਉਹ ਇਸ ਦੇ ਜ਼ਿੰਮੇਵਾਰ ਗੋਰਿਆਂ ਨੂੰ ਉਹਨਾਂ ਦੇ ਇੰਜ਼ਾਮ ਤੱਕ ਨਹੀਂ ਪਹੁੰਚਾ ਦਿੰਦੇ ਉਹਨਾਂ ਚਿਰ ਤੱਕ ਚੈਨ ਦੇ ਨਾਲ ਨਹੀਂ ਬੈਠਣਗੇ। ਮਾਈਕਲ ਅਡਵਾਇਰ ਦੇ ਹੁਕਮਾਂ ਦੇ ਉੱਤੇ ਜਨਰਲ ਡਾਇਰ ਨੇ ਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਸੀ। ਊਧਮ ਸਿੰਘ ਨੇ ਉਹ ਖੂਨੀ ਮੰਜ਼ਰ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਅਤੇ ਇਸ ਸਭ ਦਾ ਬਦਲਾ ਲੈਣ ਦੇ ਲਈ ਰਾਹ ਵੀ ਕੋਈ ਸੌਖਾ ਨਹੀਂ ਸੀ। ਪਰ ਤੁਸੀਂ ਜਾਣਦੇ ਹੋ ਬਦਲਾ ਲੈਣ ਦੇ ਲਈ ਚਾਹੇ ਕਿੰਨੀ ਵੀ ਦੂਰ ਜਾਣਾ ਪਵੇ ਪੰਜਾਬੀ ਚਲੇ ਹੀ ਜਾਂਦੇ ਨੇ। ਉਹਨਾਂ ਨੂੰ ਕਿੰਨੀ ਦੂਰ ਸਫ਼ਰ ਤੈਅ ਕਰਨਾ ਪਿਆ ਇਹ ਸ਼ਾਇਦ ਸੁਣਨ ਦੇ ਵਿੱਚ ਪੜ੍ਹਨ ਦੇ ਵਿੱਚ ਸੌਖਾ ਲੱਗਦਾ ਹੋਵੇ, ਪਰ ਦੁਨੀਆ ਦੇ ਕੋਨੇ ਕੋਨੇ ਜਿਹਦੇ ਵਿੱਚ ਅਮਰੀਕਾ ਆ ਜਾਂਦਾ, ਕੈਨੇਡਾ ਆ ਜਾਂਦਾ, ਮੈਕਸੀਕੋ, ਜਪਾਨ, ਅਫਗਾਨਿਸਤਾਨ ਅਤੇ ਹੋਰ ਕਈ ਦੇਸ਼ ਇਸੇ ਸਮੇਂ ਦੇ ਇਸੇ ਸਫ਼ਰ ਦੇ ਦਰਮਿਆਨ ਉਹ ਕਈ ਦੇਸ਼ ਭਗਤਾਂ ਨੂੰ ਮਿਲੇ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਕਾਫ਼ੀ ਪ੍ਰਭਾਵਿਤ ਹੋਏ। ਦੱਸਦੇ ਨੇ ਕਿ 5 ਸਾਲ ਉਹਨਾਂ ਨੇ ਜੇਲ੍ਹ ਵੀ ਕੱਟੀ ਪਰ ਦਿਮਾਗ ਦੇ ਵਿੱਚ ਹਮੇਸ਼ਾ ਜ਼ਿਲ੍ਹਿਆਂ ਵਾਲਾ ਬਾਗ ਚੀਕ ਚੀਕ ਕੇ ਪੁਕਾਰਦਾ ਰਿਹਾ। ਉਹ ਚਾਹੁੰਦੇ ਸਨ ਕਿ ਉਹ ਬਦਲਾ ਲੈਣ, ਬਦਲਾ ਲੈਣ ਤਾਂ ਦੁਨੀਆ ਨੂੰ ਪਤਾ ਲੱਗੇ ਕਿ ਨਮਕ ਹਰਾਮੀ ਕੀ ਹੁੰਦੀ ਹੈ, ਕਿਸੇ ਦੇ ਨਾਲ ਨਾ ਇਨਸਾਫ਼ੀ ਕਰਨਾ ਕੀ ਹੁੰਦਾ, ਨਿਹੱਥੇ ਲੋਕਾਂ ਨੂੰ ਮਾਰਨਾ ਕੀ ਹੁੰਦਾ। ਉਹ ਚਾਹੁੰਦੇ ਤਾਂ ਇਹ ਬਦਲਾ ਬਹੁਤ ਪਹਿਲਾਂ ਲੈ ਲੈਂਦੇ। ਗੋਰੇ ਨੂੰ ਘਰ ਦੇ ਵਿੱਚ ਵੜ ਕੇ ਮਾਰਨਾ ਸ਼ਾਇਦ ਹੋਰ ਵੀ ਸੌਖਾ ਹੁੰਦਾ, ਪਰ ਇੱਦਾਂ ਉਹਨਾਂ ਨੇ ਚਾਹਿਆ ਨਹੀਂ। ਉਹ ਨਹੀਂ ਸੀ ਚਾਹੁੰਦੇ ਕਿ ਗੋਰਿਆਂ ਦੀਆਂ ਅਖ਼ਬਾਰਾਂ ਦੇ ਵਿੱਚ ਖ਼ਬਰਾਂ ਲੱਗਣ। ਇੱਕ ਭਾਰਤੀ ਨੇ ਗੋਰੇ ਨੂੰ ਕੁਛ ਪੈਸਿਆਂ ਪਿੱਛੇ ਕਤਲ ਕਰ ਦਿੱਤਾ ਜਾਂ ਫਿਰ ਉਹਦੇ ਘਰ ਕੰਮ ਕਰਦਿਆਂ ਨਮਕ ਹਰਾਮੀ ਕੀਤੀ ਜਾਂ ਫਿਰ ਉਸ ਗੋਰੇ ਨੂੰ ਮਰਨ ਤੋਂ ਬਾਅਦ ਹੋਰ ਵਡਿਆਇਆ ਜਾਵੇ। ਉਹ ਚਾਹੁੰਦੇ ਸਨ ਦੁਨੀਆ ਦੇ ਸਾਹਮਣੇ ਇਹ ਸੱਚ ਨੰਗਾ ਕੀਤਾ ਜਾਵੇ। ਇਸ ਦਰਮਿਆਨ ਉਹਨਾਂ ਨੇ ਕਈ ਨਾਮ ਹੀ ਬਦਲੇ, ਉਦੇ ਸਿੰਘ, ਰਾਮ ਮੁਹੰਮਦ ਸਿੰਘ ਆਜ਼ਾਦ, ਫਰੈਂਕ, ਬਾਵਾ। ਆਖਿਰਕਾਰ ਉਹ ਦਿਨ ਆ ਗਿਆ ਜਿਹਦਾ ਇੰਤਜ਼ਾਰ ਸੀ, 13 ਮਾਰਚ 1940 ਲੰਡਨ ਦਾ ਕੈਕਸਟਨ ਹਾਲ एक मीटिंग चल रही है। माइकल अडवायर स्टेज के उत्ते उधम सिंह ने अपनी किताब के विचों पिस्तौल कढ़िया। जिवें अडवायर ने अपना भाषण खत्म किया उधम सिंह ने 21 साल पुराना गुस्सा उसकी छाती दे विच उतार दिता। दो गोलियां अडवायर की छाती दे विच लगियां। अडवायर उत्थे ढै ढेरी हो गया। किसी ने हिम्मत नहीं की शेर नूं अगे हो के हाथ पावे ते सरदार उधम सिंह ने कोशिश भी नहीं की कि उस जगह तो भजे। वह फांसी का रस्सा चुमण दे लई पहला ही मन बना बैठे सी। उन्होंने अपनी गिरफ्तारी दिती। चेहरे दे उत्ते अज एक सकून सी। उन्हां दा अपने आप दे नाल कीता वादा पंजाब पंजाब दी मिट्टी दे नाल कीता वादा अज पूरा हो गया सी। आखिर 31 जुलाई 1940 नूं उन्हां नूं फांसी दे दित्ती गई। अज असीं उस महान सूरमे नूं याद कर रहे हां जिसने सानूं सिखाया अणख दे नाल जीवीदा किवें आ। उधम सिंह जी का नाम इतिहास के हमेशा अमर रहेगा। जिदा अंबरां दे उत्ते ध्रुव तारा हमेशा चमकदा रहिंदा, ये नाम हमेशा साढ़े मनां दे विच इसे तरह चमकदा रहेगा।

ਕਰਦਾ ਤਾਂ ਸ਼ਾਇਦ ਖੁਦਾ ਹੁੰਦਾ। ਪਿਆਰ ਚ ਹਰ ਕੋਈ ਲੜਦਾ, ਜੇ ਨਾ ਲੜਦਾ ਸ਼ਾਇਦ ਕੋਈ ਜੁਦਾ ਹੀ ਨਾ ਹੁੰਦਾ, ਸ਼ਾਇਦ ਕੋਈ ਜੁਦਾ ਹੀ ਨਾ ਹੁੰਦਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਸਤਿ ਸ਼੍ਰੀ ਅਕਾਲ ਜੀ, ਮੈਂ ਵਿਸ਼ਾਲ ਵਿਜੇ ਸਿੰਘ ਅਤੇ ਤੁਸੀਂ ਦੇਖਣਾ ਸੁਣਨਾ ਸ਼ੁਰੂ ਕਰ ਚੁੱਕੇ ਹੋ ਰੇਡੀਓ ਹਾਂਜੀ 1674 AM। ਆਪਾਂ ਬੈਠੇ ਹਾਂ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ, ਅਤੇ ਮੇਰੇ ਨਾਲ ਨੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਪੰਜਾਬੀ ਸਿੰਗਰ ਬਾਬੂ ਮਾਨ ਸਾਹਿਬ। ਭਾਈ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ
2: ਭਾਈ। ਮੈਂ ਕਿਹਾ ਮੋਸਟ ਲਿਵੇਬਲ ਸਿਟੀ ਆ ਇਨ ਦਾ ਵਰਲਡ, ਤੁਹਾਨੂੰ ਲੱਗਦੀ?
3: ਲਵੇਬਲ ਸਿਟੀ ਵੀ ਹੈ,
2: ਲਵੇਬਲ ਵੀ ਹੈ। ਵੈਸੇ ਕੀ ਪੈਮਾਨੇ ਹੋਣੇ ਚਾਹੀਦੇ ਇੱਕ ਲਿਵੇਬਲ ਸਿਟੀ ਦੇ, ਜਿੱਦਾਂ ਕਹਿੰਦੇ ਨੇ ਵੀ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ ਮੈਲਬਨ ਆ?
3: ਅਲੱਗ ਅਲੱਗ ਮੁਲਕਾਂ ਦਾ ਅਲੱਗ ਅਲੱਗ ਵਿਚਾਰ ਹੋ ਸਕਦਾ। ਜਿਹੜੀਆਂ ਚੀਜ਼ਾਂ ਤੁਸੀਂ ਇੱਥੇ ਸੋਚਦੇ ਹੋ ਸਾਡੇ ਮੁਲਕ 'ਚ ਪੋਸੀਬਲ ਥੋੜ੍ਹੀ ਆ।
2: ਹਾਂਜੀ,
3: ਤੁਸੀਂ ਸਫਾਈ ਮੰਗਦੇ, ਸਾਡੇ ਸਫਾਈ ਵਾਲਾ ਸਿਸਟਮ ਘੱਟ ਆ। ਤੁਸੀਂ ਲਾਅ ਐਂਡ ਆਰਡਰ ਮੰਗਦੇ, ਸਾਡੇ ਉੱਥੇ ਘੱਟ ਆ।
2: ਹਾਂਜੀ,
3: ਤੂੰ ਡਿਪੈਂਡ ਕਰਦਾ ਤੁਸੀਂ ਕਿੱਥੇ ਰਹਿੰਦੇ ਹੋ।
2: ਬਿਲਕੁਲ ਜੀ, ਫਿਰ ਤੋਂ ਤੁਹਾਡਾ ਸਵਾਗਤ ਆ ਮੈਲਬਨ ਦੇ ਵਿੱਚ। ਇੱਕ ਵਾਰੀ ਫਿਰ ਤੋਂ ਤੁਸੀਂ ਰੌਣਕਾਂ ਲਾਉਣ ਲਈ ਆ ਚੁੱਕੇ ਹੋ, ਅਤੇ ਜਦੋਂ ਵੀ ਵੈਸੇ ਤੁਹਾਡਾ ਸ਼ੋਅ ਅਨਾਊਂਸ ਹੁੰਦਾ, ਇੱਕ ਹੁੰਦਾ ਜਿਹੜੇ ਸੁਣਨ ਵਾਲੇ ਹਮੇਸ਼ਾ ਤੋਂ ਸੁਣ ਰਹੇ ਨੇ ਕੁਝ ਸਾਲਾਂ ਤੋਂ, ਪਰ ਇੱਕ ਉਹ ਜਿਹੜੀ ਚੜ੍ਹਦੀ ਉਮਰ ਜੇ ਵਾਲਾ, ਉਹ ਹਾਲੇ ਵੀ ਉਹ ਲੋਰ ਜੀ, ਉਹ ਜਿਹੜਾ ਵੀ ਬੱਬੂ ਮਾਨ ਨੇ ਆਉਣਾ, ਬੱਬੂ ਮਾਨ ਨੇ ਆਉਣਾ, ਹਾਲੇ ਕਿ ਉਹ ਤੁਹਾਡੀ ਏਜ ਵੀ ਵੱਡੀ ਆ, ਪਰ ਉਹ ਜਿਹੜਾ ਬੱਬੂ ਮਾਨ ਦੇ ਨਾਲ ਜੁੜਤੇ ਆ ਨਾ, ਇੱਕ ਸਿੱਧਾ ਬੱਬੂ ਮਾਨ। ਇੱਕ
3: ਏਜ ਤਾਂ ਨਾ ਤੇਰੀ ਛੋਟੀ ਆ ਨਾ ਮੇਰੀ ਵੱਡੀ ਹੈ।
2: ਹਾਂਜੀ,
3: ਆਦਮੀ ਦੀ ਏਜ ਕਾਗਜ਼ਾਂ 'ਚ ਹੁੰਦੀ ਹੈ
2: ਜੀ,
3: ਵੈਸੇ ਤਾਂ ਉਮਰ ਪਲ ਦੀ ਹੈ, ਤੁਹਾਨੂੰ ਕੀ ਪਤਾ ਨੈਕਸਟ ਪਲ ਕੀ ਹੋਣਾ।
2: ਇਹ ਵੀ ਗੱਲ ਹੈ।
3: ਸੋ ਬੰਦੇ ਦੀ ਜ਼ਿੰਦਗੀ ਤਾਂ ਪਲ ਦੀ ਹੈ।
2: ਹਾਂਜੀ,
3: ਕਾਗਜ਼ੀ ਘਰ ਬਈ ਹੈ, ਉਹਦੀ ਮਾਂ ਨੇ ਰੱਖਦੀ, ਤੁਹਾਡਾ ਕੰਮ ਮਾਂ ਨੇ ਰੱਖਦਾ। ਉਸ ਗੀਤ ਦੀ ਨਾ ਉਮਰ ਹੁੰਦੀ ਹੈ, ਨਾ ਭਾਸ਼ਾ ਹੁੰਦੀ ਹੈ, ਇਹ ਤਾਂ ਦਿਲ ਨੂੰ ਲੱਗਦਾ ਬਸ।
2: ਪਲ ਤੋਂ ਹੀ ਦਿਨ ਦਾ ਸਭ ਤੋਂ ਖੂਬਸੂਰਤ ਪਲ ਜੋ ਤੁਸੀਂ ਇੰਜੋਏ ਕਰਦੇ ਹੋ, ਸਵੇਰੇ ਜਲਦੀ ਉੱਠਣਾ, ਦੁਪਹਿਰ ਦਾ ਸਮਾਂ ਸੌਣਾ, ਜਾਂ ਸ਼ਾਮਾਂ ਨੂੰ ਜਲਦੀ
3: ਪੈ ਜਾਣਾ, ਚੱਤੇ ਪੈਰ ਦਿਵਾਲੀ,
2: ਚੱਤੇ ਪੈਰ ਦਿਵਾਲੀ। ਹੁਣ ਜਦੋਂ ਤੋਂ ਆਪਾਂ ਆਏ ਹਾਂ ਇੱਥੇ, ਮਾਨ ਸਾਹਿਬ ਹੁਣੀ ਦੀ ਪ੍ਰੈਕਟਿਸ ਚੱਲ ਰਹੀ ਹੈ, ਕਿਉਂਕਿ ਕੱਲ੍ਹ ਦੇ ਦਿਨ ਮੈਲਬਨ ਸ਼ੋਅ ਆ ਕਨਵੈਨਸ਼ਨ ਸੈਂਟਰ ਦੇ ਵਿੱਚ। ਆ ਜਦੋਂ ਮੈਂ ਤੁਹਾਡੇ ਵੇਖੇ ਨਾ ਸਾਜੀ ਸਾਰੇ, ਅਤੇ ਜਦੋਂ ਤੁਹਾਡੀਆਂ ਪਹਿਲੀਆਂ ਲਾਈਵ ਕਲਿੱਪਾਂ ਦੇਖਦੇ ਹੁੰਦੇ ਸੀਗੇ ਸਟੇਜਾਂ ਵਾਲੀਆਂ, ਤੁਸੀਂ ਸ਼ੁਰੂਆਤ ਜਦੋਂ ਕਰਨੀ ਤਾਂ ਸਾਰਿਆਂ ਨੂੰ ਮਿਸ਼ਰੀ ਦਾ ਇੱਕ ਇੱਕ ਦਾਣਾ ਦੇਣਾ।
3: ਹੁਣ ਵੀ
2: ਦਿੰਦੇ ਮਿਸ਼ਰੀ ਨਾਲ ਲੈ ਕੇ ਆਉਂਦੇ ਹੁੰਦੇ ਕਿ ਇੱਥੋਂ ਬਣਾ ਲੈ ਕੇ?
3: ਨਹੀਂ, ਸਾਡੇ ਨਾਲ ਹੀ ਹੁੰਦੀ ਹੈ।
2: ਹਾਂ, ਉਹ ਸ਼ੁਰੂ ਤੋਂ ਵੇਖ ਲਓ ਤੁਹਾਡੇ ਨਾਲ ਹੀ
3: ਆ ਪਹਿਲੇ ਦਿਨ।
2: ਹਾਂਜੀ,
3: ਜਿਹੜੀ ਆਪਣੀ ਉੱਥੇ ਤਾਂ ਸਾਡੇ ਤਾਗੇ ਵਾਲੀ ਮਿਸ਼ਰੀ ਹੁੰਦੀ ਕਈ ਵਾਰੀ,
2: ਹਾਂਜੀ
3: ਇੱਥੇ ਨਹੀਂ ਅਵੇਲੇਬਲ ਹੁੰਦੀ।
2: ਠੀਕ ਹੈ ਜੀ, ਬਹੁਤ ਸੋਹਣਾ। ਅਤੇ ਆ ਮੈਂ ਦੇਖ ਰਿਹਾ ਜਦੋਂ ਆਪਾਂ ਕਮਰੇ 'ਚ ਆਏ ਤਾਂ ਸ਼ਾਇਦ ਕੋਈ ਸੀਗਾ ਗਾਣੇ ਦਾ ਕੋਈ ਵਾਸਤਾ ਜਿਹਾ, ਤੁਸੀਂ ਗੁੱਸੇ ਵੀ ਹੋ ਰਹੇ ਸੀਗੇ, ਅਤੇ ਪਿਆਰ ਵੀ ਇਹਨਾਂ ਨਾਲ ਇੰਨਾ ਹੀ ਆ ਸਾਰਿਆਂ ਨਾਲ?
3: ਉਹ ਤਾਂ ਹੁਣ ਇਹ ਦੱਸਣੇ ਆ,
2: ਕਿਉਂਕਿ ਜਿਹੜੇ ਹਿਸਾਬ ਨਾਲ ਸਾਰੇ ਸੁਣ ਲੈਂਦੇ,
3: ਅਸੀਂ ਦੋਸਤ ਨਹੀਂ ਹੁੰਦੇ, ਨਾ ਅਸੀਂ ਮਿੱਤਰ ਹੁੰਦੇ, ਕੰਮ ਤੋਂ ਬਾਅਦ ਅਸੀਂ ਮਿੱਤਰ ਹਾਂ ਸਾਰੇ। ਕੰਮ ਦਾ ਮਤਲਬ ਕੰਮ,
2: ਦੋਸਤੀ ਮਿੱਤਰਤਾ। ਤੁਹਾਡੇ ਲਈ ਦੋਸਤ ਕਿਹੜਾ? ਉਹ ਜਿਹਨੂੰ 6 ਸਾਲਾਂ ਪਿੱਛੋਂ ਹੀ ਫੋਨ ਲਾਇਆ ਜਾਵੇ ਤੇ ਉਹ ਚੁੱਕੇ ਕਹੇ ਭਾਈ ਕੀ ਹਾਲ ਤੇ
3: ਬੋਲਾਂਗਾ? ਉਹ ਮਨੀਸ਼ ਜੀ ਸਾਡੇ ਨਾਲ ਮੈਂ ਪਹਿਲੇ ਸ਼ੋਅ ਤੋਂ ਨਾਲ ਹਾਂ।
2: ਹਾਂਜੀ,
3: 99 ਤੋਂ ਨਾਲ ਆ ਅਸੀਂ।
2: ਓਕੇ, 1992 ਤੋਂ।
3: ਉਹ ਨਸੀਬ ਉਦੋਂ ਵੀ ਪਹਿਲਾਂ ਦਾ ਭੰਗੜਾ ਯੂਨੀਵਰਸਿਟੀ ਪਾਉਂਦੇ ਹੁੰਦੇ ਸੀ।
2: ਹਾਂਜੀ,
3: ਢੋਲ ਵਾਲੇ ਸੱਜਣ।
2: ਹਾਂ,
3: ਉਦੋਂ ਫਿਰ 2-2 4-4 ਸਾਲ ਦੇ ਵੱਖ ਵੇ ਨਾਲ ਫਿਰ ਬਾਕੀ ਰਲੀ ਗਏ।
2: ਓਕੇ,
3: ਪੁਰਾਣੇ ਹੀ ਸਾਰੇ
2: ਸਾਥੀ ਜੀ। ਤੁਹਾਨੂੰ ਸਾਰੇ ਇੰਸਟਰੂਮੈਂਟ ਚੋਂ ਸਭ ਤੋਂ ਵੱਧ ਆਨੰਦ ਕਿਹਨੂੰ ਵਜਾ ਕੇ ਆਉਂਦਾ ਜਾਂ ਪਲੇ ਕਰਕੇ?
3: ਸਾਰਿਆਂ ਦੇ ਸਮੇਲ ਹੁੰਦਾ ਤਾਂ ਇੱਕ ਸੰਗੀਤ ਬਣਦਾ।
2: ਹਾਂਜੀ,
3: ਇੱਕ ਸਾਜ ਨਾਲ ਤੁਸੀਂ ਰੂਹਦਾਰੀ ਕਰ ਸਕਦੇ ਹੋ, ਸੰਗੀਤਕ ਰੂਪ ਉਦੋਂ ਹੀ ਦਿੱਤਾ ਜਾਂਦਾ ਜੇ ਸਾਰੇ ਵੱਜਦੇ। ਸਾਰੇ ਅੱਛੇ ਹੈ, ਇਹਨਾਂ ਦੀ ਆਪਣੀ ਆਪਣੀ, ਢੋਲ ਦਾ ਆਪਣਾ,
2: ਹਾਂਜੀ
3: ਆਨੰਦ ਹੈ, ਢੋਲਕ ਦਾ ਆਪਣਾ, ਕੀਬੋਰਡ ਮੇਨ ਹੁੰਦਾ,
2: ਹਾਂਜੀ
3: ਲੀਡ ਕਰਨ ਵਾਲਾ।
2: ਬਹੁਤ ਸੋਹਣਾ ਜੀ। ਗੱਲ ਆਪਾਂ ਗੀਤਾਂ ਦੀ ਕਰਦੇ ਸੀਗੇ, ਫਿਲਮਾਂ ਵਾਲੇ ਪਾਸੇ ਵੀ ਆਵਾਂਗੇ, ਪਰ ਨਾਲ ਦੀ ਨਾਲ ਜਿਹੜੀ ਸਾਡੀ ਡਿਊਟੀ ਲੱਗੀ ਆ ਵੀ ਪ੍ਰੋਗਰਾਮ ਨੂੰ ਜਿਹੜੇ ਕਰਾ ਰਹੇ ਨੇ ਉਹਨਾਂ ਸਿਰ ਵੀ ਸਿਰਾ ਜਾਂਦਾ, ਉਹਨਾਂ ਦੀ ਬਹੁਤ ਮਿਹਨਤ ਹੁੰਦੀ ਆ।
3: ਅੱਛਾ, ਇਹ ਜ਼ਰੂਰ ਕਹਿੰਦਾ ਪ੍ਰਮੋਟਰ,
2: ਲੱਗੀ ਸਾਡੀ ਵੀ ਹੋਣਾ, ਤੁਹਾਨੂੰ ਹਰ ਕੋਈ ਪੁੱਛਦਾ ਹੋਣਾ।
3: ਨਹੀਂ, ਮੈਂ ਉਹ ਪਹਿਲਾਂ ਬੀਬੀ ਨੇ ਇੱਕ ਇੰਟਰਵਿਊ ਕਰੀ ਸੀ।
2: ਹਾਂਜੀ ਹਾਂ,
3: ਉਹ ਕਹਿੰਦੇ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ, ਜਿਹੜੇ ਪ੍ਰਮੋਟਰ ਸਾਹਿਬ। ਮੈਂ ਕਹਿੰਦਾ ਜੀ ਪ੍ਰਮੋਟਰ ਦਾ ਮੇਰੇ ਨਾਲ ਸ਼ੋਅ ਤੱਕ ਤਾਲੁਕ ਹੈ।
2: ਹਾਂਜੀ,
3: ਮੈਂ ਨਿੱਜੀ ਜ਼ਿੰਦਗੀ 'ਚ ਮੈਨੂੰ ਕੋਈ ਵੀ ਪੰਜਾਬੀ, ਮੈਂ ਕਿਸੇ ਨਾਲ ਵੀ ਗੱਲ ਕਰ ਸਕਦਾ, ਇਹ ਕੋਈ ਬੰਦਿਸ਼ ਨਹੀਂ ਜੇ ਮੈਂ ਆਸਟ੍ਰੇਲੀਆ 'ਚ ਆਇਆ।
2: ਹਾਂਜੀ,
3: ਜੇ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਤਾਂ ਸਾਡਾ ਤਾਂ ਪਿਆਰਾ ਹੈ, ਉਹ ਵੱਖਰੀ ਗੱਲ ਆ ਵੀ ਇੱਕ ਦੂਜੇ ਦੇ ਤੁਹਾਡੇ ਮਨ ਮੁਟਾਵ ਹੋ ਸਕਦਾ।
2: ਹਾਂਜੀ,
3: ਪਰ ਮੈਂ ਉਹਨੂੰ ਹੱਸਦਾ ਸੀ, ਮੈਂ ਕਿਹਾ ਗੁੜੇ ਜੇ ਮੈਂ ਵੈਸੇ ਬਾਜ਼ਾਰ ਤੁਰਿਆ ਫਿਰਦਾ ਤਾਂ ਤੂੰ ਮੈਨੂੰ ਉਦੋਂ ਵੀ ਸਵਾਲ ਪੁੱਛ ਸਕਦੀ, ਕੋਈ ਐਡਾ ਮਸਲਾ ਨਹੀਂ।
2: ਹਾਂਜੀ
3: ਹਾਂਜੀ,
2: ਇੱਕ ਨਾ ਦਿਲੋਂ ਮੇਰਾ ਸਵਾਲ ਆ, ਬੱਬੂ ਮਾਨ ਹੁਣ ਇੰਨੇ ਵੋਕਲ ਕਿਉਂ ਨਹੀਂ ਨੇ? ਇਹ ਮੇਰੀ ਜੋ ਬੰਦਾ ਇੱਕ ਲਿਸਨਰ ਵੀ ਤੁਹਾਨੂੰ ਕਿਤੇ ਨਾ ਕਿਤੇ ਓਬਜ਼ਰਵ ਕਰ ਰਿਹਾ ਹੁੰਦਾ ਪਿਛਲੇ ਕੁਝ ਸਾਲਾਂ ਦੇ ਵਿੱਚ, ਸਟੇਜਾਂ ਤੋਂ ਜਿਵੇਂ ਖੁੱਲ੍ਹਦਿਲੀ ਨਾਲ ਕੁਝ ਵੀ ਕਹਿ ਦੇਣਾ, ਕੋਈ ਬਿਆਨ
3: ਕਹਿ ਦਾਂਗੇ ਜੇ ਬਹੁਤਾ ਕੰਮ ਅੜ ਗਿਆ,
2: ਮੈਂ ਨਹੀਂ ਕਹਿਣਾ ਕਹਿ ਦੋ, ਪਰ ਤੁਸੀਂ ਬਹੁਤ ਘੱਟ ਬੋਲਦੇ ਹੋ ਅੱਜ ਕੱਲ੍ਹ।
3: ਨਹੀਂ ਬੋਲਿਆ ਦੇਖੋ ਸਮਝਣੇ ਦੁਸ਼ਮਣੀ ਦਾ ਵੀ ਉੱਥੇ ਸਵਾਦ ਆਉਂਦਾ ਜਿੱਥੇ ਦੁਸ਼ਮਣ ਅਖਲਾਕੀ ਹੋਵੇ ਐਵੇਂ ਮਲੰਗ ਬੰਦੇ ਨਾਲ ਵੀ ਬਹਿਸ ਕਰਦਾ ਕੋਈ ਫਾਇਦਾ ਨਹੀਂ ਆਉਂਦਾ ਇਹਦੇ ਇੱਕ ਉਰਦੂ ਬੜਾ ਅੱਛਾ ਸ਼ੇਅਰ ਹੈ ਕਿ ਸਾਜ਼ ਮੇਂ ਇਤਨੇ ਭਰੇ ਨਗਮੇ ਕੇ ਖਾਮੋਸ਼ ਹੋ ਗਿਆ ਕਈ ਵਾਰੀ ਤੁਸੀਂ ਜਦੋਂ ਜ਼ਿੰਦਗੀ ਨੂੰ ਬਹੁਤ ਪੜ੍ਹ ਲੈਂਦੇ ਹੋ ਬਹੁਤੀ ਵਾਰੀ ਤੁਸੀਂ ਚੁੱਪ ਰਹਿੰਦੇ ਹੋ ਬੇਲੋੜੀ ਬਹਿਸ ਦਾ ਕੋਈ ਫਾਇਦਾ ਨਹੀਂ ਚੰਗਾ ਜੇ ਕੋਈ ਤੁਸੀਂ ਉਹਦੇ ਨਾਲ ਕਿਸੇ ਗਰੀਬ ਦੀ ਗੱਲ ਕਰ ਲਓ ਤਾਂ ਚੰਗਾ ਆਪਣੀ ਮੈਂ ਤਾਂ ਸਾਰੇ ਪਾਸੇ ਹੋਈ ਜਾਂਦੀ ਹੈ ਤੋ ਕਾਮਾਂ ਵਾਲੀ ਬਹੁਤ ਹੈ ਕੋਈ ਵਿਦਵਤਾ ਬਾਰੇ ਕੋਈ ਆਮ ਜਿਹੜਾ ਇੰਟਰਨੈਟ ਹੈ ਇਹਦੇ 'ਚ ਕੋਈ ਬਹੁਤੀ ਅਕਲਮੰਦੀ ਦੀਆਂ ਗੱਲਾਂ ਹੀ ਹੈ ਨਹੀਂ ਉਹਦੇ 'ਤੇ ਤੁਸੀਂ ਜਾਂ ਫਿਰ ਮੈਂ ਰੋਜ਼ ਲਾਈਵ ਹੋਣਾ ਹੋਵੇ ਫਿਰ ਮੈਂ ਉਹ ਹੀ ਗੱਲਾਂ ਕਰਾਂ ਮੈਂ ਤਾਂ ਕੰਮ ਕਰਦਾ ਹੁਣ ਇਹਦੇ ਲਈ ਜ਼ਰੀਆ ਕੋਈ ਵੀ ਹੋ ਸਕਦਾ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਇੰਟਰਨੈਟ ਫੇਸਬੁੱਕ ਬਸ ਇਹ ਤੋਂ ਬਾਅਦ ਅਸੀਂ ਕੰਮ ਤੋਂ ਬਾਅਦ ਅਲੋਪ ਹੋ ਜਾਣਾ
2: ਕਾਵਾਂ ਰੋਲੀ 'ਚ ਬੱਬੂ ਮਾਨ ਦੀ ਸ਼ਾਂਤੀ ਕਿੱਥੇ ਆ
3: ਮੈਂ ਤਾਂ ਆਨੰਦ ਲੈਣਾ ਦੇਖ ਲਾ ਸਾਡੇ ਮੁੰਡੇ ਵੀ ਖਿੜੇ ਪਏ ਅਸੀਂ ਵੀ ਖਿੜੇ
2: ਕਾਵਾਂ ਰੋਲੀ ਸੁਣਦੇ ਨਹੀਂ ਕਿ ਇਗਨੋਰ ਕੀਤੀ ਜਾਂਦੀ
3: ਨਹੀਂ ਇੰਨਾ ਉਹਦੇ 'ਤੇ ਹੈ ਵੀ ਨਹੀਂ
2: ਹਾਂਜੀ
3: ਕੋਈ ਦੇਰ ਬਾਅਦ ਕੋਈ ਕਈ ਕਈ ਵਾਰੀ ਗੱਲ ਕਰਨੀ ਪੈ ਜਾਵੇ ਤਾਂ ਪੈ ਜਾਵੇ ਉੱਦਾਂ ਤਾਂ ਦੂਰ ਹੈ ਤੂੰ
2: ਹਾਂਜੀ
3: ਤੁਸੀਂ ਜਿਸ ਤਰ੍ਹਾਂ ਦਾ ਤੁਹਾਡਾ ਨਿੱਜੀ ਸ਼ੌਕ ਆ ਉਸੇ ਤਰ੍ਹਾਂ ਜੇ ਤੁਸੀਂ ਸਮਾਜਿਕ ਮੀਡੀਆ 'ਤੇ ਜਾਓਗੇ ਇਹ ਵੀ ਬ੍ਰੇਨ ਮੈਪਿੰਗ ਹੈ ਉੱਦਾਂ ਦੀ ਤੁਹਾਨੂੰ ਵੀਡੀਓਜ਼ ਮਿਲਣਗੇ ਜੇ ਚੰਗੇ ਦੇਖੋਗੇ ਤਾਂ ਚੰਗੇ ਵੀ ਆਉਣਗੇ ਤੁਹਾਡੇ ਕੋਲ
2: ਹਾਂਜੀ
3: ਇਹ ਕਲੇਸ਼ ਦੇ ਸ਼ੌਕੀਆਂ ਵੀ ਗੁਆਂਢੀਆਂ ਦੀ ਕੰਧ 'ਤੇ ਕੈਮਰਾ ਰੱਖ ਕੇ ਦੇਖਣਾ ਵੀ ਕਰਦਾ ਕੀ ਹੈ ਹੁਣ ਸ਼ਰਾਬ ਪੀ ਲਈ ਹੁਣ ਵਾਲ ਫੜਦੇ ਹੈ ਨਾ
2: ਹਾਂਜੀ ਹਾਂ
3: ਉੱਪਰ ਇੱਦਾਂ ਦੇ ਬੰਦਿਆਂ ਦਾ ਕਈ ਵਾਰੀ ਕੁਦਰਤ ਨੁਕਸਾਨ ਕਰ ਦਿੰਦੀ ਦੂਜੇ ਤੀਵੀਂ ਦਾ ਵੀਡੀਓ ਬਣਾਉਂਦਾ ਕਹਿੰਦੀ ਆਪਦੀ ਟੱਪ ਜਾਂਦੀ
2: ਹਾਂਜੀ ਤੁਸੀਂ ਉਰਦੂ ਦੀ ਸ਼ਾਇਰੀ ਦੀ ਗੱਲ ਕੀਤੀ ਬਹੁਤ ਗੀਤਾਂ ਦੇ ਵਿੱਚ ਤੁਹਾਡੀਆਂ ਕਿਤਾਬਾਂ ਦੇ ਵਿੱਚ ਪੜ੍ਹਨ ਨੂੰ ਮਿਲ ਜਾਂ ਪਰ ਸਮਝਣ ਨੂੰ ਹਾਲੇ ਸ਼ਾਇਦ ਉਡਾ ਦਿਮਾਗ ਨਹੀਂ ਕਹਿ ਲਈਏ ਪਰ ਉਹ ਰਸ ਜ਼ਰੂਰ ਹੁੰਦਾ ਉਸੇ ਦੇ ਵਿੱਚ ਹੀ ਗਾਣੇ ਤਾਂ ਬਹੁਤ ਆ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਬਟ ਉਹ ਗਾਣਾ ਕਦੋਂ ਲਿਖਿਆ ਮਿਲ ਗਈ ਪਿੰਡ ਦੇ ਮੋੜ 'ਤੇ ਅਤੇ ਉਸ ਤੋਂ ਇਲਾਵਾ ਜਿਹੜਾ ਉਹਦਾ ਸੀਗਾ ਕਿ ਸੁੰਦਰ ਸ਼ਾਕ ਮੈਂ ਸੋਰੀ ਗਲਤ ਬੋਲ ਰਿਹਾ ਸ਼ਾਇਦ ਹਮਾਂ ਵੋ ਸ਼ੁਭ ਰੁਖੇ ਤਰਕਸ਼ਾਂ ਮੁਰਦੇ ਵਿੱਚ ਅੱਜ ਜਾਨ ਪਾ ਗਈ ਜੋ ਹਨੇਰਾ ਨਫਸ਼ਾਂ
3: ਨਹੀਂ ਇਹ ਵੀ ਗਲਤ
2: ਇਹ ਵੀ ਗਲਤ ਹੈ ਫਿਰ ਤੁਸੀਂ ਕਲੀਅਰ ਕਰੋ ਅਤੇ ਨਾਲੇ ਮੈਨੂੰ ਸਮਝਾਓ ਪੂਰਾ
3: ਸ਼ਵਾਫ ਹੈ ਮਾਵਸ਼ ਸੁਭ ਰੁਖੇ ਤਰਕਸ਼ਾਂ ਲਾਸ਼ ਦੇ ਵਿੱਚ ਜਾਨ ਪਾ ਗਈ ਉਹ ਮਸੀਹਾ ਨਫਸਾਂ
2: ਪਰ ਮੈਨੂੰ ਸਮਝ ਨਹੀਂ ਆਈ
3: ਪੜ੍ਹੋਗੇ ਨਾ ਤਾਂ ਹੀ ਤਾਂ ਮੈਂ ਜ਼ੋਰ ਦਿੰਦਾ ਵੀ ਪੜ੍ਹਨਾ ਚਾਹੀਦਾ ਤੁਹਾਨੂੰ ਪੜ੍ਹਿਆ
2: ਹੁਣ ਫਿਰ ਪੰਜਾਬੀ ਗੀਤਾਂ ਦੇ ਵਿੱਚ ਇੱਕ ਤਾਂ ਤੁਹਾਡੇ ਸਿਰਸੇਰਾ ਜਾਂਦਾ ਪਰ ਕਿੰਨੇ ਜਾਣੇ ਆਰਟਿਸਟ ਨਵੇਂ ਕੋਸ਼ਿਸ਼ ਕਰਦੇ ਨੇ ਕਿ ਪੰਜਾਬੀ ਦੀ ਰੈਫਰੈਂਸ ਕਿਤੋਂ ਰਾਜੇ ਨਾ ਮਹਾਰਾਜੇ ਨਾ ਕਿ ਰਾਣੀ ਨਾ ਕਿ ਪੁਰਾਣੀ ਲੜਾਈ ਨਾਲ ਜੋੜ ਕੇ ਅਤੇ ਉਹ ਪਸੰਦ ਵੀ ਕੀਤੀ ਜਾਂਦੀ ਪਰ ਕਿਤਾਬਾਂ ਦੇ ਵਿੱਚ ਓਨਾ ਸਾਡਾ ਜੁੜਾਅ ਨਹੀਂ ਹੈਗਾ ਗੀਤ ਦੇ ਵਿੱਚ ਜਦੋਂ ਕੋਈ ਆ ਜਾਂਦਾ ਤਾਂ ਸਾਰੇ ਜਣੇ ਰੀਲਾਂ ਪਾਉਂਦੇ ਜੀ ਉਹਨੇ ਵੇਖੋ ਆ ਕੇ ਆਉਂਦੀ ਆ
3: ਲਾਉਣੀ ਹੁੰਦੀ ਹੈ ਜੇ ਤੁਸੀਂ ਮੰਨ ਲਓ ਤੁਹਾਡੇ ਪਰਿਵਾਰ 'ਚ ਤੁਸੀਂ ਇੱਕ ਕਿਤਾਬ ਪੜ੍ਹ ਲਈ ਸਾਰਾ ਪਰਿਵਾਰ ਲੱਗ ਜੂਗਾ ਇੱਕ ਬੰਦੇ ਨੇ ਪੰਜ ਲਾ ਤੇ ਨਾ ਆਦਤ ਤਾਂ ਪਾਉਣੀ ਓ ਪੈਂਦੀ ਹੈ ਜਿੱਦਾਂ ਤਾਂ ਕੋਈ ਨਾ ਕੋਈ ਤਾਂ ਸ਼ੁਰੂਆਤ ਕਰਦਾ ਨਹੀਂ ਤਾਂ ਫਿਰ ਤੁਸੀਂ ਸਕਰੋਲ ਕਰਦੇ ਰਹਿਣਾ ਸਾਰਾ ਦਿਨ
2: ਹਾਂਜੀ ਪੜ੍ਹਾਈ ਦੀ ਗੱਲ ਕੀਤੀ ਤੁਸੀਂ ਇਸ ਟਾਈਮ ਇੰਡੀਆ ਦੇ ਵਿੱਚ ਕੋਂਗਰਸ ਜਨਤਾ ਪਾਰਟੀ ਦੇ ਪ੍ਰੋਟੈਸਟ ਚੱਲ ਰਹੇ ਨੇ ਅਤੇ
3: ਕਾਹਦੀ ਹੈਗੀ ਕਾਹਦੀ ਉਹ
2: ਕੋਂਗਰਸ ਜਨਤਾ ਪਾਰਟੀ ਐਨਈਟੀ ਦੇ ਜਿਹੜੇ ਪੇਪਰ ਹੁੰਦੇ ਨੇ ਨੀਟ ਦੇ ਉਹ ਜਿਹੜੇ ਲੀਕ ਹੁੰਦੇ ਸੀਗੇ ਅਤੇ ਉਹਨਾਂ ਦਾ ਕਹਿਣਾ ਵੀ ਧਰਮਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਆ ਉਹ ਅਸਤੀਫਾ ਦੇਣ ਇਸ ਸਮੇਂ ਕਾਫੀ
3: ਪਾਰਟੀ ਮਤਲਬ ਕਿਹਦੀ ਹੈ
2: ਕੋਂਗਰਸ ਜਨਤਾ ਪਾਰਟੀ ਕਹਿ ਲਓ ਕਿ ਇੱਕ ਮੀਮ ਤੋਂ ਸ਼ੁਰੂਆਤ ਹੋਈ ਯੂ ਐਸ ਏ ਤੋਂ ਕਿਉਂਕਿ ਆਪਣੇ ਜਿਹੜੇ ਸੀਗੇ ਇਲੈਕਸ਼ਨ ਕਮਿਸ਼ਨਰ ਸਾਹਿਬ ਉਹਨਾਂ ਨੇ ਕਿਤੇ ਕਹਿਤਾ ਵੀ ਇਹ ਕੋਂਗਰਸ ਨੇ ਜਦੋਂ ਉਹਨਾਂ ਨੇ ਕਿਹਾ ਵੀ ਨੀਟ ਕਿਉਂ ਲੀਕ ਹੁੰਦੇ ਨੇ ਕਿਉਂ ਹੁੰਦਾ ਉਹ ਕਿਉਂ ਹੁੰਦਾ ਉਹਨਾਂ ਨੇ ਪਾਰਟੀ ਬਣਾਈ ਮਤਲਬ ਵੀ ਮੀਮ ਪੇਜ ਬਣਾਇਆ ਰਾਤੋਂ ਰਾਤ 40-45 ਮਿਲੀਅਨ ਤੱਕ ਪਹੁੰਚ ਗਿਆ ਤੇ ਹੁਣ ਇਸ ਸਮੇਂ ਦਿੱਲੀ ਦੇ ਵਿੱਚ
3: ਗੀਤਾਂ ਨੂੰ ਵੀ ਲੱਖ ਲੱਖ 100-100 ਮਿਲੀਅਨ ਹੋ
2: ਜਾਂਦਾ ਜਿਹੜਾ ਉਹਦੇ ਪਿੱਛੇ ਰੀਜ਼ਨ ਆ ਵੀ ਨੀਟ ਦੇ ਪੇਪਰਸ ਨੂੰ ਲੈ ਕੇ ਵੀ ਉਹ ਅਸਤੀਫਾ ਨਹੀਂ ਦੇ ਰਹੇ ਐਜੂਕੇਸ਼ਨ ਮਿਨਿਸਟਰ ਤੇ ਜਿੱਥੇ ਮੈਂ ਆ ਰਿਹਾ ਸੀਗਾ
3: ਪੇਪਰ ਦੇ ਕੇ ਕਿੰਨੀਆਂ ਨੌਕਰੀਆਂ ਮਿਲਦੀਆਂ
2: ਪਰ ਜਿਹੜਾ ਮਿਹਨਤ ਕਰ ਰਿਹਾ
3: ਨਹੀਂ ਮੈਂ ਤਾਂ ਵੈਸੇ ਗੱਲ ਕਰਦਾ ਮੈਂ ਆਪਣੇ ਲਈ ਸਵਾਲ ਪੁੱਛਦਾ ਕਿੰਨੀਆਂ ਨੌਕਰੀਆਂ ਮਿਲਦੀਆਂ
2: ਅੱਛਾ ਜੇ ਲੱਖਾਂ ਲੋਕੀ ਨੇ ਤਾਂ ਸ਼ਾਇਦ 1000 ਕੁ ਨੌਕਰੀਆਂ ਹੋਣਗੀਆਂ
3: 1000 ਨੌਕਰੀ ਹੋਰ 36 ਕੰਮ ਆ ਕਾਹਦੇ ਲਈ ਗੁਲਾਮੀ ਕਰਨੀ ਆ
2: ਹਾਂਜੀ
3: ਬਥੇਰੇ ਹੁਣ ਤੁਸੀਂ ਇਹਨਾਂ ਮੁਲਕਾਂ 'ਚ ਆਉਂਦੇ ਹੋ ਤੁਸੀਂ ਕਿਹੜੇ ਕੋਈ ਜੋਬ ਕਰਦੇ ਕਿੱਤਾ ਆਉਣਾ ਚਾਹੀਦਾ ਕਿੱਤੇ 'ਚ ਬਿਲੀਵ ਕਰੋ ਜਿੱਦਾਂ ਹੁਣ ਚੀਨ 'ਚ ਬਹੁਤ ਬੱਚੇ ਜਿਹੜੇ ਸਕੂਲਾਂ ਵਾਲੇ ਉਹਨਾਂ ਨੂੰ ਕਿਤਾਬੀ ਐਜੂਕੇਸ਼ਨ ਜਗ੍ਹਾ ਕਿੱਤਾ ਸ਼ੁਰੂ ਕਰਾਤਾ
2: ਹਾਂਜੀ
3: ਸਵੇਰੇ ਸਕੂਲ ਸ਼ੁਰੂ ਹੁੰਦੇ ਆ ਲੰਚ 'ਚ ਉਹਨਾਂ ਨੂੰ ਸੌਣ ਲਈ ਵੀ ਉੱਥੇ ਸਿਸਟਮ ਬਣਾਇਆ ਉਹਨਾਂ ਨੇ ਉਦੋਂ ਫਿਰ ਉੱਠਦੇ ਫਿਰ ਕਿੱਤਾ ਤਾਂ ਹੀ ਚੀਨ ਦੇਖੋ ਕਿੱਥੇ ਪਹੁੰਚ ਗਿਆ
2: ਹਾਂਜੀ ਪਰ ਜਿਹੜੇ ਸਵਾਲ 'ਤੇ ਮੈਂ ਆਉਣਾ ਚਾਹੁੰਦਾ
3: ਚੜ੍ਹਾਤਾ ਅਗਲਿਆਂ ਨੇ ਆਪਣੇ
2: ਬਿਲਕੁਲ ਵੀ ਉਹ ਪ੍ਰੋਗਰੈਸਿਵ ਪ੍ਰੋਟੈਸਟ ਦੇ ਵਿੱਚ ਪੰਜਾਬ ਤੁਹਾਨੂੰ ਕਿਤੇ ਨਾ ਕਿਤੇ ਪਿੱਛੇ ਲੱਗਦਾ ਕਿਸਾਨੀ ਪ੍ਰੋਟੈਸਟ ਸੀਗਾ ਆਪਾਂ ਸਾਰਿਆਂ ਦੇਖਿਆ
3: ਕੀ ਨਾਂ ਹੈ ਉਹਦਾ ਸੱਜਣ ਦਾ ਮੈਂ ਪਤਾ ਨਹੀਂ
2: ਅਭਿਜੀਤ
3: ਜਿਹੜਾ ਵੀ
2: ਹਾਂਜੀ
3: ਜਦੋਂ ਕਿਸਾਨ ਲੜਦੇ ਸੀ ਉਦੋਂ ਆਇਆ ਸੀ ਉਹ ਤਾਂ ਫਿਰ ਅਸੀਂ ਕਹਿੰਦੇ ਜਾਈਏ
2: ਪ੍ਰੋਪਰ ਸਟੂਡੈਂਟ ਹੁਣ ਅੱਜ ਹੀ ਨੀਟ ਦੇ ਜਿਹੜੇ ਰਿਜ਼ਲਟ ਆਏ ਨੇ ਪੰਜਾਬ ਦਾ ਹੀ ਮੁੰਡਾ ਜਿਹਨੇ
3: ਪੰਜਾਬ ਦੇ ਤਾਂ ਨੌਜਵਾਨਾਂ ਬਹੁਤੇ ਮੁੰਡੇ ਇਹਨਾਂ ਮੁਲਕਾਂ ਚ ਆ ਗਏ ਤੂੰ ਵੀ ਮੁੰਡਾ ਹੈ
2: ਜੀ
3: ਸੰਤਾਲੀ ਭੋਗਿਆ ਪਹਿਲਾਂ ਅੰਗਰੇਜ਼ਾਂ ਨਾਲ ਲੜਕੇ ਫਿਰ ਕਿੰਨੇ ਸਾਲ ਉਧਰ ਲੱਗੇ ਫਿਰ ਭਗਤ ਸਿੰਘ ਸਾਹਿਬ ਸਰਾਭਾ ਸਾਹਿਬ ਲੱਗੇ ਰਹੇ ਫਿਰ 84 ਗੜ ਚ ਪੈ ਗਈ ਫਿਰ ਉਦੋਂ ਬਾਅਦ ਹਜ਼ਾਰਾਂ ਨੌਜਵਾਨ ਸਾਡਾ ਜਿਹੜਾ ਉਸ ਸਿਸਟਮ ਨਾਲ ਭਿੜਿਆ ਜਿਹ ਚ ਅਸੀਂ ਵੀ ਆਪਣੇ ਪੱਧਰ ਦੇ ਖਿਲਾਫ਼ ਵੱਲੋਂ ਸਿਸਟਮ ਦੇ ਖਿਲਾਫ਼ ਲੜਦੇ ਰਹੇ ਹੁਣ ਪੰਜਾਬ ਨੇ ਠੇਕਾ ਥੋੜ੍ਹੀ ਲਿਆ ਲੜਨ ਦਾ ਪੰਜਾਬ ਕੋਲ ਬ੍ਰੇਨ ਵੀ ਤਾਂ ਹੈ ਹੁਣ ਅਸੀਂ ਉਹ ਵਰਤਾਂਗੇ ਨਾ ਜਿੱਦਾਂ ਬਾਕੀ ਲੋਕ ਵਰਤਦੇ ਆ ਸਿਆਸੀ ਲੋਕ ਵਰਤਦੇ ਸਾਨੂੰ ਵੀ ਦਿਮਾਗ ਵਰਤਣਾ ਪਊਗਾ ਅਸੀਂ ਹਰ ਗੱਲ 'ਚ ਕਦੇ ਲਈ ਖੜ ਜਾਈਏ ਜਾ ਕੇ ਡਾਂਗ ਜਾ ਕੇ ਹੈ ਨਾ
2: ਬਿਲਕੁਲ ਬਿਲਕੁਲ ਸਿਆਸਤ ਤੋਂ ਥੋੜਾ ਪਾਸੇ ਜਾਂਦੇ ਹਾਂ ਗਾਣਿਆਂ ਵਾਲੇ ਪਾਸੇ ਹੀ ਆਉਂਦੇ ਹਾਂ ਆਪਾਂ
3: ਨਹੀਂ ਜਿੱਦਣ ਨੂੰ ਮਰਜ਼ੀ ਆ ਜਾਓ ਸਿਆਸਤ ਨੂੰ ਆ ਜਾਓ
2: ਸਾਨੂੰ
3: ਤਾਂ ਖੇਤਾਂ ਦਾ ਆਪਦੇ ਮਜ਼ਦੂਰਾਂ ਨਾਲ ਪਿਆਰ ਹੈ ਉਹਨਾਂ ਦੀ ਜੇ ਗੱਲ ਹੁੰਦੀ ਹੈ ਤਾਂ ਆਪਾਂ ਖੜਾਂਗੇ
2: ਮੀਮਸ ਦੇਖਦੇ ਵੈਸੇ ਆਪਣੇ
3: ਨਹੀਂ ਨਹੀਂ
2: ਤੁਹਾਡੇ ਤੁਹਾਨੂੰ ਪਤਾ ਪਿੱਛੇ ਜੇ ਇੱਕ ਗਾਣਾ ਸੀਗਾ ਉਹ ਥੋੜਾ ਧਾਰਮਿਕ ਗਾਣਾ ਸੀਗਾ ਪਰ ਉੱਥੇ ਬਹੁਤ ਮੀਮਸ ਬਣੇ ਬੱਬੂ ਮਾਨ ਦਾ ਹਾਂਜੀ ਹਾਂ ਉਹ ਇੱਕ ਲੜਕਾ ਝਾੜੂ ਜਿਹਾ
3: ਫੜ ਕੇ ਪਤਾ ਨੀ ਪਹਿਲਾਂ ਤਾਂ ਕਿਤਾਬਾਂ ਚ ਹੁੰਦਾ ਨੀ ਸੀ 1990 ਤੋਂ ਪਹਿਲਾਂ
2: ਜੈਨਜ਼ੀ ਵਾਲੇ ਆ ਗਏ ਨੇ ਸ਼ਬਦ ਹੁਣ
3: ਅੱਛਾ ਤਾਂ ਹੀ ਜੈਨਜ਼ੀ ਕਹਿੰਦੇ ਵੀ ਅਸੀਂ ਆ ਸਿਆਣੇ
2: ਨਹੀਂ ਸਿਆਣੇ ਤੇ ਚਲੋ ਸਾਰੇ
3: ਤੁਸੀਂ ਕਿਹੜੇ ਚਾਹੁੰਦੇ ਹੋ
2: ਮੈਂ ਜੀ 95 ਦਾ ਬਾਰ ਨਾ
3: ਮਿਲੇਨੀਅਲ
2: ਹਾਂਜੀ ਹਾਂ
3: ਚਲੋ ਠੀਕ ਹੈ ਫਿਰ ਤੁਸੀਂ ਤਾਂ ਥੋੜੇ ਛੋਟੇ ਹੋ ਕੋਈ ਨਹੀਂ ਨੇੜੇ ਜੀ ਆਪਾਂ
2: ਹੁਣ ਪਿੱਛੇ ਜੇ ਤੁਹਾਡਾ ਗੀਤ ਆਇਆ ਸੀਗਾ ਮਲਕੀ ਕੀਮਾ ਹਨਾ
3: ਬਹੁਤ ਪਹਿਲਾਂ ਆਇਆ ਸੀ
2: ਹਾਂਜੀ ਹਾਂ
3: ਸਾਲ ਹੋ ਗਏ
2: ਪਾਪਾ ਸੁਣਦੇ ਰਹੀ ਤਾਂ ਸਾਨੂੰ ਲੱਗਦਾ ਪਿੱਛੇ ਜੇ ਆਇਆ ਸੀਗਾ ਤੇ ਉਹ ਗੀਤ ਬੜਾ ਲੰਬਾ ਸੀਗਾ
3: ਹਾਂ ਹੁਣ ਕਿੱਸਾ ਬਣ ਜਾਂਦਾ
2: ਹਾਂਜੀ ਹਾਂ ਉਦੋਂ ਲੱਗਾ ਨੀ ਕਮਰਸ਼ਲੀ ਤੇ ਸ਼ਾਇਦ ਐਂਡ ਕਮਰਸ਼ਲੀ ਉਹ ਚੱਲਣ ਵਾਲਾ ਵੀ ਨਹੀਂ ਸੀ ਉਹ ਜਿਹਨੂੰ ਸ਼ੌਂਕ ਹੈ ਸ਼ਾਇਦ ਉਹ ਜਾ ਕੇ ਸੁਣੋ
3: ਕਮਰਸ਼ੀਅਲ ਦਾ ਸੁਣੋ ਮੇਰੀ ਗੱਲ ਸਾਡੇ 90% ਸਿੰਗਰ ਕਮਰਸ਼ੀਅਲ ਹੈ
2: ਜੀ
3: ਉਹ ਹਰ ਬੰਦਾ ਆਪਦੇ ਤਰੀਕੇ ਨਾਲ ਆਪਦੇ ਪੇਸ਼ੇ 'ਚ ਕੋਈ ਨਾ ਕੋਈ ਕਿਸੇ ਤਰੀਕੇ ਆਪਦਾ ਜੋ ਵੀ ਉਹਨਾਂ ਨੇ ਤੋਰੀ ਫੁਲਕਾ ਚਲਾਉਣਾ ਉਸ ਤਰ੍ਹਾਂ ਕਰਦਾ ਮੇਰਾ ਨਹੀਂ ਇਹ ਵਿਚਾਰ ਦੇਖੋ ਮੈਂ ਜਦੋਂ ਗਾਉਣ ਲੱਗਿਆ ਸੀ
2: ਹਾਂਜੀ
3: ਉਹ ਉਦੋਂ ਬਾਅਦ ਫਿਰ ਪਹਿਲੀ ਟੇਪ ਫਿਰ ਦੂਜੀ ਟੇਪ ਫਿਰ ਫਿਲਮਾਂ ਅਤੇ ਮੈਨੂੰ ਪਹਿਲਾਂ ਇਹ ਬਹੁਤੇ ਸਵਾਲ ਮੇਰੇ ਤੋਂ ਪਹਿਲਾਂ ਨਹੀਂ ਹੋਏ ਕਿਸੇ ਨੂੰ ਨਾ ਬਾਅਦ 'ਚ ਹੋਏ ਨੇ ਸਾਨੂੰ ਬਹੁਤ ਹੋਏ ਦੇਖਦੇ ਹੁਣ ਅੱਗੇ ਫਿਰ ਹੁਣ ਦੇਖਦੇ ਐਂ ਕਰਦੇ ਕਰਦੇ ਮਤਲਬ ਚੀਕਾਂ ਮਾਰਦੇ ਫਿਰਦੇ ਵਿਚਾਰੇ ਅੱਜ ਤੱਕ ਹਨਾ ਆਹ ਨਹੀਂ ਜੀ ਗੱਲ ਬਣੀ ਆਹ ਗੱਲ ਬਣ ਗਈ ਐਂ ਨਹੀਂ ਹੁੰਦਾ ਐਂ ਨਹੀਂ ਹੁੰਦਾ ਇਹ ਕੋਈ ਗ੍ਰਾਮਰ ਨਹੀਂ ਹੁੰਦੀ ਇੱਕ ਰਾੜੀ ਬੱਚਾ ਜਿਹਨੂੰ ਪਤਾ ਜਿਹੜਾ ਇੰਟਰਨੈਟ ਤੇ ਜਿਹਨੂੰ ਨਲੀ ਪੂੰਝਣੀ ਹੁੰਦੀ ਉਹ ਥੋੜ੍ਹੀ ਉਹ ਕਿੱਦਾਂ ਡਿਸਾਈਡ ਕਰ ਦੂਗਾ ਚੰਗਾ ਕੀ ਮਾੜਾ ਇੱਕ ਕਮੈਂਟ ਥੋੜ੍ਹੀ ਡਿਸਾਈਡ ਕਰਦਾ ਉਹ ਬਹੁਤ ਜਿਹੜੇ ਆਰਟਿਸਟ ਨੇ ਕਮੈਂਟਾਂ 'ਚ ਜਾ ਫਸਦੇ ਆ ਉੱਥੋਂ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ
2: ਹਾਂਜੀ
3: ਇਹ ਨਾ ਇਹ ਰਸਤੇ ਤਾਂ ਸਾਰੇ ਜਦੋਂ ਤੁਸੀਂ ਕੈਰੀਅਰ ਸ਼ੁਰੂ ਕਰਦੇ ਆ ਉਦੋਂ ਬਾਅਦ ਤੁਸੀਂ ਜਦੋਂ ਹੌਲੀ ਹੌਲੀ ਹੌਲੀ ਰਮ ਜਾਂਦੇ ਹੋ ਜਦੋਂ ਲੋਕ ਤੁਹਾਨੂੰ ਪਿਆਰ ਦੇ ਦਿੰਦੇ ਆ ਫਿਰ ਉਹਦੇ ਲਈ ਕੋਈ ਉਸ ਤਰ੍ਹਾਂ ਦਾ ਇਮਤਿਹਾਨ ਨਹੀਂ ਹੁੰਦਾ ਉਹ ਫਿਰ ਵਿਸ਼ੇ ਹੁੰਦੇ ਆ
2: ਹਾਂਜੀ
3: ਉਹ ਮੰਨ ਲਓ ਮੈਂ ਆਪਣ ਵਾਲੇ ਗਾਣੇ ਗਾਈ ਜਾਊਂਗਾ ਉਹਦੇ ਉਹਨੂੰ ਇੱਕ ਫਿਰਕਾ ਪਸੰਦ ਕਰੂਗਾ ਤੇ ਫੀਮੇਲ ਨੂੰ ਕੀ ਪਸੰਦ ਆ ਉਹਨਾਂ ਦਾ ਵੀ ਤਾਂ ਹੱਕ ਹੈ ਛੋਟੇ ਬੱਚਿਆਂ ਨੂੰ ਕੀ ਪਸੰਦ ਆ ਬਜ਼ੁਰਗਾਂ ਨੂੰ ਕੀ ਪਸੰਦ ਹੈ ਇੱਕ ਪਰਿਵਾਰ 'ਚ 5 ਮੈਂਬਰ ਹੈ ਵੱਖ ਵੱਖ ਏਜ ਦੇ
2: ਹਾਂਜੀ
3: ਤੁਹਾਡੇ ਨਾਲ ਇੱਕ 15 ਸਾਲ ਦਾ ਜਵਾਕ ਹੈ ਉਹਨੂੰ ਰੈਪ ਲਾ ਦਿਓ ਕਿਤੇ ਨਾਲ ਬਾਬੇ ਨੂੰ ਬਿਠਾ ਦਿਓ ਗਾਲ ਉਹ ਪਾਕਿਸਤਾਨੋਂ ਲਿਆ ਕੇ ਕੱਢੂਗਾ ਫਿਰ ਉਹ ਕਿਹਾ ਇਹ
2: ਹਾਂਜੀ
3: ਸੋ ਗੀਤ ਸਾਂਝਾ ਹੁੰਦਾ ਤਿੰਨ ਜਨਰੇਸ਼ਨਾਂ ਨੂੰ ਜੋੜਨ ਦਾ ਗੀਤ ਹੁੰਦਾ ਸੋ ਉਸ ਤਰ੍ਹਾਂ ਸੋਚਣ ਦਾ ਕੋਈ ਬੇਵਕੂਫਾਨਾ ਹਰਕਤ ਹੁੰਦੀ ਹੈ ਕਮਰਸ਼ੀਅਲ ਕੁਛ ਵੀ ਨਹੀਂ ਹੁੰਦਾ ਮੇਰਾ ਮੈਨੂੰ ਤੁਸੀਂ ਗਾਉਣ ਨੂੰ ਰੱਖਿਆ
2: ਹਾਂਜੀ
3: ਯਾਰ ਤੇਰੇ ਗਾਣੇ ਸੁਣਿਆ ਮੈਂ ਗਾ ਰਿਹਾ ਤੁਹਾਨੂੰ ਮੈਂ ਅਲੱਗ ਅਲੱਗ ਚੀਜ਼ਾਂ ਸੁਣਾਉਣਾ ਤੁਸੀਂ ਉਹ ਚੂਜ਼ ਕਰਨੀ ਆ
2: ਹਾਂਜੀ
3: ਮੰਨ ਲਓ ਤੁਹਾਨੂੰ ਕੋਈ ਸਾਹਿਤ ਗੀਤ ਪਸੰਦ ਹੈ ਉਹ ਤੁਹਾਡੀ ਪਸੰਦ ਹੈ ਤੁਸੀਂ ਉਹਦੇ ਟਿੱਪਣੀ ਕਰ ਸਕਦੇ ਕਿਉਂਕਿ ਉਹ ਤੁਹਾਨੂੰ ਲੱਗਦਾ ਕਿ ਇਹ ਸਾਹਿਤਕ ਤਾਂ ਹੈ ਪਰ ਮੇਰੀ ਸੋਚ ਤੋਂ ਥੋੜ੍ਹਾ ਜਿਹਾ ਥੱਲੇ ਆ ਉੱਪਰ ਹੈ
2: ਹਾਂਜੀ ਹਾਂ
3: ਤੁਹਾਨੂੰ ਪਰ ਦੂਜੇ ਗਾਣਿਆਂ 'ਚ ਵੜਨ ਦਾ ਤੁਹਾਨੂੰ ਕੀ ਲੈਣਾ ਦੇਣਾ ਉਹਦੇ ਨਾਲ ਜਿਹੜੀ ਚੀਜ਼ ਤੁਹਾਡੇ ਟੇਸਟ ਦੀ ਉਹਨੇ
2: ਬਿਲਕੁਲ
3: ਬਟ ਜਿਹੜੇ ਵਿਹਲੜ ਲੋਕ ਹੈ ਕੀਬੋਰਡ 'ਤੇ ਬੈਠੇ ਆ ਜਿਹੜੇ ਯੋਧੇ
2: ਹਾਂਜੀ
3: ਉਹ ਕੋਈ ਸੋਹਣੀ ਤੀਵੀਂ ਗੁੱਡੀ ਫੋਟੋ ਪਾ ਦੇ ਉਹ ਕਿਸੇ ਨੇ ਆਪ ਪਾਈ ਹੈ ਮਤਲਬ ਆਪਦੇ ਦੋਸਤਾਂ ਮਿੱਤਰਾਂ ਦੇ ਸਰਕਲ 'ਚ ਵੀ ਵੀ ਮੈਂ ਕਿੱਦਾਂ ਪਾਈ ਲੱਗਦੀ ਆ, ਕਿਸੇ ਮੁੰਡੇ ਨੇ ਪੱਗ ਬੰਨ ਕੇ ਪਾਤੀ, ਵੀ ਬਾਈ ਦੇਖਿਓ ਕਿਵੇਂ ਲੱਗਦਾ, ਉਹਦੇ ਚ ਖੱਬੇ ਵਾਲੇ ਦਾ ਕੀ ਕੰਮ ਹੈ, ਉਹ ਕਦੇ ਕਮੈਂਟ ਕਰੂਗਾ ਨਾ. ਸੋ ਇਹ ਪ੍ਰੋਬਲਮ ਹੈ ਵੀ ਆਪਣਾ ਆਪਣਾ ਦਰਵਾਜ਼ਾ ਖੁੱਲ੍ਹਾ ਤੇ ਲੋਕਾਂ ਦੇ ਘਰ ਨਾ ਆਪਣੇ, ਹੈ ਨਾ.
2: ਹਾਂਜੀ,
3: ਇਹ ਮੂਰਖਤਾ ਨਾ ਹਰਕਤ ਹੈ. ਉਹ ਕਮਰਸ਼ੀਅਲ ਕੁਛ ਵੀ ਨਹੀਂ ਹੁੰਦਾ, ਜਜ਼ਬਾਤ ਹੁੰਦਾ, ਤੁਸੀਂ ਢਾਲਦੇ ਜਾਂਦੇ ਹੋ ਹੌਲੀ ਹੌਲੀ ਲਿਖਤਾਂ 'ਚ.
2: ਸਿੰਗਲ ਟਰੈਕ ਸੀ ਕਿਉਂ ਆ ਰਹੇ ਲਗਾਤਾਰ, ਐਲਬਮ ਕਿਉਂ ਨਹੀਂ?
3: ਐਲਬਮ ਕਰ ਦੇਣਗੇ ਜਾ ਕੇ,
2: ਕਰੋ ਫਿਰ ਯਾਰ.
3: ਅਸਲ 'ਚ ਅਸੀਂ ਤਾਂ ਸਟੂਡੀਓ ਪਹਿਲਾਂ ਅਸੀਂ ਹੋਰ ਥਾਂ ਬਣਾਇਆ ਸੀ, ਫਿਰ ਉਹ ਅਸੀਂ ਹੁਣ ਹੋਰ ਥਾਂ ਚੱਲ ਗਏ, ਖੇਤਾਂ 'ਚ ਬਣਾ ਲਿਆ.
2: ਹਾਂਜੀ,
3: ਉਹ ਬਣਦੇ ਬਣਦੇ ਡੇਢ ਦੋ ਸਾਲ ਲੱਗ ਗਏ. ਉਹ ਥੋੜੇ ਜਿਹੇ ਗਾਣੇ ਕਈ ਵਾਰੀ ਨਹੀਂ ਕਰ ਪਾਉਂਦੇ ਸੀ, ਭੱਜ ਨੱਠ ਜ਼ਿਆਦਾ ਹੁੰਦੀ ਹੈ. ਹੁਣ ਦੁਬਾਰਾ ਬਣ ਗਿਆ, ਹੁਣ ਲਾਈਨ ਹੀ ਲਾ ਦਾਂਗੇ.
2: ਬਿਲਕੁਲ,
3: ਕੋਈ ਵਿਸ਼ਾ ਰਹਿ ਨਾ ਜਾਵੇ.
2: ਕਲੈਬ ਬੱਬੂ ਮਾਨ ਸਭ ਕੋਲ ਹੋਰ ਸੁਣਨ ਦਾ ਮੌਕਾ ਮਿਲੂ, ਜਦੋਂ ਦੇਵੀ ਭਾਈ ਨੇ ਕਲੈਬ ਕੀਤੀ, ਗੁਰੂ ਰੰਧਾਵਾ ਨਾਲ ਕਲੈਬ ਕੀਤੀ, ਹੋਰ ਗਾਂ ਇਨ ਫਿਊਚਰ?
3: ਨਹੀਂ ਨਹੀਂ, ਮੈਂ ਤਾਂ ਉੱਦਾਂ ਤਾਂ ਮੈਂ ਤਾਂ ਦੇਖੋ, ਮੈਂ ਨਿੱਜੀ ਜ਼ਿੰਦਗੀ 'ਚ ਬਹੁਤ ਘੱਟ ਵੇਚਲਦਾ, ਮੈਂ ਆਪਦਾ ਕੰਮ ਕਰਕੇ ਖੇਤਾਂ 'ਚ. ਉਹ ਦੇਵੀ ਭਾਈ ਦਾ ਸੁਨੇਹਾ ਸੀ ਵੀ ਗਾਣਾ ਕਰ,
2: ਉਹਦੀ ਫੀਸ ਵੀ ਨਹੀਂ ਲਈ ਕੋਈ, ਹੈ ਨਾ. ਉਹ ਦੱਸਦੇ ਸੀਗੇ ਪਿੱਛੇ ਜੇ ਆਏ ਸੀ ਇੱਥੇ ਫਿਲਮ ਪ੍ਰਮੋਸ਼ਨ,
3: ਪਹਿਲਾਂ ਭਾਜੀ ਦੇ ਗਾਣਾ ਹੋਰ ਸੀ, ਉਹ ਮੈਨੂੰ ਉਹਨਾਂ ਨੇ ਭੇਜਿਆ ਯਾਰ, ਉਹ ਕਹਿੰਦੇ ਬਾਬਾ ਜੀ ਮੇਰਾ ਇੱਕ ਟੱਪਾ ਗਾ ਦਿਓ. ਮੈਂ ਭਾਜੀ ਇਹ ਤਾਂ ਕੋਈ ਸਵਾਦ ਵਾਲਾ ਗਾਣਾ ਹੈ ਨਹੀਂ. ਕਹਿੰਦੇ ਕੀ ਕਰੀਏ ਫਿਰ? ਮੈਂ ਕਿਹਾ ਤੁਸੀਂ ਉਹ ਦੇਬੀ ਮਖਸੂਸ ਜਿਹੜਾ ਅਸਲੀ ਆ ਉਹਨੂੰ ਕੱਢੋ ਅੰਦਰੋਂ.
2: ਹਾਂਜੀ,
3: ਫਿਰ ਉਹਨਾਂ ਨੇ ਗਾਣਾ ਚੂਜ਼ ਕਰਕੇ ਭੇਜਿਆ ਸੀ, ਲਿਖ ਕੇ ਭੇਜਿਆ ਸੀ, ਉਹਨੂੰ ਤਿਆਰ ਕਰਿਆ. ਫਿਰ ਉਹਨਾਂ ਦਾ ਸੁਨੇਹਾ ਲੱਗਿਆ ਸੀ ਬਾਹਰ ਸੀ, ਕਹਿੰਦੇ ਮੇਰਾ ਫਿਲਮ ਦਾ ਗਾਣਾ ਕਰ ਦਿਓ.
2: ਹਾਂਜੀ,
3: ਉਦਾਂ ਇੱਦਾਂ ਸੋਚਿਆ ਜੇ ਨਹੀਂ ਕਦੇ ਕਲੈਬ ਕਰਨੀ ਹੈ, ਉਦਾਂ ਇਹ ਵੀ ਅੱਜ ਕੱਲ੍ਹ ਟ੍ਰੈਂਡ ਹੈ ਨਾ, ਕਲੈਬ
2: ਜਾਂ ਕਲੈਬ ਜਾਂ ਡਿਸਟਰੈਕ ਬੜੇ ਚੱਲਦੇ, ਵੀ ਦੋ ਜਾਣੇ ਉਹਨੇ ਉਹਨੂੰ ਗਾਣਾ ਕੱਢੀ ਜਾਣੇ, ਦੂਜੇ ਨੇ ਉਹਨੂੰ ਕੱਢੀ ਜਾਣੇ, ਤੇ ਉਹਨਾਂ ਦਾ ਇਸੇ ਕਰਕੇ ਤੋਰੀ ਫੁਰਕਾ ਚੱਲੀ ਜਾਣਾ.
3: ਨਹੀਂ, ਇਹ ਜਿਹੜਾ ਹੁੰਦਾ ਨਾ, ਮੈਂ ਨਹੀਂ ਬਿਲੀਵ ਕਰਦਾ ਇਹਦੇ 'ਚ. ਇੱਕ ਅੱਧੀ ਵਾਰੀ ਤਾਂ ਚੱਲ ਤੁਸੀਂ ਬੋਲਤਾ ਮੈਂ ਬੋਲਤਾ,
2: ਪਰ ਜਦੋਂ ਕੰਮ ਹੀ
3: ਗਾਣਾ ਗਾਤਾ ਮੈਂ,
2: ਹਰ ਨਵਾਂ ਕਲਾਕਾਰ
3: ਫਿਰ ਇੱਡਾ ਕਿਹੜੇ ਪੰਜਾਬ 'ਚ ਹੀ ਰਹਿੰਦੇ, ਫਿਰ ਇੱਡਾ ਕਿਹੜਾ ਐਡਰੈਸ ਪਤਾ, ਲੋਕੇਸ਼ਨ ਪਤਾ, ਸ਼ੇਅਰ ਕਰਕੇ ਗੱਬੇ ਜੇ ਮਿਲ ਲੈਣਗੇ ਤੇ ਪਟਾਕਾ ਪਾ ਲੈਣ ਇੱਕ ਦੂਜੇ ਦਾ, ਐਵੇਂ ਡਰਾਮਾ ਸਾਰਾ, ਇਹ ਕੁਛ ਨਹੀਂ. ਇਹਦੇ ਨਾਲ ਕਿਸੇ ਨੇ ਕੀ ਲੈਣਾ, ਮੈਂ ਤੈਨੂੰ ਮਾੜਾ ਕਹਿਤਾ, ਤੂੰ ਮੈਨੂੰ ਕਹਿਤਾ, ਲੜ ਲਓ ਇੱਕ ਦਿਨ, ਪਤਾ ਤਾਂ ਲੱਗੇ ਪੱਟਾਂ ਦੇ ਜ਼ੋਰ ਦਾ. ਇਹ ਬਦਮਾਸ਼ੀ ਦੇਖੋ, ਇਹ ਕੰਮ ਬਦਮਾਸ਼ਾਂ ਦਾ, ਮੈਂ ਅਕਸਰ ਕਹਿੰਦਾ ਹੁਣ ਬਦਮਾਸ਼ੀ ਬਦਮਾਸ਼ਾਂ ਦਾ ਕੰਮ ਹੈ. ਕਿਤੇ ਹੁੰਦਾ, ਮੰਨ ਲਓ ਕਿ ਤੁਸੀਂ ਕਿਸਾਨ ਹੋ, ਆਮ ਬੰਦੇ ਹੋ ਪਿੰਡ ਦੇ, ਤੁਸੀਂ ਸਾਰਾ ਦਿਨ ਆਪਦਾ ਰਜਾ 'ਚ ਰਹਿੰਦੇ ਹੋ, ਕੰਮ ਕਰਦੇ ਹੋ, ਕਈ ਵਾਰੀ ਪੀਤੀ ਖਾਧੀ 'ਚ ਬੰਦਾ ਵੜਕ ਮਾਰ ਦਿੰਦਾ, ਉਹ ਕਿਤੇ ਰੇਅਰ ਹੁੰਦਾ. ਪਿੰਡ ਵਾਲੇ ਵੀ ਜੜ ਜਾਂਦੇ, ਅਗਲਾ ਕਹਿੰਦਾ ਚੱਲ ਯਾਰ ਖੁਸ਼ੀ ਦਾ ਟਾਈਮ ਆ, ਵੀ ਚਲੋ ਮੁੜ. ਹੁਣ ਜੇ ਤੁਸੀਂ ਰੋਜ਼ ਸ਼ਾਮ ਨੂੰ ਦਾਰੂ ਪੀ ਕੇ ਗਲੀ 'ਚੋਂ ਲੰਘ ਕੇ ਰੋਜ਼ ਲਲਕਨੇ ਮਾਰੋਗੇ, ਅਗਲਾ ਹਫ਼ਤਾ ਨਹੀਂ ਟੱਪਣ ਦਾ ਸਿਰ ਖੋਲ ਦਿੰਦਾ, ਦੋ ਹਿੱਸੇ ਕਰ ਦਿੰਦਾ. ਇਹ ਲੜਾਈਆਂ ਲੜੂਈਆਂ, ਇਹ ਕਾਗਜ਼ੀ, ਇਹ ਤੋਂ ਦੂਰ ਰਹੋ, ਵਧੀਆ. ਉਹ ਤਾਂ ਆਖਰੀ ਆਪਸ਼ਨ ਹੁੰਦਾ ਲੜਨਾ, ਜਦੋਂ ਕੋਈ ਹੀਲਾ ਨਾ ਬਚੇ.
2: ਤੁਹਾਨੂੰ ਚੇਤਾ ਸਭ ਤੋਂ ਮਹਿੰਗਾ ਪ੍ਰੋਜੈਕਟ ਵੀਡੀਓ ਵਾਲਾ ਕਿਹੜਾ ਸੀ ਹੁਣ ਤੱਕ?
3: ਪਹਿਲਾਂ ਵੀਡੀਓ 'ਤੇ ਬਹੁਤ ਪੈਸੇ ਲੱਗਦੇ ਹੁੰਦੇ ਸੀ,
2: ਹੁਣ ਫਿਲਮਾਂਕਣ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ, ਰਾਈਟ?
3: ਮੈਂ ਦੱਸਦਾ, ਪਹਿਲਾਂ ਜਦੋਂ ਕਬਜ਼ਾ ਅਸੀਂ ਬਣਾਇਆ, ਮੈਨੂੰ 18-20 ਲੱਖ ਦਾ ਹੋਣਾ ਹੈ,
2: ਉਹ ਬੜਾ ਵੱਡਾ ਜਿਹਾ,
3: ਉਦੋਂ 20 ਲੱਖ ਦੀ ਕਨਾਲ ਦੀ ਕੋਠੀ ਮੋਹਾਲੀ ਆ ਜਾਂਦੀ ਸੀ. ਅੱਜ ਉਹ ਕੋਠੀ 18 ਕਰੋੜ ਦੀ ਆ.
2: ਗਾਣਾ ਉਹਨੇ ਦਾ
3: ਹੁਣ ਸ਼ਾਇਦ ਕੋਈ ਮੇਰੀ ਗੱਲ ਸੁਣ ਕੇ ਕੋਈ ਹੋਰ ਵਿਚਾਰਾ ਕਹਿ ਦੇਵੇ ਮੈਂ ਤਾਂ 40 ਕਰੋੜ ਦਾ ਵੀਡੀਓ ਬਣਾਤਾ, ਉਹ ਗੱਲ ਵੱਖਰੀ ਹੈ. ਪਰ ਉਦੋਂ ਟੀ ਸੀਰੀਜ਼ ਦਾ ਜਿਹੜਾ ਸੈਟਅਪ ਵੱਡਾ ਸੀ, ਉਦੋਂ ਕੈਸਟਾਂ ਜਾਂਦੀਆਂ ਹੁੰਦੀਆਂ ਸੀ, ਉਹਦੀ ਰੇਂਜ ਬਹੁਤ ਸੀ, 2-2 ਕਰੋੜ ਹੈ, ਅਤੇ ਇਨਵੈਸਟਮੈਂਟ ਵੀ ਸੀ ਅਤੇ ਪੈਸਾ ਵੀ ਬਹੁਤ ਸੀ.
2: ਹਾਂਜੀ,
3: ਉਹਨਾਂ ਦੇ ਫਿਰ ਚੈਨਲਾਂ 'ਤੇ ਭੱਜਣੀਆਂ ਦੂਰ ਤੱਕ ਜਾਂਦੀ ਸੀ. ਮੈਂ ਉਦੋਂ 18-20 ਲੱਖ ਦਾ ਜਗਾੜ ਲਾ ਲਓ ਤੁਸੀਂ, ਵੀ ਮੋਹਾਲੀ ਆ ਨਵੇਂ ਸੈਕਟਰਾਂ 'ਚ ਇੰਨੇ 'ਚ ਆ ਜਾਂਦੀ ਸੀ.
2: ਹਾਂਜੀ,
3: ਉਦੋਂ ਆ ਨਵੇਂ 3B2 ਤੋਂ ਗਾਂ ਜਿਹੜੇ 71-70 ਜਿਹੜੇ ਬਣੇ ਸੀ, ਇੰਨੇ ਕੁ ਦੀ ਕੋਠੀ ਸੀ. ਹੁਣ ਤੁਸੀਂ ਦੇਖ ਲਓ ਵੀ ਜੇ ਅੱਜ ਦੇਖੀਏ ਤਾਂ ਉਹ 17-18 ਕਰੋੜ ਜਾਂ 20 ਕਰੋੜ ਮੰਗ ਲੈਂਦੇ ਹਾਂ ਜਿਹਦੀ ਨਵੀਂ ਕੋਠੀ ਹੁੰਦੀ ਹੈ. ਅੱਜ ਕੱਲ੍ਹ ਦੇਖੋ, ਪਤਾ ਨਾ ਫਾਰਮੈਟ ਬਦਲਣਾ, ਇਹਨੂੰ ਸਮਝੋ. ਉਹ ਕਈ ਬੰਦੇ ਇਹਨਾਂ ਗੱਲਾਂ ਨੂੰ ਹੈ ਜਿਹੜੇ ਨਾੜੀ ਹੁੰਦੇ ਆ, ਉਹ ਫਿਰ ਟਰੋਲ ਕਰ ਲਾ ਜਾਂਦੇ, ਆਇਆ ਨਹੀਂ ਜੀ ਹੁੰਦਾ. ਚਲੋ, ਜਿਵੇਂ ਜਿਵੇਂ ਮੋਬਾਈਲ ਦਾ ਵਰਤੋਂ ਵੱਧਦੀ ਹੈ ਨਾ
2: ਜੀ,
3: ਪਹਿਲਾਂ ਤੁਸੀਂ ਕੈਸਟ ਲਿਆ ਕੇ ਸੁਣਦੇ ਸੀ, ਫਿਰ CD ਆ ਗਈ, ਫਿਰ ਪੈਨ ਡਰਾਈਵ ਆ ਗਈ, ਪੈਨ ਡਰਾਈਵ 'ਚ ਇਕੱਠੇ ਬਹੁਤ ਗਾਣੇ ਆਉਣ ਲੱਗ ਗਏ, ਫਿਰ ਉਹਦੀ ਵੈਲਿਊ ਘੱਟ ਗਈ, ਫਿਰ ਇੰਟਰਨੈਟ 'ਤੇ ਗਾਣਾ ਆ ਗਿਆ, ਫਿਰ ਯੂਟਿਊਬ 'ਤੇ ਆਉਣ ਲੱਗ ਗਿਆ. ਬਹੁਤ ਲੋਕ ਵੀਡੀਓ ਦੇਖਦੇ ਸੀ.
2: ਹਾਂਜੀ,
3: ਸ਼ੁਰੂਆਤੀ ਦੌਰ 'ਚ ਮੈਨੂੰ ਲੱਗਦਾ ਆਪਾਂ ਪਹਿਲਾ ਚੈਨਲ ਸੀ ਪੰਜਾਬ 'ਚ ਤਾਂ ਯੂਟਿਊਬ ਸ਼ੁਰੂ ਕੀਤਾ. ਉਦੋਂ ਮੇਰੀ ਚੈਨਲ ਵਾਲਾਂ ਨਾਲ ਬਣਦੀ ਨਹੀਂ ਸੀ ਹੁੰਦੀ, ਸਾਰੇ ਚੈਨਲ ਵਾਲਿਆਂ ਨੇ ਆਪਣੇ ਗਾਣੇ ਲਾਉਣੋਂ ਇਨਕਾਰ ਕਰਿਆ ਹੋਇਆ ਸੀ।
2: ਹਾਂਜੀ,
3: ਮੈਂ ਕਹਿੰਦਾ ਸੀ ਵੀ ਜੇ ਵੀਡੀਓ ਲੈਣਾ ਤਾਂ ਪੈਸੇ ਦਿਓ। ਉਹ ਕਹਿੰਦੇ ਸੀ ਐਂ ਥੋੜ੍ਹੀ ਹੁੰਦਾ, ਉਹ ਕਹਿੰਦੇ ਅਸੀਂ ਤੇਰੇ ਚਲਾਉਣਾ। ਮੈਂ ਕਿਹਾ ਨਾ ਚਲਾਓ, ਕੇਬਲਾਂ ਕੂਬਲਾਂ ਨੇ ਵੀ ਬੰਦ ਰੱਖੇ। ਮੈਂ ਕੋਈ ਨਹੀਂ, ਹੂ ਕੇਅਰਸ, ਇਹ ਯੂਟਿਊਬ 'ਤੇ ਆਪਾਂ ਪਹਿਲਾਂ ਆਪਣਾ ਆਪਣੇ ਕੋਲ CMS ਕੀ ਹੁੰਦਾ ਉਹ ਸੀ ਆਪਣੇ ਕੋਲ।
2: ਹਾਂਜੀ,
3: ਉਦੋਂ ਬਾਅਦ ਹੌਲੀ ਹੌਲੀ ਯੂਟਿਊਬ ਤੋਂ ਬਾਅਦ ਫੇਸਬੁੱਕ ਆ ਗਈ, ਉਹਦਾ ਟ੍ਰੈਫਿਕ ਘੱਟ ਗਿਆ।
2: ਹਾਂਜੀ,
3: ਫਿਰ ਆ ਗਿਆ ਇੰਸਟਾਗ੍ਰਾਮ, ਫਿਰ ਉਹਦੇ ਉਹਦੇ ਆਉਣ ਨਾਲ ਫਿਰ ਉਹਦਾ ਸ਼ੇਅਰ ਗਿਰ ਗਿਆ।
2: ਜੀ,
3: ਫਿਰ ਤੁਹਾਡੇ ਵਿਦੇਸ਼ਾਂ 'ਚ ਟਿਕਟੋਕ ਵੀ ਆ ਗਿਆ। ਪਹਿਲਾਂ ਲੋਕ ਸਿੰਗਰ ਨੂੰ ਦੇਖਦੇ ਸੀ ਵੀ ਉਹਦਾ ਗਾਣਾ ਆਇਆ, ਅੱਛਾ ਵੀਡੀਓ। ਹੁਣ ਬੰਦਾ ਉੱਠਦਾ ਸਵੇਰੇ ਤਿਆਰ ਹੋ ਕੇ, ਉਹ ਕਹਿੰਦਾ ਵੀ ਗਾਣਾ ਤਾਂ ਠੀਕ ਹੈ, ਫੋਟੋ ਮਿੱਤਰਾਂ ਦੀ ਲੱਗੂ। ਉਹ ਆਪਦੀ ਰੀਲ ਪਾਉਂਦਾ। ਹੁਣ ਜਿਹਦੇ ਕੋਲ ਲੱਖ ਡਾਲਰ ਦੀ ਗੱਡੀ ਹੈ, ਆ ਹੁਣ ਆ ਮੁੰਡੇ ਦੇ ਸੀ ਗੱਡੀ 'ਚ ਆਇਆ, ਉਹ ਕਹਿੰਦਾ ਭਾਈ ਮੈਂ ਲੱਖ ਡਾਲਰ ਤਾਂ ਉੱਤੇ ਲਾ ਤਾ, ਟਰੱਕ ਤਿਆਰ ਕਰਾਇਆ। ਹੁਣ ਜਿਹਨੇ ਲੱਖ ਦਾ ਲਿਆ ਤੇ ਲੱਖ ਉੱਪਰ ਲਾ ਤਾ, ਉਹ ਤਾਂ ਫਿਰ ਆਪਣੀ ਉਹ ਰੀਲ ਪਾਊ ਨਾ, ਫਿਰ ਉਹ ਯੂਟਿਊਬ ਦਾ ਟ੍ਰੈਫਿਕ ਵੀਡੀਓ ਦਾ ਹੋਰ ਘੱਟ ਗਿਆ। ਤੋ ਇਹ ਜਿਹੜਾ ਇਹਦਾ ਸਭ ਤੋਂ ਵੱਧ ਕਲਿੱਕਾਂ ਅੰਗਰੇਜ਼ਾਂ ਨੇ ਵੀ ਕਈਆਂ ਨੇ ਇਹਦੇ 'ਤੇ ਰਿਪੋਰਟਾਂ ਬਣੀਆਂ ਵੀ ਸਭ ਤੋਂ ਵੱਧ ਫੇਕ ਕਲਿੱਕਾਂ ਪੰਜਾਬ ਵਾਲੇ ਕਰਾਉਂਦੇ, ਖਾੜਾ ਲਾਉਣਾ 2 ਲੱਖ ਸਿੱਟੇ ਉਹਨੇ, ਮਿਲੀਅਨ 2-4 ਹੋਰ ਹੋ ਜਾਂਦਾ, ਫੇਰ ਠਾਹ ਕਰਕੇ ਜਾ ਕਰਦੇ। ਪਹਿਲਾਂ ਆਈਟਿਊਨ 'ਤੇ ਜੈਨੂਅਨ, ਉਹ ਤਾਂ ਹੁਣ ਵੀ ਆਈਟਿਊਨ 'ਤੇ ਹੁਣ ਵੀ ਜੈਨੂਅਨ, ਮਤਲਬ ਉੱਥੇ ਇਸ ਤਰ੍ਹਾਂ ਦਾ ਕੁਛ ਨਹੀਂ। ਅਤੇ ਸਪੋਟੀਫਾਈ ਉਹਦੇ 'ਤੇ ਹੁਣ ਮੈਂ ਤੁਹਾਨੂੰ ਉਹਦਾ ਵੀ ਫੋਨ, ਮੇਰੇ ਕੋਲ ਬੰਦਾ ਹੈਗਾ ਜੀ, ਤੁਹਾਨੂੰ ਚਾਹੀਦਾ ਹੋਇਆ ਕਿਸੇ ਨੇ ਲਾਲਾ ਲਾਲਾ ਕਰਾਉਣੀ ਹੈ,
2: ਮੈਂ ਹਾਲੇ ਗਾਂਹ ਜਾ ਕੇ ਸੋਚੂਗਾ।
3: ਬਿੱਲ ਬੋਰਡ 'ਤੇ ਮੈਂ ਆ ਗਿਆ, ਮੇਰਾ ਪਹਿਲੇ ਨੰਬਰ
2: ਬਿੱਲ ਬੋਰਡ ਵੀ ਹੋ ਜਾਂਦਾ।
3: ਲੈ
2: ਪੈਸੇ ਵੱਧ ਲੱਗਦੇ ਨੇ।
3: ਹਾਂ, 2-3 ਲੱਖ ਪਰ ਡੇ ਦਾ ਦੇਈ ਜਾਓ,
2: ਤੁਹਾਡਾ ਉਹ
3: ਨਹੀਂ ਮਹੀਨਾ ਦੇ ਜਾਓ, ਸਟੀਮ
2: ਦੀ ਦੁਨੀਆ ਵੇਖਣ ਨੂੰ ਫਿਰਦੀ ਹੈ, ਪੈਸਾ ਤੂੰ ਵੀ ਲਾ ਲੈ।
3: ਹਾਂ, ਇਹਦਾ ਤਾਂ ਇਹ ਹੈ ਨਾ, ਇੱਦਾਂ ਇਹ ਐਲਗੋਰਿਦਮ ਇੱਦਾਂ ਖੇਡਦੇ, ਇੱਦਾਂ ਕਰੰਟ ਚੱਲਦਾ ਹੁੰਦਾ ਡੀ ਸੀ ਵਾਲਾ ਵੀ, ਅੱਜ ਹਾਈਪ ਦੇ ਤੀ, ਦੂਜੇ ਦਿਨ ਥੋੜ੍ਹਾ ਜਿਹਾ ਖਿੱਚ ਲਿਆ, ਤੀਜੇ ਦਿਨ ਫਿਰ ਚੱਕਤਾ। ਜੇ ਇੱਕ ਗਾਣਾ 50 ਲੱਖ ਲਾ ਲਓ, ਭਾਵੇਂ ਤੁਹਾਡੀ ਮਰਜ਼ੀ ਆ, ਬੱਲੇ ਬੱਲੇ ਕਰਾ ਲਓ, ਇਹ ਮੈਮਰੀ ਸ਼ੋਰਟ ਹੋ ਗਈ, ਫਿਰ ਬੰਦਾ ਇੰਨਾ ਸੋਚਦਾ ਨਹੀਂ, ਫਿਰ ਮਹੀਨੇ ਫਿਰ ਖਤਮ। ਕੰਮ ਨੇ ਹੀ ਕੰਮ ਆਉਣਾ
2: ਜੀ,
3: ਇਹ ਤੁਹਾਡੇ ਸਪੋਰਟਿਵ ਹੋ ਸਕਦੇ ਆ, ਫੋਰ ਟਾਈਮਿੰਗ ਲਾਲਾ ਲਾਲਾ ਹੋ ਸਕਦੀ ਹੈ, ਘੰਟੇ 'ਚ ਹਾਲ ਫੁੱਲ ਹੋ ਗਿਆ, ਇਹ ਗੱਲਾਂ ਹੋ ਸਕਦੀਆਂ
2: ਜੀ,
3: ਬਾਅਦ 'ਚ ਫ੍ਰੀ ਵੰਡੀ ਜਾਓ ਫਿਰ, ਹੈ ਨਾ। ਦਰਸ਼ਕ ਜਿਹੜੇ ਤੁਹਾਨੂੰ ਦੇਖਣ ਆਉਣੇ ਆ ਨਾ, ਉਹ ਤੁਹਾਨੂੰ ਤੁਹਾਡੀ ਵਾਜਬ ਕੀਮਤ ਦੇ ਦਿੰਦੇ ਆ ਟਿਕਟ ਲੈ ਕੇ, ਵੀ ਭਾਈ ਇੰਨੇ ਜਾਇਜ਼ ਹੈ, ਇਹਦੇ ਨਾਲ ਅਸੀਂ ਮਨੋਰੰਜਨ ਕਰ ਲਿਆ। ਪਰ ਹੁਣ ਜੇ ਆਪਾਂ ਉਹ ਜਿਹੜਾ ਅੱਜ ਕੱਲ੍ਹ ਚੱਲਿਆ ਹੋਇਆ ਈਵੈਂਟਸ ਵਾਲਿਆਂ ਦਾ,
2: ਹਾਂਜੀ,
3: ਇੱਕ ਟਿਕਟ $50 ਦੀ ਦੇ ਦਿੱਤੀ,
2: ਹਾਂਜੀ,
3: ਜੋ ਅਗਲੇ ਨੇ ਤੀਜੀ ਬੁੱਕ ਕਰਨੀ ਉਹ $500 ਦੀ ਹੋ ਗਈ। ਤੋ ਸਾਡਾ ਜਿਹੜੀ ਕੋਸ਼ਿਸ਼ ਆ, ਮੈਂ ਮੇਰੇ ਵੀ ਬੜੇ ਮਿੱਤਰ ਆ, ਮੇਰੇ ਬੜੇ ਜੂਨੀਅਰ ਆ, ਕਈ ਕਾਰਪੋਰੇਟਾਂ 'ਚ ਵਰਕ ਮਿਲਦੇ ਰਹੇ ਨੇ, ਅਕਸਰ ਮੰਗਦੇ ਆ। ਮੈਂ ਉਹਨੂੰ ਕਿਹਾ, ਮੈਂ 1-2 ਸ਼ੋਅ ਉਹਨਾਂ ਨੂੰ ਦਿੱਤੇ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ, ਅਸੀਂ ਲੁੱਟਣਾ, ਅਸੀਂ ਆਪਣੇ ਗੀਤ ਸੁਣਾਉਣਾ, ਸਾਡੇ ਚਾਹੁਣ ਵਾਲੇ ਸਾਨੂੰ ਚਾਹੁੰਦੇ ਵੀ ਇੰਨੇ ਕੁ ਵਾਜਬ ਹੈ ਤੁਹਾਡੇ ਲਈ, ਸਾਡੇ ਲਈ ਖੁਸ਼ੀ ਹੈ ਕਿ ਸਾਡੇ ਨਾਲ ਦੇਖਣਾ, ਅਸੀਂ ਕੀ ਲੈਣਾ ਵੀ ਕੋਈ ਨਿਊਜ਼ੀਲੈਂਡ ਵਾਲਾ ਮੋਰੀ ਸਾਨੂੰ ਦੇਖਣਾ ਹੈ ਕਿ ਨਹੀਂ।
2: ਹਾਂਜੀ,
3: ਉਹ ਤਾਂ ਸਾਡੀ ਕੋਈ ਦੌੜ ਥੋੜ੍ਹੀ, ਉਹ ਚੀਜ਼ਾਂ ਸਰ ਕਰ ਲਈਆਂ। ਅਤੇ ਆ ਜਿਹੜੇ ਚਾਟ ਚੂਟ ਆਏ ਤਾਂ ਆਪਣੇ ਵਾਲੀ ਤਲਾਸ਼ ਕਦੋਂ ਆਈ ਸੀ ਦੇਖੋ,
2: ਹਾਂਜੀ,
3: ਨਾਲੇ ਪੂਰੀ ਕੈਸਟ ਆਈ ਸੀ, ਉਦੋਂ ਤਾਂ ਇਸ ਤਰ੍ਹਾਂ ਦੀ ਕੋਈ ਸਟ੍ਰੀਮਿੰਗ ਪੈਸੇ ਵਾਲਾ ਵੀ ਸਿਸਟਮ ਨਹੀਂ ਸੀ।
2: ਹਾਂਜੀ,
3: ਇਹ ਮਨ ਸਮਝਾਉਣ ਵਾਲੀਆਂ ਗੱਲਾਂ ਹੁੰਦੀਆਂ, ਪੰਜਾਬੀ ਸਾਡੇ ਜੁੜਨ ਸਾਡੇ ਨਾਲ। ਆ ਤੁਸੀਂ ਜਿੱਦਾਂ ਲੋਕਲ ਮੀਡੀਆ, ਮੈਂ ਕੋਸ਼ਿਸ਼ ਕਰਦਾ ਉਹਨਾਂ ਕੋਈ ਰਹਿ ਨਾ ਜਾਵੇ ਯਾਰ, ਉਹਨਾਂ ਨੂੰ ਵੀ ਚਾਅ ਹੁੰਦਾ ਵੀ ਸਾਡੇ ਆਪਣੇ ਆ, ਅਤੇ ਜੇ ਮੈਂ ਇਹੀ ਸ਼ੋਅ ਕਾਰਪੋਰੇਟ ਕਰਾਂ, ਉਹਨਾਂ ਨੇ ਤੁਹਾਨੂੰ ਨੇੜੇ ਵੀ ਨਹੀਂ ਲੱਗਣ ਦੇਣਾ।
2: ਬਿਲਕੁਲ,
3: ਹੈ ਨਾ, 25-30 ਗੱਡੀਆਂ ਦੇ ਕਾਫਲੇ 'ਚ ਮੈਂ ਆਇਆ ਕਰਾਂ, ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਇੱਥੇ ਸਾਨੂੰ ਕਿਹੜੀ ਗੱਡੀ ਨਹੀਂ ਲਿਆਉਣਾ ਅਤੇ ਗਾਹਾਂ ਕਿਹੜੀ ਨੇ ਲਿਆਉਣਾ। ਵਿੱਚੋਂ ਕਈ ਵਾਰ ਕਹਿੰਦਾ ਭਾਈ ਮੈਂ ਨਿਕਲਣ ਲੱਗਿਆ ਮਾੜਾ ਜਿਹਾ, ਫਿਰ ਹੁਣ ਤੁਸੀਂ ਉਹਦੇ 'ਚ ਲੰਘ ਜਾਓ, ਠੀਕ ਹੈ ਭਾਈ। ਤੋ ਸਾਡੇ ਵਾਲੀ ਸ਼ੋਅ ਕਰਾਉਣਾ, ਸਾਡੇ ਵਾਲੇ ਸਾਨੂੰ ਦੇਖਣਾ, ਅਸੀਂ ਬਹੁਤ ਖੁਸ਼ ਹਾਂ, ਸੰਤੁਸ਼ਟੀ ਹੈ।
2: ਬਿਲਕੁਲ, ਕੈਸਟਾਂ ਦੀ ਗੱਲ ਕਰਦੇ ਸੀ, ਸੀਡੀਜ਼ ਦੀ, ਤੁਸੀਂ ਐਸੇ ਸਿਵਨਰ ਸਾਂਭ ਕੇ ਰੱਖੀਆਂ ਆਪਣੀਆਂ ਕੈਸਟਾਂ ਹੁਣ ਤੱਕ ਜਾਂ ਸੀਡੀਜ਼?
3: ਸਹੀ ਹੈ, ਹਾਂ, ਮੇਰੇ ਤੋਂ ਪਿੰਡ ਜਦੋਂ ਅਸੀਂ 0.0 ਖੋਲੀ ਹੋਈ ਸੀ ਪਹਿਲਾਂ ਸਾਡੇ ਦੋਸਤਾਂ, ਉਹਦੇ ਵੀ ਬਹੁਤ ਸਮਾਨ ਪਿਆ ਸਟਾਕ। ਹਾਂ,
2: ਜਾਂਦੇ ਜਾਂਦੇ 1-2 ਸਵਾਲ ਹੋਰ ਨੇ, प्रधानमंत्री
3: बना दो सारे खुशकी चक देंगे सफाई कर देंगे
2: बबू मान साहब केड़े काम करनगे तीन
3: मैं वह तो जाने नहीं चाहता मैं देखो तुसी किन्ने प्यार सत्कार नाल गल्लां करदे हो तुसी अपने मन दीआं गल्लां करो मैं कल नूं कोई सियासी बंदा बन गया तुसी इन्नी गल्लां कर पाओगे
2: बिलकुल
3: मैं तुहानूं पहलां कहूंगा ओए मेरी पार्टी पर नहर बोली कुछ भी मैनूं कोई आ सवाल लगे हुण तुसी खुले आए मैं तुहानूं इहदा नहीं कहा की पुछणा तुसी अपने मन दीआं गल्लां करदे हो फिर मैं सियासत चल गया फिर कित्थे होणियां गल्लां आपणियां फिर मैं गपौड़ छड्डणे वड्डे वड्डे मैं तां ख्यालां च तुहानूं ऐसा खूबसूरत देश बना दूंगा भी तुसी कहणा भी असीं तां छड्ड के आउणा उत्थे
2: वैसे ख्याल बहुत सोहनी इमेजिनेशन बना दिने गीत भी सी ना नहीं मैं पानी भी छिणका
3: यही सुना कल पहला
2: बस ठीक है एंड बहुत बहुत थोड़ा धन्यवाद समझ आस नहीं दे रहा बट जी चीज नहीं होंगी जो तुम स्टार्ट करते हो तो तो पिछो नाल ही बैंड शुरू हो जाता वह बेस्ट फीलिंग है जाते जाते मैं दसदा कि पिछले साल जो तुहाडा शो सीगा पिछले तो पिछले साल शायद
3: वह किसानी स्लोगन है साडा
2: हाँ जी हाँ मैं मीडिया काम करदे नूं किन्ने साल हो गए पहली बार सीगा कि किसी आर्टिस्ट नूं मैं कुर्सियां ते भी नहीं बैठा मैं थले स्पीकर ते बैठा इदा वेखण डिया हां जिहड़ा चाह हुंदा ना
3: ड्रामे कर लग जावा भी स्टेज ते सासी का भाजी बाद चो दो गाला कढ जावा फिर तुसी मेनू ना इदां गल करोगे ना तुसी इन्ने चा ना मेनू देखोगे ते मैं उदों तक ही गाउणा चाहुंदा जद तक तुसी चा ना देखा फिर नहीं आऊंगे गुलाम अली साहब बहुत घट परफॉर्म करदे उधर रहने जिहड़ा साडे सियाणे बंदिआं ने बड़ी अकल नाल वंडता साडा पंजाब जिहड़ा जिहड़ा कीमती हिस्सा जिहड़े जिस लाहौर तख दियां सी गल्लां करदे जिहड़ा उत्थे रह गया या फिर मैं जगजीत सिंह साहब नूं बहुत सुणदा
2: हां जी
3: उहनां नूं भी देखा इक वारी देखिया सी बट बहुत थोड़ा चिर ही देख पाए सी इह जिहड़े सूखम गायक आ जिहड़े उहनां ओह ओह जिहनां दियां आवाज़ां बड़ियां पुख्ता सी
2: हां जी
3: या बीबी सुरिंदर कौर मैं वेले टाइम सुणदा इहनां दियां गज़लां बहुत मैनूं चंगे लगदे आ
2: सो इदा ही सोहनिया सोहनिया चीजा सुनते रहो तो साढ़े तक पहुँचाते रहो बहुत बहुत थोड़ा धन्यवाद खुश रहो तंदुरुस्त रहो तो चढ़दी कलाम च रहो जी
3: आनंद
2: तुम सुनते रहो जी रेडियो हाँ जी 1674 एम सत श्रीकाल
4: यार तू इत्थे इनी छेती आके पक्का भी हो गया की जुगाड़ लाया है
5: जुगाड़ नहीं ए है 8 सालां तो भी वद्दा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
4: नंबर दा दे बंसल इमीग्रेशन वालियां दा
5: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
6: ऑस्ट्रेलिया विच इमिग्रेशन दा मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02906316 18 हुण पैरामेटा सिडनी अते न्यू दिल्ली विच भी आईएमई एडवाइजर
7: अपने नू वेखण दी कहानी कणकां दे ओले
8: साडा रब वसदा ए कणकां दे ओले
7: स्टारिंग गुरप्रीत गुग्गी तानिया किश्तू के अते होर कई साथी कलाकार
9: कणकां दे ओले
7: रिलीजिंग ऑन 31 जुलाई

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਪ੍ਰੋਗਰਾਮ ਲੈ ਕੇ ਹੋਏ ਹਾਂ ਹਾਜ਼ਰ। ਸਾਲ 1974 ਸੀ ਔਰ ਭਾਰਤ ਦਾ ਸੂਬਾ, ਭਾਰਤ ਦੀ ਸਟੇਟ ਬਿਹਾਰ ਸੀ, ਜਿੱਥੋਂ ਇੱਕ ਪ੍ਰੋਟੈਸਟ ਸ਼ੁਰੂ ਹੁੰਦਾ ਵਿਦਿਆਰਥੀਆਂ ਦੀ ਅਗਵਾਈ ਦੇ ਵਿੱਚ। ਔਰ ਇਸ ਦੀ ਅਗਵਾਈ ਕੌਣ ਕਰ ਰਹੇ ਹੁੰਦੇ ਨੇ ਉਸ ਵਕਤ? ਸਮਾਜਵਾਦੀ ਪਾਰਟੀ ਦੇ ਜਿਹੜੇ ਲੀਡਰ ਸੀ ਔਰ ਸੁਤੰਤਰਤਾ ਸੰਘਰਸ਼ ਦੇ ਵਿੱਚ ਵੀ ਆਪਣਾ ਯੋਗਦਾਨ ਦੇਣ ਵਾਲੇ ਜੈ ਪ੍ਰਕਾਸ਼ ਨਾਰਾਇਣ। ਅੰਦੋਲਨ ਦਾ ਪੂਰਾ ਜਿਹੜਾ ਇੱਕ ਮਕਸਦ ਸੀ ਉਹ ਸੀ ਉਸ ਵਕਤ ਉਸ ਦੌਰ ਦੇ ਵਿੱਚ ਭਾਰਤ ਦੀ ਅੰਦਰ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਬੇਰੁਜ਼ਗਾਰੀ ਸੀ, ਮਹਿੰਗਾਈ ਸੀ, ਉਸ ਦੇ ਖਿਲਾਫ ਆਵਾਜ਼ ਚੁੱਕਣਾ। ਉਸ ਜੇ ਪੀ ਪ੍ਰੋਟੈਸਟ ਦੇ ਵਿੱਚ ਜਿਹੜਾ ਭਾਰਤ ਦੇ ਅੰਦਰ ਉਹ ਸ਼ੁਰੂ ਹੋਇਆ ਉਹ ਗਹਿਰਾਂਦਾ ਇੰਨਾ ਗਹਿਰਾ ਹੋ ਗਿਆ ਸੀ। ਜੇ ਪੀ ਅੰਦੋਲਨ ਦੇ ਨਾਮ ਨਾਲ ਹੀ ਉਹਦਾ ਜੈ ਪ੍ਰਕਾਸ਼ ਦਾ ਸ਼ੋਰਟ ਨੇਮ ਉਹਦੇ ਨਾਲ ਹੀ ਉਹ ਤੁਰਿਆ ਸੀ ਕਿ ਉਹਨੇ ਫਿਰ 79 ਦੇ ਵਿੱਚ ਜਾ ਕੇ ਜਿਹੜਾ ਐਮਰਜੈਂਸੀ ਲਗਵਾਤੀ, ਸਰਕਾਰ ਗਿਰਾਤੀ, ਸਰਕਾਰ ਨੂੰ ਗੋਡਿਆਂ ਭਾਰ ਆਉਣ ਦੇ ਲਈ ਮਜਬੂਰ ਕਰਤਾ। ਐਮਰਜੈਂਸੀ ਲਗਵਾਤੀ ਉਹਨਾਂ ਕਰਕੇ ਨਹੀਂ ਕਹਾਂਗੇ, ਪਰ ਸਰਕਾਰ ਇੰਨਾ ਡਰ ਗਈ ਸੀ, ਇੰਨਾ ਖੌਫ ਦੇ ਵਿੱਚ ਆ ਗਈ ਸੀ ਉਸ ਅੰਦੋਲਨ ਦੀ ਵਜ੍ਹਾ 'ਤੇ ਚੜ੍ਹਦਿਆਂ। ਔਰ ਜੈ ਪ੍ਰਕਾਸ਼ ਜਿਹੜੇ ਸੀ ਉਸ ਵਕਤ ਹਿੰਦੁਸਤਾਨ ਦੇ ਸਭ ਤੋਂ ਵੱਡੇ ਲੀਡਰ ਬਣ ਚੁੱਕੇ ਸੀ, ਬਲਕਿ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਦੀ, ਇੰਦਰਾ ਗਾਂਧੀ ਤੋਂ ਵੀ ਉੱਪਰ ਦੀ ਉਹਨਾਂ ਦੀ ਸ਼ਖਸੀਅਤ ਜਾ ਚੁੱਕੀ ਸੀ। ਖੈਰ, ਉਸ ਤੋਂ ਜਦੋਂ ਇਹ ਐਮਰਜੈਂਸੀ ਲੱਗੀ ਸੀ ਔਰ ਉਸੇ ਸਾਲ ਦੇ ਵਿੱਚ ਇੰਡੀਆ ਦੀ ਇੱਕ ਹੋਰ ਸਟੇਟ ਸੀ ਆਸਾਮ, ਉੱਥੇ ਆਲ ਆਸਾਮ ਸਟੂਡੈਂਟਸ ਯੂਨੀਅਨ ਦੀ ਤਰਫ ਤੋਂ ਇੱਕ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਔਰ ਲਗਭਗ ਅਗਲੇ 6 ਸਾਲ ਉਹ ਪ੍ਰੋਟੈਸਟ ਚੱਲਦਾ। ਉਹ ਵੀ ਪ੍ਰੋਟੈਸਟ ਜਿਹੜਾ ਸੀ ਉਹ ਵੀ ਲੋਕਲ ਸਟੂਡੈਂਟਸ ਨੇ ਸਟਾਰਟ ਕੀਤਾ ਸੀ ਉੱਥੋਂ ਦੇ ਕਾਲਜਾਂ ਦੇ, ਉੱਥੋਂ ਦੇ ਯੂਨੀਵਰਸਿਟੀ ਦੇ ਆਸਾਮ ਦੇ ਵਿੱਚ। ਔਰ ਉਹ ਕਹਿ ਰਹੇ ਸੀਗੇ ਕਿ ਸਾਡੇ ਇੱਥੇ ਇੰਨੀ ਘੁਸਪੈਠ ਕੀਤੀ ਜਾ ਰਹੀ ਹੈ ਬਾਂਗਲਾਦੇਸ਼ ਤੋਂ, ਜਿਹੜੇ ਲੋਕ ਦਾਖਲ ਕੀਤੇ ਜਾ ਰਹੇ ਨੇ ਸਰਕਾਰ ਦੀ ਤਰਫ ਤੋਂ, ਜਿਹਦੇ ਚੱਲਦੇ ਆ ਆਸਾਮ ਦਾ ਜਿਹੜਾ ਕਲਚਰ ਆ ਉਹ ਖਤਮ ਹੋ ਕੇ ਰਹਿ ਗਿਆ। ਅਤੇ ਇਸੇ ਹੀ ਤਰੀਕੇ ਦੇ ਨਾਲ 90s ਦੇ ਦੌਰ ਦੇ ਵਿੱਚ ਵੀ ਇੱਕ ਪ੍ਰੋਟੈਸਟ ਹੋਇਆ ਸੀ ਜਿਹਨੂੰ ਮੰਡਲ ਕਮਿਸ਼ਨ ਦੇ ਵਿਰੁੱਧ ਸ਼ੁਰੂ ਹੋਇਆ ਇੱਕ ਅੰਦੋਲਨ ਕਿਹਾ ਜਾ ਸਕਦਾ। ਮੰਡਲ ਕਮਿਸ਼ਨ ਅਸਲ ਦੇ ਵਿੱਚ ਭਾਰਤ ਦੀ ਸਰਕਾਰ ਦੀ ਤਰਫ ਤੋਂ ਮੰਡਲ ਆਯੋਗ ਇੱਕ ਬਿਠਾਇਆ ਗਿਆ ਸੀ ਭਾਰਤ ਦੇ ਵਿੱਚ ਜਦੋਂ ਵੀ ਪੀ ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ, ਤਾਂ ਉਹਨਾਂ ਨੇ ਓ ਬੀ ਸੀ ਕੈਟਾਗਰੀ ਦੇ ਲਈ, ਜਿਵੇਂ ਇੱਕ ਬੀ ਸੀ ਕੈਟਾਗਰੀ ਹੁੰਦੀ ਹੈ, ਇੱਕ ਐੱਸ ਸੀ ਕੈਟਾਗਰੀ ਹੁੰਦੀ ਹੈ, ਇੱਕ ਓ ਬੀ ਸੀ ਅਦਰ ਬੈਕਵਰਡ ਕਲਾਸਿਸ, ਉਹਨਾਂ ਦੇ ਵਾਸਤੇ 27% ਰਾਖਵਾਂ ਕਰਨ ਲਾਗੂ ਕਰਨ ਦੀ ਗੱਲ ਕੀਤੀ ਸੀ। ਔਰ ਇਸੇ ਦਾ ਵਿਰੋਧ ਆਮ ਵਿਦਿਆਰਥੀਆਂ ਨੇ ਭਾਰਤ ਭਰ ਦੇ ਵਿੱਚ ਕੀਤਾ ਸੀਗਾ ਔਰ ਕਿਹਾ ਸੀ ਕਿ ਇਹਦੇ ਨਾਲ ਨੌਕਰੀਆਂ ਤੋਂ ਲੈ ਕੇ, ਸਿੱਖਿਆ ਤੋਂ ਲੈ ਕੇ ਹਰ ਇੱਕ ਸੈਕਟਰ ਦੇ ਵਿੱਚ ਜਦੋਂ ਰੈਜ਼ਰਵੇਸ਼ਨ ਇੰਨੀ ਜ਼ਿਆਦਾ ਵੱਧ ਜਾਏਗੀ ਤਾਂ ਮੁਕਾਬਲੇਬਾਜ਼ੀ ਘਟੇਗੀ, ਸਿਰਫ ਰੈਜ਼ਰਵੇਸ਼ਨ ਦੇ ਆਧਾਰ ਦੇ ਉੱਤੇ ਕਿਸੇ ਨੂੰ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ। ਇਹਨੂੰ ਲੈ ਕੇ ਭੁੱਖ ਹੜਤਾਲਾਂ ਹੋਈਆਂ ਸੀ, ਉਦੋਂ ਸੜਕਾਂ ਜਾਮ ਹੋ ਗਈਆਂ ਸੀ ਔਰ ਆਤਮਦਾਹ ਵੀ ਲੋਕ ਕਰਨ ਲੱਗ ਪਏ ਸੀ। ਉਹ ਅੰਦੋਲਨ ਕਾਫੀ ਜ਼ਿਆਦਾ ਜਿਹੜਾ ਉਹ ਇੰਟੈਂਸ ਹੋ ਚੁੱਕਿਆ ਸੀ। ਅਤੇ ਇਸ ਕਿਸਮ ਦੇ ਜਿਹੜੇ ਅੰਦੋਲਨ ਨੇ ਉਹ ਵਿਦਿਆਰਥੀਆਂ ਦੀ ਤਰਫ ਤੋਂ ਅਕਸਰ ਕੀਤੇ ਜਾਂਦੇ ਰਹੇ ਹੈਗੇ ਨੇ। ਅਤੇ ਹੁਣ ਜਿਹੜਾ ਕਾਂਗਰਸ ਜਨਤਾ ਪਾਰਟੀ ਨੂੰ, ਜਿਹਨੂੰ ਜੈਨਜ਼ੀ ਅੰਦੋਲਨ ਵੀ ਕਿਹਾ ਜਾ ਰਿਹਾ ਹੈਗਾ, ਉਹ ਵੀ ਕਾਫੀ ਜ਼ਿਆਦਾ ਉਸੇ ਤਰੀਕੇ ਦੇ ਨਾਲ ਜਿਵੇਂ ਜੇ ਪੀ ਅੰਦੋਲਨ ਸੀ ਜਾਂ ਜੇ ਪੀ ਪ੍ਰੋਟੈਸਟ ਸੀ, ਇਹ ਸੀ ਜੇ ਪੀ ਪ੍ਰੋਟੈਸਟ ਸੀ, ਹਾਲਾਂਕਿ ਸੀ ਫੋਰ ਕਾਂਗਰਸ। ਔਰ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ, ਭਾਰਤੀ ਮੀਡੀਆ ਚੈਨਲਸ ਨੇ ਉਹ ਦਿਖਾ ਦਿੱਤੀ ਹੈ, ਦਰਸਾ ਦਿੱਤੀ ਹੈ। ਇਹ ਤਾਂ ਸਿਰਫ ਪ੍ਰੋਟੈਸਟ ਦੀ ਇੱਕ ਗੱਲ ਤੁਹਾਡੇ ਤੱਕ ਰੱਖੀ ਸੀ। ਅਸਲ ਦੇ ਵਿੱਚ ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ, ਉਹ ਨੀਟ ਯੂ ਜੀ ਦੀ ਪ੍ਰੀਖਿਆ ਦੇ ਬਾਰੇ ਗੱਲ ਕਰਨੀ ਹੈ। ਅਸਲ ਦੇ ਵਿੱਚ ਜਿਹੜੀਆਂ ਨੀਟ ਯੂ ਜੀ ਦੀਆਂ ਪ੍ਰੀਖਿਆਵਾਂ ਨੇ, ਇਹਦੇ ਬਾਰੇ ਨਾ ਬੜਾ ਰੌਲਾ ਤੁਸੀਂ ਅਲੱਗ ਅਲੱਗ ਮੀਡੀਆ ਚੈਨਲਸ ਦੇ ਵਿੱਚ ਸੁਣ ਲਿਆ, ਪਰ ਮੈਂ ਜਿਸ ਚੀਜ਼ ਦੀ ਉਮੀਦ ਰੱਖ ਰਿਹਾ ਸੀ ਕਿ ਜਿਸ ਜਾਣਕਾਰੀ ਦੀ ਮੈਂ ਐਜ਼ ਅ ਲੇਮੈਨ, ਐਜ਼ ਐਨ ਆਡੀਅੰਸ ਮੈਂ ਉਮੀਦ ਕਰ ਰਿਹਾ ਸੀਗਾ ਕਿ ਜਾਣਕਾਰੀ ਮੈਨੂੰ ਮਿਲੂਗੀ, ਉਹ ਮੈਨੂੰ ਕਿਤੋਂ ਮਿਲੀ ਨਹੀਂ। ਸੋ ਸੋਚਿਆ ਕਿ ਰੇਡੀਓ ਦੇ ਉੱਤੇ ਖੁਦ ਮੈਂ ਹੀ ਕਿਉਂ ਨਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਇਨਸਾਈਟ ਰਿਪੋਰਟ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕਾਂ ਤੱਕ ਉਹਦੀਆਂ ਜਵਾਬਦੇਹੀਆਂ ਉਹ ਪਹੁੰਚੀਆਂ ਨਹੀਂ ਹੋਣਗੀਆਂ ਕਿ ਅਸਲ ਦੇ ਵਿੱਚ ਇਹ ਨੀਟ ਪ੍ਰੀਖਿਆ ਹੈ ਕੀ। ਨੀਟ ਯਾਨੀ ਕਿ NEET, ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ। ਇੰਡੀਆ ਦੇ ਵਿੱਚ ਜਿਹੜੇ ਵੀ ਮੈਡੀਕਲ ਕੋਰਸਿਸ ਨੇ ਉਹਨਾਂ ਦੇ ਲਈ ਇੱਕ ਐਂਟਰੈਂਸ ਪ੍ਰੀਖਿਆ ਲਈ ਜਾਂਦੀ ਹੈਗੀ ਹੈ, ਉਹਨੂੰ ਨੀਟ ਦੀ ਪ੍ਰੀਖਿਆ ਕਹਿੰਦੇ ਹੈਗੇ ਨੇ। ਔਰ ਇਹ ਕਿਵੇਂ ਇਹਦਾ ਸਰੂਪ ਬਦਲਿਆ ਉਹ ਵੀ ਤੁਹਾਨੂੰ ਦੱਸਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਰ ਨੀਟ ਦਾ ਇਮਤਿਹਾਨ ਇੰਡੀਆ ਦੇ ਵਿੱਚ ਜੇ ਤੁਸੀਂ MBBS ਯਾਨੀ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਾਇੰਸ, ਇਹ ਅੰਡਰ ਗ੍ਰੈਜੂਏਟ ਪ੍ਰੀਖਿਆ, ਨੀਟ UG ਵੀ ਕਹਿ ਦਿੰਦੇ ਨੇ ਕਿਉਂਕਿ ਅੰਡਰ ਗ੍ਰੈਜੂਏਟ ਕੋਰਸਿਸ ਨੇ ਸਾਰੇ। ਅੰਡਰ ਗ੍ਰੈਜੂਏਟ ਯਾਨੀ ਕਿ 12ਵੀਂ ਤੋਂ ਬਾਅਦ ਤੁਸੀਂ
ਐਂਟਰੈਂਸ ਦਿੰਦੇ ਹੋ ਨੀਟ ਦਾ, ਨੀਟ ਦੀ ਪ੍ਰੈਪਰੇਸ਼ਨ ਕਰਦੇ ਹੋ, ਕਈ ਕਈ ਮਹੀਨਿਆਂ ਤੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਇਹ ਜਾ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ। ਸੋ ਜਦੋਂ ਨੀਟ ਦੀ ਪ੍ਰੀਖਿਆ ਹੁੰਦੀ ਹੈ ਤਾਂ ਤੁਸੀਂ ਜਾਂ ਤਾਂ MBBS ਕਰਦੇ ਹੋ ਉਸ ਤੋਂ ਬਾਅਦ, ਜਾਂ ਆਪਣੀ ਰੈਂਕ ਦੇ ਅਕੋਰਡਿੰਗ BDS ਕਰਦੇ ਹੋ ਯਾਨੀ ਬੈਚਲਰ ਆਫ ਡੈਂਟਲ ਸਾਇੰਸ, ਜਾਂ BAMS ਕਰਦੇ ਹੋ ਯਾਨੀ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਸਾਇੰਸ, ਜਾਂ ਫਿਰ BHMS ਯਾਨੀ ਹੋਮਿਓਪੈਥੀ ਦੇ। ਸੋ ਇਹ ਅਲੱਗ ਅਲੱਗ ਕੋਰਸਿਸ ਹੁੰਦੇ ਹੈਗੇ ਨੇ ਔਰ ਅਲੱਗ ਅਲੱਗ ਮੈਡੀਕਲ ਕਾਲਜਿਸ 'ਚ ਤੁਸੀਂ ਐਡਮਿਸ਼ਨ ਲੈਣੀ ਹੁੰਦੀ ਹੈ। ਸਭ ਦੇ ਲਈ ਤੁਹਾਨੂੰ ਨੀਟ ਪਾਸ ਕਰਨਾ ਜ਼ਰੂਰੀ ਹੈਗਾ ਹੈ। ਇੰਡੀਆ ਦੇ ਵਿੱਚ ਕਿੰਨੇ ਕਾਲਜਿਸ ਨੇ, ਕਿੰਨੀਆਂ ਸੀਟਾਂ ਨੇ, ਉਹਦੀ ਵੀ ਤੁਹਾਨੂੰ ਅੱਜ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ। ਬੇਸਿਕਲੀ ਇੰਨਾ ਜ਼ਿਆਦਾ ਜਿਹੜਾ ਹੈ ਨੀਟ ਦੀ ਪ੍ਰੀਖਿਆ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸੀਟਾਂ ਬਹੁਤ ਥੋੜ੍ਹੀਆਂ ਨੇ ਔਰ ਇਹਨੂੰ ਅੱਜ ਦੀ ਤਰੀਕ ਦੇ ਵਿੱਚ, ਅੱਜ ਦੀ ਤਰੀਕ ਦੇ ਵਿੱਚ ਯਾਦ ਰੱਖਿਓ ਇਹ ਗੱਲ, ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰੀਖਿਆ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਹੈ। ਕਿਵੇਂ ਹੁੰਦੀ ਹੈ ਪ੍ਰੀਖਿਆ, ਕਿਸ ਤਰੀਕੇ ਦੇ ਨਾਲ ਇਹਦੇ ਨੰਬਰਸ ਜਿਹੜੇ ਨੇ ਦੱਸੇ ਜਾਂਦੇ ਹੈਗੇ ਨੇ, ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ, ਪਰ ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਸਮਝ ਲਓ ਕਿ ਇਸ ਵਾਰ ਇਹ ਰੌਲਾ ਕਿਉਂ ਪੈ ਗਿਆ। ਹੁਣ ਇਸ ਸਾਲ 2026 ਦੇ ਵਿੱਚ 3 ਮਈ ਨੂੰ ਨੀਟ ਦਾ ਐਗਜ਼ਾਮ ਹੁੰਦਾ, ਆਲ ਇੰਡੀਆ ਦੇ ਵਿੱਚ ਹੁੰਦਾ, ਜ਼ਾਹਰ ਜਿਹੀ ਗੱਲ ਹੈ। ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ 12ਵੀਂ ਤੋਂ ਬਾਅਦ 1-1 ਸਾਲ ਜਾਂ 2-2 ਸਾਲ ਆਪਣੇ ਡ੍ਰੌਪ ਕਰਕੇ ਯਾਨੀ ਜ਼ਾਹਰ ਜਿਹੀ ਗੱਲ ਹੈ ਕਿ ਉਹ ਕੋਈ ਹੋਰ ਪੜ੍ਹਾਈ ਨਹੀਂ ਕਰ ਰਹੇ ਹੁੰਦੇ, ਉਹ ਸਿਰਫ ਔਰ ਸਿਰਫ ਇਸੇ ਐਂਟਰੈਂਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਕਿ ਇਹ ਇੱਕ ਵਾਰ ਕਲੀਅਰ ਹੋ ਗਿਆ ਐਂਟਰੈਂਸ ਤਾਂ ਫਿਰ ਐਡਮਿਸ਼ਨ ਸਾਨੂੰ ਮਿਲ ਜਾਏਗੀ, ਚਾਹੇ MBBS 'ਚ ਮਿਲੇ, ਚਾਹੇ BDS 'ਚ ਮਿਲੇ, ਚਾਹੇ BHMS 'ਚ ਮਿਲੇ, ਚਾਹੇ ਕਿਸੇ ਵੀ ਮੈਡੀਕਲ ਸਟਰੀਮ ਦੇ ਵਿੱਚ ਉਹਨਾਂ ਨੂੰ ਡਾਕਟਰ ਬਣਨ ਦੇ ਲਈ ਦਾਖਲਾ ਮਿਲ ਜਾਏ ਅਤੇ ਫਿਰ ਉਹ ਉਸਦੀ ਪੜ੍ਹਾਈ ਕਰਕੇ ਫਿਰ ਪ੍ਰੈਕਟਿਸਡ ਡਾਕਟਰ ਬਣਨਗੇ। ਚੰਗੀ ਚੀਜ਼ ਹੈ, ਇੱਥੇ ਤੱਕ ਤਾਂ ਸੁਣਨ ਦੇ ਵਿੱਚ ਕੁਝ ਵੀ ਅਜੀਬ ਨਹੀਂ ਲੱਗ ਰਿਹਾ ਹੈਗਾ। ਸੋ 3 ਮਈ ਨੂੰ ਇਹ ਐਗਜ਼ਾਮ ਹੋਇਆ ਸੀ, ਉਹਦੇ ਲਈ 3 ਮਈ 2026 ਨੂੰ ਹੋਇਆ ਸੀ, ਪਰ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਿਹੜੇ ਦਿਨ ਰਾਤ ਬੱਚੇ ਮਿਹਨਤ ਕਰ ਰਹੇ ਸੀਗੇ ਇਸ ਪ੍ਰੀਖਿਆ ਦੇ ਲਈ, ਉਹ ਜਾਂਦੇ ਨੇ ਆਮ ਦੇ ਤਰੀਕੇ ਦੇ ਨਾਲ, ਉਹਨਾਂ ਨੂੰ ਲੱਗਦਾ ਕਿ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ, ਹਰ ਸਾਲ ਮਈ ਮਹੀਨੇ ਦੇ ਵਿੱਚ ਹੁੰਦੀ ਹੈ, ਔਰ ਉਹ ਜਾਂਦੇ ਨੇ ਇਹ ਸੋਚ ਕੇ ਕਿ ਇਸ ਵਾਰ ਸ਼ਾਇਦ ਉਹ ਆਪਣੀ ਲੱਕ ਅਜ਼ਮਾਣਗੇ, ਸ਼ਾਇਦ ਉਹਨਾਂ ਦਾ ਨੰਬਰ ਲੱਗ ਜਾਏਗਾ। ਜਾਂਦੇ ਨੇ, ਪ੍ਰੀਖਿਆ ਦਿੰਦੇ ਨੇ, ਪ੍ਰੀਖਿਆ ਦਾ ਰਿਜ਼ਲਟ ਆਵੇ ਇਸ ਤੋਂ ਪਹਿਲਾਂ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ। ਅਧਿਕਾਰਕ ਤੌਰ 'ਤੇ ਕਿਹਾ ਜਾਂਦਾ ਕਿ ਨੀਟ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਸੀ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਦਿੱਤਾ ਸੀ ਉਹ ਕੈਂਸਲ ਹੈ। ਨੋ ਮੈਟਰ ਤੁਹਾਡਾ ਰਿਜ਼ਲਟ ਕੀ ਹੈ, ਵੈਲਿਡ ਨਹੀਂ ਹੋਏਗਾ, ਜਾਂ ਰਿਜ਼ਲਟ ਤਾਂ ਹੈ ਹੀ ਨਹੀਂ, ਪਰ ਉਸ ਪ੍ਰੀਖਿਆ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ। ਚਾਹੇ ਤੁਸੀਂ ਕਹੋ ਕਿ ਮੈਂ ਤਾਂ ਸਾਰੇ ਦੇ ਸਾਰੇ ਕੁਐਸਚਨ ਸਹੀ ਕੀਤੇ ਸੀਗੇ, ਇੰਨਾ ਕੌਨਫੀਡੈਂਟ ਹੈ, ਫਿਰ ਕੀ ਹੋ ਗਿਆ, ਰੱਦ ਕਰਤੀ। ਸਰਕਾਰ ਹੈ, ਤੁਸੀਂ ਸਾਲ ਤੋਂ 2 ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ, ਕਾਰਨ ਕੀ ਦੱਸੇ ਗਏ ਕਿ ਇਸ ਜਿਹੜਾ ਐਗਜ਼ਾਮੀਨੇਸ਼ਨ ਸੀਗਾ ਇਹਦੇ ਕੁਝ ਕੁ ਸ਼ਹਿਰਾਂ ਦੇ ਵਿੱਚ ਕੁਝ ਕੁ ਜਿਹੜੇ ਟੈਲੀਗ੍ਰਾਮ ਦੇ ਖਾਤੇ ਸੀਗੇ ਉਹਨਾਂ ਤੋਂ ਕੁਝ ਅਨਸਰਸ ਜਿਹੜੇ ਕੁਐਸਚਨਸ ਜਿਹੜੇ ਸੀਗੇ ਅਨਸਰ ਨਹੀਂ ਕੁਐਸਚਨ ਜਿਹੜੇ ਸੀਗੇ ਆਲਰੇਡੀ ਲੀਕ ਕਰ ਦਿੱਤੇ ਗਏ ਸੀਗੇ, ਸਾਰੇ ਦੇ ਸਾਰੇ ਨਹੀਂ ਪਰ ਕੁਝ ਕੁ ਕੁਐਸਚਨਸ। ਐਗਜ਼ਾਮ ਦਾ ਫਾਰਮੈਟ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ। ਸੋ ਕੁਝ ਕੁਐਸਚਨ ਜਿਹੜੇ ਲੀਕ ਕਰ ਦਿੱਤੇ ਗਏ ਸੀ ਇਸ ਕਰਕੇ ਇਸ ਪ੍ਰੀਖਿਆ ਨੂੰ ਨਹੀਂ ਕਰਵਾਇਆ ਜਾ ਸਕਦਾ। CBI ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਅਤੇ ਫਿਰ ਬੜਾ ਸਾਰਾ ਰੌਲਾ ਹੋਣ ਲੱਗਿਆ ਕਿ NTA ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਇਸ ਐਗਜ਼ਾਮ ਨੂੰ ਕਰਵਾਉਂਦੀ ਹੈ ਉਹ ਕਿਉਂ ਨਹੀਂ ਇਸ ਨੂੰ ਸਕਸੈਸਫੁਲੀ ਕਰਵਾ ਪਾਉਂਦੀ, ਕਿਉਂ ਨਹੀਂ ਇਸ ਕਰਕੇ ਉੱਠਿਆ, ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ, ਬਾਰ ਬਾਰ ਹੁੰਦਾ ਰਿਹਾ ਸੀ। ਪ੍ਰੋਗਰਾਮ ਪੂਰਾ ਧਿਆਨ ਨਾਲ ਸੁਣ ਲਿਓ, ਐਂਡ ਤੱਕ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ। ਸੋ ਦੁਬਾਰਾ ਐਗਜ਼ਾਮ ਹੁੰਦਾ ਜਿਹੜਾ ਉਹ ਪਹਿਲੀ ਵਾਰ ਇਸ ਸਾਲ ਦਾ ਐਗਜ਼ਾਮ ਹੋਇਆ ਸੀ 3 ਮਈ ਵਾਲਾ ਜਿਹੜਾ 12 ਮਈ ਨੂੰ ਕੈਂਸਲ ਕਰ ਦਿੱਤਾ ਜਾਂਦਾ ਉਹਦੀ ਬਜਾਏ ਰੀ ਐਗਜ਼ਾਮ ਕੀਤਾ ਜਾਂਦਾ। 21 ਜੂਨ ਨੂੰ ਦੁਬਾਰਾ ਐਗਜ਼ਾਮ ਹੁੰਦਾ, ਹਾਲਾਂਕਿ ਕੋਈ ਐਕਸਟਰਾ ਫੀਸ ਨਹੀਂ ਵਿਦਿਆਰਥੀਆਂ ਤੋਂ ਲਈ, ਪਰ 20 ਲੱਖ ਸਟੂਡੈਂਟਸ ਦੁਬਾਰਾ ਤੋਂ ਐਗਜ਼ਾਮ ਦਿੰਦੇ ਨੇ, 4 ਲੱਖ ਸਟੂਡੈਂਟਸ ਘੱਟ ਜਿਨ੍ਹਾਂ ਨੇ ਪਹਿਲਾਂ ਦਿੱਤਾ ਸੀ, ਉਹਦੇ ਵਿੱਚ ਬਹੁਤ ਸਾਰੇ ਨਾ ਉਮੀਦ ਵੀ ਹੋ ਜਾਂਦੇ ਨੇ ਅਤੇ ਇਹਨਾਂ 20 ਲੱਖ ਦੇ ਵਿੱਚ 20 ਵਿਦਿਆਰਥੀ ਉਹ ਵੀ ਨੇ ਜਿਹੜੇ 24 ਲੱਖ ਦੇ ਵਿੱਚ ਉਹ ਵੀ ਨੇ ਜਿਹੜੇ ਸੁਸਾਈਡ ਕਰ ਗਏ ਸੀ। ਪਹਿਲੀ ਵਾਰ ਉਹਨਾਂ ਨੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੀਤੀ ਸੀ, ਸਰਕਾਰ ਨੇ ਕੈਂਸਲ ਹੀ ਕਰਤਾ, ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਈ, ਉਹਨਾਂ ਨੇ ਇਹ ਐਗਜ਼ਾਮ ਦੇ ਲਈ ਸੁਸਾਈਡ ਹੀ ਕਰ ਲਿਆ, ਕਿਉਂਕਿ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਜਾਂ ਇਨਫੈਕਟ ਬੜੇ ਜਦੋਂ ਹਾਈ ਸਕੂਲ ਦੇ ਵਿੱਚ ਹੁੰਦੇ ਨੇ ਬੱਚੇ ਉਦੋਂ ਤੋਂ ਹੀ ਤੈਅ ਕਰ ਲੈਂਦੇ ਨੇ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰ, ਔਰ ਇਸੇ ਕਰਕੇ ਫਿਰ ਉਹ ਮੈਡੀਕਲ ਸਟਰੀਮ ਦੇ ਵਿੱਚ ਜਾਂਦੇ ਨੇ, +1 +2 ਆਪਣੀ ਉਸੇ ਦੇ ਵਿੱਚ ਕਰਦੇ ਨੇ, ਅਤੇ ਉਹ ਜਿਹੜੇ 21 ਸਟੂਡੈਂਟਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੀਆਂ ਕਹਾਣੀਆਂ ਜੰਤਰ ਮੰਤਰ ਦੇ ਉਸ ਮੰਚ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ। ਖੈਰ ਹੁਣ ਜੰਤਰ ਮੰਤਰ ਦੇ ਉੱਤੇ ਉਹ ਕਹਾਣੀਆਂ ਨਹੀਂ ਸਾਂਝੀਆਂ ਹੋ ਰਹੀਆਂ,
ਪਰ ਮੈਂ ਤੁਹਾਨੂੰ ਦੱਸ ਦਿੰਦਾ, ਰੇਮਾ ਬੇਗਮ ਨਾਮ ਦੀ ਇੱਕ ਲੇਡੀ ਉੱਥੇ ਆਉਂਦੀ ਹੈ। ਰੇਮਾ ਬੇਗਮ ਬਿਹਾਰ ਦੇ ਇੱਕ ਬਹੁਤ ਦੂਰ ਦੁਰਾਡੇ ਦੇ ਪਿੰਡ, ਪਟਨਾ ਤਾਂ ਨੇੜੇ ਤੇੜੇ ਵੀ ਨਹੀਂ, ਉੱਥੋਂ ਆਪਣੀ ਬਿਮਾਰ ਮਾਂ ਦੇ ਨਾਲ ਉੱਥੇ ਪਹੁੰਚੀ ਸੀ। ਔਰ ਉਹ ਕਹਿੰਦੀ ਕਿ ਮੈਂ ਪਹਿਲੀ ਵਾਰ ਨੀਟ ਐਗਜ਼ਾਮ ਦਿੱਤਾ ਸੀਗਾ ਇਸ ਸਾਲ 3 ਮਈ ਵਾਲਾ, ਜਿਹੜਾ ਕਿ ਰੱਦ ਹੋ ਜਾਂਦਾ, ਅਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਸੀ ਉਹ ਸੁਪਨਾ ਦੇਖਦੀ ਰਹੀ, ਅਤੇ ਹੁਣ ਡਿਊਰਿੰਗ ਪ੍ਰੋਟੈਸਟ ਉਸਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦੀ ਮਾਂ ਬਿਮਾਰ ਸੀ। ਔਰ ਰੇਮਾ ਦਾ ਇਹ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੀ ਮਾਂ ਜਾਂ ਉਸੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਬਿਮਾਰ ਰਹਿੰਦੇ ਨੇ, ਜਿਨ੍ਹਾਂ ਤੱਕ ਸਹੀ ਇਲਾਜ ਨਹੀਂ ਪਹੁੰਚ ਪਾਉਂਦਾ, ਉਹਨਾਂ ਤੱਕ ਉਹ ਇਲਾਜ ਕਰਨ ਦੇ ਲਈ ਕਾਬਲ ਹੋ ਸਕੇ, ਉਹ ਆਪ ਡਾਕਟਰ ਬਣ ਕੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਕਰੇ। ਭਾਰਤ ਦੀ ਸੱਚਾਈ ਅੱਜ ਦੀ ਤਰੀਕ ਦੇ ਵਿੱਚ ਇਹੀ ਹੈ। ਔਰ 20 ਸਾਲ ਦੀ ਰੇਮਾ ਦੇ ਮਨ ਦੇ ਵਿੱਚ ਇਹੀ ਸੁਪਨਾ ਸੀ, ਹੁਣ ਉਹ ਆਪਣੇ ਇਸ ਸੁਪਨੇ ਨੂੰ ਜਿਉਂ ਸਕੂਗੀ। ਜਦੋਂ ਉਹਨੇ ਜਿਹੜੀ ਸ਼ਿੱਦਤ ਦੇ ਨਾਲ ਐਗਜ਼ਾਮ ਦਿੱਤਾ ਸੀ ਉਹ ਕੈਂਸਲ ਹੋ ਗਿਆ, ਉਹਦੀ ਮਾਂ ਜਿਹੜੀ ਇਹ ਸੋਚਦੀ ਰਹੀ ਸੀਗੀ ਕਿ ਉਹ ਪਾਸ ਹੋ ਜਾਏਗੀ, ਡਾਕਟਰ ਬਣੇਗੀ, ਪੜ੍ਹਾਈ ਕਰੇਗੀ, ਉਹ ਰਹਿ ਜਾਂਦੀ ਹੈ, ਉਹ ਨਹੀਂ ਹੈਗੀ। ਅਤੇ ਹੁਣ ਇਸ ਕਿਸ ਹਾਲਾਤ ਦੇ ਵਿੱਚ, ਕਿਸ ਮੈਂਟਲ ਫਰੇਮ ਦੇ ਵਿੱਚ ਰੇਮਾ ਆਪਣੀ ਪ੍ਰੈਪਰੇਸ਼ਨ ਕਰ ਸਕੇਗੀ? ਨਾ, ਦਿਸ ਇਜ਼ ਜਸਟ ਵਨ ਇੰਸੀਡੈਂਟ। ਰੇਮਾ ਦੀ ਮਾਂ ਉਹਨਾਂ 21 ਵਿਦਿਆਰਥੀਆਂ ਦੇ ਵਿੱਚ ਵੀ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਸੂਸਾਈਡ ਕਰ ਲਿਆ, ਉਹਦੀ ਮਾਂ ਦੀ ਇੱਕ ਬਿਮਾਰੀ ਦੇ ਚੱਲਦਿਆਂ ਮੌਤ ਹੋਈ ਹੈ। ਪਰ ਉਸ ਤੋਂ ਪਹਿਲਾਂ ਰੇਮਾ ਦੇ ਫਾਦਰ ਦੀ ਵੀ ਡੈਥ ਹੋ ਗਈ ਸੀ, ਉਹ ਵੀ ਇਸ ਹਿੰਮਤ ਦੇ ਵਿੱਚ ਆਪਣਾ ਜਿਹੜਾ ਦਮ ਤੋੜ ਗਏ ਸੀ, ਰੋਜ਼ਲ ਇਸਲਾਮ, ਕਿ ਉਹਨਾਂ ਦੀ ਧੀ ਕਦੇ ਵੱਡੀ ਬਣੂਗੀ, ਕਦੇ ਉਹ ਹੋਏਗੀ, ਅਤੇ ਪੇਪਰ ਲੀਕ ਦੀ ਖਬਰ ਸੁਣਨ ਤੋਂ ਪਹਿਲਾਂ ਹੀ ਉਹ ਚਲੇ ਗਏ ਸੀ। ਔਰ ਰੇਮਾ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਕਿ ਚੰਗਾ ਹੋਇਆ ਕਿ ਉਹਨਾਂ ਨੇ ਉਹ ਖਬਰ ਨਹੀਂ ਸੁਣੀ, ਨਹੀਂ ਤਾਂ ਉਹ ਉਸ ਵਕਤ ਜਿਸ ਕਿਸਮ ਦੇ ਨਾਲ ਟੁੱਟਦੇ ਉਹ ਮੈਂ ਨਹੀਂ ਸੀ ਦੇਖ ਸਕਦੀ। ਦੈਟਸ ਜਸਟ ਵਨ ਕੇਸ, ਇਹ ਸਿਰਫ ਇੱਕ ਕਹਾਣੀ ਹੈਗੀ ਹੈ। ਹੁਣ ਇੱਕ ਹੋਰ ਕਹਾਣੀ ਤੁਸੀਂ ਸੁਣੋ। ਇੱਕ ਹੋਰ ਕਹਾਣੀ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੇ 23-24 ਲੱਖ ਜਾਂ ਹੁਣ ਇਸ ਵਾਰ ਜਿਹੜੇ 20 ਲੱਖ ਬੱਚੇ ਬੈਠੇ ਸੀ, ਉਹਨਾਂ ਨੇ 1,37,000 ਮੈਡੀਕਲ ਸੀਟਾਂ ਦੇ ਲਈ ਕੰਟੈਸਟ ਕਰਨਾ ਸੀ। ਇਹ ਤਾਂ ਸੱਚਾਈ ਹੈਗੀ ਹੈ ਹਿੰਦੁਸਤਾਨ ਦੀ ਕਿ ਮਹਿਜ 1,37,000 ਸੀਟਾਂ ਨੇ, ਉਹਨਾਂ ਦੇ ਲਈ ਉਹ ਬੱਚੇ ਫਾਈਟ ਕਰ ਰਹੇ ਨੇ। ਉਹ 1,37,000 ਪ੍ਰਾਈਵੇਟ ਜਾਂ ਸਰਕਾਰੀ ਕਾਲਜਾਂ ਦੀਆਂ ਨੇ, ਉੱਥੇ ਨਾਂ ਦੇ ਬਰਾਬਰ ਜਦੋਂ ਤੁਹਾਡਾ ਉਹ ਰੈਂਕ ਆਉਂਦਾ, AIR ਕਹਿੰਦੇ, ਆਲ ਇੰਡੀਆ ਰੈਂਕ, ਉਹ ਆਉਂਦਾ ਤਾਂ ਤੁਹਾਨੂੰ ਨਾਂ ਦੇ ਬਰਾਬਰ ਦੀ ਫੀਸ ਹੈਗੀ ਹੈ ਜਾਂ ਸਕੋਲਰਸ਼ਿਪ ਦੇ ਉੱਤੇ ਵੀ ਤੁਸੀਂ ਚਲੇ ਜਾਂਦੇ ਹੈਗੇ ਹੋ। ਨਹੀਂ ਤਾਂ ਫਿਰ ਜੇ ਤੁਹਾਡਾ ਰੈਂਕ ਨਹੀਂ ਆਉਂਦਾ, ਫਿਰ ਜਿਹੜੇ ਬਹੁਤ ਧਨਾੜ ਹੈਗੇ ਨੇ ਉਹ ਜਾਂ ਤਾਂ ਵੀਜ਼ੇ ਵੂਜ਼ੇ ਲੈ ਕੇ ਕੋਈ ਯੂਕਰੇਨ ਕਰਨ ਚਲਾ ਗਿਆ MBBS ਦੀ ਡਿਗਰੀ, ਕੋਈ ਬਾਂਗਲਾਦੇਸ਼ ਤੋਂ ਵੀ ਕਰੇ ਆਉਂਦੇ ਨੇ, ਕੋਈ ਕਿਤੋਂ ਕਰੇ ਆਉਂਦੇ ਨੇ, ਕੋਈ ਕਿਤੋਂ ਕਰੇ ਆਉਂਦੇ ਨੇ, ਉਹੋ ਜਿਹੇ ਵੀ ਫਿਰ ਡਾਕਟਰ ਹੈਗੇ ਨੇ। ਰਾਜਸਥਾਨ ਦੇ ਵਿੱਚ ਰਾਜੇਸ਼ ਕੁਮਾਰ ਨਾਮ ਦਾ ਇੱਕ ਕਿਸਾਨ ਸੀ, ਉਹਨੇ ਆਪਣੀ ਜ਼ਮੀਨ ਜਿਹਨੂੰ ਮਾਂ ਕਿਹਾ ਜਾਂਦਾ, ਪਸ਼ਤੈਨੀ ਜ਼ਮੀਨ ਵੇਚ ਕੇ 11 ਲੱਖ ਰੁਪਏ ਦਾ ਕਰਜ਼ਾ ਚੁੱਕਿਆ, ਅਤੇ ਉਹਦਾ ਮੁੰਡਾ ਪ੍ਰਦੀਪ ਮੀਨਾ 3 ਸਾਲ ਨੀਟ ਦੀ ਕੋਚਿੰਗ ਹਾਸਲ ਕਰਦਾ ਰਿਹਾ ਪਲੱਸ ਟੂ ਮੈਡੀਕਲ ਕਰਨ ਤੋਂ ਬਾਅਦ। ਪਲੱਸ ਟੂ ਦੇ ਇੰਨੇ ਟਫ ਸਬਜੈਕਟ ਦੇ ਵਿੱਚ ਪ੍ਰਦੀਪ ਮੀਨਾ ਨੇ ਟੌਪ ਰੈਂਕ ਹਾਸਲ ਕੀਤਾ ਸੀਗਾ ਆਪਣੇ ਸਕੂਲ ਦੇ ਵਿੱਚ, ਆਪਣੇ ਜ਼ਿਲ੍ਹੇ ਦੇ ਵਿੱਚ। ਔਰ ਰਾਜੇਸ਼ ਕੁਮਾਰ ਕਹਿੰਦੇ ਨੇ ਕਿ 16 ਘੰਟੇ ਖੇਤਾਂ 'ਚੋਂ ਮਜ਼ਦੂਰੀ ਇਸ ਕਰਕੇ ਕਰ ਰਹੇ ਸੀ ਕਿਉਂਕਿ ਜ਼ਮੀਨ ਵੇਚ ਚੁੱਕੇ ਸੀ, ਆਪਦੀ ਜ਼ਮੀਨ ਹੈ ਨਹੀਂ ਸੀ, ਇਸ ਕਰਕੇ ਕਹਿ ਰਹੇ ਸੀਗੇ ਕਿਉਂਕਿ ਕੁਛ ਕੀ ਦਿਨ ਨੇ, ਇਹ ਜਿਹੜਾ ਹਨੇਰਾ ਇਹ ਛੱਡ ਜਾਣਾ, ਜਿੱਦਣ ਮੇਰਾ ਮੁੰਡਾ ਪ੍ਰਦੀਪ ਮੀਨਾ ਡਾਕਟਰ ਬਣ ਗਿਆ, ਮੇਰਾ ਬੁਢਾਪਿਆ ਜਿਹੜਾ ਹੈਗਾ ਉਹ ਘੱਟੋ ਘੱਟ ਆਸਾਨੀ ਦੇ ਨਾਲ ਲੰਘੂਗਾ। ਪ੍ਰੀਖਿਆ ਹੁੰਦੀ ਹੈ, 3 ਮਈ ਦਾ ਦਿਨ ਆਉਂਦਾ, ਪ੍ਰਦੀਪ ਮੀਨਾ 3 ਸਾਲ ਤਾਂ ਉਹ ਜਿਹੜੀ ਮਿਹਨਤ ਕਰ ਰਿਹਾ ਸੀਗਾ, ਬੜੀ ਮਿਹਨਤ ਦੇ ਨਾਲ ਐਗਜ਼ਾਮ ਦੇ ਕੇ ਆਉਂਦਾ, ਘਰ ਆ ਕੇ ਆਪਣੇ ਫਾਦਰ ਆਪਣੇ ਜਿਹੜਾ ਹੱਡੀ ਮਿਹਨਤ ਕਰਕੇ ਆਉਂਦਾ ਰਾਜੇਸ਼ ਕੁਮਾਰ ਨੇ, ਉਹਨਾਂ ਨੂੰ ਦੱਸਦਾ ਕਿ ਪਿਤਾ ਜੀ ਐਤਕੀ ਟੈਨਸ਼ਨ ਨਾ ਲਿਓ, ਸਾਰੇ ਰੋਣੇ ਧੋਣੇ ਚੱਕ ਦਿਆਂਗੇ, ਅਤੇ ਮੈਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਐਗਜ਼ਾਮ ਦੇ ਕੇ ਆਇਆ। ਔਰ ਗਲੇ ਲੱਗਦੇ ਨੇ ਉਹ ਆਪਣੇ ਫਾਦਰ ਦੇ, ਪ੍ਰਦੀਪ ਮੀਨਾ, ਕਿ ਹੁਣ ਤਾਂ ਰੱਬ ਵੀ ਮੈਨੂੰ ਡਾਕਟਰ ਬਣਨ ਤੋਂ ਰੋਕ ਨਹੀਂ ਸਕਦਾ। ਔਰ ਫਿਰ 12 ਮਈ ਦਾ ਕਲਹਿਣਾ ਦਿਨ ਆਉਂਦਾ, ਉਸ ਦਿਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਤੁਸੀਂ ਪ੍ਰੀਖਿਆ ਦੇ ਕੇ ਆਏ ਸੀ ਉਹ ਰੱਦ ਕਰ ਰਹੇ ਹਾਂ, ਨਵੇਂ ਸਿਰੇ ਤੋਂ ਐਗਜ਼ਾਮ ਦਿਓ। 22 ਸਾਲ ਦਾ ਪ੍ਰਦੀਪ ਮੀਨਾ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲੈਂਦਾ, ਔਰ ਉਹਦਾ ਮਜ਼ਦੂਰ ਪਿਓ ਜਿਹੜਾ ਇਹ ਉਡੀਕ ਕਰ ਰਿਹਾ ਸੀ ਕਿ ਮੇਰਾ ਮੁੰਡਾ, ਮੇਰਾ ਹੁਣ ਬੁਢਾਪਾ ਕੱਟੂਗਾ, ਉਹ ਹੁਣ ਆਪਣੇ ਮੁੰਡੇ ਦੀ ਚਿਤਾ ਨੂੰ ਅੱਗ ਦੇ ਰਿਹਾ। ਉੱਤਰ ਪ੍ਰਦੇਸ਼, ਇੱਕ ਹੋਰ ਸਟੇਟ, ਰਾਜਸਥਾਨ ਦੇ ਨਾਲ ਦਾ ਸੂਬਾ, 21 ਸਾਲ ਦਾ ਮੁੰਡਾ ਰਿਤਿਕ ਮਿਸ਼ਰਾ,
ਆਪਣੇ ਪਿਤਾ ਅਨੂਪ ਕੁਮਾਰ ਮਿਸ਼ਰਾ ਦੇ ਨਾਲ ਐਗਜ਼ਾਮ ਦੇਣ ਜਾਂਦੇ ਨੇ, ਖੁਸ਼ੀ ਖੁਸ਼ੀ ਐਗਜ਼ਾਮ ਦੇ ਕੇ ਆਉਂਦੇ ਨੇ, ਕਿਉਂਕਿ ਜਿੰਨੀ ਟੈਂਸ਼ਨ ਉਹਨੂੰ ਐਗਜ਼ਾਮ ਦੇਣ ਤੋਂ ਪਹਿਲਾਂ ਸੀ ਉਨੀ ਹੁਣ ਨਹੀਂ ਸੀ। ਅਨੂਪ ਮਿਸ਼ਰਾ ਨੇ ਵਾਪਸ ਆਉਂਦੇ ਹੋਏ ਆਪਣੇ ਮੁੰਡੇ ਨੂੰ ਜਦੋਂ ਐਗਜ਼ਾਮੀਨੇਸ਼ਨ ਸੈਂਟਰ ਤੋਂ ਸਕੂਟਰ ਦੇ ਉੱਤੇ ਵਾਪਸ ਆ ਰਹੇ ਸੀ ਘਰ ਨੂੰ ਤਾਂ ਪੁੱਛਿਆ ਵੀ ਕਿਵੇਂ ਗਿਆ ਪੇਪਰ। ਕਹਿੰਦਾ ਜੀ ਪਿਤਾ ਜੀ ਵੀ ਬਹੁਤ ਵਧੀਆ ਗਿਆ। ਅਤੇ ਹੁਣ ਕਹਿੰਦਾ ਮੇਰਾ ਪਲੈਨ ਇਹ ਹੈ ਕਿ ਮੈਂ ਹੁਣ ਆਪਣੇ ਦੋਸਤਾਂ ਦੇ ਨਾਲ ਕੁਝ ਕੁ ਦਿਨ ਘੁੰਮਾਂ ਫਿਰਾਂ ਅਤੇ ਫਿਰ ਜਿੱਦਣ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਫਿਰ ਮੈਂ ਪ੍ਰੈਪਰੇਸ਼ਨ ਦੇ ਵਿੱਚ ਲੱਗ ਜੂੰਗਾ ਤਾਂ ਕਿ ਅਗਲੀ ਜਿਹੜੀ ਵੀ ਪੜ੍ਹਾਈ ਜਿਹਦੇ 'ਚ ਵੀ ਮੈਂ ਜਾਣਾ ਉਹਦੇ ਲਈ ਫਿਰ ਮੈਂ ਤਿਆਰੀ ਕਰ ਸਕਾਂ ਅਤੇ ਮੈਂ ਸੈਲਫ ਸਟੱਡੀ ਦੇ ਉੱਤੇ ਜ਼ਿਆਦਾ ਧਿਆਨ ਦਊਂਗਾ ਕਿਉਂਕਿ ਕੋਚਿੰਗ ਦੇ ਉੱਤੇ ਮੈਂ ਤੁਹਾਡਾ ਬਹੁਤ ਖਰਚਾ ਕਰਵਾਤਾ। ਰਿਤਿਕ ਮਿਸ਼ਰਾ ਵੀ ਕੋਈ ਬਹੁਤ ਅਮੀਰ ਪਰਿਵਾਰ 'ਚੋਂ ਨਹੀਂ, ਅਨੂਪ ਮਿਸ਼ਰਾ ਜਿਹੜੇ ਉਹਦੇ ਫਾਦਰ ਸੀਗੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ 'ਚੋਂ ਕਹਿ ਸਕਦੇ ਹੋ। ਖਬਰ ਆਉਂਦੀ ਹੈ ਕਿ ਪਰਚਾ ਰੱਦ ਹੋ ਗਿਆ, ਉਹ ਤੋਂ ਅਗਲੇ ਦਿਨ ਰਿਤਿਕ ਮਿਸ਼ਰਾ ਆਪਣੀ ਜਾਨ ਲੈ ਲੈਂਦੇ ਨੇ ਅਤੇ ਅੱਜ ਦੀ ਤਰੀਕ ਦੇ ਵਿੱਚ ਅਨੂਪ ਮਿਸ਼ਰਾ ਇਸ ਧਰਨੇ ਦੇ ਵਿੱਚ ਜਾ ਕੇ ਜੰਤਰ ਮੰਤਰ 'ਤੇ ਜਿਹੜਾ ਚੱਲ ਰਿਹਾ ਸੀ ਉੱਥੇ ਉਹਨਾਂ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀ ਸੋਨਮ ਵਾਗਚੁਕ ਜਾਂ ਹੋਰ ਆਇਸਾ ਦੇ ਮੈਂਬਰ ਉਹਨਾਂ ਨੂੰ ਗਲੇ ਲੱਗ ਕੇ ਬਸ ਇੰਨਾ ਕੁ ਕਹਿੰਦਾ ਥੈਂਕ ਯੂ, ਮੇਰਾ ਮੁੰਡਾ ਤੁਹਾਨੂੰ ਥੈਂਕ ਯੂ ਕਹਿ ਰਿਹਾ ਉੱਪਰੋਂ। ਇਹ ਉਹਨਾਂ ਦੀ ਕਹਾਣੀ। ਔਰ ਐਸੇ ਪਤਾ ਹੀ ਨਹੀਂ ਹੋਰ ਕਿੰਨੇ ਕੁ ਬੱਚੇ ਜਿਨ੍ਹਾਂ ਦੀਆਂ ਅਲੱਗ ਅਲੱਗ ਕਹਾਣੀਆਂ, ਜਿਨ੍ਹਾਂ ਦੇ ਮਾਂ ਪਿਓ ਅੱਗੇ ਵੀ ਨਹੀਂ ਆ ਸਕੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਨਾਲ ਇੱਕ ਧੋਖਾ ਹੋਇਆ, ਇੱਕ ਵਿਸ਼ਵਾਸਘਾਤ ਹੋਇਆ। ਪੂਰੀਆਂ ਤਿਆਰੀਆਂ ਦੇ ਨਾਲ ਉਹ ਬੱਚੇ ਜਾਂਦੇ ਨੇ ਅਤੇ ਪੇਪਰ ਰੱਦ ਹੋ ਜਾਂਦੇ ਨੇ, ਔਰ ਪਹਿਲੀ ਵਾਰ ਨਹੀਂ ਹੋਇਆ, ਦਿਸ ਇਜ਼ ਨੋਟ ਦੀ ਫਸਟ ਟਾਈਮ। ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸਦਾ। ਪਰ ਇੱਕ ਕਹਾਣੀ ਜਿਹੜੀ ਮੈਂ ਸੁਣ ਕੇ ਬਹੁਤ ਜ਼ਿਆਦਾ ਹਿੱਲ ਗਿਆ ਸੀ ਉਹ ਇਹ ਸੀ ਕਿ ਤਮਿਲਨਾਡੂ ਦੀ 17 ਸਾਲ ਦੀ ਇੱਕ ਛੋਟੀ ਬੱਚੀ ਐਸ ਅਨੀਤਾ, ਉਹਨੇ ਵੀ ਐਗਜ਼ਾਮ ਤੋਂ ਬਾਅਦ ਜਾਂ ਪਰਚਾ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰ ਲਈ ਸੀ। ਪਰ ਉਹਨੇ ਮੌਤ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ, ਇੱਕ ਅਰਜ਼ੀ ਪਾਈ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਹੈ ਉਹ ਜਿਹੜੇ ਪੇਂਡੂ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੱਕ ਬੋਝ ਪਾ ਦਿੰਦੀ ਹੈ, ਮੈਂ ਪਤਾ ਨਹੀਂ ਰਹੂੰਗੀ ਨਹੀਂ ਰਹੂੰਗੀ, ਮੈਂ ਸੁਪਰੀਮ ਕੋਰਟ ਤੋਂ ਇਹ ਉਮੀਦ ਕਰਦੀ ਹਾਂ ਕਿ ਜਿਹੜੇ ਦਿਹਾਤੀ ਇਲਾਕੇ ਦੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੰਨਾ ਬੋਝ ਨਹੀਂ ਪਊਗਾ। ਹੁਣ ਦੋ ਤਿੰਨ ਚੀਜ਼ਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣੀਆਂ ਨੇ। ਉਹ ਐਸ ਅਨੀਤਾ ਦੀ ਅਰਜ਼ੀ ਦੀ ਮੈਂ ਗੱਲ ਕਿਉਂ ਕਰ ਰਿਹਾ। ਨੰਬਰ ਇੱਕ, ਉਹ ਬੱਚੀ ਨੇ ਮਰਨ ਤੋਂ ਪਹਿਲਾਂ ਹੀ ਬਹੁਤ ਦੂਰਦਰਸ਼ੀ ਸੋਚ, ਮਤਲਬ ਕਿਆ ਕਮਾਲ ਦਾ ਵਿਜ਼ਨ ਰਿਹਾ ਹੋਣਾ ਉਸ ਬੱਚੀ ਦਾ ਜਿਹੜੀ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਸੀ ਪਰ ਜਾਨ ਦੇਗੀ, ਅਤੇ ਉਹਦਾ ਵਿਜ਼ਨ ਇੰਨਾ ਵਧੀਆ ਸੀਗਾ ਕਿ ਉਹਨੂੰ ਪਤਾ ਸੀ ਕਿ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ, ਔਰ ਐਗਜੈਕਟਲੀ ਜਿਹੜੀ ਗੱਲ ਦੀ ਡਿਮਾਂਡ ਉਹਨੇ ਸੁਪਰੀਮ ਕੋਰਟ 'ਚ ਰੱਖੀ ਹੈ। ਆਈ ਡੋਂਟ ਨੋ, ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿ ਉਹਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਵੀ ਕਰ ਰਹੀ ਹੈ ਕਿ ਨਹੀਂ, ਕਿਉਂਕਿ ਸਰਕਾਰ ਤਾਂ ਬਿਲਕੁਲ ਉਹੋ ਜਿਹਾ ਨਹੀਂ ਕਰ ਰਹੀ ਹੈਗੀ, ਉਹਦੀ ਪਟੀਸ਼ਨ ਤੋਂ ਬਿਲਕੁਲ ਉਲਟ ਕਦਮ ਚੁੱਕਣ ਲੱਗੀ ਹੈ। ਤੁਹਾਨੂੰ ਲੱਗ ਰਿਹਾ ਹੋਏਗਾ ਕਿ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਹੋਏ, 37 ਦਿਨ ਸਟੂਡੈਂਟਸ ਧਰਨਾ ਦਿੰਦੇ ਰਹੇ, ਜਿਹੜਾ ਧਰਮਿੰਦਰ ਪ੍ਰਧਾਨ ਸੀ ਉਹਦਾ ਅਸਤੀਫਾ ਲੈਣਾ ਸੀ ਉਹ ਹੋ ਗਿਆ, ਧਰਨਾ ਸਕਸੈਸਫੁਲ, ਖਤਮ ਕਹਾਣੀ। ਨਹੀਂ, ਪਲੀਜ਼ ਇਹ ਸਮਝ ਕੇ ਚੱਲਿਓ ਗੱਲ, ਕਹਾਣੀ ਇੰਨੀ ਕੁ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਧਰਨੇ ਦੀ ਲੋੜ ਹੀ ਕਿਉਂ ਪਈ, ਇਹਦੇ ਪਿੱਛੇ ਜਾਣਨਾ, ਇਹਦਾ ਮਕਸਦ ਜਾਣਨਾ ਬਹੁਤ ਜ਼ਰੂਰੀ ਹੈ। ਉਹਦੀ ਇੱਕ ਉਹਦਾ ਕਹਾਣੀ ਦਾ ਇੱਕ ਹਿੱਸਾ ਇਹ ਹੈ, ਇਹ ਜਿਹੜੇ ਬੱਚੇ ਸੁਸਾਈਡ ਕਰ ਗਏ, ਇਹ ਬੱਚੇ ਜਿਹੜੇ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਗੜਬੜੀਆਂ ਦਾ ਸ਼ਿਕਾਰ ਹੋਏ ਨੇ, ਇੱਕ ਇਹ ਵਜ੍ਹਾ ਹੈਗੀ ਹੈ। ਦੂਜੀ ਵਜ੍ਹਾ ਇਹ ਹੈ ਕਿ ਹੁਣ ਇਸ ਤੋਂ ਬਾਅਦ ਜੋ ਵੀ ਕੁਛ ਹੋਣ ਜਾ ਰਿਹਾ ਹੈਗਾ, ਜਦੋਂ ਅਨੰਦੋਲਨ ਹੋਇਆ ਸੀ ਉਹ ਤੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਲੋਕ ਆਯੁਕਤ ਬਣੂਗਾ, ਭ੍ਰਿਸ਼ਟਾਚਾਰ ਦੇ ਮਾਮਲੇ ਖਤਮ ਹੋ ਜਾਣਗੇ। ਮਾਮਲੇ ਖਤਮ ਹੋਏ? ਭ੍ਰਿਸ਼ਟਾਚਾਰ ਖਤਮ ਹੋਇਆ? ਨਹੀਂ, ਸਰਕਾਰ ਬਦਲੀ, ਅੰਦੋਲਨ ਸਕਸੈਸਫੁਲ ਸੀ। ਆਈ ਡੋਂਟ ਨੋ, ਤੁਸੀਂ ਦੱਸੋ। ਜੰਤਰ ਮੰਤਰ ਵਾਲਾ ਅੰਦੋਲਨ ਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ, ਬਟ ਉਹ ਅਸਲੀ ਮਸਲਾ ਨਹੀਂ ਹੈਗਾ। ਉਹਦੇ ਵਿੱਚ ਅਸਲੀ ਮਸਲਾ ਜਾਂ ਅਸਲੀ ਮੰਗ ਜਿਹੜੀ ਸੀਗੀ ਉਹ ਇਹ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ, ਨੀਟ ਵਰਗੀਆਂ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਲੈਂਦੀ ਹੈ, ਉਹ ਪਾਰਦਰਸ਼ੀ ਤਰੀਕੇ ਦੇ ਨਾਲ ਹੋਣ, ਨਾ ਕਿ ਇਸ ਤਰ੍ਹਾਂ ਕਿ ਸਰਕਾਰ ਆਪਣਾ ਕਾਲਰ ਬਚਾ ਕੇ ਇਹਨਾਂ ਪ੍ਰੀਖਿਆਵਾਂ ਨੂੰ ਲਵੇ। ਸਰਕਾਰ ਆਪਣਾ ਕਾਲਰ ਕਿਉਂ ਬਚਾ ਰਹੀ ਹੈ ਉਹਦਾ ਜਵਾਬ ਵੀ ਮੈਂ ਤੁਹਾਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਦੇਣ ਲੱਗਿਆ। ਪਹਿਲਾਂ ਤਾਂ ਇਹ ਸਮਝੋ ਕਿ ਨੀਟ
NTA ਦੀ ਤਰਫ ਤੋਂ, NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਇੱਕ ਪ੍ਰੀਖਿਆ ਹੈਗੀ ਹੈ। ਹੁਣ NTA ਦੀ ਤਰਫ ਤੋਂ ਜਿਹੜੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਉਹ 14 ਅਲੱਗ ਅਲੱਗ ਐਗਜ਼ਾਮੀਨੇਸ਼ਨ ਨੇ। ਉਹਦੇ ਵਿੱਚ ਇੱਕ ਤਾਂ ਨੀਟ ਐਗਜ਼ਾਮ ਹੈ, ਨੀਟ UG ਜਿਹਨੂੰ ਕਿਹਾ ਜਾਂਦਾ ਹੈਗਾ। ਉਸ ਤੋਂ ਇਲਾਵਾ JEE ਜਿਹਦੇ 'ਚ ਇੰਜੀਨੀਅਰਿੰਗ ਜਿਹੜੇ ਬੱਚੇ ਕਰਦੇ ਨੇ, ਫਿਰ CUET, ਇਹ ਹੈਗਾ ਸੈਂਟਰਲ ਯੂਨੀਵਰਸਿਟੀ ਐਗਜ਼ਾਮ, ਨੋਰਮਲੀ ਸੈਂਟਰਲ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਦੇ ਵਾਸਤੇ, ਫਿਰ UGC NET ਦਾ ਐਗਜ਼ਾਮ ਜਿਹਦੇ 'ਚ ਤੁਸੀਂ ਲੈਕਚਰਾਰ ਬਣਦੇ ਹੋ ਜਾਂ ਫੈਲੋਸ਼ਿਪ ਦੇ ਲਈ ਜਿਹੜਾ ਐਗਜ਼ਾਮ ਹੁੰਦਾ, ਔਰ ਹੋਰ ਐਸੇ ਬਹੁਤ ਸਾਰੇ ਐਗਜ਼ਾਮ ਜਿਹੜੇ ਨੇ ਉਹ NTA ਦੀ ਤਰਫ ਤੋਂ ਕਰਵਾਏ ਜਾਂਦੇ ਹੈਗੇ ਨੇ। 15 ਅਲੱਗ ਅਲੱਗ ਪ੍ਰੀਖਿਆਵਾਂ NTA ਕਰਵਾਉਂਦੀ ਹੈ, NEET ਇਜ਼ ਵਨ ਆਫ ਦੈਮ, NEET UG। NEET NTA ਦੇ ਜਿਹੜੇ ਇਸ ਵਕਤ ਡਾਇਰੈਕਟਰ ਨੇ ਅਭਿਸ਼ੇਕ ਸਿੰਘ ਅਤੇ ਚੇਅਰਮੈਨ ਪ੍ਰਦੀਪ ਕੁਮਾਰ ਜੋਸ਼ੀ, ਉਹਨਾਂ ਨੇ 21 ਮਈ ਨੂੰ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਉਹ ਪੇਸ਼ ਹੁੰਦੇ ਨੇ ਜਦੋਂ ਇਹ ਪੂਰਾ ਪੇਪਰ ਲੀਕ ਵਾਲਾ ਜਿਹੜਾ ਕਾਂਡ ਹੁੰਦਾ ਉਹ ਤੋਂ ਬਾਅਦ ਆਪਣੀ ਸਫਾਈ ਦਿੰਦੇ ਨੇ। ਉਹ ਕਹਿੰਦੇ ਕਿ ਉਹਨਾਂ ਤੋਂ ਜਦੋਂ ਕਮੇਟੀ ਪੁੱਛਦੀ ਹੈ ਕਿ ਦੱਸੋ ਜੀ ਕੀ ਹੋਇਆ, ਉਹ ਕਹਿੰਦੇ ਕਿ CBI ਜਾਂਚ ਕਰ ਰਹੀ ਹੈਗੀ, ਉਹ ਪੂਰੀ ਕਰ ਲਵੇ ਅਤੇ ਫਿਰ ਅਸੀਂ ਦੱਸ ਦਿੰਦੇ ਹਾਂ। ਬਟ ਉਹਨਾਂ ਨੇ ਕਿਹੜੀ ਜਾਂਚ ਕੀਤੀ ਹੈ CBI ਨੇ? ਮੇਰੇ ਖਿਆਲ ਦੇ ਨਾਲ ਵੱਡਾ ਮਸਲਾ ਇਹ ਹੋਣਾ ਚਾਹੀਦਾ ਹੈਗਾ ਕਿ NEET ਦਾ ਉਹ ਪ੍ਰੀਖਿਆ ਲੀਕ, ਹਾਲਾਂਕਿ ਉਸ ਦਰਮਿਆਨ ਅਸੀਂ ਵੀ ਤੁਹਾਨੂੰ ਖਬਰਾਂ ਦਿੱਤੀਆਂ ਸੀ ਕਿ ਟੈਲੀਗ੍ਰਾਮ ਜਿਹਦੇ ਉੱਤੇ ਉਹਦੇ ਕੁਛ ਆਨਸਰਸ ਜਿਹੜੇ ਨੇ ਉਹ ਲੀਕ ਹੋਏ ਨੇ, ਉਹ ਟੈਲੀਗ੍ਰਾਮ ਨੂੰ ਬੈਨ ਕਰ ਦਿੱਤਾ ਗਿਆ। ਇਹ ਸਰਕਾਰ ਦਾ ਇੱਕ ਕਦਮ ਸੀਗਾ। ਜਿਹੜੇ ਅਲੱਗ ਅਲੱਗ ਸਟੇਟਸ ਨੇ, ਔਰ ਜਿਹੜੀ ਐਸ ਸਨੀਤਾ ਜਿਹੜੀ ਉਹ 17 ਸਾਲ ਦੀ ਛੋਟੀ ਬੱਚੀ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਸੀ, ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ। NEET ਦੇ ਵਿੱਚ ਧਾਂਦਲੀ ਕੋਈ ਪਹਿਲੀ ਵਾਰ ਨਹੀਂ ਹੋਈ। ਤਮਿਲਨਾਡੂ ਤੋਂ ਜਿਹੜੇ ਹੁਣ ਮੁੱਖ ਮੰਤਰੀ ਬਣ ਕੇ ਆਏ ਨੇ, ਫਿਲਮਾਂ ਬੜੀਆਂ ਦੇਖ ਲਈਆਂ ਤੁਸੀਂ ਉਹਨਾਂ ਦੀਆਂ, ਐਂਡ ਹੀ ਆਲਸੋ ਸਪੋਕ ਅਬਾਊਟ ਇਟ, ਵਿਜੇ ਜੋਸਫ ਵਿਜੇ, ਉਹ ਕਹਿੰਦੇ ਕਿ 12ਵੀਂ ਦੇ ਵਿੱਚ ਜਦੋਂ ਮੈਡੀਕਲ ਦਾ ਐਗਜ਼ਾਮ, 12ਵੀਂ ਦੇ ਵਿੱਚ ਮੈਡੀਕਲ ਪੜ੍ਹਦੇ ਨੇ ਬੱਚੇ, ਅਤੇ ਉਹਦੇ 'ਚ ਜਿੰਨੇ ਨੰਬਰ ਉਹਦੇ 12ਵੀਂ ਦੇ ਵਿੱਚ ਹੈਗੇ ਨੇ, ਉਹ ਕਿਉਂ ਨਹੀਂ ਇੱਕ ਪੈਮਾਨਾ ਹੋ ਸਕਦਾ ਕਿ ਉਹਨੇ ਅੱਗੇ MBBS 'ਚ ਪੜ੍ਹਨਾ ਇੱਕ ਕੀ ਕਰਨਾ, ਹੈ ਨਾ? ਜਦੋਂ ਤੁਸੀਂ ਆਪਣੇ 12ਵੀਂ ਕਰੀ ਹੈ, ਮੈਡੀਕਲ ਸਬਜੈਕਟ ਲੈ ਕੇ ਕਰੀ ਹੈ, ਤਾਂ ਇਸ ਕਰਕੇ ਕਰੀ ਹੈ ਕਿ ਕਿਉਂਕਿ ਤੁਸੀਂ ਅਗਲਾ ਕਰੀਅਰ ਜਿਹੜਾ ਇਹਦੇ ਵਿੱਚ ਪਰਸਿਊ ਕਰਨਾ ਚਾਹੁੰਦੇ ਹੋ। ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਆਪਣੇ ਆਪ ਆਪਣਾ ਅੰਡਰ ਗ੍ਰੈਜੂਏਟ ਕੋਰਸ ਜਿਹੜਾ ਉਹ ਚੇਂਜ ਕਰ ਲੈਂਦੇ ਨੇ। ਸੋ ਜਿਹੜੇ ਉਹਨਾਂ ਨੂੰ ਹੋਰ 2-3-4 ਸਾਲ ਤੱਕ ਇਸ ਚੱਕਰ 'ਚ ਕਿਉਂ ਫਸਾਇਆ ਜਾਂਦਾ ਹੈ, ਇਹ ਜਿਹੜਾ ਕੋਚਿੰਗ ਇੰਸਟੀਚਿਊਟਸ ਦਾ ਇੱਕ ਜਾਲ, ਮੱਕੜ ਜਾਲ ਬਣ ਚੁੱਕਿਆ ਇੰਡੀਆ 'ਚ, ਇਹਦੇ ਵਿੱਚ ਕਿਉਂ ਧੱਕਿਆ ਜਾਂਦਾ ਕਿ 12ਵੀਂ ਮੈਡੀਕਲ ਦੇ ਨਾਲ ਕਰ ਲਈ ਤੁਸੀਂ, ਜੀ ਜਾਨ ਲਗਾ ਕੇ ਕੀਤੀ, ਡਜ਼ਨਟ ਮੈਟਰ ਉਹਦੇ 'ਚੋਂ ਕਿੰਨੇ ਨੰਬਰ ਸੀ, ਹੁਣ NEET ਕਰੋ, ਹੁਣ NEET ਦੇ ਵਿੱਚ ਤੁਹਾਡਾ ਰੈਂਕ ਆ ਗਿਆ, ਹੁਣ ਤੁਸੀਂ MBBS ਕਰੋ, ਅਤੇ ਫਿਰ MBBS ਕਰਨ ਤੋਂ ਬਾਅਦ ਫਿਰ ਤੁਸੀਂ ਪ੍ਰੈਕਟਿਸ ਕਰੋ 2-3-4 ਸਾਲ, ਫਿਰ ਤੁਸੀਂ ਡਾਕਟਰ ਬਣਨ ਦੇ ਲਈ ਤਿਆਰ ਹੋ। ਵਾਈ ਇਜ਼ ਦਿਟ ਦਿਸ ਪ੍ਰੋਸੈਸ ਐਡੀ, ਜਦੋਂ ਕਰਨੀ MBBS ਹੀ ਹੈ ਤਾਂ ਇਸ ਪ੍ਰੋਸੈਸ ਦੇ ਵਿੱਚੋਂ ਕਿਉਂ? ਕੇਰਲ ਦੇ ਮੁੱਖ ਮੰਤਰੀ ਨੇ VD ਸਤੀਸ਼ਨ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਹੁੰਦਾ ਤਾਂ ਜਿਹੜੀਆਂ ਅਲੱਗ ਅਲੱਗ ਸਟੇਟਾਂ ਨੇ, ਜਿਵੇਂ ਕੇਰਲ ਦੇ ਵਿੱਚੋਂ ਜਿਹੜੇ ਕੇਰਲ ਦੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ, ਉਹ ਆਪਣਾ ਐਗਜ਼ਾਮ ਆਪ ਰੱਖ ਲੈਣ ਜੇ ਰੱਖਣਾ ਹੀ ਹੈ ਤਾਂ। ਵਾਈ NTA ਇਜ਼ ਹੋਲਡਿੰਗ ਦਿਸ ਐਗਜ਼ਾਮ? NTA ਯਾਨੀ ਕਿ ਇੱਕ ਜੇ ਐਡੀ ਵੱਡੀ ਸੰਸਥਾ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਐਗਜ਼ਾਮ ਕਰਵਾਉਂਦੀ ਹੈ, ਉਹ ਕਿਉਂ? ਹੁਣ NTA ਦਾ ਜਦੋਂ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਹਾਲੇ ਨਹੀਂ ਦਿੱਤਾ ਸੀ, ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹਦਾ ਸੋਲਿਊਸ਼ਨ ਕੀ ਦੇਖਦੇ ਹੋ, ਦੈਨ ਹੀ ਸੇਡ ਕਿ ਇਹਨੂੰ CBT ਮੋਡ 'ਚ ਅਸੀਂ ਲੈ ਕੇ ਜਾ ਰਹੇ ਹਾਂ ਅਗਲੇ ਸਾਲ ਤੋਂ, ਯਾਨੀ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਬਾਰ ਬਾਰ ਮੈਂ ਉਸ 17 ਸਾਲ ਦੀ ਛੋਟੀ ਬੱਚੀ ਦਾ ਜ਼ਿਕਰ ਕਰੂੰਗਾ, ਯਾਦ ਜ਼ਰੂਰ ਰੱਖਿਓ, ਦਿਸ ਇਜ਼ ਦੀ ਰੀਜ਼ਨ, ਦੈਟਸ ਵਾਈ ਸ਼ੀ ਸੈਡ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ, ਸਰਕਾਰ ਨੂੰ ਇਹੀ ਇੱਕ ਸੋਲਿਊਸ਼ਨ ਲੱਗਦਾ। ਬਟ ਮੈਨੂੰ ਇਹ ਲੱਗਦਾ ਕਿ ਸੋਲਿਊਸ਼ਨ ਤੋਂ ਪਹਿਲਾਂ ਸਮੱਸਿਆ ਦੀ ਜੜ੍ਹ ਫੜਨੀ ਜ਼ਰੂਰੀ ਹੈ। ਸਮੱਸਿਆ ਕੀ ਹੈ ਕਿ NTA ਨਾਮ ਦੀ ਜਿਹੜੀ ਇੱਕ ਸੰਸਥਾ ਹੈ ਉਹ ਪੂਰੇ ਇੰਡੀਆ ਦੇ ਵਿੱਚ ਪ੍ਰੀਖਿਆਵਾਂ ਨਹੀਂ ਕਰਵਾ ਪਾ ਰਹੀ। ਕੀ ਇਹ ਹਮੇਸ਼ਾ ਇੱਦਾਂ ਹੁੰਦਾ ਸੀ? ਨਹੀਂ। 2017 ਤੋਂ ਪਹਿਲਾਂ ਮੋਦੀ ਸਰਕਾਰ ਦਾ ਜਿਹੜਾ ਪਹਿਲਾ ਕਾਰਜਕਾਲ ਸੀ ਉਹਦੇ 'ਚ 2017 ਤੋਂ ਪਹਿਲਾਂ ਜਿਹੜੀਆਂ ਵੀ ਹੁੰਦੀਆਂ ਸੀਗੀਆਂ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ, ਮੈਡੀਕਲ ਦੀਆਂ ਪ੍ਰੀਖਿਆਵਾਂ, ਜਾਂ ਤੁਸੀਂ MBBS ਕਰਨੀ ਹੈ ਜਾਂ ਤੁਸੀਂ BTECH ਕਰਨੀ ਹੈ, ਜਾਂ ਜਿੰਨੇ ਵੀ ਭਾਰਤ ਭਰ ਦੇ ਸਰਕਾਰੀ ਕਾਲਜਾਂ ਤੋਂ ਜਾਂ ਸੈਮੀ ਗਵਰਨਮੈਂਟ ਕਾਲਜਾਂ ਤੋਂ, ਤਾਂ ਤੁਹਾਡੀ ਜਿਹੜੀ ਪ੍ਰੀਖਿਆ ਉਹ CBSE ਕਰਵਾਉਂਦੀ ਹੁੰਦੀ ਸੀ। ਹੁਣ CBSE ਤਾਂ 12ਵੀਂ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵੀ ਕਰਵਾਉਂਦੀ ਹੈ, ਵਿਚ ਮੀਨਸ ਉਹਨਾਂ ਦੇ ਕੋਲ ਉਹ ਸਿਸਟਮ ਹੈਗਾ।
ਕਿ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਐਗਜ਼ਾਮ ਕਰਵਾ ਸਕਦੇ ਨੇ। ਉਹ ਅਧਿਕਾਰ ਸੀ ਬੀ ਐੱਸ ਈ ਤੋਂ ਖੋਲ੍ਹਿਆ ਗਿਆ, ਉਹ ਅਧਿਕਾਰ ਐੱਨ ਟੀ ਏ ਨੂੰ ਦਿੱਤੇ ਗਏ। ਪਲੱਸ ਔਨ ਟੋਪ ਆਫ ਦੈਟ ਆਪਣੀਆਂ ਸਟੇਟਸ ਦੇ ਵਿੱਚ ਜਿਹੜੇ ਸਰਕਾਰੀ ਕਾਲਜ ਨੇ, ਮੰਨ ਲਓ ਪੰਜਾਬ ਦਾ ਸਰਕਾਰੀ ਕਾਲਜ ਹੈ ਕੋਈ, ਉੱਥੇ ਜੇ ਤੁਸੀਂ ਬੀ ਡੀ ਐੱਸ ਕਰਨੀ ਹੈ ਤਾਂ ਉਹਦੇ ਲਈ ਜਿਹੜੀ ਪ੍ਰੀਖਿਆ ਉਹ ਪੰਜਾਬ ਸਰਕਾਰ ਕਰਵਾਊਗੀ, ਹਰਿਆਣੇ ਵਾਲੇ ਕਾਲਜ ਦੇ ਲਈ ਹਰਿਆਣੇ ਦੀ, ਮਹਾਰਾਸ਼ਟਰ ਵਾਸਤੇ ਮਹਾਰਾਸ਼ਟਰ ਦੀ, ਕਰਨਾਟਕ ਵਾਸਤੇ ਕਰਨਾਟਕ ਦੀ। ਇੱਦਾਂ ਹੁੰਦਾ ਸੀ। ਔਰ ਇਨਫੈਕਟ ਕੁਛ ਯੂਨੀਵਰਸਿਟੀਜ਼ ਵੀ ਆਪਣੇ ਲੈਵਲ ਦੇ ਉੱਤੇ ਪ੍ਰੀਖਿਆਵਾਂ ਕਰਵਾਉਂਦੀਆਂ ਸੀ, ਵਿਚ ਵਾਜ਼ ਈਜ਼ੀ ਫੋਰ ਦੈਮ, ਕਿਉਂਕਿ ਥੋੜ੍ਹੇ ਲੈਵਲ, ਛੋਟੇ ਲੈਵਲ 'ਤੇ ਕਰਨੀ। ਇੱਦਾਂ ਥੋੜ੍ਹੇ ਕਿ 24-25 ਲੱਖ ਬੱਚੇ ਆ ਕੇ ਐਂਟਰੈਂਸ ਦੇ ਰਹੇ ਨੇ, ਕੁਛ ਕੁ ਹਜ਼ਾਰ ਦਿੰਦੇ ਸੀ, ਉਹ ਯੂਨੀਵਰਸਿਟੀਆਂ ਵੀ ਕੈਪੇਬਲ ਸੀ, ਸਟੇਟ ਗੌਰਮੈਂਟਸ ਵੀ ਕੈਪੇਬਲ ਸੀ, ਸੀ ਬੀ ਐੱਸ ਈ ਵੀ ਕੈਪੇਬਲ ਸੀ, ਪਰ ਸਰਕਾਰ ਨੇ ਸਾਰੀ ਪ੍ਰੀਖਿਆ ਪ੍ਰਣਾਲੀ ਭੰਗ ਕਰਤੀ। ਉਹ ਇੱਕ ਦੇਸ਼ ਇੱਕ ਨੀਤੀ ਵਾਲਾ ਜਿਹੜਾ ਕੰਮ ਹੈ ਹਰ ਜਗ੍ਹਾ ਨਹੀਂ ਫਿੱਟ ਬੈਠਦਾ ਹੁੰਦਾ। 2017 ਦੇ ਵਿੱਚ ਸਰਕਾਰ ਨੇ ਐੱਨ ਟੀ ਏ ਬਣਾਤੀ, ਐੱਨ ਟੀ ਏ ਹੀ ਨੀਟ ਕਰਵਾਏਗੀ, ਐੱਨ ਟੀ ਏ ਹੀ ਯੂ ਜੀ ਸੀ ਦੇ ਐਗਜ਼ਾਮ ਕਰਵਾਏਗੀ, ਐੱਨ ਟੀ ਏ ਹੀ ਜੇ ਈ ਕਰਵਾਏਗੀ, ਐੱਨ ਟੀ ਏ ਹੀ ਸਾਰਾ ਕੁਛ ਕਰਵਾਏਗੀ। 15 ਪ੍ਰੀਖਿਆਵਾਂ ਐੱਨ ਟੀ ਏ ਨੂੰ ਦੇਤੀਆਂ ਔਰ ਉਦੋਂ ਤੋਂ ਹੀ ਇਹ ਲਗਾਤਾਰ ਘਿਰੇ ਹੋਏ ਹੈਗੇ ਨੇ। ਇਨਫੈਕਟ 2024 ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਖਬਰਾਂ ਸਾਹਮਣੇ ਆਈਆਂ ਸੀ। ਸਾਲ 2024 ਦੇ ਵਿੱਚ ਜਿਹੜੇ ਐਗਜ਼ਾਮ ਹੋਏ ਸੀ ਉਹ ਤਾਂ ਤੁਸੀਂ ਤੁਹਾਡੇ ਸੁਣ ਕੇ ਹੋਸ਼ ਪਾਖਤਾ ਹੋ ਜਾਣਗੇ। 24 ਲੱਖ ਬੱਚਿਆਂ ਨੇ ਨੀਟ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 5 ਮਈ ਨੂੰ ਉਦੋਂ ਇਹ ਐਗਜ਼ਾਮ ਹੁੰਦੇ ਨੇ, ਸਾਲ 2024 ਦੀ ਮੈਂ ਗੱਲ ਕਰ ਰਿਹਾ। 24 ਲੱਖ ਦੇ ਵਿੱਚੋਂ 23 ਲੱਖ ਬੱਚੇ ਐਗਜ਼ਾਮ ਦੇਣ ਜਾਂਦੇ ਹੈਗੇ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ 23 ਲੱਖ ਬੱਚੇ ਐਗਜ਼ਾਮ ਦੇਣ ਪਹੁੰਚਦੇ ਨੇ। ਕਈ ਨਹੀਂ ਪਹੁੰਚੇ, ਕੋਈ ਬਿਮਾਰ ਹੋ ਗਏ, ਕੁਛ ਅਲੱਗ ਅਲੱਗ ਰੀਜ਼ਨ, ਕਈ ਐਗਜ਼ਾਮੀਨੇਸ਼ਨ ਸੈਂਟਰ 'ਚ ਲੇਟ ਪਹੁੰਚੇ, ਉਹਨਾਂ ਨੂੰ ਬਾਹਰ ਰੋਗ, ਅਲੱਗ ਅਲੱਗ ਦੈਟ ਕੁੱਡ ਬੀ ਡਿਫਰੈਂਟ ਰੀਜ਼ਨ, ਕਈ ਮਾਈਗ੍ਰੇਟ ਕਰ ਗਏ। ਸੋ ਬਚੀ ਗਿਣਤੀ 23 ਲੱਖ। ਹੁਣ 5 ਮਈ 2024 ਨੂੰ ਨੀਟ ਦਾ ਐਗਜ਼ਾਮ ਹੁੰਦਾ ਔਰ 23 ਲੱਖ ਬੱਚੇ ਐਗਜ਼ਾਮ ਦਿੰਦੇ ਨੇ। 14 ਜੂਨ ਨੂੰ ਰਿਜ਼ਲਟ ਅਨਾਊਂਸ ਹੋਣੇ ਸੀ, ਪਰ ਐੱਨ ਟੀ ਏ ਨੇ 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤੇ, 10 ਜੂਨ ਨੂੰ। ਨਾਓ ਦਿਸ ਕੁੱਡ ਬੀ ਟ੍ਰਿਕੀ ਫੋਰ ਯੂ ਔਰ ਟ੍ਰਿਗਰਿੰਗ ਫੋਰ ਯੂ, ਇਹ ਜਿਹੜੀ ਖਬਰ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ। 10 ਦਿਨ 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤਾ ਔਰ ਉਸ ਦਿਨ ਅਨਾਊਂਸ ਕੀਤਾ ਜਿਸ ਦਿਨ ਲੋਕ ਸਭਾ ਦੀਆਂ ਚੋਣਾਂ ਦੇ ਰਿਜ਼ਲਟ ਆਉਣੇ ਸੀ। 2024 'ਚ ਸਰਕਾਰ ਦੁਬਾਰਾ ਆਈ ਸੀ ਨਾ, ਮੋਦੀ ਸਰਕਾਰ ਦਾ 3.0 ਕਾਰਜਕਾਲ ਸ਼ੁਰੂ ਹੋਇਆ ਸੀ, ਇਹ ਉਹੀ ਤਰੀਕ ਸੀ ਜਦੋਂ ਨੀਟ ਦੇ 2024 ਦੇ ਵਿੱਚ ਹੋਏ ਐਗਜ਼ਾਮਸ ਦਾ ਰਿਜ਼ਲਟ ਵੀ ਆਇਆ ਸੀ। ਔਰ ਜਦੋਂ ਐਗਜ਼ਾਮ ਦਾ ਰਿਜ਼ਲਟ ਆਇਆ ਤਾਂ ਲੋਕਾਂ ਦੇ ਹੋਸ਼ ਉੜ ਗਏ ਔਰ ਇਹ ਪਹਿਲੀ ਵਾਰ ਜਿਹੜਾ ਨੀਟ ਦਾ ਇੱਕ ਗੜਬੜੀ ਜਿਹੜੀ ਸਾਹਮਣੇ ਆਈ ਸੀਗੀ। 2024 'ਚ ਵੀ ਆਈ, 25 'ਚ ਵੀ ਆਈ, ਆ 26 ਵਾਲੀ ਤਾਂ ਜਿਹੜੀ ਸੀਗੀ ਦੁਬਾਰਾ ਵਾਲੀ, ਇਹਨੇ ਤਾਂ ਜਾਨ ਹੀ ਲੈ ਲਈ ਬੱਚਿਆਂ ਦੀ। ਜਿਹੜੀ 2024 'ਚ ਆਈ ਸੀਗੀ ਉਹ ਸੁਣਿਓ ਜ਼ਰਾ, ਉਹ ਬੜਾ ਅਜੀਬ ਕਿੱਸਾ। 67 ਬੱਚਿਆਂ ਨੇ ਟੌਪ ਕੀਤਾ ਸੀਗਾ, 67 ਬੱਚਿਆਂ ਨੇ ਇਕੱਠਾ ਟੌਪ ਕੀਤਾ ਸੀ। ਇਹ ਅੱਜ ਤੱਕ ਨਹੀਂ ਸੀ ਕਦੇ ਹੋਇਆ ਇੰਡੀਆ ਦੇ ਵਿੱਚ। 2017 ਤੋਂ ਜਦੋਂ ਤੋਂ ਨੀਟ ਕਰਵਾ ਰਹੀ ਸੀਗੀ, ਐੱਨ ਟੀ ਏ ਐਗਜ਼ਾਮ ਕਰਵਾ ਰਹੀ ਸੀ, 67 ਬੱਚਿਆਂ ਨੇ ਟੌਪ ਕੀਤਾ ਇਕੱਠੇ ਹੀ। ਹੁਣ ਜੇ ਤੁਹਾਨੂੰ ਇਹ ਹੈਰਾਨੀ ਦੀ ਗੱਲ ਨਹੀਂ ਲੱਗਦੀ ਵੀ ਫਿਰ ਕੀ ਹੈ, ਜੇ 23 ਲੱਖ ਬੱਚਿਆਂ ਨੇ ਐਗਜ਼ਾਮ ਦਿੱਤਾ ਤਾਂ 67 ਕਰ ਗਏ ਹੋਣਗੇ ਟੌਪ। ਇਹ 67 ਦੇ ਵਿੱਚ ਜਿਨ੍ਹਾਂ ਨੇ 720 ਅੰਕ ਬਣਦੇ ਨੇ, 720 ਟੋਟਲ ਅੰਕ ਹੁੰਦੇ ਨੇ, ਉਹਨਾਂ ਨੇ 720 ਹੀ ਹਾਸਲ ਕੀਤੇ, ਯਾਨੀ 100% ਰਿਜ਼ਲਟ ਆਇਆ। ਇਹ ਵੀ ਹੈਰਾਨੀ ਦੀ ਗੱਲ ਤੁਹਾਨੂੰ ਨਹੀਂ ਲੱਗ ਰਹੀ ਹੈਗੀ, ਤਾਂ ਇਹਦੇ 'ਚ ਇੱਕ ਗੱਲ ਹੋਰ ਹੈਰਾਨੀ ਦੀ ਇਹ ਹੈ ਕਿ ਜਿਹੜੇ 67 ਟੌਪਰ ਸੀਗੇ ਉਹਨਾਂ 'ਚ 6 ਬੱਚੇ ਇੱਕੋ ਹੀ ਸੈਂਟਰ ਤੋਂ, ਇੱਕੋ ਹੀ ਕੋਚਿੰਗ ਸੈਂਟਰ ਦੇ ਸੀਗੇ ਜਿਹੜੇ ਟੌਪਰ ਸੀ। ਕੁਡ ਦੈਟ ਬੀ ਅ ਕੋਇਨਸੀਡੈਂਟ? ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਉਹ ਕੋਚਿੰਗ ਇੰਸਟੀਚਿਊਟ ਸੀਗਾ ਔਰ ਹੁਣ ਉਹਦੀਆਂ ਖਬਰਾਂ ਵੀ ਦੱਬ ਰਹੀਆਂ ਜਾ ਰਹੀਆਂ ਹੈਗੀਆਂ ਨੇ ਕਿ ਉਹ ਕੋਚਿੰਗ ਇੰਸਟੀਚਿਊਟਸ ਦੀ ਕਮਾਈ ਦਾ ਹਿੱਸਾ ਕਿਹਨਾਂ ਨੂੰ ਜਾਂਦਾ। ਇਹ ਹੈਰਾਨ ਕਰਨ ਵਾਲੀ ਗੱਲ ਹੈਗੀ ਔਰ ਸਪੈਸ਼ਲ ਗੱਲ ਇਹ ਰਹੀ ਕਿ ਇਸ ਪ੍ਰੀਖਿਆ ਦੇ ਵਿੱਚ ਉਸ ਵਕਤ 2024 'ਚ 720 ਅੰਕ ਦੀ ਇਹ ਪ੍ਰੀਖਿਆ ਹੁੰਦੀ ਹੈ, ਕਿਸੇ ਦੇ 718 ਨੰਬਰ ਆਏ ਨੇ, ਕਿਸੇ ਦੇ 719। ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਐੱਨ ਟੀ ਏ ਹੁੰਦਾ ਕੀ ਹੈ, ਐੱਨ ਟੀ ਏ ਕਿਵੇਂ ਲਿਆ ਜਾਂਦਾ, ਇਹ ਹੁਣ ਸੁਣੋ ਤੁਸੀਂ। ਜੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਐੱਨ ਟੀ ਏ ਦੇ ਪੇਪਰ ਦੇ ਬਾਰੇ, ਮੈਂ ਤੁਹਾਨੂੰ ਐੱਨ ਟੀ ਏ ਦੇ ਬਾਰੇ ਥੋੜ੍ਹਾ ਜਿਹਾ, ਮਾਫ ਕਰਨਾ, ਸੋਰੀ, ਨੀਟ ਦੇ ਬਾਰੇ ਥੋੜ੍ਹਾ ਜਿਹਾ ਸਮਝਾ ਦਿੰਦਾ ਕਿ ਨੀਟ ਹੁੰਦਾ ਕਿਵੇਂ। ਧਿਆਨ ਨਾਲ ਸੁਣਿਓ, ਤੁਹਾਡੇ ਆਪਣੇ ਆਪ ਹੋਸ਼ ਜਿਹੜੇ ਹੈਗੇ ਨੇ ਉਹ ਤੁਹਾਨੂੰ ਲੱਗੂਗਾ ਕਿ ਯਾਰ ਇਹ ਕਿਸ ਕਿਸਮ ਦੀ ਧਾਂਦਲੀ ਜਿਹੜੀ ਹੈ ਹੁਣ ਤੱਕ ਚੱਲ ਰਹੀ ਸੀਗੀ। ਸੋ ਇਹ ਪ੍ਰੀਖਿਆ ਜਿਹੜੀ ਹੁੰਦੀ ਹੈ ਇਹ ਆਫਲਾਈਨ ਮੋਡ 'ਚ ਹੁੰਦੀ ਹੈ, ਨੋਟ ਇਨ ਦੀ ਸੀ ਬੀ ਟੀ ਮੋਡ, ਜਿਹਨੂੰ ਸਰਕਾਰ ਹੁਣ ਕੰਪਿਊਟਰ ਬੇਸਡ ਟੈਸਟਿੰਗ ਕਰਵਾਉਣਾ ਚਾਹੁੰਦੀ ਹੈ। ਹੁਣ ਤੱਕ ਇੰਡੀਆ ਦੇ ਵਿੱਚ ਜਿੰਨੇ ਵੀ
नीट दे एग्जाम हुए ने जिन्ने भी कॉलेज चाहे 2017 तो पहला चाहे 2017 तो बाद 2026 तक वह पेन एंड पेपर मोड च हुए ने यानी तुसी अपना एग्जामीनेशन सेंटर च जाओ रजिस्ट्रेशन कराओ अपना तुहाडा नंबर आएगा उस नंबर दे उत्ते अपने एग्जामीनेशन सेंटर च जाओ उत्थे जाके अपना एग्जाम दो पेन ते पेपर तुहानू ओह दित्ता जाऊगा ओ एम आर शीट हुंदी है ओह दित्ता जाऊगा 3 घंटे का एग्जाम होगा 180 मिनट का और ये एग्जामीनेशन जिहड़ा है ਇਹਦੀ ਹੁਣ ਬੀਜੇਪੀ ਸਰਕਾਰ ਨੇ ਇਹਦੀਆਂ ਲੈਂਗੁਏਜਿਸ ਵੀ ਚੇਂਜ ਕਰਤੀਆਂ ਸੀ ਜਿਹਦੇ 'ਤੇ ਵੀ ਇਤਰਾਜ਼ ਹੋਏ ਸੀ ਉਹ ਇੱਕ ਅਲੱਗ ਬਹਿਸ ਦਾ ਵਿਸ਼ਾ ਕਿ ਇਹ ਪੰਜਾਬੀ 'ਚ ਵੀ ਹੋ ਜਾਂਦੇ ਨੇ ਹਿੰਦੀ 'ਚ ਵੀ 13 ਅਲੱਗ ਅਲੱਗ ਲੈਂਗੁਏਜਿਸ 'ਚ ਹੁੰਦੇ ਨੇ ਇੰਗਲਿਸ਼ ਤੋਂ ਇਲਾਵਾ ਸੋ ਮੈਡੀਕਲ ਦੀ ਪੜ੍ਹਾਈ ਇਹਨਾਂ ਭਾਸ਼ਾਵਾਂ ਦੇ ਵਿੱਚ ਪੜ੍ਹਨੀ ਬਹੁਤ ਮੁਸ਼ਕਿਲ ਹੈਗੀ ਉਹ ਨਹੀਂ ਪੋਸੀਬਲ ਹੈਗੀ ਤਾਂ ਨੀਟ ਦਾ ਐਗਜ਼ਾਮ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂ ਕਰਤਾ ਸੋ ਐਨੀਵੇਜ਼ ਉਹਦਾ ਸਰਕਾਰ ਦਾ ਤਰਕ ਇਹ ਸੀਗਾ ਕਿ ਪੇਂਡੂ ਵਿਦਿਆਰਥੀਆਂ ਤੱਕ ਰੀਚ ਪੋਸੀਬਲ ਪਹੁੰਚਾਉਣੀ ਹੈ ਉਹਦੇ 'ਚ ਨਹੀਂ ਆਪਾਂ ਪੈਂਦੇ ਸੋ NCERT ਦਾ ਜਿਹੜਾ ਪਲੱਸ 1 ਤੇ ਪਲੱਸ 2 ਦਾ ਸਿਲੇਬਸ ਹੈ ਉਹਦੇ 'ਚੋਂ ਹੀ ਕੁਐਸਚਨ ਹੁੰਦੇ ਨੇ ਮੈਡੀਕਲ ਦੇ 180 ਕੁਐਸਚਨ ਹੁੰਦੇ ਨੇ ਮਲਟੀਪਲ ਚੋਇਸ ਹੁੰਦੇ ਨੇ MCQ ਜਿਹਨਾਂ ਨੂੰ ਕਹਿੰਦੇ ਆ ਔਰ ਇਹ ਸਬਜੈਕਟ ਵਾਈਜ਼ ਡਿਸਟ੍ਰੀਬਿਊਸ਼ਨ ਇੱਦਾਂ ਹੈ ਕਿ 45 ਕੁਐਸਚਨ ਜਿਹੜੇ ਨੇ ਉਹ ਫਿਜ਼ਿਕਸ ਦੇ ਹੋਣਗੇ 45 ਕੈਮਿਸਟਰੀ ਦੇ ਹੋਣਗੇ ਅਤੇ 90 ਕੁਐਸਚਨ ਬਾਇਓਲੋਜੀ ਹੁੰਦੀ ਹੈ ਬੋਟਨੀ ਅਤੇ ਜ਼ੂਲੋਜੀ ਨੂੰ ਮਿਲਾ ਕੇ ਆਪਾਂ ਸਾਰਿਆਂ ਨੇ ਪੜ੍ਹਿਆ ਹੋਇਆ ਜੀਵ ਵਿਗਿਆਨ ਬਾਇਓਲੋਜੀ ਸੋ ਟੋਟਲ ਇਸ ਤਰੀਕੇ ਦੇ ਨਾਲ ਇਹ ਕੁਐਸਚਨਸ ਦਾ ਸੈਟਅਪ ਜਿਹੜਾ ਉਹ ਤਿਆਰ ਕੀਤਾ ਜਾਂਦਾ ਹਰ ਸਹੀ ਜਵਾਬ ਦੇ ਲਈ 4 ਅੰਕ ਮਿਲਦੇ ਨੇ 4 points ਹਰ ਗਲਤ ਜਵਾਬ ਦੇ ਲਈ ਨੀਟ ਐਗਜ਼ਾਮੀਨੇਸ਼ਨ 'ਚ -1 ਅੰਕ ਮਿਲਦਾ ਸੋ ਔਰ ਜੇ ਤੁਸੀਂ ਕੋਈ ਕੁਐਸਚਨ ਛੱਡਤਾ ਇਸ ਕਰਕੇ ਕਿ ਨੈਗੇਟਿਵ ਮਾਰਕਿੰਗ ਨਾ ਹੋ ਜਾਵੇ ਤਾਂ ਉਹਦਾ ਕੋਈ ਅੰਕ ਨਹੀਂ ਮਿਲਣਾ ਉਹਦਾ 0 ਹੋਊਗਾ ਸੋ ਬੈਟਰ ਹੈ ਨੀਟ ਦੀ ਐਗਜ਼ਾਮੀਨੇਸ਼ਨ ਦੇ ਵਾਸਤੇ ਇਹ ਕਿਹਾ ਜਾਂਦਾ ਜਿੰਨੇ ਵੀ ਕੋਚਿੰਗ ਇੰਸਟੀਚਿਊਟ ਕਿ ਜੇ ਤੁਹਾਨੂੰ ਜਵਾਬ ਨਹੀਂ ਪਤਾ ਤਾਂ ਰਹਿਣ ਦਿਓ ਛੱਡ ਦਿਓ ਸਿਰਫ ਉਹੀ ਕੌਨਫੀਡੈਂਟ ਬੱਚੇ ਹੀ ਉਹਨੂੰ ਅਟੈਂਪਟ ਕਰਨਗੇ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਮੈਂ ਠੀਕ ਕਰ ਰਿਹਾ ਹੁਣ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹੋ ਕਿਵੇਂ ਗਿਆ ਕਿ ਕੁਛ ਬੱਚਿਆਂ ਦੇ ਅੰਕ 718 ਜਾਂ 719 ਕਿਵੇਂ ਆ ਗਏ 2024 'ਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਜਦੋਂ ਮੋਦੀ ਸਰਕਾਰ ਦੁਬਾਰਾ ਚੁਣ ਕੇ ਆਈ ਸੀ ਅਤੇ ਉਦੋਂ ਵੀ ਕਿਸੇ ਨੇ ਜਵਾਬਦੇਹੀ ਨਹੀਂ ਲਈ ਉਹ ਧਿਆਨ ਨਾਲ ਸੁਣਿਓ ਹਰ ਸਹੀ ਜਵਾਬ ਦੇ 4 ਅੰਕ ਮਿਲਣੇ ਨੇ ਹਰ ਗਲਤ ਜਵਾਬ ਦੇ -1 ਅਤੇ ਛੱਡੇ ਹੋਏ ਦੇ 0 ਸੋ ਮੰਨ ਲਓ ਜਿਹਨੇ ਟੌਪ ਕੀਤਾ ਉਹਨੇ 720 ਅੰਕ ਨੇ ਟੋਟਲ ਉਹਨੇ ਸਾਰੇ 180 ਦੇ 180 ਸਹੀ ਹੱਲ ਕੀਤੇ ਹੋਣਗੇ ਸੋ ਉਹਨੂੰ 720 ਅੰਕ ਮਿਲੇ ਹੋਣਗੇ ਇਹ ਤਾਂ 100% ਰਿਜ਼ਲਟ ਹੋਇਆ 718 ਦਾ ਕੀ ਮਤਲਬ ਹੋਇਆ ਮੰਨ ਲਓ ਮੇਰਾ ਇੱਕ ਕੁਐਸਚਨ ਗਲਤ ਹੋ ਗਿਆ ਤਾਂ ਇਹਦਾ ਮਤਲਬ ਆਲਰੇਡੀ ਉਹਦੇ 4 ਨੰਬਰ ਤਾਂ ਹੋ ਗਏ 716 ਰਹਿ ਗਏ ਪਲੱਸ ਉਹਦਾ ਗਲਤ ਦਾ -1 ਕੱਟਣਾ ਚਾਹੀਦਾ ਯਾਨੀ 715 ਰਹਿਣੇ ਚਾਹੀਦੇ ਨੇ ਨੰਬਰ 718 ਦੇ 719 ਨੰਬਰ ਕਿਵੇਂ ਆ ਸਕਦੇ ਨੇ ਨੀਟ 'ਚ ਦੈਟ ਹੈਪਨਡ ਇਨ 2024 ਇਨ ਨੀਟ ਐਗਜ਼ਾਮਸ ਇਹਦੀ ਰਿਜ਼ਲਟਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਸਾਰੀ ਗੱਲ ਹੋਣ ਲੱਗ ਪਈ ਸੀ ਹੁਣ ਆਲ ਇੰਡੀਆ ਰੈਂਕਿੰਗ ਜਿਹੜੀ ਹੈਗੀ ਹੈ ਉਹਦੇ ਅਕੋਰਡਿੰਗ ਕੌਂਸਲਿੰਗ ਹੁੰਦੀ ਹੈ MCC ਜਿਹਨੂੰ ਮੈਡੀਕਲ ਕੌਂਸਲਿੰਗ ਕਮੇਟੀ ਕਹਿੰਦੇ ਨੇ ਉਹ ਕਮੇਟੀ ਕਿਹੜੀ ਕੀ ਕਹਿੰਦੀ ਹੈ ਕਿ 15% ਤੁਸੀਂ ਦੇਸ਼ ਦੇ ਸਰਕਾਰੀ ਕਾਲਜਾਂ 'ਚ ਦਾਖਲਾ ਲੈਣਾ 85% ਸਟੇਟ ਦਾ ਕੋਟਾ ਹੁੰਦਾ ਜਿਵੇਂ ਪੰਜਾਬ ਦੇ ਵਿੱਚ BFUHS ਹੈ ਉਹ ਹੈ ਆਪਣੇ 85% ਬੱਚੇ ਜਿਹੜੇ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਸਕਦੇ ਨੇ ਤੁਹਾਡਾ ਕਿੰਨਾ ਰੈਂਕ ਹੈ ਆਲ ਇੰਡੀਆ ਰੈਂਕ ਹੈ ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਂ MBBS 'ਚ ਜਾਣਾ ਮੈਂ BDS 'ਚ ਜਾਣਾ ਉਹ ਤੁਹਾਡੀ ਮਰਜ਼ੀ ਹੁੰਦੀ ਹੈ ਫਿਰ ਉਹ ਤੋਂ ਬਾਅਦ ਸੀਟ ਅਲੋਟਮੈਂਟ ਹੁੰਦੀ ਹੈ ਨੀਟ ਦੇ ਰੈਂਕ ਦੇ ਅਕੋਰਡਿੰਗ ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਮਿਲੂਗੀ ਨਹੀਂ ਮਿਲੇਗੀ ਇਹ ਸੀਟ ਅਲੋਟਮੈਂਟ ਤੈਅ ਕਰਦੀ ਹੈ ਇਹ ਤਾਂ ਸਾਰਾ ਤਰੀਕਾ ਹੋ ਗਿਆ ਹੁਣ ਇਹ ਜਿਹੜੀ ਕਹਾਣੀ ਸਾਹਮਣੇ ਆਈ ਹੈ 2024 ਦੇ ਵਿੱਚ ਲੀਕ ਉਦੋਂ ਵੀ ਹੋਇਆ ਸੀ ਨੀਟ ਦਾ ਪੇਪਰ ਉਦੋਂ ਵੀ ਬਿਹਾਰ ਦੇ ਵਿੱਚ FIR ਦਰਜ ਹੋਈਆਂ ਸੀ 13 ਲੋਕ ਗ੍ਰਿਫਤਾਰ ਹੋਏ ਸੀ ਬਟ ਦੈਟਸ ਇਟ ਉਸ ਤੋਂ ਅੱਗੇ ਕੁਛ ਵੀ ਨਹੀਂ ਜਿਹੜੇ ਮੰਨ ਲਓ ਮੈਂ ਤਿਆਰੀ ਕਰ ਰਿਹਾ ਮੈਂ ਇਸ ਐਗਜ਼ਾਮ ਦੀ ਰੱਜ ਕੇ ਤਿਆਰੀ ਕੀਤੀ ਹੈ ਔਰ ਬਿਲਕੁਲ ਜੈਨੂਅਨਲੀ ਮੈਂ ਐਗਜ਼ਾਮ ਦਿੱਤਾ ਅਤੇ ਮੇਰੇ 700 ਨੰਬਰ ਆਏ ਨੇ ਜਾਂ 690 ਨੰਬਰ ਆਏ ਨੇ ਅਤੇ ਮੇਰੇ ਬਰਾਬਰ ਕੋਈ ਬੱਚਾ ਧਾਂਦਲੀ ਦੇ ਨਾਲ 718 ਨੰਬਰ ਲੈ ਜਾਂਦਾ ਵਿਚ ਇਜ਼ ਨੋਟ ਈਵਨ ਪੋਸੀਬਲ ਉਹ ਮੇਰੇ ਤੋਂ ਪਹਿਲਾਂ ਜਾ ਕੇ ਕਾਲਜ ਚੁਣ ਲੂਗਾ ਅਤੇ ਮੇਰੀ ਜਿਹੜੀ ਸੀਟ ਹੋਊਗੀ ਉਹ ਖਾ ਗਿਆ ਇੱਕ ਅਨਡਿਜ਼ਰਵਿੰਗ ਬੱਚਾ ਖਾ ਗਿਆ ਔਰ ਇਹਨਾਂ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਕੀ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ ਕੀ ਇਸ ਪੂਰਾ ਦਾ ਪੂਰਾ ਸਿਸਟਮ ਨਹੀਂ ਹੈਗਾ ਇਹਦੇ ਬਾਰੇ ਹੰਗਾਮੇ ਪਹਿਲਾਂ ਵੀ ਹੁੰਦੇ ਰਹੇ ਨੇ ਪਰ ਸੁਣੇ ਕੌਣ ਜਵਾਬਦੇਹੀ ਕਿਹਦੀ ਹੈਗੀ ਹੈ ਇਹ ਜਿਹੜਾ ਵੱਡਾ ਸਵਾਲ ਪੈਦਾ ਹੁੰਦਾ ਅਤੇ ਹੁਣ ਪੰਜਾਬ ਦੀ ਜਵਾਬਦੇਹੀ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ ਇਸ ਵਾਰ ਜਿਹੜੀ ਉਹ ਰੱਦ ਹੋਈ ਪ੍ਰੀਖਿਆ ਸੀ ਉਹਦਾ ਜਦੋਂ ਦੁਬਾਰਾ ਰਿਜ਼ਲਟ ਆਇਆ
ਤਾਂ ਜਿਹੜਾ ਟੌਪ ਸਕੋਰ ਸੀਗਾ ਉਹ 99.99% ਸੀ, ਯਾਨੀ ਉਹ ਬੱਚੇ ਨੇ ਇੱਕ ਸਵਾਲ ਆਪਣਾ ਗਲਤ ਕੀਤਾ ਸੀ। ਸੋ ਉਹਦੇ 5 ਨੰਬਰ ਕੱਟ ਗਏ। 720 ਚੋਂ 715 ਵਾਲਾ ਜਿਹੜਾ ਸੀ ਟੌਪਰ ਸੀ, ਵੇਅਰ ਇਜ਼ ਦੈਟ ਟੌਪਰ ਫਰੋਮ, ਪੰਜਾਬ ਤੋਂ, ਆਰਿਅਨ ਗੁਪਤਾ। ਵੇਅਰ ਇਜ਼ ਦੀ ਸੈਕਿੰਡ ਟੌਪਰ, ਇੱਕ ਹੋਰ ਬੱਚੇ ਦੇ 715 ਆਏ ਸੀ, ਪ੍ਰੰਸ਼ੂਲ ਬਾਂਸਲ, ਹਰਿਆਣਾ। ਉਹ ਦੋ ਸਟੇਟਾਂ, ਪੰਜਾਬ ਅਤੇ ਹਰਿਆਣਾ, ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਸਿਖਰ 'ਤੇ ਸੀ। ਅਤੇ ਹੁਣ ਡਾਕਟਰ ਬਣਾਉਣ ਦੇ ਵਿੱਚ ਉਹ ਪਿੱਛੇ ਕਿਵੇਂ ਰਹਿ ਜਾਣ? ਇਹ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਡਾਕਟਰਾਂ ਦੀ ਲੋੜ ਨਹੀਂ ਹੈਗੀ? ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਡਾਕਟਰ ਦੀ ਲੋੜ ਨਹੀਂ ਹੈਗੀ ਔਰ ਪੜ੍ਹੇ ਲਿਖੇ ਡਾਕਟਰ ਦੀ ਲੋੜ ਨਹੀਂ ਹੈਗੀ? ਸਵਾਲ ਸਿਰਫ ਨੀਟ ਦੀ ਗੜਬੜੀ ਦੇ ਉੱਤੇ ਨਹੀਂ ਹੈ, ਸਵਾਲ ਸਿਰਫ ਉਹ ਬੱਚਿਆਂ ਦੀਆਂ ਸੁਸਾਈਡਸ ਦੇ ਉੱਤੇ ਨਹੀਂ ਹੈ, ਸਵਾਲ ਇਸ ਪੂਰੇ ਐਗਜ਼ਾਮੀਨੇਸ਼ਨ ਪੈਟਰਨ ਦੇ ਉੱਤੇ ਹੈ। ਐਸ ਅਨੀਤਾ ਦੀ ਜਿਹੜੀ ਐਪਲੀਕੇਸ਼ਨ, ਉਸ 17 ਸਾਲ ਦੀ ਛੋਟੀ ਬੱਚੀ ਦੀ ਐਪਲੀਕੇਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਉਹ ਪਾ ਕੇ ਗਈ ਸੀ, ਉਹਦੇ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਹੁਣ ਇਹਦੇ ਲਈ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਉਣਾ ਚਾਹੁੰਦੀ ਹੈ। ਔਰ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਕੀ ਸਫਲ ਰਹੂਗਾ? ਪਹਿਲੀ ਗੱਲ ਤਾਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਤੱਕ ਸਹੀ ਗੈਜਟਸ ਨਹੀਂ ਪਹੁੰਚ ਪਾਉਂਦੇ, ਪਿੰਡਾਂ ਦੇ ਵਿੱਚ ਉਹ ਬੱਚਿਆਂ ਤੱਕ ਜਿਹੜੇ ਪੂਰਾ ਜਿਹੜਾ ਸਿਸਟਮ ਹੀ ਉਪਲਬਧ ਨਹੀਂ ਹੈ, ਜਿਹੜੇ ਉਸ ਐਗਜ਼ਾਮੀਨੇਸ਼ਨ ਪੈਟਰਨ 'ਚ ਆਪਣੇ ਆਪ ਨੂੰ ਫਿੱਟੀ ਮਹਿਸੂਸ ਨਹੀਂ ਕਰਦੇ, ਓ ਐੱਮ ਆਰ ਸ਼ੀਟ ਦੇ ਲਈ ਉਹਨਾਂ ਨੇ ਪ੍ਰੈਪਰੇਸ਼ਨ ਕੀਤੀ ਹੈ, ਔਰ ਉਹਨਾਂ ਨੂੰ ਜੇ ਹੁਣ ਤੁਸੀਂ ਅਚਾਨਕ ਇਹ ਕਹਿ ਦੋਗੇ ਕਿ ਤੁਸੀਂ ਕੰਪਿਊਟਰ ਤੋਂ ਇਹ ਟੈਸਟ ਦੇਣਾ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ, ਜਿਹੜੇ ਪੈੱਨ ਐਂਡ ਪੇਪਰ ਮੋਡ ਦੇ ਵਿੱਚ ਯਾਨੀ ਆਫਲਾਈਨ ਮੋਡ ਦੇ ਵਿੱਚ ਐਗਜ਼ਾਮ ਹੁੰਦੇ ਨੇ, ਉਹ 'ਚ ਜੇ ਕਿਤੇ ਧਾਂਦਲੀ ਹੁੰਦੀ ਹੈ, ਜਿਵੇਂ ਇਸ ਵਾਰ ਹੋਈ ਹੈ, ਉਹ ਫੜਨੀ ਬੜੀ ਆਸਾਨ ਹੈਗੀ ਹੈ। ਕੰਪਿਊਟਰ ਦੇ ਉੱਤੇ ਜਿਹੜੀਆਂ ਧਾਂਦਲੀਆਂ ਹੋਣਗੀਆਂ ਉਹਨੂੰ ਕੌਣ ਫੜੂਗਾ, ਕਿਵੇਂ ਫੜਿਆ ਜਾਊਗਾ? ਅਤੇ ਫਿਰ ਇਹ ਜਿਹੜਾ ਕੋਚਿੰਗ ਇੰਸਟੀਟਿਊਸ਼ਨ ਦਾ ਧੰਦਾ ਹੈਗਾ, ਇਹ ਤਾਂ ਹੋਰ ਜ਼ਿਆਦਾ ਪ੍ਰਫੁੱਲਤ ਹੋਊਗਾ। ਕੋਈ ਕੋਚਿੰਗ ਇੰਸਟੀਟਿਊਸ਼ਨ MBBS ਦੇ ਵਾਸਤੇ ਨੀਟ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਤੁਹਾਡੇ ਤੋਂ 50,000 ਰੁਪਈਆ ਲੈਂਦਾ ਹੈ, 1,00,000 ਰੁਪਈਆ ਲੈਂਦਾ ਹੈ ਕਿ ਆਓ ਤੁਹਾਨੂੰ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਵਾਵਾਂਗੇ, ਅਤੇ ਸਰਕਾਰ ਨੇ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਤਾ, ਅਤੇ ਇੰਸਟੀਚਿਊਟ ਕਹਿੰਦਾ ਹੈ ਕਿ 2,00,000 ਉੱਪਰ ਹੋਰ ਦੇਵੋ, ਤੁਹਾਡਾ ਟੈਸਟ ਵੀ ਕਲੀਅਰ ਕਰਵਾ ਦਾਂਗੇ। ਸਰਕਾਰ ਫੜ ਲੂਗੀ? ਨਹੀਂ ਫੜੂਗੀ। ਵਜ੍ਹਾ, ਕਿਉਂਕਿ ਉਹ ਜਿਹੜਾ 2,00,000 ਉੱਪਰ ਲਿਆ ਗਿਆ ਉਹ ਕਿਹਨੂੰ ਕਿਹਨੂੰ ਜਾਣਾ ਹੈ ਸਾਰੇ ਜਾਣਦੇ ਹਾਂ ਅਸੀਂ। ਆਫਲਾਈਨ ਸਿਸਟਮ ਦੇ ਵਿੱਚ ਇੰਨੀਆਂ ਗੜਬੜੀਆਂ ਪੋਸੀਬਲ ਨਹੀਂ ਹੈਗੀਆਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਜਿਹੜਾ ਦਾਅਵਾ ਕਰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਇਕਾਈ ਹੈ, ਇਲੈਕਸ਼ਨਸ ਕਰਵਾ ਰਹੇ ਨੇ ਐਡੇ ਵੱਡੇ ਪੱਧਰ ਦੇ ਉੱਤੇ, ਐਗਜ਼ਾਮੀਨੇਸ਼ਨਸ ਨਹੀਂ ਕਰਵਾ ਪਾ ਰਹੇ। ਚਾਈਨਾ ਇੰਡੀਆ ਦੇ ਬਰਾਬਰ ਹੀ ਆਬਾਦੀ ਵਾਲਾ ਮੁਲਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈਗਾ, ਕੁਛ ਕੁ ਕਰੋੜ ਦਾ ਹੋਏਗਾ, 140 ਕਰੋੜ ਦੋਹਾਂ ਦੇਸ਼ਾਂ ਦੀ ਆਬਾਦੀ ਹੈ, ਇੰਡੀਆ ਦੀ ਥੋੜ੍ਹੀ ਵੱਧ ਹੈਗੀ ਹੈ। ਚਾਈਨਾ ਦੇ ਵਿੱਚ ਸਭ ਤੋਂ ਟੌਪ ਦੀ ਐਗਜ਼ਾਮੀਨੇਸ਼ਨ, ਸਭ ਤੋਂ ਹਾਰਡ ਐਗਜ਼ਾਮੀਨੇਸ਼ਨ ਉੱਥੇ ਦੀ ਗਾਓਕਾਓ ਹੁੰਦੀ ਹੈ। ਗਾਓਕਾਓ ਦੇ ਜਿਹੜਾ ਤਰੀਕੇ ਹੈਗੇ ਨੇ ਉਹਦੇ ਲਈ ਚਾਈਨਾ ਨੇ ਪਿਛਲੇ ਕੁਛ ਸਮੇਂ ਦੇ ਵਿੱਚ, ਔਰ ਇਹ ਆਫਲਾਈਨ ਹੁੰਦੀ ਹੈ, ਚਾਈਨਾ ਕਦੇ ਵੀ ਉਹਨਾਂ ਨੂੰ ਆਨਲਾਈਨ ਨਹੀਂ ਕਰਵਾਏਗਾ। ਔਰ ਉਹਦੇ ਵਿੱਚ ਚਾਈਨਾ ਨੇ ਹਾਈ ਸਕੂਲ ਦੇ ਬੱਚੇ ਹੁੰਦੇ ਨੇ, ਸਾਰੇ ਸੈਕੰਡਰੀ ਸਕੂਲ ਦੇ ਬੱਚੇ ਹੁੰਦੇ ਨੇ ਜਿਹੜੇ ਐਗਜ਼ਾਮ ਦੇਣ ਜਾਂਦੇ ਨੇ। ਚੀਟਿੰਗ ਨੂੰ ਰੋਕਣ ਦੇ ਲਈ ਚਾਈਨਾ ਨੇ ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸ ਲਗਾਤੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ, ਕਿ ਇਹ ਜਿਹੜੇ ਡਿਵਾਈਸ ਹੈਗੇ ਨੇ ਤੁਹਾਡੀ ਸਮਾਰਟ ਵਾਚ, ਜੇ ਤੁਸੀਂ ਫੋਨ ਅੰਦਰ, ਵੈਸੇ ਤਾਂ ਅਲਾਊਡ ਹੀ ਨਹੀਂ ਹੈਗੇ, ਜੇ ਤੁਸੀਂ ਸਮਾਰਟ ਚਸ਼ਮੇ ਵੀ ਇਸਤੇਮਾਲ ਕਰ ਰਹੇ ਹੋ, ਤਾਂ ਡਿਵਾਈਸ ਫੜ ਲਏਗਾ, ਟੂੰ ਟੂੰ ਟੂੰ ਕਰੇਗਾ ਅਤੇ ਤੁਹਾਨੂੰ ਉੱਥੋਂ ਹੀ ਬਾਹਰ ਕਰ ਦੇਗਾ। ਡਜ਼ਨਟ ਮੈਟਰ, ਤੁਸੀਂ ਉਦੋਂ ਇਹ ਨਹੀਂ ਕਹਿ ਸਕਦੇ ਕਿ ਮੈਂ ਲਾ ਦਿੰਦਾ, ਐਗਜ਼ਾਮੀਨੇਸ਼ਨ 'ਚੋਂ ਹੀ ਬੈਨ ਹੋ ਗਏ ਹੋ ਤੁਸੀਂ। ਜਿਹੜਾ ਚੀਟਿੰਗ ਕੋਡ ਹੈਗਾ ਉਹ ਬੱਚਿਆਂ ਨੂੰ ਤਾ ਉਮਰ ਬੈਨ ਕਰ ਦਿੰਦਾ ਹੈਗਾ ਕਿ ਹੁਣ ਤੁਸੀਂ ਗਾਓਕਾਓ ਦੇ ਲਈ ਜਾ ਨਹੀਂ ਸਕਦੇ। ਇਸ ਸਾਲ ਮਈ ਮਹੀਨੇ ਦੇ ਵਿੱਚ ਇੰਡੀਆ ਨੇ ਨੀਟ ਕਰਵਾਏ ਸੀ, ਕੈਂਸਲ ਕੀਤੇ, ਦੁਬਾਰਾ ਕਰਵਾਏ। ਚਾਈਨਾ ਨੇ ਜੂਨ ਮਹੀਨੇ ਦੇ ਵਿੱਚ ਗਾਓਕਾਓ ਕਰਵਾਇਆ ਸੀ, 7,900 ਪ੍ਰੀਖਿਆ ਕੇਂਦਰ ਸੀ ਔਰ 4,00,000 ਤੋਂ ਜ਼ਿਆਦਾ ਜਿਹੜੇ ਅਲੱਗ ਅਲੱਗ ਕਮਰੇ ਬਣੇ ਹੋਏ ਸੀਗੇ ਪੂਰੇ ਚਾਈਨਾ ਦੇ ਵਿੱਚ। ਹਰ ਇੱਕ ਕਮਰੇ ਦੇ ਬਾਹਰ ਇਸ ਕਿਸਮ ਦਾ ਐਂਟੀ ਚੀਟਿੰਗ ਸਿਸਟਮ ਜਿਹੜਾ ਤੈਨਾਤ ਰੱਖਿਆ ਗਿਆ ਸੀਗਾ ਔਰ 1 ਕਰੋੜ ਤੋਂ ਜ਼ਿਆਦਾ ਬੱਚਿਆਂ ਨੇ ਉੱਥੇ, 1 ਕਰੋੜ ਤੋਂ ਜ਼ਿਆਦਾ ਹਰ ਸਾਲ ਹੀ ਦਿੰਦੇ ਨੇ, ਐਤਕੀ 1,30,00,000 ਬੱਚਿਆਂ ਨੇ ਉੱਥੇ ਐਗਜ਼ਾਮ ਦਿੱਤਾ ਹੈਗਾ। ਇੰਡੀਆ ਦੇ 24,00,000 ਬੱਚੇ ਆਫਲਾਈਨ ਮੋਡ 'ਚ ਐਗਜ਼ਾਮ ਦੇ ਕੇ ਆਏ ਨੇ, 20,00,000 ਦੇ ਕੇ ਆਏ ਨੇ। ਚਾਈਨਾ 'ਚ 1.25 ਕਰੋੜ ਤੋਂ ਜ਼ਿਆਦਾ ਹਰ ਸਾਲ ਦਿੰਦੇ ਨੇ ਔਰ ਹਰ ਸਾਲ ਬਕਾਇਦਾ ਗਾਓਕਾਵ ਜਿਹੜਾ ਹੈਗਾ ਬਗੈਰ ਚੀਟਿੰਗ ਤੋਂ ਹੁੰਦਾ। ਕਰੋਗੇ ਮੁਕਾਬਲਾ? ਦਿਓਗੇ ਜਵਾਬ ਉਹਨਾਂ ਬੱਚਿਆਂ ਦਾ ਜਿਹੜੇ ਸੁਸਾਈਡ ਕਰ ਗਏ ਨੇ, ਜਿਹੜੇ ਸਾਰਾ ਸਾਰਾ ਸਾਲ ਪ੍ਰੈਪਰੇਸ਼ਨ ਕਰਦੇ ਸੀ?
ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਦੀ ਅਹਿਮੀਅਤ ਘੱਟ ਨਹੀਂ ਹੈਗੀ, ਬਸ ਇਹ ਸਮਝਣਾ ਜ਼ਰੂਰੀ ਹੈ ਕਿ ਉਹਦੇ ਪਿੱਛੇ ਦੀ ਰੈਲੇਵੈਂਸ ਕੀ ਸੀ। ਸ਼ੋਅ ਇਸ ਕਰਕੇ ਕੀਤਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਇੱਕ ਇਟਸ ਜਸਟ ਐਨ ਅਨਦਰ ਐਗਜ਼ਾਮ। ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਇਸ ਦੀ ਪ੍ਰੈਪਰੇਸ਼ਨ ਕਰ ਰਿਹਾ ਹੁੰਦਾ ਅਤੇ ਉਹਦੀਆਂ ਅੱਖਾਂ ਦੇ ਥੱਲੇ ਆਏ ਕਾਲੇ ਟੋਏ ਜਿਹੜੇ ਤੁਸੀਂ ਦੇਖੇ ਹੋਏ ਹੁੰਦੇ ਜਾਂ ਉਸ ਜਿਸ ਡਿਪਰੈਸ਼ਨ ਦੇ ਵਿੱਚੋਂ ਹੁਣ ਗੁਜ਼ਰ ਰਿਹਾ ਉਹ ਦੇਖਿਆ ਹੋਇਆ ਹੁੰਦਾ ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਰਦੇ। ਪਰ ਮੈਨੂੰ ਇਹ ਲੱਗ ਰਿਹਾ ਸੀ ਪਿਛਲੇ ਹਫ਼ਤੇ ਮੈਂ ਨਹੀਂ ਸੀ ਕੀਤਾ ਇਹ ਐਪੀਸੋਡ ਕਿਉਂਕਿ ਦੋ ਇਸ਼ੂ ਸੀਗੇ, ਇੱਕ ਆਸਟ੍ਰੇਲੀਆ ਵਾਲਾ ਇੱਕ ਇੰਡੀਆ ਵਾਲਾ। ਮੈਂ ਸੋਚਿਆ ਕਿ ਚਲੋ ਛੱਡ ਦਿੰਦਾ। ਬਟ ਹਾਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਗਲਤ ਫਹਿਮੀਆਂ ਇਸ ਐਗਜ਼ਾਮੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਧਰਨਾ ਸਕਸੈਸਫੁਲ ਸੀ ਨਹੀਂ ਸੀ ਡਜ਼ਨਟ ਮੈਟਰ, ਆਮ ਆਦਮੀ ਪਾਰਟੀ ਕਰਵਾ ਰਹੀ ਸੀ, ਕਾਂਗਰਸ ਕਰਵਾ ਰਹੀ ਸੀ, ਸਿਆਸਤ ਸੀ ਉਹਦੇ ਵਿੱਚ, ਇਟ ਡਜ਼ਨਟ ਮੈਟਰ ਐਟ ਆਲ। ਆਈ ਡੋਂਟ ਈਵਨ ਕੇਅਰ, ਨੋਬਡੀ ਸ਼ੁੱਡ ਕੇਅਰ। ਉਹ ਸਿਆਸਤ ਦੇ ਇੱਕ ਤਰੀਕੇ ਹੈਗੇ ਨੇ, ਉਹ ਆਪਣੀਆਂ ਕੌਨਸਪੀਰੇਸੀਜ਼ ਹੈਗੀਆਂ ਨੇ, ਸਰਕਾਰ ਗਲਤ ਹੈ, ਵਿਰੋਧੀ ਧਿਰ ਗਲਤ ਹੈ, ਉਹ 'ਚ ਕਿਹਦੇ ਨਾਅਰੇ ਲੱਗੇ, ਹਿੰਦੂ ਦੇ ਧਰਮ ਦੇ ਨਾਅਰੇ ਲੱਗੇ, ਇਸਲਾਮਿਕ ਧਰਮ ਦੇ। ਇਟ ਡਜ਼ਨਟ ਮੈਟਰ ਐਟ ਆਲ, ਟਰੱਸਟ ਮੀ। ਦ ਥਿੰਗ ਵਿਚ ਮੈਟਰਸ ਦੀ ਮੋਸਟ ਇਜ਼ ਦ ਫਿਊਚਰ ਆਫ ਦਿਸ ਜਨਰੇਸ਼ਨ। ਇਸ ਪੀੜ੍ਹੀ ਦਾ ਭਵਿੱਖ ਕੀ ਹੋਊਗਾ, ਕੀ ਉਹਨਾਂ ਦਾ ਇੰਡੀਆ ਦੇ ਐਗਜ਼ਾਮੀਨੇਸ਼ਨ ਸਿਸਟਮਸ ਦੇ ਵਿੱਚ ਭਰੋਸਾ ਬਣੂਗਾ, ਕੀ ਉਹ ਉੱਦਾਂ ਹੀ ਤਿਆਰੀ ਕਰ ਸਕਣਗੇ, ਕੀ ਅਸੀਂ ਐਸੇ ਡਾਕਟਰ ਤੋਂ ਤੁਸੀਂ ਆਪਣਾ ਇਲਾਜ ਕਰਵਾਉਣਾ ਪਸੰਦ ਕਰੋਗੇ ਜੇ ਭਵਿੱਖ ਦੇ ਵਿੱਚ ਤੁਸੀਂ ਆਪਰੇਸ਼ਨ ਥੀਏਟਰ ਦੇ ਵਿੱਚ ਬੈਠੇ ਹੋਏ, ਜਿਹੜਾ ਉਹ 718 ਨੰਬਰ ਲੈ ਕੇ ਆਇਆ ਹੋਇਆ, ਐਸੇ ਡਾਕਟਰ ਤੋਂ ਆਪਰੇਸ਼ਨ ਸੱਚੀ ਸੱਚੀ ਦੱਸਿਓ, ਜਾਂ ਆਪਣੇ ਪੇਰੈਂਟਸ ਦਾ ਆਪਰੇਸ਼ਨ ਕਰਵਾ ਲਉਂਗੇ ਤੁਸੀਂ। ਇਹ ਜਿਹੜੀ ਧਾਂਦਲੀ ਹੈਗੀ ਹੈ, ਅਸਲ ਦੇ ਵਿੱਚ ਇਹ ਧਾਂਦਲੀ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈਗੀ, ਔਰ ਉੱਠੀ ਵੀ ਹੈ ਥੋੜ੍ਹੀ ਕਾਫੀ ਹੱਦ ਤੱਕ। ਪਰ ਮੈਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕ ਕਿਹੜੇ ਜਿਹੜੇ ਕਹਿ ਰਹੇ ਨੇ ਕਿ ਇਹ ਧਰਨਾ ਸਫਲ ਹੋ ਗਿਆ, ਆਈ ਡੋਂਟ ਥਿੰਕ ਸੋ। ਇਹ ਸਫਲ ਹੋਇਆ, ਸਫਲ ਨਹੀਂ ਹੋਇਆ, ਦੂਰ ਦੂਰ ਤੱਕ ਸਫਲ ਨਹੀਂ ਹੋਇਆ। ਧਰਮਿੰਦਰ ਪ੍ਰਧਾਨ ਨੂੰ ਹਟਾ ਕੇ ਅਕਾਊਂਟੇਬਿਲਟੀ ਸਰਕਾਰ ਦੀ ਤੈਅ ਨਹੀਂ ਹੋਈ। ਹਾਲੇ ਵੀ ਸਰਕਾਰ ਦੇ ਕੋਲ ਜਿਹੜੀ ਪਲੈਨਿੰਗ ਹੈਗੀ ਹੈ, ਇੱਕ ਹਾਈ ਪਾਵਰ ਟਾਸਕ ਫੋਰਸ ਬਣਾਤੀ ਹੈ, CBT 'ਚ ਲੈ ਜਾਂਗੇ, ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਹੋਵੇਗਾ, ਇਹਦੇ 'ਚ ਅਲੱਗ ਅਲੱਗ ਬੰਦੇ ਓਬਜ਼ਰਵ ਕਰਨਗੇ, ਸੁਪਰਵੀਜ਼ਨ ਕਰਨਗੇ, ਬਲਾ ਬਲਾ ਬਲਾ ਬਲਾ ਬਲਾ, ਨਥਿੰਗ। 2023 ਤੋਂ ਸਬਕ ਲਿਆ ਨਹੀਂ, 24 ਤੋਂ ਲਿਆ ਨਹੀਂ, 26 ਤੋਂ ਲਿਆ ਨਹੀਂ, ਅੱਗੇ ਲੈ ਲਉਂਗੇ ਸਬਕ? ਆਈ ਡੋਂਟ ਥਿੰਕ ਸੋ, ਮੈਂ ਤਾਂ ਨਹੀਂ ਗਰੰਟੀ ਚੱਕਦਾ। ਖੈਰ, ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ
2: ਓਏ, ਅਸੀਂ ਲਾਹੌਰੀਏ ਹੁੰਦੇ ਆ, ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ, ਚਲਾਕ ਬੰਦੇ ਦੀ ਅਸੀਂ ਅੱਖ ਪੜ ਲੈਂਦੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: सतबीर औजला, गीत MP3।
3: सारा शहर हमें लॉइन के नाम से जानता है, मोना डार्लिंग।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. You are listening. Hanji Hanji, Hanji Hanji, Hanji Hanji, Radio Hanji. Radio Hanji, 1674 AM, 24/7 Indian Radio, Sydney ka apna Indian Radio Station. Radio Hanji. Stay tuned.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਮੇਰੇ ਸ਼ਹਿਰ ਦੀ ਸਭ ਤੋਂ ਚੰਗੀ ਖੁਸ਼ਬੂ ਤੇਰੇ ਕੋਲੋਂ ਸੰਗ ਗਈ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji.

0: ਪੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ
1: ਸਿਮਰੋ ਜਸ ਪਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏ ਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਹਤਾ ਜੀ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰਪ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝਾ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ

0: ਅਰਦਾਸ ਕੀਓਟ ਹਰ ਕਹਿ ਨਾਮ ਉਧਰੇ ਜਨ ਕੋਟ
1: ਹਰ ਜਸ ਕਰ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕਹਿ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ
1: ਮਨ ਤਨ ਅੰਗ ਰਤੇ ਰੰਗ ਏ ਕਹਿ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕਹਿ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕਹਿ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾ ਤੇ ਸੁਨ ਸਮਾਦ ਨਾਮ ਰਸਮਾ ਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਾਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਉਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ
1: ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਰ ਜੀਵ ਹੈ ਮਹਾ ਉਦਾਸ ਤਪੀਸਰ ਥੀ ਵੈ
1: ਅਗਨ ਮਾਏ ਹੋਂ ਪ੍ਰਾਣ ਕਨਕ ਅਸ ਹੈ ਵੋਡਾਨ
0: ਲਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ
1: ਨਿਮਕ ਨਿਮਕ ਕਰ ਸੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸਨ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਜੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਣਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰਨੇ ਤ੍ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੇ ਗਵਾਰ
0: ਜਾਕੀ ਸੇਵਾ ਨਮ ਨਿਦ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੇ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਘਰ ਤੀ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ जात बुझै डोरा निस्किए तो समझे भोरा।
0: कहां विष्णु पद गावे गुंग जतन करे तो पीसुर भंग।
1: कहां पिंगल पर्वत पर भवन नहीं होत उहा उस गवन।
0: करतार करुणा में दीन बेनती करे नानक तुमरी कृपा तरे।
1: संग सहाय सो आवे न चीत जो बराई ता सो प्रीत।
0: बलुआ के ग्रह भीतर वसै आनंद केर माया रंग रसै।
1: दृढ़ कर माने मने प्रतीत काल न आवे मुड़ै चीत।
0: बैर विरोध काम क्रोध मोह झूठ विकार महालोभ त्रोह।
1: यह जुगत बिहाने कई जन्म नानक राख लिहो आपन कर कर्म।
0: ठूठा कर तुम पहर दास जियो पिंड सब तेरी रास।
1: तुमात पिता हम बारक तेरे तुमरी कृपा मैं सुगनेरे।
0: कोई न जाने तुमरा अंत ऊंचे ते ऊंचा भगवंत।
1: सगल समदरी तुमरे सूत्रधारी तुम ते होए स्वाज्ञाकारी।
0: तुमरी गत में तुम ही जानी नानक दास दा कुर्बानी।
1: सुख मनी सुख अमृत पव नाम भगजना कै मन विश्राम। अठ चार श्लोक
0: दीन हार प्रव छोड़ कह लागे आन सुआए। नानक कहू नसी जई बिना वै पत जाए। सत नाम श्री वाहे गुरु अष्टपदी।
1: दस वस्तु ले पाछे पावे एक वस्त कारण भी खोट गवावे।
0: एक पीना दे दस पीहर ले तो मूड़ा कहो कहां करे।
1: जिस ठाकर सो नाही चारा ताको कीजे सद नमस्कारा।
0: जाके मन लागा प्रा मीठा सर्व सुख ताहू मन बूठा।
1: जिस जन अपना हुक्म मनाया सर्व थोक नानक तिन पाया।
0: अगणत साहो अपनी दे रास खात पीत बरते आनंद उलास।
1: अपनी अमान कछ बहुर साले अज्ञानी मन रोस करे।
0: अपनी प्रतीत आपी खोवे बहुर उसका विश्वास न होवे।
1: जिसकी बस सागे राख है पप की आग्या माने माथे।
0: उसते चौगन करे निहाल नानक साहिब सदा दयाल।
1: नानक पांत माया के हे सर पर होवत जान अनेक।
0: बिर की छाया सो रंग लावे ओ बिन सह ओ मन पछतावे।
1: जो दिसै सो चालन हार लपट रहो ते अंध अंधार।
0: बटाऊ सो जो लावे नेहे ताको हाथ ना आवे के हे।
1: मन हर के नाम की पीत सुखदाई कर कृपा नानक आप ले लाई।
0: मिथ्या तन धन कुटम सुबाया मिथ्या हो मैं ममता माया।
1: मिथ्या राजु मंतन माल मिथ्या काम क्रोध विकराल।
0: मिथ्या रथ हस्ती अस वस्त्रा मिथ्या रंग संग माया पे खस्ता।
1: मिथ्या त्रोह मोह अभिमान मिथ्या आप ऊपर करत गुमान।
0: अस्त्र भगत साध की शरण नानक जप जप जीवे हर के चरण।
1: मिथ्या शरण पर निंदा सुने मिथ्या हस पर दरुक हिरे।
0: मिथ्या नेत्र पेखत पर तिर रूपाद मिथ्या रसना भोजन अनुसवा।
1: मिथ्या चिन पर विकार कुतावे मिथ्या मन पर लोभ लुभावे।
0: मिथ्या तन ही पर उपकारा मिथ्या बास लेत विकारा।
1: बिन मुझे मिथ्या सब पै सफल दे नानक हर हर नाम लै।
0: बिरथी साख्त की आर जा सच बिना कह होवत सूचा।
1: बिरथा नाम बिना तन अंध मुखावता कह दुर्गंध।
0: बिन सिमरन दिन रैन बिरथा बिहाए मेघ बिना ज्यों खेती जाए।
1: गोविंद भजन बिन बिथे सब काम जो कर प्रते निरार धाम।
0: धन धन ते जन जिह घट बस्यो हर नाओ नानक ताकै बल बल जाओ।
1: रहत वर कछ अवर कमावत मानी पीत मुखो गंडलावत।
0: जानन हार प्रभु परवीन बाहर भेख न काहू पीन।
1: और उपदेश है अपना करै आवत जावत जन मै मरै।
0: जिसकै अंतर बसै निरंकार तिसकी सीख तरै संसार।
1: जो तुम भाने तिन पर जाता नानक उंजन चन प्राता।
0: करो बेनती पार ब्रह्म सब जानै अपना किया आपह मानै।
1: आपे आप करत नवेरा किसै दूर जिनावत किसै बुझावत नेरा।
0: उपाव स्यानप सगल ते रहत सब कछ जानै आत्म की रहत।
1: पावै तिसलै लड़ लाए थान थनंत रहा समाए।
0: सो सेवक जिस कृपा करी निमख निमख जप नानक हरी।
1: सुख मनी सुख अमृत प्रभ नाम भगजना कै मन विश्राम। अठ पंज श्लोक
0: काम क्रोध अर लोभ मोह बिनस जाए अहमेव। नानक प्रभ शरणागति कर प्रसाद गुरुदेव। सत नाम श्री वाहे गुरु अष्टपदी।
1: जय प्रसाद छत्ती अमृत खाहे तिस ठाकुर को रख मन माहे।
0: जय प्रसाद सुगंध तन लावे तिसको सिमरत परमत पावे।
1: जय प्रसाद बसे सुख मंदिर तिसे त्याज सदा मन अंदर।
0: जय प्रसाद ग्रह संग सुख बसना आठ पहर सिमरो तिस रसना।
1: जय प्रसाद रंग रस भोग नानक सदा त्याय त्यावन जोग।
0: जय प्रसाद पाठ पटम्बर हंडावे तिसे त्याका तब लुभावे।
1: जय प्रसाद सुसे सुई जय मन आठ पहता का जस गवी जय।
0: जय प्रसाद तुझ सब को मान मुखता को जस रसन बखान।
1: जय प्रसाद तिरता धर्म मन सदा त्याय केवल पार ब्रह्म।
0: प्रभ जी जपत दर गय मान पावे नानक पथ सेती कर जावे।
1: जय प्रसाद और कंचन देही लिवलाओ तिस नाम स्नेही।
0: जय प्रसाद तेरा उला रह तो मन सुख पावे हर हर जस कहत।
1: जय प्रसाद तेरे सगल छिद्र ढाकै मन सनी प्रभ ठाकर प्रभता कह।
0: जय प्रसाद तुझ को न पहुंचै मन सास सास सिमरो प्रभ उचे।
1: जय प्रसाद पाई दुर्लभ देहे नानक ताकी भगत करे।
0: जय प्रसाद आभूखन पहरी जय मन तिन सिमरत क्यों आलस की जय।
1: जय प्रसाद असुहस्त असुवारी मन तिस पर को कबू ना बिसारी।
0: जय प्रसाद बाग मिलक तना राख पुरोहि प्रभ अपने मना।
1: जिन तेरी मन बंत बनाई उठत बैठ सत सहते आई।
0: सहते आ जो एक अलख है इहा उहा नानक तेरी रख है।
1: जय प्रसाद करे पुन बहुदान मन आठ पहर कर तिसका ध्यान।
0: जय प्रसाद तू आचार बिहारी तिस प्रभ को सास सास चितारी।
1: जय प्रसाद तेरा सुंदर रूप सो प्रभ सिमरो सदा अनूप।
0: जय प्रसाद तेरी नीकी जात सो प्रभ सिमर सदा दिन रात।
1: जय प्रसाद तेरी ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜਹ ਪ੍ਰਸਾਦ ਸੁਨੈ ਕਰਨਾਦ ਜਹ ਪ੍ਰਸਾਦ ਪੇਖੈ ਬਿਸਮਾਦ
1: ਜਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਹ ਪ੍ਰਸਾਦ ਸੁ ਸਹਿਜੇ ਬਸਨਾ
0: ਜਹ ਪ੍ਰਸਾਦ ਹਸਤ ਕਰ ਚਲ ਹੈ ਜਹ ਪ੍ਰਸਾਦ ਸੰਪੂਰਨ ਫਲ ਹੈ
1: ਜਹ ਪ੍ਰਸਾਦ ਪਰਮ ਗਤ ਪਾਵੈ ਜਹ ਪ੍ਰਸਾਦ ਸੁ ਸਹਿ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜਹ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
0: ਜਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ
1: ਜਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
1: ਜਹ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਏ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਾ ਹਾਥ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਜ ਨਾ ਕਹਿ ਮਨ ਵਿਸਰਾਮ 8-6 ਸਲੋਕ
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਖੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਵਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜ ਨਾ ਕਹਿ ਮਨ ਵਿਸਰਾਮ 8-7 ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੀ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ज्ञानी का नहीं विनाश।
0: ब्रह्म ज्ञानी ब्रह्म का बीता, ब्रह्म ज्ञानी एक संहिता।
1: ब्रह्म ज्ञानी का होए अचिंत, ब्रह्म ज्ञानी का निर्मल मंत्र।
0: ब्रह्म ज्ञानी जिस करे प्रभाव, ब्रह्म ज्ञानी का बड़ प्रताप।
1: ब्रह्म ज्ञानी का दस गुण भागी पाइय, ब्रह्म ज्ञानी को बल बल जाइय।
0: ब्रह्म ज्ञानी को खोज महेश्वर, नानक ब्रह्म ज्ञानी आप परमेश्वर।
1: ब्रह्म ज्ञानी की कीमत ना है, ब्रह्म ज्ञानी का सगल मन माह।
0: ब्रह्म ज्ञानी का कौन जाने भेद, ब्रह्म ज्ञानी को सदा आदेश।
1: ब्रह्म ज्ञानी का कथिया न जाए अधाखर, ब्रह्म ज्ञानी सर्व का ठाकर।
0: ब्रह्म ज्ञानी कीमत कौन बखाने, ब्रह्म ज्ञानी की गत ब्रह्म ज्ञानी जाने।
1: ब्रह्म ज्ञानी का अंत न पार, नानक ब्रह्म ज्ञानी को सदा नमस्कार।
0: ब्रह्म ज्ञानी सब श्रेष्ठ का करता, ब्रह्म ज्ञानी सब जीव है नहीं मरता।
1: ब्रह्म ज्ञानी मुकुत जुगत जी का दाता, ब्रह्म ज्ञानी पूर्ण पुरुष विधाता।
0: ब्रह्म ज्ञानी अनाथ का नाथ, ब्रह्म ज्ञानी का सब ऊपर हाथ।
1: ब्रह्म ज्ञानी का सगल आकार, ब्रह्म ज्ञानी आप निरंकार।
0: ब्रह्म ज्ञानी की शोभा, ब्रह्म ज्ञानी बानी, नानक ब्रह्म ज्ञानी सर्व का धनी।
1: सुख मनी सुख अमृत पव नाम, भगत जना के मन विश्राम। आठ आठ श्लोक।
0: उतार है जो अंतर नाम, सर्व मैं पेख है भगवान। निमख निमख ठाकुर नमस्कार है, नानक हो अपारस सगल निस्तार है। सत नाम श्री वाहे गुरु अष्टपदी।
1: मिथ्या नाही रसना परस, मन में पीत निरंजन दर्श।
0: पर तेरे रूप ना पीख है नेत्र, साध की टहल संत संग हेत।
1: न सुने काहु की निंदा, सब ते जाने आपस को मंदा।
0: गुर प्रसाद बिख्या पर हर है, मन की बासना मन ते टर है।
1: इंद्री जित पाई दोख ते रहत, नानक कोट मदे को ऐसा अपरस।
0: वैष्णो सोजे सुपर सुपर सन, विष्णु की माया ते हुए भिन्न।
1: कर्म करत हुए ने कर्म, तिस वैष्णो का निर्मल तर्म।
0: काहु फल की इच्छा नहीं बाछा है, केवल पात कीर्तन संग राचा।
1: मंत अनंतर सिमरन गोपाल, सब ऊपर होवत कृपाल।
0: आप दृढ़ अब रह नाम जपावे, नानक हो वैष्णो परमगत पावे।
1: भगवती भगवान भक्त का रंग, सगल त्याग है दुष्ट का संग।
0: मनते बिनसै सगला भर्म, कर पूजा सगल पार ब्रह्म।
1: साथ संग पापा मल खोवे, तिस भगवती की मत उत्तम होवे।
0: भगवंत की टहल करे नितनीत, मंता नरपै विष्णु प्रीत।
1: हर के चरण हृदय बसावे, नानक ऐसा भगवती भगवंत को पावे।
0: सुपंडित जो मन पर बुद्ध है, राम नाम आत्म में सुध है।
1: राम नाम सारस पीवे, उस पंडित के उपदेश जग जीवे।
0: हर की कथा हृदय बसावे, सुपंडित फिर जो न आवे।
1: वेद प्राण सिमरत बुझे मूल, सुख में जाने स्थूल।
0: सोमवार ना को दे उपदेश, नानक उस पंडित को सदा आदेश।
1: बीज मंत्र सर्व को ज्ञान, चौवरना में जपे को नाम।
0: जो जो जपे तिसकी गाथ होए, साध संग पावे जन पुए।
1: कर कृपा अंतर उधारे, पशु प्रेत मुक्त पाथर को तारे।
0: सर्व रोग का औखद नाम, कल्याण रूप मंगल गुण गाम।
1: काहु जुगत किते ना पाइए धर्म, नानक तिस मिले जिस लिखिया तुर कर्म।
0: जिसका मन पार ब्रह्म का निवास, तिसका नाम सत रामदास।
1: आत्म राम तिस नदरी आया, दास संतर भाय तिन पाया।
0: सदा नित नित हर जान, सो दास दरगह प्रवान।
1: अपने दास को आप कृपा करे, तिस दास को सब सो जी परे।
0: सगल संग आत्म उदास, ऐसी जोत नानक रामदास।
1: तब किया गया तुम हितावे, जीवन मुक्त सो कहावे।
0: ऐसा हरक तैसा सोग, सदा अनंत है नहीं वियोग।
1: ऐसा स्वन तैसी उसमाटी, तैसा अमृत तैसी बिखाटी।
0: तैसा मन तैसा अभिमान, तैसा रंग तैसा राजान।
1: जो वरताए साई जुगत, नानक ओ प्रह कहिए जीवन मुक्त।
0: पार ब्रह्म के सगले ठाओ, जित जित का राख है तैसा तिनाओ।
1: आपे कन करावन जोग, प्रभावे सुई फन होग।
0: पसरे आप हुए अंत रंग, लखिन जाहे पार ब्रह्म के रंग।
1: जैसी मत दी तैसा प्रगास, पार ब्रह्म करता अवनाश।
0: सदा सदा सदा दयाल, सिमर सिमर नानक भय निहाल।
1: सुख मनी सुख अमृत पव नाम, भगत जना कै मन विश्राम। अठ नौ श्लोक।
0: उस्तत करे अनेक जन, अंत न पारा वार। नानक रचना प्रव रची, बहुविध अनक प्रकार। सत नाम श्री वाहिगुरु अष्टपदी।
1: कई कोट होए पुजारी, कई कोट आचार व्यवहारी।
0: कई कोट भय तीर्थ वासी, कई कोट मन पर महदासी।
1: कई कोट वेद के स्रोते, कई कोट तपीसर होते।
0: कई कोट आत्म ध्यान धार है, कई कोट कब का विचार है।
1: कई कोट नवत नाम ते आवे, नानक करते का अंत न पावे।
0: कई कोट भय अभिमानी, कई कोट अंध ज्ञानी।
1: कई कोट कृपन कठोर, कई कोट अभिग आत्म निकोर।
0: कई कोट पर दर्ब को हिर है, कई कोट पर दुख ना कर है।
1: कई कोट माया सुरमा है, कई कोट परदेश भरमा है।
0: जित जित लाभो ते तित लगना, नानक करते की जाने करता रचना।
1: कई कोट से जति जोगी, कई कोट राजे रस भोगी।
0: कई कोट पंखी सर्प पाए, कई कोट पाथर बिरख न पजाए।
1: कई कोट पौन पानी बैसंतर, कई कोट देश भूमंडल।
0: कई कोट सिर सूर नखत्र, कई कोट देव दानविंद्र सिर छत्र।
1: सुमदरी अपने सूतार है, नानक जिस जिस पावे तिस तिस निस्तार।
0: कई कोट राजस्ताम सातक, कई कोट वेद पुराण सिमर तर शास्त्र।
1: कई कोट किए रतन समुंद, कई कोट नाना प्रकार जंत।
0: कई कोट किए चरजीव, कई कोट गिरी मेर स्वर्ण थी।
1: कई कोट जाकिन प्रसाच, कई कोट भूत प्रे सुकर मिर्गा।
0: सब ते नेरा सब हुते दूर, नारक आप लिप्त रहा भरपूर।
1: कई कोट पाताल के वासी, कई कोट नर्क सुर्ग निवासी।
0: कई कोट जन्म जीव, ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠਤੀ ਖਾਏ ਕਈ ਕੋਟ ਖਾ ਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹਿ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤੁ ਮੈਂ ਪਾਰ ਬ੍ਰਹਮ ਨਹਮ ਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਇਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਟੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ
1: ਜੀਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ
1: ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਪੇ ਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹਿ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ
1: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਰਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
1: ਤੇ ਪਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਬਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਭੀਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦ ਖਿੰਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਆ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੀਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਚਲੈ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਬਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਿਛੁ ਨਾਹੀ ਹਾਰ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੈ ਨਾਨਕ ਉਜਲ ਮਥਾ
1: ਵਡਬਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਓ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨੇ ਡੁਲਾਵੈ
0: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਪਦੇ ਕੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛੁ ਜਨਮੈ ਨਹਿ ਕਿਛੁ ਮਰੈ ਆਪਨ ਚਲਿਤ ਆਪ ਹੀ ਕਰੈ
1: ਆਵਨ ਜਾਵਨ ਦਿਸ਼ਟ ਅਨਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਇ ਕਿਛੁ ਖੰਡ ਧਾਰਨ ਧਾਰ ਰਿਓ ਬ੍ਰਹਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡ ਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗੰਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕੀ ਤਿਸਕਾ ਦੀ ਆਦਰ ਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
0: ਜਿਸ ਗੁਰਪ੍ਰਸਾਦ ਟੁੱਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉਂ ਮੰਦਰ ਕੋ ਥਾ ਮੈਂ ਥਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉਂ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉਂ ਅੰਧਕਾਰ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉਂ ਮਹਾਉਦਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮ੍ਰਿਤੂ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛੁ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਓ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਵਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਓ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ।
0: ਰੂਪ ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ,
1: ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸੋ ਮੈਂ ਸੁਮਾਣੀ,
0: ਸਤ ਕਰਮ ਜਾਕੀ ਰਚਨਾ, ਸਤ ਮੂਲ ਸਤ ਸਤ ਉਤਪਤ,
1: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸੋ ਭਲੀ,
0: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ,
1: ਸਤ ਬਚਨ ਸਾਧੂ ਉਪਦੇਸ਼, ਸਤ ਜਨ ਜਾਕੇ ਹਿਰਦੇ ਪ੍ਰਵੇਸ਼,
0: ਸਤ ਨਿਰਤ ਬੂਝੈ ਜੇ ਕੋਏ, ਨਾਮ ਜਪ ਤਾ ਕੀ ਗਤ ਹੋਏ,
1: ਆਪ ਸਤ ਕੀ ਆਸਵ ਸਤ, ਆਪੇ ਜਾਣੇ ਆਪਣੀ ਮਿਤ ਗਤ,
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ, ਅਵਰ ਨਾ ਬੂਝ ਕਰਤ ਵਿਚਾਰ,
1: ਕਰਤੇ ਕੀ ਮੀਨਾ ਜਾਣੇ ਕੀਆ, ਨਾਨਕ ਜੋ ਤਿਸ ਪਾਵੈ ਸੋ ਵਰਤੀਆ,
0: ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ,
1: ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ,
0: ਕੋਏ ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ,
1: ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕਲੇ ਗੁਲਾਗੀ,
0: ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ,
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 816 ਸਲੋਕ।
0: ਆਦਿ ਸੱਚ ਜੁਗਾਦ ਸੱਚ, ਹੈ ਭੇ ਸੱਚ, ਨਾਨਕ ਹੋ ਸੀ ਭੇ ਸੱਚ, ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
1: ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ,
0: ਦਰਸ਼ਨ ਸਤ ਸਤ ਪੇਖਨਹਾਰ, ਨਾਮ ਸਤ ਸਤ ਧਿਆਵਨਹਾਰ,
1: ਆਪ ਸਤ ਸਤ ਸਵਤਾਰੀ, ਆਪੇ ਗੁਣ ਆਪੇ ਗੁਣਕਾਰੀ,
0: ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਾ ਸੁਨਤਾ,
1: ਪੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ,
1: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ,
0: ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ,
1: ਬਸਤ ਮੈਂ ਲੇ ਬਸਤ ਗਡਾਈ, ਤਾ ਕੋ ਭਿੰਨ ਨ ਕਹਿ ਨਾ ਜਾਈ,
0: ਬੂਝੈ ਬੂਝਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇ,
1: ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ,
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
1: ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ,
0: ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ,
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ,
0: ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ,
1: ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ,
0: ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕੀ ਗਤਮਿਤ ਕੋਈ ਨ ਲਾਖੈ,
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ, ਪ੍ਰਭ ਕੈ ਸੇਵਕ ਊਚ ਤੇ ਊਚੈ,
0: ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ,
1: ਨੀਕੀ ਕੀਰੀ ਮੈਂ ਕਰ ਰਾਖੈ, ਪਸੁਮ ਕਰੇ ਲਸਕਰ ਕੋਟ ਲਾਖੈ,
0: ਜਿਸ ਕਾ ਸਾਸ ਨ ਕਾਢ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ,
1: ਮਾਨਸ ਜਤਨ ਕਰਤ ਬੋ ਪਾਤ, ਤਿਸ ਕੈ ਕਰਤਵ ਬਿਰਥੈ ਜਾਤ,
0: ਮਾਰੈ ਨਾ ਰਾਖੈ ਅਬਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ,
1: ਕਾਹੇ ਸੋਚ ਕਰੇ ਰੇ ਪਾਣੀ, ਜਪ ਨਾਨਕ ਪ੍ਰਭ ਅਲਖ ਵਡਾਣੀ,
0: ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ,
1: ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਹੀਂ ਦਿਸਟਾਇਆ,
0: ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਸੰਗ,
1: ਨਾਮ ਰਸ ਚੋ ਜੰਤ ਤਾਨੇ, ਮਨ ਤਾ ਨਾਮ ਐ ਨਾਮ ਸਮਾਨ,
0: ਉਠਤ ਬੈਠ ਸੋਬਤ ਨਾਮ, ਕਹੁ ਨਾਨਕ ਜਨ ਕੈ ਸਦਕਾਮ,
1: ਲੋ ਜਾਚੇ ਵਾਦਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ,
0: ਕਲਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਹੈ ਸਮਾਏ,
1: ਜੋ ਹੋ ਆਹੋ ਵਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ,
0: ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਏਕ ਨ ਜਾਨੋ,
1: ਹਾਟ ਪੈਰ ਪਬ ਸਹਿ ਹਜੂਰ ਹੈ, ਕਹੋ ਨਾਨਕ ਸੇ ਜਨ ਪੂਰੈ,
0: ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ,
1: ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ,
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸਾ ਪਾਪ ਮਿਟਾਵੈ,
1: ਅਵਰ ਸਿਆਨ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ,
0: ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ,
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 817 ਸਲੋਕ।
0: ਸਤ ਪੁਰਖ ਜਿਨ ਜਾਣਿਆ, ਸਤਗੁਰ ਤਿਸ ਕਾ ਨਾਓ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ, ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
1: ਸਤਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ,
0: ਸਿੱਖ ਕੀ ਗੁਰਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ,
1: ਸਤਗੁਰ ਸਿੱਖ ਕੈ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ,
0: ਸਤਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ,
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ,
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ,
1: ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ,
0: ਮਨ ਵੇਚੈ ਸਤਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ,
0: ਆਪਣੀ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ,
1: ਵਿਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
0: ਸੋ ਸਤਗੁਰ ਜਿਸ ਹਿਰਦੈ ਹਰ ਨਾਓ, ਅਨਕ ਬਾਰ ਗੁਰ ਕੋ ਬਲ ਜਾਓ,
1: ਸਰਵਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ,
0: ਬ੍ਰਹਮ ਮੈਂ ਜਨ, ਜਨ ਮੈਂ ਪਾਰ, ਬ੍ਰਹਮ ਇਕ ਹੈ ਆਪ ਨਹੀਂ ਕਛ ਭਰਮ,
1: ਸਹਿਰ ਸਿਆਨ ਪਲਿਆ ਨਾ ਜਾਈਐ, ਨਾਨਕ ਐਸਾ ਗੁਰੂ ਵਡਭਾਗੀ ਪਾਈਐ,
0: ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ,
1: ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੈ,
0: ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖਾ ਤੁਮ ਪਤੀਆਂ ਨੇ,
1: ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ,
0: ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
1: ਜੇ ਵਾਏ ਕੁਸਤਤ ਅਨੇਕ, ਸਤਪੁਰਖ ਪੂਰਨ ਬਵੇ,
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ,
1: ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕਿ ਕੀ ਕੀਮਤ ਕਿਨੈ ਨਾ ਪਾਈ।
0: ਅਨਕ ਭਗਤ ਬੰਦਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰ ਹੈ।
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ।
1: ਪ੍ਰਤਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ।
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੌਦੇ।
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ।
0: ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ।
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ।
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ।
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ।
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ।
1: ਹਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ।
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ।
1: ਆਪਣੇ ਚਿਤ ਪ੍ਰਭਾ ਬਨਾਏ ਆਪਣੀ ਕੀਮਤ ਆਪੇ ਪਾਏ।
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ।
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ।
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ।
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਅੱਠ ਅਠਾਰਾਂ ਸਲੋਕ।
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ। ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ।
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰੋ।
1: ਕਰਮ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ।
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ।
1: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ।
0: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ।
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ।
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ।
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ।
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ।
1: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ।
0: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ।
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ।
0: ਭਉ ਬਿਨ ਸੈ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ।
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ।
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ।
1: ਆਵਾਗਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ।
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ।
1: ਅਨਕੋ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ।
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ।
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ।
0: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ।
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ।
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ।
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ।
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ।
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ।
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ।
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ।
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ।
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ।
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ।
1: ਛਾੜ ਸਿਆਨ ਸਗਲੀ ਮਨਾ ਸਾਸ ਸੰਗ ਪਾਵੈ ਸਜਤਨਾ।
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ।
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ।
0: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ।
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ।
0: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਓ ਪ੍ਰਭ ਆਪ।
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ।
0: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਅੱਠ ਉੱਨੀ ਸਲੋਕ।
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ।
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ।
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ।
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ।
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ।
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ।
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ।
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ।
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ।
0: ਵੱਡ ਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ।
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ।
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ।
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ।
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ।
1: ਇਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ।
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਨੈ।
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ।
0: ਸੋ क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते काडै जन्म जन्म का टूटा गाडै
0: गुरपुरै ताते है बुझाया प्रभु अपना नानक जन त्याया
1: साजन संत करो हो काम आंत आग जपो हर नाम
0: सिमर सिमर सिमर सुख पावो आप जपो अवरह नाम जपावो
1: भगत पाए त्रिए संसार बिन भक्ति तन हो सी चार
0: सर्व कल्याण सुख निध नाम बूट जात पाए विश्राम
1: सगल दुख का हो तनास नानक नाम जपो गुणतास
0: उपजी प्रीत प्रेम राष्ट्राओ मन तन अंतर एही सुआओ
1: नेत्रो पेक तरस सुख होए मन बिकसै साधु चरण तोए
0: भक्त जना कै मन तन रंग बिरला को पावे संग
1: एक बस्ती जे कर मया गुर प्रसाद नाम जप लया
0: ताकी उपमा कही न जाए नानक रहया सर्व समाए
1: प्रभ बख्शन दीन दयाल भगत वछल सदा कृपाल
0: नाथ नाथ गोविंद गोपाल सर्व कटा करत प्रतपाल
1: आदि पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर वैकुंठ मुक्त मोख पाए एक निमख हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूर्ण गुरुमंत
0: सार संग प्रभ देहो निवास सर्व सुख नानक प्रगास
1: सुख मनि सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
1: जब अकार कुछ न दृष्टि ताप पुण तब कहते होता
0: जब तारी आपन सुन समाद तब बैर विरोध के संग कमात
1: जब इसका वरण चिन्ह न जापत तब हर सो को किसे व्याप्त
0: जब आपन आप अपार ब्रह्म तब मोह कहां किस होवत परम
1: आपन खेलिया वर्ती जा नानक करने हार न दूजा
0: जब होवत प्राप्त केवल तानी तब बंद मुक्त कहो किसको गनी
1: जब एक हर गम अपार तब नरक सुरक को कौन अवतार
0: जब निर्गुण प्राप्त सहज सुभाए तब शिव शक्त कहो हो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुख अपने आसन तय जन्म मरण को कहा विनाशन
0: जब पूर्ण करता प्रभु सोए तब जम की त्रास कहो किस होए
1: जब अवगत अगोचर प्रभ एका तब चित्रगुप्त किस पूछत लेखा
0: जब नाथ निरंजन अगोचर गादे तब कौन छुटे कौन बंधन बाधे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तूता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी जोत संग समावै तह किसै भू कौन तृप्तावै
0: करन करावन करने हार नानक करते का नाहि सुमार
1: जापनी सुवा आपन संग बनाई तब कौन माए बा मित्र सुत भाई
0: जह सर्व कला आपह परवीन तह वेद कतेव कहां कोचीन
1: जब आपने आप उतारै तो सगन अपसगन कहां बिचारै
0: जह आपन ऊंच आपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गजानो आप
0: जह अछल अछेद अभेद समाया ऊहा किसह व्याप्त माया
1: आपस को आपे आदेश तिहु गुण का नाही प्रवेश
0: जह एक है एक एक भगवानता तह कौन अचिंत किस लागे चिंता
1: जह आपन आप पतियारा तह कौन कथे कौन सुन नहारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तिहु गुण में कीनो विस्तार
0: पाप पुन तह भई कहावत को नरक को स्वर्ग बंचावत
1: आल जाल माया जंजाल हो मैं मोह परम पैपार
0: दुख सुख मान अपमान अनक प्रकार कियो बख्यान
1: अपन खेल आप कर देखै खेल संकोच है तो नानक एक है
0: जह अवगत भक्त है आप जह पसरै पासार संत प्रताप
1: रूपा का आपै धनी उनकी शोभा उन्हों बनी
0: आप है कौत करै आनंद चोज आप है रस भोगन निर्जोग
1: जिस भावै तुस अपन ना लावै जिस भावै तुस खेल खिलावै
0: बेशुमार अथा अगंत अतोलै ज्यों बुलावो त्यों नानक दास बोलै
1: सुख मनि सुख अमृत पब नाम भगत जना कै मन बिश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहेगुरु अष्टपदी
1: आप कथे आप सुनने हार आपे एक आप विस्तार
0: जा तिस भावै ता सृष्टो पाए अपने भाणे लए समाए
1: तुम ते पिन्ने किछ होए आपन सूत सब जगत परोए
0: जाको प्रभ जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सबता कै हाथ दीन दयाल अनाथ को नाथ
1: जिस राखै तिस कोए न मारै सो मुआ जिस मनो बिसारै
0: तिस्ता जबर कहां को जाए सब सिरे एक निरंजन राए
1: जी की जुग जाकै सुभात अंतर बाहर जानो साथ
0: गुण निदान बेअंत पार नानक दास दा बलिहार
1: पूरन पूर रह दयाल सब ऊपर होवत कृपाल
0: अपने करतब जानै आप अंतर जामी रहो ब्याप
1: ਤਤ ਪਾਲੈ ਜੀਅਨ ਬੋ ਪਾਤ ਜੋ ਜੋ ਰਚਿਓ ਸੂਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਧਿਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੂੰ ਨਕਾਏ ਹੈ ਸੁਆਓ
0: ਆਠ ਪਹਿਰ ਪ੍ਰਾਪੀ ਖੋਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
0: ਮਨ ਤਾਂ ਨਾਮ ਜਪੋ ਲਿਵਲਾਏ ਦੁੱਖ ਦਰਦ ਮਨ ਤੇ ਭਉ ਜਾਏ
1: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
0: ਫਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁੱਖ ਨਾਮ ਜਪਤ ਮਨ ਹੋਵਤ ਸੂ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕਹਿ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋਤ ਨਿਹਾਲ ਤਾ ਕਹਿ ਨਿਕਟ ਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਲਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋ ਧਾਰ ਹਿਓ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇੱਕ ਅੰਕਾਰ
1: ਅਨਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਉ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕੈ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੈ ਆਵਨ ਜਾਨ
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ ਉੱਤਮ ਇਸਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ

0: ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: अब के सावन महादेव की भक्ति में डूबने के लिए रेडियो माइंडट्री के साथ जुड़े रहिए।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਪਿਓ ਆਪਣੇ ਕੰਮ ਦੇ ਵਿੱਚ ਕਾਫੀ ਬਿਜ਼ੀ ਅਤੇ ਬੱਚਾ ਉਹਨੂੰ ਵਾਰ ਵਾਰ ਤੰਗ ਕਰੀ ਜਾਂਦਾ। ਬੱਚਾ ਵਾਰ ਵਾਰ ਆਉਂਦਾ ਅਤੇ ਪਿਓ ਨੂੰ ਕੰਮ ਕਰਦੇ ਨੂੰ ਡਿਸਟਰਬ ਕਰਦਾ। ਪਿਓ ਚਾਹੁੰਦਾ ਕਿ ਉਹਨੂੰ ਥੋੜ੍ਹਾ ਜਿਹਾ ਆਰੇ ਲਾ ਕੇ ਰੱਖਾਂ, ਆਪਣਾ ਕੰਮ ਕਾਰ ਨਿਬੇੜਨਾ। ਇਸੇ ਵਜ੍ਹਾ ਦੇ ਕਰਕੇ ਆਸ ਪਾਸ ਧਿਆਨ ਮਾਰਦਾ। ਕੀ ਵੇਖਦਾ ਕਿ ਲਾਗੇ ਇੱਕ ਰਸਾਲਾ ਪਿਆ, ਅਖਬਾਰ ਪਈ ਹੈ, ਕੋਈ ਚਿੱਤਰ ਪਿਆ। ਉਹਦੇ ਤੋਂ ਵੇਖਦਾ ਕਿ ਇੱਕ ਦੁਨੀਆ ਦਾ ਨਕਸ਼ਾ। ਇਸ ਤੋਂ ਪਹਿਲਾਂ ਕਿ ਹੁਣ ਪੁੱਤ ਫਿਰ ਆ ਕੇ ਡਿਸਟਰਬ ਕਰੇ, ਉਸ ਪੇਜ ਨੂੰ ਪਾੜ ਕੇ, ਦੁਨੀਆ ਦੇ ਨਕਸ਼ੇ ਨੂੰ ਪਾੜ ਕੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਬੱਚੇ ਨੂੰ ਦੇ ਦਿੰਦਾ ਅਤੇ ਨਾਲ ਕਹਿੰਦਾ ਕਿ ਜਾ ਇਹਨੂੰ ਤੂੰ ਆਪਸ ਦੇ ਵਿੱਚ ਜੋੜ ਕੇ ਲਿਆ, ਇਹ ਵਰਲਡ ਮੈਪ ਆ, ਦੁਨੀਆ ਦਾ ਨਕਸ਼ਾ, ਜਾ ਇਹਨੂੰ ਆਪਸ ਦੇ ਵਿੱਚ ਫਿਰ ਦੁਬਾਰਾ ਤੋਂ ਜੋੜ ਕੇ ਲਿਆ। ਮਨ ਦੇ ਵਿੱਚ ਸੀ ਕਿ ਥੋੜ੍ਹੀ ਦੇਰ ਆਰੇ ਲੱਗਾ ਰਹੂਗਾ, ਉਨੀ ਦੇਰ ਦੇ ਵਿੱਚ ਮੈਂ ਆਪਣਾ ਕੰਮ ਕਾਰ ਨਿਬੇੜ ਲੈਣਾ, ਥੋੜ੍ਹਾ ਜਿਹਾ ਧਿਆਨ ਇਹਦਾ ਹੋਰ ਪਾਸੇ ਲੱਗੂਗਾ, ਮੇਰੇ ਵਿੱਚੋਂ ਹਟੂਗਾ। ਜਿੰਨਾ ਕੁ ਪਿਓ ਨੇ ਸੋਚਿਆ ਸੀ ਉਨਾ ਸਮਾਂ ਨਹੀਂ ਲੱਗਾ। ਬੱਚੇ ਦੀ ਉਮਰ ਵੀ ਇੰਨੀ ਨਹੀਂ, ਇਹਨੂੰ ਲੱਗਦਾ ਸੀ ਕਿ ਸ਼ਾਇਦ ਉਨੀ ਕਾਬਲੀਅਤ ਤੇ ਬੱਚੇ ਦੇ ਵਿੱਚ ਹਲੇ ਨਹੀਂ ਹੋਊਗੀ, ਉਨੀ ਸੂਝਬੂਝ ਤੇ ਹਲੇ ਨਹੀਂ ਹੋਊਗੀ ਕਿ ਦੁਨੀਆ ਦੇ ਨਕਸ਼ੇ ਨੂੰ ਸਹੀ ਜੋੜ ਸਕੇ। ਇਸ ਕਰਕੇ ਜਿੰਨਾ ਕੁ ਕਰ ਪਾਊਗਾ ਠੀਕ ਆ, ਉਨੀ ਦੇਰ ਤੱਕ ਮੈਂ ਆਪਣਾ ਕੰਮ ਨਿਬੇੜ ਲੂੰਗਾ। ਪਰ ਬੱਚਾ ਉਹਦੇ ਸੋਚਣ ਤੋਂ ਵੀ ਜ਼ਿਆਦਾ ਤੇਜ਼ ਨਿਕਲਿਆ ਅਤੇ ਦੁਨੀਆ ਦਾ ਨਕਸ਼ਾ ਬਿਲਕੁਲ ਐਨ ਸਹੀ ਜੋੜ ਕੇ ਥੋੜ੍ਹੀ ਦੇਰ ਦੇ ਵਿੱਚ ਪਿਓ ਦੇ ਸਾਹਮਣੇ ਲਿਆ ਧਰਦਾ। ਪਿਓ ਨੇ ਵੇਖਿਆ ਤਾਂ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ, ਇੰਨੀ ਛੇਤੀ ਅਤੇ ਇੰਨੇ ਸਹੀ ਤਰੀਕੇ ਦੇ ਨਾਲ ਇਹ ਦੁਨੀਆ ਦਾ ਨਕਸ਼ਾ ਜੋੜ ਕਿਵੇਂ ਲਿਆ ਇਹਨੇ। ਹੁਣ ਕੰਮ ਕਾਰ ਸਾਰਾ ਭੁੱਲ ਗਿਆ ਕਿਉਂਕਿ ਇਹ ਚੀਜ਼ ਉਹਦੇ ਤੋਂ ਵੀ ਵੱਡੀ ਆ। ਪੁੱਛਦਾ ਬੱਚੇ ਨੂੰ, ਬੱਚੇ ਕਿੱਦਾਂ ਕਿੱਦਾਂ ਇਹ ਤੂੰ ਜੋੜਿਆ, ਤੈਨੂੰ ਤਾਂ ਪਤਾ ਵੀ ਨਹੀਂ ਆ ਦੁਨੀਆ ਦੇ ਵਿੱਚ ਕਿਹੜਾ ਦੇਸ਼ ਕਿਹੜੇ ਪਾਸੇ ਲੱਗਣਾ, ਇਸ ਦੁਨੀਆ ਦੇ ਨਕਸ਼ੇ ਨੂੰ ਜੋੜਨ ਦੇ ਲਈ ਕਿਹੜੀ ਚੀਜ਼ ਦਾ ਇਸਤੇਮਾਲ ਕੀਤਾ ਤੂੰ। ਅਤੇ ਬੱਚਾ ਕਹਿਣ ਲੱਗਾ ਪਾਪਾ ਇਹਦੇ ਦੂਸਰੇ ਪਾਸੇ ਤੁਸੀਂ ਵੇਖੋ ਤਾਂ ਇੱਕ ਬੰਦੇ ਦੀ ਤਸਵੀਰ ਹੈ, ਮੈਨੂੰ ਤਾਂ ਪਤਾ ਹੀ ਨਹੀਂ ਇਸ ਪਾਸੇ ਕੀ ਹੈ। ਮੈਂ ਦੂਸਰਾ ਪਾਸਾ ਪਲਟ ਕੇ ਵੇਖਿਆ ਅਤੇ ਇਹਨਾਂ ਟੁਕੜਿਆਂ ਦੇ ਵਿੱਚ ਦੂਸਰੇ ਪਾਸੇ ਇੱਕ ਬੰਦੇ ਦੀ ਤਸਵੀਰ। ਮੈਂ ਤਾਂ ਉਸ ਬੰਦੇ ਦੀ ਤਸਵੀਰ ਨੂੰ ਪੂਰਾ ਕੀਤਾ, ਮੈਂ ਉਧਰਲੇ ਪਾਸੇ ਬੰਦਾ ਬਣਾਇਆ ਅਤੇ ਬੰਦਾ ਬਣਾ ਕੇ ਤੁਹਾਨੂੰ ਦੇ ਦਿੱਤਾ। ਮੈਨੂੰ ਥੋੜ੍ਹੀ ਨਾ ਪਤਾ ਕਿ ਇੱਧਰ ਦੁਨੀਆ ਬਣ ਗਈ ਹੈ। ਇਹ ਛੋਟੀ ਜਿਹੀ ਕਹਾਣੀ ਪਰ ਮੈਨੇ ਬਹੁਤ ਵੱਡੇ, ਜੇ ਬੰਦਾ ਬਣ ਜੇ ਤਾਂ ਦੁਨੀਆ ਆਪੇ ਬਣ ਜੇ। ਹਰ ਇੱਕ ਬੰਦਾ, ਹਰ ਇੱਕ ਇਕਾਈ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਵੇ ਅਤੇ ਫਿਰ ਉੱਦਾਂ ਦੀ ਦੁਨੀਆ ਬਣ ਜੇ ਜਿੱਦਾਂ ਦੀ ਆਪਾਂ ਸੁਪਨਿਆਂ ਦੇ ਵਿੱਚ ਵੇਖਦੇ ਹਾਂ। ਇਹ ਨਿੱਕੀ ਜਿਹੀ ਕਹਾਣੀ ਪਰ ਸੰਦੇਸ਼ ਇਹਦੇ ਵਿੱਚ ਮੈਸੇਜ ਬਹੁਤ ਵੱਡਾ। ਕੋਈ ਵੀ ਚੀਜ਼ ਆ ਉਹ ਛੋਟੀ ਤੋਂ ਛੋਟੀ ਇਕਾਈ ਨੂੰ ਲੈ ਕੇ ਬਣਦੀ ਹੈ, ਇਨਸਾਨ ਵੀ ਬਣਦਾ ਅਤੇ ਉਹਦੇ ਅੰਗ ਅੰਗ ਜੋੜ ਕੇ ਫਿਰ ਇੱਕ ਸੰਪੂਰਨ ਇਨਸਾਨ ਬਣਦਾ। ਕਹਿੰਦੇ ਨੇ ਤੁਬਕਾ ਤੁਬਕਾ ਇਕੱਠਾ ਹੋ ਕੇ ਅਤੇ ਫਿਰ ਜਾ ਕੇ ਸਮੁੰਦਰ ਬਣਦਾ। ਇੱਕ ਛੋਟੀ ਤੋਂ ਛੋਟੀ ਇਕਾਈ ਨੂੰ ਜਦੋਂ ਆਪਾਂ ਜੋੜਨਾ ਸ਼ੁਰੂ ਕਰਦੇ ਹਾਂ ਅਤੇ ਫਿਰ ਜਾ ਕੇ ਉਹ ਕੋਈ ਵੱਡਾ ਰੂਪ ਧਾਰਨ ਕਰਦੀ ਹੈ। ਰੇਤ ਦਾ ਛੋਟੇ ਤੋਂ ਛੋਟੇ ਕਣਕਾਂ ਇਕੱਠਾ ਕਰੀਏ ਅਤੇ ਫਿਰ ਜਾ ਕੇ ਰੇਗਿਸਤਾਨ ਬਣਦਾ। ਉਸੇ ਤਰ੍ਹਾਂ ਦੁਨੀਆ ਦੇ ਇਸ ਬੜੇ ਖੂਬਸੂਰਤ ਨਕਸ਼ੇ ਦੇ ਉੱਤੇ ਇੰਨੇ ਸਾਰੇ ਆਪਾਂ ਰੰਗ ਬਿਰੰਗੇ ਇਨਸਾਨ ਪਾਏ ਨੇ ਅਤੇ ਫਿਰ ਜਾ ਕੇ ਦੁਨੀਆ ਵਸੀ, ਫਿਰ ਜਾ ਕੇ ਦੁਨੀਆ ਬਣਦੀ।

0: ਜੇ ਆਪੋ ਆਪਣੇ ਪੱਧਰ ਦੇ ਉੱਤੇ ਹਰ ਇੱਕ ਇਕਾਈ ਕੋਸ਼ਿਸ਼ ਕਰੇ ਕਿ ਮੈਂ ਆਪਣਾ ਬੰਦਾ ਫਰਜ਼ ਨਿਭਾਵਾਂ, ਜਿਹਨੂੰ ਕਹਿ ਦਿੰਦੇ ਨਾ ਬੰਦਾ ਬਣ, ਜੇ ਬੰਦਾ ਬੰਦਾ ਹੀ ਬਣ ਜੇ, ਬੰਦਾ ਸ਼ੈਤਾਨ ਦਾ ਰੂਪ ਧਾਰਨ ਨਾ ਕਰੇ, ਬੰਦਾ ਇੱਕ ਬੰਦਾ ਨਾ ਹੋਵੇ, ਅਤੇ ਇਸੇ ਤਰ੍ਹਾਂ ਦੇ ਨਾਲ ਸੋਹਣੇ ਇਨਸਾਨ ਮਿਲ ਕੇ ਇੱਕ ਬੜੀ ਸੋਹਣੀ ਧਰਤੀ ਸਿਰਜੂ, ਬੜਾ ਸੋਹਣਾ ਦੁਨੀਆ ਦਾ ਨਕਸ਼ਾ ਸਿਰਜੂ, ਜਿਹਦੇ ਉੱਤੇ ਰਹਿਣ ਦਾ ਤੁਸੀਂ ਆਨੰਦ ਮਾਣੋਗੇ, ਤੁਸੀਂ ਆਪ ਵੀ ਆਨੰਦ ਮਾਣੋਗੇ, ਤੁਹਾਡੇ ਆਸ ਪਾਸ ਵੀ ਲੋਕ ਆਨੰਦ ਮਾਣਨਗੇ, ਤੁਹਾਡਾ ਪਰਿਵਾਰ, ਇਹ ਸਾਰਾ ਸਮਾਜ। ਲੋੜ ਹੈ ਸਾਨੂੰ ਬੰਦੇ ਬਣਨ ਦੀ, ਜਿੱਥੇ ਜਿੱਥੇ ਵੀ ਕਿਤੇ ਕੋਈ ਉਣਤਾਈ ਆਪਾਂ ਆਪਣੇ ਸੁਭਾਅ ਦੇ ਵਿੱਚ ਵੇਖਦੇ ਹਾਂ, ਜਿੱਥੇ ਵੀ ਕਿਤੇ ਆਪਾਂ ਇਸ ਚੀਜ਼ ਨੂੰ ਰਿਲਾਈਜ਼ ਕਰਦੇ ਹਾਂ ਕਿ ਸਾਡੀ ਵਜ੍ਹਾ ਦੇ ਕਰਕੇ ਸਾਡੇ ਤੋਂ ਬਾਹਰ ਹੋਰ ਵੀ ਲੋਕ ਤੰਗ ਹੁੰਦੇ ਨੇ, ਉੱਥੇ ਉਹਦੇ ਵਿੱਚ ਸੁਧਾਰ ਕਰ ਲੈਣਾ ਚਾਹੀਦਾ। ਬੜੀ ਵਾਰੀ ਬੜੇ ਲੋਕ ਆਪਾਂ ਕਹਿੰਦੇ ਸੁਣੇ ਹੋਣਗੇ, ਮੇਰੀ ਜ਼ਿੰਦਗੀ, ਮੇਰੀ ਲਾਈਫ, ਕਿਸੇ ਨੂੰ ਕੀ, ਮੈਂ ਤਾਂ ਇੱਦਾਂ ਹੀ ਕਰੂੰ। ਪਰ ਅਸਲ ਦੇ ਵਿੱਚ ਇੱਦਾਂ ਹੁੰਦਾ ਨਹੀਂ। ਕਿਸੇ ਦੀ ਵੀ ਜ਼ਿੰਦਗੀ ਉਹਦੀ ਆਪਣੀ ਨਿੱਜੀ ਮਲਕੀਅਤ ਕਦੀ ਹੋ ਹੀ ਨਹੀਂ ਸਕਦੀ। ਸੰਪੂਰਨ ਤੌਰ ਦੇ ਉੱਤੇ ਇਹ ਗੱਲ ਬਿਲਕੁਲ ਸਹੀ ਮੰਨੀ ਜਾ ਸਕਦੀ। ਇੱਕ ਬੰਦਾ ਇਹ ਕਿ ਛੁਟਕਾਰਾ ਨਹੀਂ ਪਾ ਸਕਦਾ ਕਿ ਉਹਦੀ ਆਪਣੀ ਲਾਈਫ ਆ, ਉਹਦੀ ਆਪਣੀ ਜ਼ਿੰਦਗੀ ਆ, ਉਹ ਜਿੱਦਾਂ ਚਾਹੂਗਾ ਉੱਦਾਂ ਜੀਊਗਾ। ਉਹਦੇ ਕੀਤੇ ਕਾਰਨਾਮੇ ਆਸ ਪਾਸ ਦੇ ਉੱਤੇ ਅਸਰ ਪਾਉਂਦੇ ਨੇ, ਜਿੱਦਾਂ ਜਿੱਦਾਂ ਉਹਦੀ ਆਪਣੀ ਜ਼ਿੰਦਗੀ ਦੇ ਉੱਤੇ ਅਸਰ ਪੈਂਦਾ, ਉਹਦੇ ਪਰਿਵਾਰ ਦੇ ਉੱਤੇ ਅਸਰ ਪੈਂਦਾ, ਪਰਿਵਾਰ 'ਤੇ ਪੈਂਦਾ, ਅਤੇ ਬਾਹਰ ਉਹ ਲੋਕ ਜਿਨ੍ਹਾਂ ਦੇ ਨਾਲ ਉਹ ਵਿਚਰਦਾ, ਜਿਨ੍ਹਾਂ ਦੇ ਨਾਲ ਉਹਦਾ ਬੋਲਚਾਲ, ਉਹਨਾਂ ਦੇ ਉੱਤੇ ਅਸਰ ਪੈਂਦਾ, ਅਤੇ ਹੌਲੀ ਹੌਲੀ ਇਹ ਅਸਰ ਦੂਰ ਤੱਕ ਅਸਰ ਕਰਦਾ। ਇਸ ਕਰਕੇ ਕਹਿ ਦੇਣਾ ਕਿ ਮੇਰੀ ਜ਼ਿੰਦਗੀ, ਮੇਰੀ ਲਾਈਫ, ਮੈਂ ਜੋ ਮਰਜ਼ੀ ਕਰਾਂ, ਇੱਕ ਬਹੁਤਾ ਵਾਜਬ ਨਹੀਂ। ਕਿਉਂਕਿ ਇੱਕ ਇਨਸਾਨ ਇਕੱਲਾ ਰਹਿ ਹੀ ਨਹੀਂ ਸਕਦਾ, ਸਾਨੂੰ ਇੱਕ ਦੂਸਰੇ ਦੀ ਜ਼ਰੂਰਤ ਹਮੇਸ਼ਾ ਪੈਂਦੀ ਰਹਿੰਦੀ ਹੈ। ਕਿੰਨੀਆਂ ਵੀ ਕਹਿੰਦੇ ਨੇ ਸੁੱਖ ਸਹੂਲਤਾਂ ਤੁਸੀਂ ਕਿਸੇ ਬੰਦੇ ਨੂੰ ਦੇ ਦਿਓ, ਕਿੰਨੇ ਵੀ ਉਹਦੇ ਖਾਣ ਪੀਣ ਦੇ, ਉਹਦੇ ਰਹਿਣ ਸਹਿਣ ਦੇ ਪੈਸੇ ਉਹਨੂੰ ਦੇ ਦਿਓ, ਉਹਦੇ ਇੰਤਜ਼ਾਮ ਕਰ ਦਿਓ, ਪਰ ਫਿਰ ਵੀ ਉਹਨੂੰ ਇਸ ਦੁਨੀਆਂ ਦੇ ਵਿੱਚ ਰਹਿਣ ਦੇ ਲਈ, ਜ਼ਿੰਦਾ ਰਹਿਣ ਦੇ ਲਈ ਦੂਸਰਿਆਂ ਦੇ ਨਾਲ ਤਾਲੁੱਕ ਰੱਖਣਾ ਹੀ ਪੈਂਦਾ। ਅਤੇ ਜੇਕਰ ਦੂਸਰਿਆਂ ਦੇ ਨਾਲ ਤਾਲੁੱਕ ਰੱਖਣਾ ਹੀ ਪੈਂਦਾ, ਅਤੇ ਫਿਰ ਉਹਦੀ ਜ਼ਿੰਦਗੀ, ਉਹਦੀ ਆਪਣੀ, ਜਾਂ ਫਿਰ ਉਹਦੇ ਕੀਤੇ ਕਾਰਨਾਮੇ, ਉਹਦੇ ਜੀਵਨ ਦਾ ਢੰਗ, ਇਹ ਉਹਦਾ ਆਪਣਾ ਨਹੀਂ ਹੋ ਸਕਦਾ। ਇਹਦੇ ਵਿੱਚ ਵੀ ਉਹਦੀ ਜ਼ਿੰਮੇਵਾਰੀ ਆ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਕਿ ਜੋ ਆਪਾਂ ਕਰਦੇ ਹਾਂ ਉਹ ਐਸਾ ਕਰੀਏ ਕਿ ਕਿਸੇ ਦੂਸਰੇ ਦੇ ਉੱਤੇ ਮਾੜਾ ਅਸਰ ਨਾ ਹੋਵੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਅਤੇ ਧੰਨਵਾਦ ਜਸਵਾਲ ਸਾਹਿਬ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਨਾਲ ਸਾਂਝੀ ਕੀਤੀ, ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡੇ ਕੋਲ ਵੀ ਹੋਵੇ ਕੋਈ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਜੇਕਰ ਸਮੇਂ ਦੇ ਮੁਤਾਬਿਕ ਪ੍ਰੋਗਰਾਮ ਦੇ ਵਿੱਚ ਫਿੱਟ ਬਹਿੰਦੀ ਹੋਈ ਤਾਂ ਜ਼ਰੂਰ ਇਸ ਹਿੱਸੇ ਦੇ ਵਿੱਚ ਆਪਾਂ ਸ਼ਾਮਲ ਕਰਿਆ ਕਰਾਂਗੇ। ਅਤੇ ਇੱਕ ਚੀਜ਼ ਹੋਰ ਕਿ ਜੇਕਰ ਪਹਿਲਾਂ ਉਹ ਨਾ ਹੋਈ ਹੋਵੇ ਤਾਂ ਫਿਰ ਵੀ ਜ਼ਰੂਰ ਕਹਾਣੀ ਭੇਜਣ ਦੇ ਲਈ ਤੁਸੀਂ ਸਾਡੇ ਵਟਸਐਪ ਦੀ ਵਰਤੋਂ ਕਰ ਸਕਦੇ ਹੋ 04-747-1674, ਅਤੇ ਜਾਂ ਫਿਰ ਸਾਨੂੰ ਫੇਸਬੁੱਕ 'ਤੇ ਭੇਜ ਸਕਦੇ ਹੋ, ਈਮੇਲ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ, ਚੜ੍ਹਦੀ ਕਲਾ 'ਚ ਰਹੋ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਹਾਂਜੀ 1674 AM

चली जिन ऐसो सुंदर प्रीतम पा।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
2: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
2: ਰਿਲੀਜ਼ਿੰਗ ਔਨ 31st July।
4: Hi man, I'm Saiko Mirbai from Manipur. I'm a Commonwealth champion, gold medalist. Sunte rahiye radio Hanji.
5: Bale bale bale.
4: Bale bale bale.
5: Thank you.

0: ਕਿਹੜੀ ਸੀਗੀ ਉਹ ਕਵਿਤਾ ਕਿ ਜ਼ਿੰਦਗੀ ਦੀ ਮੌਤ ਮੌਤ ਨਹੀਂ ਹੁੰਦੀ, ਸੁਪਨਿਆਂ ਦੀ ਮੌਤ ਮੌਤ ਹੁੰਦੀ ਹੈਗੀ ਹੈ, ਪਾਸ਼ ਦੀ ਸੁਪਨਿਆਂ ਦਾ ਮਰ ਜਾਣਾ ਮੌਤ ਹੁੰਦੀ ਹੈ। ਤੇ ਅੱਜ ਸੁਪਨਿਆਂ ਦੀ ਗੱਲ ਕਰਨੀ ਹੈਗੀ। ਆਪਾਂ ਪਿਛਲੀ ਵਾਰ ਮੇਰੇ ਖਿਆਲ ਦੇ ਨਾਲ ਸ਼ਾਇਦ ਹਿੰਟ ਦਿੱਤਾ ਵੀ ਸੀ, ਆਪਾਂ ਪਤਾ ਨਹੀਂ ਆਪਾਂ ਆਪਸ 'ਚ ਗੱਲ ਕੀਤੀ ਸੀ ਔਨ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀ, ਪਰ ਬਹੁਤ ਸਾਰੇ ਸਰੋਤਿਆਂ ਨੂੰ ਹੁਣ ਪਤਾ ਲੱਗ ਹੀ ਗਿਆ ਨਾ ਕਿ ਪਿਛਲੀਆਂ 4-5 ਕੜੀਆਂ ਤੋਂ 4-5 ਸੀਰੀਜ਼ ਅਸੀਂ ਕੁਛ ਐਸੀਆਂ ਸਟਾਰਟ ਕੀਤੀਆਂ ਹੈਗੀਆਂ ਕਿ ਸਾਇੰਸ ਦੀ ਗੱਲ ਤਾਂ ਹੈ ਹੀ ਹੈ, ਡੀਪ ਟਾਕ ਸ਼ੋਅ ਹੈਗਾ, ਪਰ ਇੰਨੀਆਂ ਜ਼ਿਆਦਾ ਡੀਪ ਹੋ ਜਾਂਦੀਆਂ ਨੇ ਇਹ ਕਿ ਫਿਰ ਕਈ ਕਈ ਵਾਰ ਅਸੀਂ ਆਪ ਹੀ ਡੂੰਘੇ ਫਸ ਜਾਂਦੇ ਹਾਂ ਉਹਦੇ 'ਚ। ਫਿਲੋਸਫੀ ਵੀ ਵਿੱਚ ਹੁਣ ਨਾਲ ਸ਼ੁਰੂ ਕੀਤੀ ਹੈ, ਦੁਨੀਆ ਭਰ ਦੇ ਮਹਾਨ ਜਿਹੜੇ ਫਿਲੋਸਫਰ ਸੀਗੇ ਉਹਨਾਂ ਦੀਆਂ ਕੁਛ ਐਸੀਆਂ ਫਿਲੋਸਫੀਜ਼, ਕਿਉਂਕਿ ਉਹ ਸਿਰਫ ਜਿਵੇਂ ਦਰਸ਼ਨ ਸ਼ਾਸਤਰ ਕਹਿ ਲੈਂਦੇ ਹਾਂ, ਦਾਰਸ਼ਨਿਕ ਕਹਿ ਲੈਂਦੇ ਹਾਂ ਜਾਂ ਚਿੰਤਕ ਕਹਿ ਲੈਂਦੇ ਹਾਂ, ਸਿਰਫ ਇੰਨਾ ਕੁ ਨਹੀਂ ਸੀ, ਜਿਹੜੇ ਪੁਰਾਣੇ ਫਿਲੋਸਫਰ ਹੋਏ ਨੇ ਜਾਂ ਜਦੋਂ ਤੋਂ ਫਿਲੋਸਫੀ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈਗੀ ਹੈ। ਜਿਵੇਂ ਅਸੀਂ ਐਰਿਸਟੋਟਲ ਦੀ ਗੱਲ ਕੀਤੀ ਹੈ, ਸੁਕਰਾਤ ਦੀ ਗੱਲ ਕਰਾਂਗੇ ਅੱਗੇ ਚੱਲ ਕੇ, ਹੈ ਨਾ। ਸੋ ਇਹ ਸਾਰੇ ਜਦੋਂ ਫਿਲੋਸਫਰਸ ਦੀ ਗੱਲ ਆਉਂਦੀ ਹੈ ਜਾਂ ਦੁਨੀਆ ਨੂੰ ਜਦੋਂ ਦਰਸ਼ਨ ਸ਼ਾਸਤਰ ਮਿਲਣਾ ਸ਼ੁਰੂ ਹੋਇਆ, ਉਹ ਤੋਂ ਪਹਿਲਾਂ ਦਾ ਸਾਇੰਸ, ਉਸ ਡਿਊਰਿੰਗ ਦਾ ਸਾਇੰਸ ਅਤੇ ਉਹ ਤੋਂ ਬਾਅਦ ਦਾ ਹੁਣ ਅੱਜ ਕੱਲ੍ਹ ਦਾ ਸਾਇੰਸ, ਇਹ ਵੀ ਇੱਕ ਬੜਾ ਇੰਟਰਸਟਿੰਗ ਵਿਸ਼ਾ ਹੈਗਾ, ਇਸ ਕਰਕੇ ਉਹ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ। ਸੋ ਸੰਦੀਪ ਜੀ, ਕਿੱਦਾਂ ਬੀਤੇ ਦਿਨ, ਕਿੱਦਾਂ ਬੀਤੀਆਂ ਰਾਤਾਂ?
1: ਵਧੀਆ ਭਾਜੀ, ਜਦੋਂ ਦੀ ਸੁਪਨਿਆਂ ਵੱਲ, ਇਹਨਾਂ ਚੀਜ਼ਾਂ ਵੱਲ ਮੇਰਾ ਇੰਟਰਸਟ ਹੈ, ਮੈਂ ਵੀ ਹੁਣ ਆਪਣੇ ਸੁਪਨਿਆਂ ਨੂੰ ਥੋੜਾ ਧਿਆਨ ਨਾਲ ਦੇਖਣ ਲੱਗ ਗਈ।
0: ਧਿਆਨ ਨਾਲ ਦੇਖਣ ਲੱਗ ਗਈ
1: ਮਤਲਬ ਕਿ ਉੱਠ ਕੇ ਬਾਅਦ ਚੋਂ ਅਸਿਊਮ ਕਰਨ ਲੱਗ ਗਈ, ਅੱਛਾ ਕੀ ਹੋ ਰਿਹਾ ਸੀ ਮੇਰੇ ਸੁਪਨੇ 'ਚ, ਕਿਉਂ
0: ਕੈਲਕੂਲੇਸ਼ਨਸ ਹੋਣ ਲੱਗ ਗਈਆਂ, ਹੁਣ ਬੜਾ ਕੁਝ ਪੜ੍ਹ ਲਿਆ ਨਾ ਤੁਸੀਂ।
1: ਹਾਂਜੀ,
0: ਅੱਜ ਦਾ ਜਦੋਂ ਸ਼ੋਅ ਮੁੱਕੂਗਾ, ਆਏ ਬੈਠ ਕੇ ਤੁਸੀਂ ਵੀ, ਜਿੰਨੇ ਵੀ ਸ਼ੋਅ ਸੁਣ ਰਹੇ ਹੈਗੇ ਹੋ ਬੈਠੇ, ਤੇ ਤੁਸੀਂ ਵੀ ਹੁਣ ਆਪਣੇ ਸੁਪਨਿਆਂ ਦੇ ਵੱਲ ਧਿਆਨ ਜ਼ਿਆਦਾ ਦੇਣ ਲੱਗ ਜਾਓਗੇ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਹੋਗੇ, ਅੱਛਾ ਉਹ ਤਾਂ ਸ਼ੋਅ 'ਚ ਇੱਦਾਂ ਕੀਤੀਆਂ ਸੀਗੀਆਂ ਗੱਲਾਂ, ਦਾਅਵੇ ਨਹੀਂ ਹੈਗੇ, ਬਟ ਜੋ ਐਵੀਡੈਂਸ ਜਾਂ ਜਿਸ ਕਿਸਮ ਦੀਆਂ ਗੱਲਾਂ ਹੁਣ ਤੱਕ ਸਾਇੰਸ ਕਰ ਚੁੱਕਿਆ ਸੁਪਨਿਆਂ ਦੇ ਨਾਲ ਜੁੜੀਆਂ, ਡ੍ਰੀਮਸ ਦੇ ਨਾਲ ਜੁੜੀਆਂ, ਉਹ ਹੀ ਅੱਜ ਦੇ ਦਿਨ ਆਪਾਂ ਤੁਹਾਡੇ ਤੱਕ ਰੱਖਾਂਗੇ। ਸੋ ਸਭ ਤੋਂ ਪਹਿਲਾਂ ਤਾਂ ਸਵਾਲ ਮੈਂ ਦਾਗਣ ਲੱਗ ਜਾਂ ਦਾੜ-ਤਾੜ, ਕਿਉਂਕਿ ਮੇਰੇ ਫਿਰ ਕੁਐਸਚਨ ਜ਼ਿਆਦਾ ਹੋ ਜਾਂਦੇ ਨੇ ਤੇ ਤੁਹਾਡੇ ਕੋਲ ਜਵਾਬ ਇੰਨੇ ਵਧੀਆ ਹੈਗੇ ਨੇ ਕਿ ਲਾਜਵਾਬ ਹੋ ਜਾਂਦੇ।
1: ਜੀ ਬਿਲਕੁਲ, ਮੈਂ ਬਸ ਇਹ ਕਹਿਣਾ ਸੀ ਕਿ ਇਹ ਹੈਗਾ ਕਿ ਅੱਜ ਦੇ ਐਪੀਸੋਡ ਦੇ ਐਂਡ ਤੋਂ ਬਾਅਦ ਐਟਲੀਸਟ ਸਾਨੂੰ ਆਪਣੇ ਸੁਪਨੇ, ਆਪਣੀ ਮੂਵੀ ਜ਼ਰੂਰ ਇੱਕ ਮੂਵੀ ਵਾਂਗ ਜ਼ੋਰ ਲੱਗਣ ਲੱਗ ਜੂਗੇ, ਕਿਉਂਕਿ ਆਪਾਂ ਧਿਆਨ ਨਹੀਂ ਨਾ ਦਿੰਦੇ ਬਹੁਤ ਆਪਣੇ ਸੁਪਨੇ ਵੱਲ, ਸਾਡਾ ਆਇਆ ਤੇ ਚੱਲ ਗਿਆ ਤੇ। ਹਾਂਜੀ,
0: ਵੈਸੇ ਤਾਂ ਸਾਰੇ ਅੱਖਾਂ 'ਚ ਸੁਪਨੇ ਲੈ ਕੇ ਹੀ ਆਏ ਹਾਂ, ਜਿਹੜੇ ਆਸਟ੍ਰੇਲੀਆ ਬੈਠੇ ਹੈਗੇ ਨੇ, ਜਿਹੜੇ ਇੰਡੀਆ 'ਚ ਵੀ ਬੈਠੇ ਨੇ, ਉਹ ਵੀ ਸੁਪਨੇ ਲੈ ਕੇ ਹੀ ਬੈਠੇ ਨੇ, ਆਏ ਤਾਂ ਹੈ ਨਹੀਂ, ਪਰ ਉਹ ਜਾਗਦੀਆਂ ਅੱਖਾਂ ਦੇ ਸੁਪਨੇ ਨੇ। ਜਿਹੜੇ ਸੁਪਨਿਆਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੇ ਨੇ ਕਿ ਸੁੱਤੇ ਪਏ ਹਾਂ, ਕਿਹੜੇ ਸੁਪਨੇ ਜਿਹੜੇ ਨੇ ਤੁਹਾਨੂੰ ਆਉਂਦੇ ਨੇ, ਅਤੇ ਉਹਨਾਂ ਦੇ ਨਾਲ ਜੁੜੀ ਹੋਈ ਸਾਇੰਸ ਕੀ ਕਹਿੰਦੀ, ਉਹਨਾਂ ਦੇ ਪਿੱਛੇ ਫਿਲੋਸਫੀ, ਜਾਂ ਮਤਲਬ ਫਿਲੋਸਫੀ ਤੋਂ ਪਹਿਲਾਂ ਵੀ ਸੁਪਨੇ, ਮਤਲਬ ਜਦੋਂ ਆਪਾਂ ਇਹ ਦਰਸ਼ਨ ਸ਼ਾਸਤਰ ਦੀ ਗੱਲ ਕਰਦੇ ਹੈਗੇ ਹਾਂ ਜਾਂ ਅਸੀਂ ਸੁਕਰੇਤ ਦੀ ਗੱਲ ਕਰਦੇ ਹਾਂ ਜਾਂ ਪਿਛਲੇ 'ਚ ਅਫਲਾਤੂਨ ਦੀ, ਐਰਿਸਟੋਟਲ ਦੀ ਵੀ ਗੱਲ ਕੀਤੀ ਸੀਗੀ, ਹੈ ਨਾ, ਇਹ 300-400 ਬੀ ਸੀ ਏ ਬਿਫੋਰ ਕ੍ਰਾਈਸਟ ਦੀ ਗੱਲ ਹੈਗੀ ਇਹ, ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੀ, ਹਾਂ ਉਹ ਚੀਜ਼ਾਂ ਹੈਗੀਆਂ ਕਿ ਡਾਕੂਮੈਂਟਡ ਨਹੀਂ ਹੋਈਆਂ ਹੋਣਗੀਆਂ, ਪਰ ਦਿਨ ਤਾਂ ਉਦੋਂ ਵੀ ਹੁੰਦੀ ਸੀ, ਰਾਤ ਤਾਂ ਉਦੋਂ ਵੀ ਹੁੰਦੀ ਸੀ, ਇਨਸਾਨ ਤਾਂ ਉਦੋਂ ਵੀ ਸੀਗੇ, ਖਾਂਦੇ ਪੀਂਦੇ ਸੀ, ਸੌ ਜਾਂਦੇ ਸੀ, ਈਟ ਸਲੀਪ ਰਿਪੀਟ, ਇਸ ਪ੍ਰੋਸੈਸ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਸੁਪਨੇ ਵੀ ਆਉਂਦੇ ਹੋਣਗੇ, ਅਤੇ ਕੋਈ ਇਸ ਕਿਸਮ ਦੇ ਕਿੰਨੇ ਕੁਛ ਕਿੰਨੇ ਕੁ ਜਿਹੜੇ ਹੈਗੇ ਨੇ ਡਾਕੂਮੈਂਟਡ ਐਵੀਡੈਂਸ ਜਾਂ ਕੋਈ ਗੱਲ ਇਸ ਕਿਸਮ ਦੀ ਕੋਈ ਮਿਲਦੀ ਹੈਗੀ ਹੈ ਜਾਂ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ, ਕਿਉਂਕਿ ਉਹ ਤਾਂ ਅਕਸਰ ਜਿਹੜੇ ਸੁਪਨੇ ਹੁੰਦੇ ਸੀ ਮੈਂ ਸੁਣਿਆ ਕਿ ਕੰਧਾਂ 'ਤੇ ਉਕੇਰ ਦਿੰਦੇ ਹੁੰਦੇ ਸੀ।
1: ਹਾਂਜੀ ਬਿਲਕੁਲ, ਜਿਹੜੀ ਆਪਾਂ ਨੂੰ ਕਿਹੜੀ ਪੁਰਾਣੀ ਉਹ ਗੁਫਾਵਾਂ ਦੇ ਵਿੱਚ ਵੀ ਕਈ ਵਾਰ ਮਿਲਦੇ ਆ ਪ੍ਰਿੰਟ, ਹੋ ਸਕਦਾ ਕਿਉਂਕਿ ਉਹਨਾਂ ਦੇ ਕੋਈ ਸੁਪਨਾ ਆਇਆ ਔਰ ਉਹਨਾਂ ਨੇ ਉਹ ਚੀਜ਼ ਨਾ ਯਾਦ ਰੱਖਣ ਲਈ ਉੱਤੇ ਕਰ ਦਿੱਤੀ। ਔਰ ਜਦੋਂ ਹਿਸਟੋਰੀਕਲ ਰਿਕਾਰਡ ਦੇਖਦੇ ਹਾਂ ਬਹੁਤ ਸਾਰੇ ਹੋਰ ਜਿਹੜੀਆਂ ਸਿਵਿਲਾਈਜੇਸ਼ਨ ਜਿਵੇਂ ਇਜਿਪਸ਼ੀਅਨ ਹੈਗੀਆਂ ਉਹਨਾਂ ਦੀਆਂ, ਉਹਨਾਂ ਦੇ ਕਾਫੀ ਰਿਕਾਰਡ ਹੈਗੇ ਸਾਂਭੇ ਹੋਏ, ਤਾਂ ਉਹਨਾਂ ਦੀ ਆਪਾਂ ਨੂੰ ਮਿਲਦੀਆਂ ਹੈਗੀਆਂ, ਉਹਨਾਂ ਦੇ ਡਾਕੂਮੈਂਟ ਮਿਲਦੇ। ਓਬਵੀਅਸਲੀ ਉਹ ਇੱਕ ਅੱਜ ਕੱਲ੍ਹ ਜਿਹੜੀ ਅਸੀਂ ਲੈਂਗੁਏਜ ਬੋਲਦੇ ਹਾਂ ਉਹਦੇ 'ਚ ਨਹੀਂ ਹੁੰਦੇ, ਉਹ ਦੂਜੀ ਲੈਂਗੁਏਜ ਹੁੰਦੇ, ਜਿਹਨੂੰ ਜਿਹੜਾ ਡੀ ਕੋਡ ਕਰਨਾ ਵੀ ਇੱਕ ਆਪਣੇ ਆਪ 'ਚ ਇੱਕ ਅਲੱਗ ਗੱਲ ਹੁੰਦੀ ਆ, ਹਨਾ,
0: ਸਿੰਬੋਲਿਕ ਲੈਂਗੁਏਜ ਕਹਿ ਦਿੰਦੇ ਨੇ ਉਹਨਾਂ ਨੂੰ,
1: ਹਨਾ। ਹਾਂਜੀ, ਉਹ ਵਾਲੀ ਲੈਂਗੁਏਜ ਉਹ ਯੂਜ਼ ਕਰਦੇ ਸੀਗੇ, ਜਿੱਦਾਂ ਮੋਸਟਲੀ ਫਿਲੋਸਫਰ, ਜਿੱਦਾਂ ਤੁਸੀਂ ਕਹੀਏ ਕਿ ਤਾਂ 2000-3000 ਸਾਲ ਪਹਿਲਾਂ ਜਿਹੜੇ ਹੋਣ ਲੱਗਿਆ ਫਿਲੋਸਫਰ, ਉਸ ਤੋਂ ਪਹਿਲਾਂ ਕਦੋਂ ਦੀ ਹਿਊਮਨ ਸਿਵਿਲਾਈਜੇਸ਼ਨ, ਜਦੋਂ ਅਸੀਂ ਆਪਣੇ ਪੋਡਕਾਸਟ 'ਚ ਵੀ ਗੱਲ ਕੀਤੀ ਸੀਗੀ ਕਿੰਨੇ ਹਜ਼ਾਰਾਂ ਸਾਲ ਪਹਿਲਾਂ, ਹਨਾ, 10,000 ਸਾਲ ਜਿਹੜਾ ਜਿੰਨੇ ਵੀ ਸਾਲ ਪਹਿਲਾਂ ਹਿਊਮਨ ਬੀਂਗ ਜਿਹੜਾ ਅਫਰੀਕਾ ਤੋਂ ਬਾਕੀ ਜਿਹੜੀ ਆ ਵਰਲਡ ਦੇ ਵਿੱਚ ਚਲਿਆ ਗਿਆ। ਸੋ ਉਸ ਤੋਂ ਪਹਿਲਾਂ ਵੀ ਜਿਹੜੇ ਆ 2000 ਸਾਲ ਤੋਂ ਪਹਿਲਾਂ ਵੀ ਕਾਫੀ ਜਿਹੜੇ ਹਿਊਮਨ ਸਾਡੇ ਸੀਗੇ ਪੂਰੇ ਵਰਲਡ ਦੇ ਵਿੱਚ ਸੀਗੇ।

0: ਉਹਨਾਂ ਨੂੰ ਵੀ ਆਫ ਕੋਰਸ ਸੁਪਨੇ ਆਉਂਦੇ ਸੀਗੇ, ਬਟ ਕਿਉਂਕਿ ਉਸ ਟਾਈਮ ਅਸੀਂ ਇੰਨਾ ਫਿਲੋਸਫੀਕਲੀ ਨਹੀਂ ਸੋਚਦਾ ਸੀ ਕੋਈ, ਤਾਂ ਮੋਸਟਲੀ ਉਸ ਟਾਈਮ ਰਿਲੇਟ ਕਰ ਦਿੰਦੇ ਸੀ ਸੁਪਨਿਆਂ ਨੂੰ ਕਿ ਕੋਈ ਗੋਡ ਦੇ ਵੱਲੋਂ ਸੁਪਨਾ ਆਇਆ, ਜੇ ਕਿਸੇ ਨੂੰ ਹਨਾ ਕੋਈ ਬੰਦੇ ਨੂੰ ਸੁਪਨਾ ਆਉਂਦਾ ਤਾਂ ਉਹ ਸੋਚਦਾ ਸੀਗਾ ਕਿ ਮੈਨੂੰ ਰੱਬ ਦੇ ਵੱਲੋਂ ਇਹ ਸੁਨੇਹਾ ਮਿਲਿਆ ਜੇ ਕੋਈ ਵੀ ਚੀਜ਼ ਆਏ, ਕਿਉਂਕਿ ਉਹੀ ਚੀਜ਼ ਮੋਸਟਲੀ ਉਸ ਟਾਈਮ ਹੁੰਦੀ ਸੀ, ਰਿਲੀਜਨ ਹੀ ਸਭ ਤੋਂ ਪਹਿਲਾਂ ਆਇਆ ਹਨਾ। ਤੇ ਉਸ ਤੋਂ ਇਲਾਵਾ ਜਿਹੜੇ ਰਾਜੇ ਵਗੈਰਾ ਹੁੰਦੇ ਸੀਗੇ, ਕਿੰਗ ਹੁੰਦੇ ਸੀ, ਜਾਂ ਕੋਈ ਹੋਰ ਜਿਹੜੇ ਆ ਸੋਸਾਇਟੀ ਦੇ ਕੋਈ ਵੱਡੇ ਲੈਵਲ ਦੇ ਜਿਹੜੇ ਲੋਕ ਹੁੰਦੇ ਸੀ, ਉਹ ਥੋੜਾ ਜਿਹਾ ਮੈਨੂਪੁਲੇਟ ਵੀ ਕਰਦੇ ਸੀ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਮੈਨੂੰ ਰੱਬ ਨੇ ਭੇਜਿਆ ਹੈਗਾ। ਵੈਸੇ ਅੱਜ ਕੱਲ ਵੀ ਲੋਕ ਕਰ ਦਿੰਦੇ ਹੈਗੇ ਆ ਨਾ, ਨਾਨ ਬਾਇਓਲੋਜੀਕਲ, ਬਟ ਉਹ ਪੁਰਾਣੇ ਪਹਿਲਾਂ ਜ਼ਿਆਦਾ ਸੀਗੇ, ਹੁਣ ਲੋਕ ਸਮਝ ਜਾਂਦੇ ਆ ਕਿ ਜੋ ਵੀ ਚੱਲਦਾ ਹਨਾ। ਤੇ ਉਹ ਪਹਿਲਾਂ ਏਦਾਂ ਕਰਕੇ ਥੋੜਾ ਜਿਹੜੇ ਸੀਗੇ ਰਾਜੇ ਆਪਣੇ ਆਪ ਨੂੰ ਕਰ ਦਿੰਦੇ ਹੁੰਦੇ ਸੀ ਅੱਗੇ ਕਿ ਮੈਨੂੰ ਰੱਬ ਨੇ ਭੇਜਿਆ ਤੁਹਾਡੀ ਸੇਵਾ ਕਰਨ ਲਈ, ਜਾਂ ਮੇਰੀ ਫੈਮਿਲੀ ਨੂੰ ਜਿਹੜਾ ਤੁਹਾਡੇ ਜਿਹੜਾ ਸੇਵਾ ਕਰਨ ਲਈ ਭੇਜਿਆ ਗਿਆ ਹਨਾ। ਤੇ ਓਦਾਂ ਕਰਕੇ ਜਿਹੜਾ ਲੋਕਾਂ ਨੂੰ ਕਰਦੇ ਸੀ, ਤੇ ਮੋਸਟਲੀ ਜਿਹੜਾ ਏਦਾਂ ਹੀ ਜਿਹੜਾ ਰੱਬ ਨਾਲ ਹੀ ਰਿਲੇਟ ਕੀਤਾ ਜਾਂਦਾ ਸੀ ਕਿ ਦੇਵਤਿਆਂ ਨੇ ਕੋਈ ਭੇਜਿਆ ਮੈਸੇਜ ਤਾਂ ਤੁਹਾਨੂੰ ਸੁਪਨਾ ਆਇਆ। ਔਰ ਈਵਨ ਗ੍ਰੀਕ ਦੇ ਵਿੱਚ ਜਿਹੜਾ ਕਹਿੰਦੇ ਟੈਂਪਲ ਵੀ ਹੁੰਦੇ ਸੀ ਜਿਹਨਾਂ ਨੂੰ ਡ੍ਰੀਮ ਟੈਂਪਲਸ ਕਹਿੰਦੇ ਸੀਗੇ, ਤਾਂ ਉਹਨਾਂ ਟੈਂਪਲਸ ਦੇ ਵਿੱਚ ਲੋਕ ਜਾਂਦੇ ਸੀ, ਰਿਚੁਅਲ ਸੀਗੇ ਪ੍ਰੋਪਰ। ਉਹ ਉਹਨਾਂ ਟੈਂਪਲ ਦੇ ਵਿੱਚ ਇੱਕ ਅਲੱਗ ਤੋਂ ਕਮਰਾ ਜਿਹੜਾ ਬਣਿਆ ਹੁੰਦਾ ਸੀ, ਜਿਹੜਾ ਡ੍ਰੀਮਸ ਲੈਣ ਲਈ ਹੀ ਪਰਟੀਕੁਲਰ ਕਮਰਾ ਸੀ ਨਾ, ਤਾਂ ਪ੍ਰੋਪਰ ਰਿਚੁਅਲ ਪਹਿਲਾਂ ਫੋਲੋ ਕਰਦੇ ਸੀ, ਉਹ ਮੰਦਿਰ ਚ ਜਾਂਦੇ ਸੀ ਆਪਣਾ, ਜੋ ਅੱਜ ਵੀ ਜੋ ਆਪਾਂ ਕਰਦੇ ਹਾਂ ਜਾ ਕੇ ਇਸ਼ਨਾਨ ਕਰਦੇ ਹਾਂ ਸਾਰਾ ਕੁਛ ਹੈ ਨਾ, ਆਪਣੇ ਆਪ ਨੂੰ ਸਾਫ਼ ਕਰਦੇ ਸੀਗੇ, ਤੇ ਫਿਰ ਉਹ ਰਾਤ ਨੂੰ ਉੱਥੇ ਸੌ ਜਾਂਦੇ ਸੀਗੇ। ਔਰ ਉਹ ਅਜ਼ਿਊਮ ਕਰਦੇ ਸੀਗੇ ਕਿ ਜਿਹੜਾ ਉੱਥੇ ਉਹਨਾਂ ਦਾ ਮੈਡੀਸਿਨ ਦਾ ਦੇਵਤਾ ਜਿਹੜਾ ਵੀ ਮੰਨਦੇ ਸੀਗੇ ਕਿ ਉਹ ਜੇ ਤੁਹਾਡੇ ਤੇ ਮਿਹਰਬਾਨ ਹੋਊਗਾ ਤਾਂ ਤੁਹਾਨੂੰ ਸੁਪਨਾ ਆਊਗਾ, ਔਰ ਮਤਲਬ ਤੁਹਾਨੂੰ ਕੋਈ ਡਿਜ਼ੀਜ਼ ਆ ਤਾਂ ਹੀਲ ਹੋ ਜੂਗੀ ਹਨਾ। ਫਿਰ ਉਸ ਤੋਂ ਬਾਅਦ ਨੈਕਸਟ ਡੇ ਜਿਹੜੇ ਉੱਥੇ ਪ੍ਰੀਸਟ ਹੁੰਦੇ ਸੀਗੇ, ਉਹ ਉਸ ਉਹਨਾਂ ਸੁਪਨੇ ਦੀ ਇੰਟਰਪ੍ਰੀਟੇਸ਼ਨ ਵੀ ਕਰਦੇ ਹੁੰਦੇ ਸੀ ਕਿ ਕੀ ਮਤਲਬ ਹੋ ਸਕਦਾ ਤੁਹਾਡੇ ਇਸ ਸੁਪਨੇ ਦਾ। ਔਰ ਫਿਰ ਜਿੱਦਾਂ ਬਾਈ ਚਾਂਸ ਜਿਹੜਾ ਕਿਸੇ ਦਾ ਮੰਨ ਲਓ ਸੁਪਨਾ ਸੱਚ ਹੋ ਗਿਆ ਹਨਾ, ਤਾਂ ਉਹ ਫਿਰ ਜਿੱਦਾਂ ਅੱਜ ਵੀ ਆਪਾਂ ਕਰਦੇ ਹਾਂ ਕਿ ਚੜਾਉਂਦੇ ਆ ਕੁਛ ਵੀ ਹਨਾ ਮੰਦਰਾਂ ਚ ਗੁਰਦੁਆਰਿਆਂ ਚ, ਸੇਮ ਏਦਾਂ ਉੱਥੇ ਵੀ ਉਹ ਚੜਾਉਂਦੇ ਸੀ, ਤਾਂ ਉਹ ਸਪੈਸ਼ਲ ਟੈਂਪਲ ਵੀ ਹੁੰਦੇ ਸੀਗੇ ਡ੍ਰੀਮਸ ਦੇ ਲਈ ਹੀ ਬਣੇ ਹੋਏ ਕਿ ਤੁਹਾਨੂੰ ਵਧੀਆ ਡ੍ਰੀਮ ਆਉਣ, ਜਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਤੁਹਾਨੂੰ ਡ੍ਰੀਮ ਦੇ ਵਿੱਚ ਕੁਛ ਦੱਸਿਆ ਜਾਵੇ ਤੇ ਤੁਹਾਡੀ ਪ੍ਰੋਬਲਮ ਕਿਉਰ ਹੋ ਜਾਵੇ ਹਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਲੋਸਫੀ ਤੋਂ ਪਹਿਲਾਂ ਜਿਹੜੀਆਂ ਸੁਪਨਿਆਂ ਦੇ ਬਾਰੇ ਚ ਲੋਕ ਸੋਚਦੇ ਸੀਗੇ, ਬਟ ਆਫਕੋਰਸ ਜਦੋਂ ਕੁਛ ਕੁ ਫਿਲੋਸਫਰ ਆਏ ਉਹਨਾਂ ਨੇ ਫਿਰ ਥੋੜਾ ਰੈਸ਼ਨਲੀ ਸੋਚਣਾ ਸ਼ੁਰੂ ਕੀਤਾ ਕਿ ਕਿਉਂ ਆਉਂਦੇ ਆ, ਜਿਹਨਾਂ ਦੀ ਅਸੀਂ ਗੱਲ ਕਰਾਂਗੇ ਅੱਗੇ।
1: ਪਰ ਉਹ ਹੁਣ ਵੀ ਮੇਰੇ ਖਿਆਲ ਦੇ ਨਾਲ ਸੰਦੀਪ ਜੀ ਉਹ ਕੰਟੀਨਿਊ ਹੈਗੇ। ਇਨਫੈਕਟ ਆਪਾਂ 2,000-2,500 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਫਿਲੋਸਫਰ ਆਏ ਜਾਂ ਉਸ ਤੋਂ ਬਾਅਦ ਸਾਇੰਸਦਾਨ ਵੀ ਆਏ। ਇਨਫੈਕਟ ਹਾਂ ਹੁਣ ਅੱਜ ਕੱਲ੍ਹ ਵਾਈਕਿੰਗ ਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ, ਨਾਰਵੇ ਦੀ ਟੀਮ ਸੋਕਰ ਦੇ ਵਿੱਚ ਆ ਰਹੀ ਹੈ, ਪਰ ਉਹਦੇ 'ਚ ਇਹ ਗੱਲ ਬੜੀ ਆਉਂਦੀ ਹੈ ਕਿ ਜਿਵੇਂ ਹੁਣ ਉਹ ਵਾਈਕਿੰਗ ਸੀਰੀਜ਼ ਵੀ ਆ, ਹੋਰ ਵੀ ਜਿੰਨੀਆਂ ਵੀ ਫਿਲਮਾਂ ਆਪਾਂ ਦੇਖੀ ਜਾਂਦੇ ਹਾਂ, ਹੋਰ ਵੀ ਜਿੰਨੇ ਵੀ ਦੇਖੇ ਨੇ, ਦਰਸ਼ਨ ਸ਼ਾਸਤਰ ਪੜ੍ਹੋ ਤੁਸੀਂ ਜਾਂ ਸਾਡੇ ਧਾਰਮਿਕ ਗ੍ਰੰਥ ਪੜ੍ਹ ਲਓ, ਹੈ ਨਾ, ਉਹਦੇ 'ਚ ਸੁਪਨਿਆਂ ਦੇ ਆਧਾਰ ਦੇ ਉੱਤੇ ਪੂਰੀ ਦੀ ਪੂਰੀ ਕਹਾਣੀ ਰਚੀ ਜਾ ਜਾਂਦੀ ਹੁੰਦੀ ਸੀ। ਜਿਵੇਂ ਕੈਕਈ ਨੂੰ ਸੁਪਨਾ ਆਇਆ ਕਿ ਮੇਰੇ ਤੋਂ ਮੇਰਾ ਰਾਜ ਖੋਲਿਆ ਜਾਊਗਾ, ਤਾਂ ਉਹਨੇ ਜਿਹੜਾ ਰਾਜਾ ਦਸ਼ਰਥ ਤੋਂ ਜਿਹੜਾ ਇੱਕ ਸੰਕਲਪ ਲੈ ਲਿਆ ਕਿ ਮੇਰੇ ਪੁੱਤਰ ਬੈਠਣਗੇ ਗੱਦੀ 'ਤੇ, ਹੈ ਨਾ, ਰਾਮ ਜੀ ਨੂੰ ਭੇਜ ਦਿਉ। ਜਾਂ ਫਿਰ ਜਿਹੜੇ ਮਹਾਭਾਰਤ ਦੇ ਵਿੱਚ ਵੀ ਇਸੇ ਤਰੀਕਿਆਂ ਦੇ ਨਾਲ ਧ੍ਰਿਤਰਾਸ਼ਟਰ ਜਿਹੜੇ ਸੀ ਉਹ ਸੁਪਨੇ ਲੈਂਦੇ ਸੀ। ਵਾਈਕਿੰਗ ਸੀਰੀਜ਼ ਦੀ ਆਪਾਂ ਗੱਲ ਕਰਦੇ ਹਾਂ, ਉਹਦੇ 'ਚ ਵੀ ਇਹ ਦਿਖਾਉਂਦੇ ਨੇ ਕਿ ਇੱਕ ਬੜਾ ਬਜ਼ੁਰਗ ਬੰਦਾ ਉਹਨਾਂ ਦਾ, ਅਤੇ ਉਹ ਦੇਖ ਲੈਂਦਾ ਰਾਤ ਨੂੰ, ਅਤੇ ਉਹ ਫਿਰ ਦੱਸ ਦਿੰਦਾ ਵੀ ਇਹਦੀ ਮੌਤ ਹੋਣੀ ਹੈ, ਅਤੇ ਇੱਥੇ ਫਲਾਣੇ ਰਾਜੇ ਨੇ ਆ ਜਾਣਾ, ਅਤੇ ਇਹਦਾ ਰਾਜ ਭਾਗ ਹੋਊਗਾ ਇਹਦਾ ਨਹੀਂ। ਸੋ ਉਹਨਾਂ ਚੀਜ਼ਾਂ ਨੂੰ ਉਹ ਮੰਨਦੇ ਵੀ ਹੁੰਦੇ ਸੀਗੇ, ਹੈ ਨਾ। ਅਤੇ ਜਾਂ ਤਾਂ ਉਹੀ ਗੱਲ ਵੀ ਜਿਵੇਂ ਤੁਸੀਂ ਕਹਿ ਦਿੰਦੇ ਹੋ ਕਿ ਆਉਂਦੇ ਬਾਕੀਆਂ ਨੂੰ ਵੀ ਹੋਣਗੇ, ਪਰ ਉਹ ਕਹਿੰਦੇ ਹੋਣਗੇ ਵੀ ਲੈ ਮੈਂ ਦੱਸਿਆ, ਉਹਨਾਂ ਨੇ ਕਹਿਣਾ ਤੂੰ ਵੱਡਾ ਉੱਥੇ ਪੰਡਿਤ ਬਣਿਆ, ਹੈ ਨਾ।
0: ਹਾਂਜੀ, ਨਹੀਂ ਇੱਕ ਮੈਥਮੈਟੀਸ਼ੀਅਨ ਜਿਹੜੇ ਆਪਣੇ ਹੋਏ ਆ ਰਾਮਾਨੁਜਨ, ਸ਼੍ਰੀ ਨਿਵਾਸ ਰਾਮਾਨੁਜਨ, ਉਹ 1887 ਚ ਉਹਨਾਂ ਦਾ ਬਰਥ ਹੋਇਆ ਸੀ। ਉਹ ਇੰਡੀਆ ਦੇ ਮਤਲਬ ਵਰਲਡ ਦੇ ਮਤਲਬ ਬਹੁਤ ਵੱਡੇ ਮੈਥਮੈਟੀਸ਼ੀਅਨ ਹੈਗੇ ਆ, ਹੈ ਨਾ। ਉਹਨਾਂ ਨੇ ਜਦੋਂ ਉਹਨਾਂ ਦੀ ਮੰਮੀ ਜਿਹੜੇ ਸੀਗੇ ਉਹ ਨਹੀਂ ਮੰਨਦੇ ਸੀਗੇ ਉਹਨਾਂ ਨੂੰ ਅਮੈਰੀਕਾ ਭੇਜਣ ਨੂੰ ਉਸ ਟਾਈਮ ਦੇ ਵਿੱਚ, ਮਤਲਬ 19th century ਦੇ ਵਿੱਚ, ਤਾਂ ਉਹ ਨਹੀਂ ਭੇਜਦੇ ਸੀਗੇ। ਬਟ ਉਹਨਾਂ ਨੂੰ ਫਿਰ ਆਈ ਥਿੰਕ ਉਹਨਾਂ ਦੀ ਮੰਮੀ ਨੂੰ ਜਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸੁਪਨਾ ਆਇਆ, ਜਿਹੜੀ ਦੇਵੀ ਨੂੰ ਉਹ ਮੰਨਦੇ ਸੀਗੇ, ਕਿ ਉਹਨਾਂ ਉਸ ਦੇਵੀ ਨੇ ਕਿਹਾ ਉਹਨੂੰ ਕਿ ਇਹਨੂੰ ਜਾਣ ਦਿਓ, ਹੈ ਨਾ। ਤੇ ਉਹ ਗਿਆ, ਉਹ ਮਤਲਬ ਐਜ ਏ ਮਤਲਬ ਮੈਥਮੈਟੀਸ਼ੀਅਨ ਸੀਗਾ, ਬਟ ਉਹ ਮੰਨਦਾ ਸੀ। ਆਫਕੋਰਸ ਜਿਹੜਾ ਹੁਣ ਸਾਡੇ ਕੋਲ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ, ਅਸੀਂ ਐਪੀਸੋਡ 'ਚ ਗੱਲ ਵੀ ਕਰਾਂਗੇ ਕਿ ਕਿਉਂ ਸੁਪਨੇ ਸਾਨੂੰ ਇੰਨੇ ਜਿਹੜੇ ਆ ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ, ਕਿਉਂਕਿ ਸਾਡੇ ਦਿਮਾਗ 'ਚ ਜੋ ਵੀ ਗੱਲਾਂ ਘੁੰਮਦੀਆਂ, ਹੈ ਨਾ, ਤੇ ਉਹ ਆਪਾਂ ਦੇਖਾਂਗੇ। ਬਟ ਇੱਕ ਸਾਇੰਟਿਸਟ ਸੀ, ਬਾਕੀ ਵੀ ਜਦੋਂ ਤੁਸੀਂ ਕਿਹਾ ਕਿ ਹਿਸਟਰੀ 'ਚ ਹੁੰਦਾ ਸੀ, ਔਰ ਸਿਰਫ ਇਹ ਇਹਨਾਂ ਦੇਵੀ ਔਰ ਉਹਨਾਂ ਦਾ ਨਹੀਂ ਸੀ। ਇਹ ਵੀ ਸੋਚਦੇ ਸੀ ਕਿ ਜਿਹੜਾ ਸਾਨੂੰ ਫਿਊਚਰ ਦੇ ਬਾਰੇ ਚ ਵੀ ਇਹ ਦੱਸਦੇ ਆ ਸੁਪਨੇ, ਕਿ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਮੰਨ ਲਓ ਸੁਪਨੇ ਚ ਕਿਸੇ ਨੂੰ ਦੱਸਦਾ ਕਿ ਕੱਲ ਨੂੰ ਤੂੰ ਮਰ ਜਾਣਾ ਜਾਂ ਕੁਛ ਵੀ ਐਵੇਂ ਦਾ, ਹਨਾ। ਤੋ ਉਹ ਸਾਰੀ ਜਿਹੜਾ ਇਹ ਵੀ ਸੋਚਦੇ ਸੀ ਕਿ ਫਿਊਚਰ ਵੀ ਸਾਨੂੰ ਦੱਸਿਆ ਜਾਂਦਾ ਸੁਪਨੇ ਦੇ ਵਿੱਚ।
1: ਓਕੇ, ਤੇ ਆਪਾਂ ਵੈਸੇ ਪਿਛਲੇ ਦੋ ਤਿੰਨ ਐਪੀਸੋਡ ਦੇ ਵਿੱਚ ਪਰਟੀਕੁਲਰ ਫਿਲਾਸਫਰਸ ਜਿਹੜੇ ਸੀਗੇ ਉਹਨਾਂ ਦੀ ਇੱਕ ਦੋ ਫਿਲਾਸਫੀ, ਮਤਲਬ ਉਹਨਾਂ ਦੀ ਕੋਈ ਇੱਕ ਥਿਊਰੀ ਜਿਹੜੀ ਉਹਨਾਂ ਨੇ ਸੁਜੈਸਟ ਕੀਤੀ ਸੀ ਉਹਦੇ 'ਤੇ ਗੱਲ ਕਰਦੇ ਹੁੰਦੇ ਸੀ। ਸੁਪਨਿਆਂ ਦੇ ਬਾਰੇ ਕਿਸੇ ਪਰਟੀਕੁਲਰ ਫਿਲਾਸਫਰ ਨੇ ਬੋਲਿਆ ਉਹਦੀ ਵੱਲ ਬਾਰੇ ਗੱਲ ਕਰਨੀ ਹੈ, ਜਾਂ ਪੁਰਾਤਨ ਸਮਿਆਂ ਦੇ ਵਿੱਚ ਫਿਲਾਸਫਰ ਨੇ ਕਦੇ ਇਹਦੇ ਬਾਰੇ ਕਦੇ ਕੁਛ ਕਿਹਾ?
0: ਹਾਂਜੀ ਹਾਂਜੀ ਬਿਲਕੁਲ, ਅੱਜ ਅਸੀਂ ਜਿੱਦਾਂ ਸਾਡਾ ਅਰਿਸਟੋਟਲ ਦਾ ਸਾਡਾ ਫੇਵਰੇਟ ਹੈਗਾ, ਉਹ ਤਾਂ ਹਰ ਜਿਹੜਾ ਕੋਈ ਵੀ ਕਨਸੈਪਟ ਹੋਵੇ ਉਹਦੇ ਵਿੱਚ ਆਈ ਜਾਂਦਾ ਹੈ, ਬਟ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਪਲੇਟੋ ਦੀ ਜਾਂ ਹੋਰ ਦੀ। ਸੋ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਪਹਿਲਾਂ ਇੱਦਾਂ ਮੰਨਦੇ ਸੀ ਕਿ ਜਿਹੜਾ ਇਹ ਕੋਈ ਰੱਬੀ ਜਿਹੜੀ ਜਿਹੜੀ ਪਾਵਰ ਹੈਗੀ ਹੈ ਜਿਹੜੀ ਸਾਨੂੰ ਸੁਪਨੇ ਆਉਂਦੇ ਆ, ਬਟ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਟਾਈਮ ਲੰਘਦਾ ਜਾਂਦਾ ਤਾਂ ਬਹੁਤ ਸਾਰੇ ਲੋਕ ਐਵੇਂ ਹੁੰਦੇ ਆ ਜਿਹੜੇ ਚੀਜ਼ਾਂ ਨੂੰ ਕੁਐਸਚਨ ਕਰਦੇ ਆ, ਉਹਨਾਂ ਨੂੰ ਲੱਗਦਾ ਕਿ ਨਹੀਂ ਐਵੇਂ ਨਹੀਂ ਹੋ ਸਕਦਾ, ਕਿਉਂ ਇਹ ਚੀਜ਼ਾਂ ਹੋਈਆਂ। ਤੇ ਇਹਨਾਂ ਦੇ ਵਿੱਚੋਂ ਇਹ ਜਿਹੜੇ ਸਾਡੇ ਕੁਛ ਜਿਹੜੇ ਸੀਗੇ ਫਿਲੋਸਫਰ, ਜਿਵੇਂ ਸਾਡਾ ਦਮਨ ਸਹੀ ਆ ਕਿ ਮੰਨਦੇ ਸੀ ਦੇਵਤਿਆਂ ਦੀ ਆਵਾਜ਼, ਬਟ ਜਿਹੜਾ ਸਾਡਾ ਇੱਕ ਫਰੋਇਡ ਕਰਕੇ ਫਿਲੋਸਫਰ ਸੀਗਾ, ਔਰ ਪਲੇਟੋ ਜਿਹੜਾ ਅਰਿਸਟੋਟਲ ਦਾ ਗੁਰੂ ਸੀਗਾ, ਪਹਿਲਾਂ ਉਹਦੀ ਜੇ ਮੈਂ ਗੱਲ ਕਰਾਂ ਉਹ ਵੀ ਇਹੀ ਸੋਚਦਾ ਸੀ ਕਿ ਜਿਹੜਾ ਸਾਡਾ ਮਾਇੰਡ ਹੈਗਾ ਕੋਈ ਜਿਹੜੀ ਬਹੁਤ ਆਰਡੀਨਰੀ ਚੀਜ਼ ਨਹੀਂ ਹੈਗੀ, ਇਹਦੇ ਅੰਦਰ ਜਿਹੜੀਆਂ ਡਿਫਰੈਂਟ ਡਿਫਰੈਂਟ ਪਾਵਰਸ ਜਿਹੜੀਆਂ ਕੰਮ ਕਰਦੀਆਂ, ਤੇ ਇੱਕ ਲੌਜਿਕ ਆ ਜਿਹੜਾ ਸਾਨੂੰ ਸੋਚਣ ਲਈ ਜਾਂ ਫੈਸਲੇ ਜੋ ਵੀ ਆਪਾਂ ਡਿਸੀਜਨ ਲੈਂਦੇ ਹਾਂ ਜਾਂ ਆਪਣੇ ਆਪ ਨੂੰ ਕੰਟਰੋਲ ਕਰਨੇ ਆ ਉਹਨਾਂ ਨੂੰ ਕਾਬੂ ਕਰਨ ਚ ਜਿਹੜੀ ਸਾਨੂੰ ਹੈਲਪ ਕਰਦਾ, ਹਨਾ। ਕੋਈ ਇੱਕ ਪਾਸੇ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ ਤੇ ਦੂਜੇ ਪਾਸੇ ਸਾਡੀਆਂ ਵਿਸ਼ਿਜ਼ ਹੋ ਗਈਆਂ, ਸਾਨੂੰ ਜੋ ਡਰ ਲੱਗਦਾ ਹੈ ਜਾਂ ਚੀਜ਼ਾਂ ਤੋਂ ਜਾਂ ਜੋ ਸਾਨੂੰ ਗੁੱਸਾ ਆਉਂਦਾ, ਹਨਾ, ਜਾਂ ਸਾਡਾ ਇਮੋਸ਼ਨਸ ਹੈਗੇ ਆ। ਤੇ ਇਹ ਸਾਡੇ ਜਿਹੜੀ ਆ ਜਦੋਂ ਅਸੀਂ ਜਾਗਦੇ ਵੀ ਹੁੰਦੇ ਹਾਂ ਤਾਂ ਵੀ ਜਿਹੜਾ ਲਾਈਫ ਦੇ ਵਿੱਚ ਇਹ ਜਿਹੜੇ ਲੌਜਿਕ ਸਾਡੀਆਂ ਫੀਲਿੰਗਸ ਨੂੰ ਕੰਟਰੋਲ ਚ ਰੱਖਦੇ ਆ, ਹਨਾ। ਪਰ ਜਦੋਂ ਅਸੀਂ ਸੌ ਜਾਂਦੇ ਹਾਂ ਉਹਦੇ ਕਹਿਣਾ ਸੀ ਤਾਂ ਉਸ ਟਾਈਮ ਕੀ ਹੈ ਜਿਹੜਾ ਸਾਨੂੰ ਕੰਟਰੋਲ ਹੁੰਦਾ ਆਪਣੇ ਆਪ ਤੇ, ਜਿਹੜੇ ਅਸੀਂ ਲੌਜੀਕਲੀ ਆਪਣੇ ਆਪ ਨੂੰ ਦੇਖ ਕੇ ਚੱਲਦੇ ਹਾਂ, ਹਨਾ, ਕਿ ਇਹ ਚੀਜ਼ ਅਸੀਂ ਨਹੀਂ ਕਰਨੀ, ਜੇ ਇਹ ਚੀਜ਼ ਸਾਨੂੰ ਜਿਹੜੀ ਆ ਮੈਨੂੰ ਨੁਕਸਾਨ ਕਰੂਗੀ। ਪਰ ਜਦੋਂ ਅਸੀਂ ਸੌ ਜਾਂਦੇ ਹਾਂ ਤਾਂ ਉਹ ਕਹਿੰਦਾ ਸੀ ਕਿ ਉਸ ਟਾਈਮ ਚ ਕੀ ਹੁੰਦਾ ਕਿ ਸਾਡੀ ਜਿਹੜੀਆਂ ਇਹ ਲੌਜਿਕ ਚੀਜ਼ਾਂ ਜਿਹੜੀਆਂ ਲੌਜਿਕ ਵਾਲੀਆਂ ਜਿਹੜਾ ਬਾਹਰਲੀਆਂ ਚੀਜ਼ਾਂ ਇਹ ਬੰਦ ਹੋ ਜਾਂਦੀਆਂ, ਤੇ ਸਾਡਾ ਜਿਹੜਾ ਜਿਹੜੇ ਦਿਮਾਗ ਹੈਗਾ ਉਹ ਨੀਂਦ ਚ ਜਿਹੜਾ ਸਾਨੂੰ ਸੁਪਨੇ ਆਣ ਉਹ ਵਾਲੇ ਸੁਪਨੇ ਆਣ ਲੱਗ ਜਾਂਦੇ ਜਿਹਨਾਂ ਨੂੰ ਅਸੀਂ ਜਾਗਦੇ ਹੋਏ ਕੰਟਰੋਲ ਕਰ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੂੰ, ਹਨਾ। ਮੰਨ ਲਓ ਤੁਹਾਨੂੰ ਕਿਸੇ ਦੇ ਕੋਲ ਕੋਈ ਚੀਜ਼ ਸੋਹਣੀ ਲੱਗ ਰਹੀ ਹੈ, ਤੁਹਾਡਾ ਦਿਲ ਕਰ ਲਿਆ ਉਹਦੇ ਤੋਂ ਲੈਣ, ਬਟ ਐਥੀਕਲੀ ਤੁਸੀਂ ਸੋਚੋਗੇ ਕਿ ਨਹੀਂ ਲੈ ਸਕਦਾ, ਬਟ ਸੁਪਨੇ ਚ ਤੁਸੀਂ ਉਹਦੇ ਤੋਂ ਖੋ ਸਕਦੇ ਆ ਚੀਜ਼। ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਨਾ ਜਿਹੜੀ ਚੀਜ਼ਾਂ ਤੁਸੀਂ ਜਾਗਦੇ ਹੋਏ ਨਹੀਂ ਕਰ ਸਕਦੇ ਉਹ ਤੁਸੀਂ ਸੁਪਨੇ ਚ ਕਰ ਲੈਂਦੇ ਆ, ਤੁਹਾਡਾ ਮਨ ਜਿਹੜਾ ਸੁਪਨੇ ਚੋਂ ਚੀਜ਼ਾਂ ਨੂੰ ਕਰਦਾ ਹੈਗਾ। ਉਹਦੀ ਜਿਹੜੀ ਇੱਕ ਬੁੱਕ ਉਹਨੇ ਪਬਲਿਸ਼ ਕੀਤੀ ਸੀ ਰਿਪਬਲਿਕ, ਜਿਹੜੀ ਬੁੱਕ ਦਾ ਜਿਹੜਾ ਨਾਮ ਸੀਗਾ, ਤੇ ਉਹਦੇ ਚ ਉਹਨੇ ਇਹੀ ਦੱਸਿਆ ਸੀ ਕਿ ਜਿਹੜਾ ਜੋ ਵੀ ਅਸੀਂ ਜਿੱਦਾਂ ਅਸੀਂ ਅੱਜ ਕੱਲ੍ਹ ਲਾਈਫ ਚ ਜਿਵੇਂ ਇੰਸਟਾ ਜਾਂ ਸੋਸ਼ਲ ਮੀਡੀਆ ਅਸੀਂ ਯੂਜ਼ ਕਰਦੇ, ਜੋ ਅਸੀਂ ਉਹਦੇ ਤੇ ਫੋਟੋਜ਼ ਪਾਉਂਦੇ ਹਾਂ ਆਪਾਂ ਸੁਣਦੇ ਹਾਂ ਨਾ ਕਿ ਐਕਚੁਅਲ ਚ ਹਰ ਕਿਸੇ ਦੀ ਲਾਈਫ ਉਦਾਂ ਦੀ ਨਹੀਂ ਹੁੰਦੀ। ਸੋ ਉਹ ਵੀ ਇਹੀ ਕਹਿੰਦਾ ਸੀ ਕਿ ਜਦੋਂ ਜਾਗਦੇ ਟਾਈਮ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਸੋਸਾਇਟੀ ਨੂੰ ਮਾਇੰਡ ਚ ਰੱਖ ਕੇ ਸੋਚਦੇ ਹਾਂ, ਪਰ ਮੈਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਕੋਈ ਅਸੀਂ ਇਹਨਾਂ ਬਾਰੇ ਬੋਦਰ ਨਹੀਂ ਕਰਦੇ, ਤਾਂ ਇਸ ਲਈ ਸਾਨੂੰ ਸੁਪਨੇ ਆਉਂਦੇ ਆ। ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਜੋ ਸਾਡੇ ਮਨ ਚ ਹੁੰਦਾ ਆ ਉਹੀ ਸਾਨੂੰ ਸੁਪਨਿਆਂ ਚ ਦੇਖਦਾ ਆ, ਹਨਾ।
1: ਰਾਈਟ ਰਾਈਟ,
0: ਪਰ ਉਹਦਾ ਇਹੀ ਕਹਿਣਾ ਸੀ ਕਿ ਇੱਦਾਂ ਨਹੀਂ ਹੈਗਾ ਕੋਈ ਕਿ ਤੁਹਾਨੂੰ ਕੋਈ ਜਿਹੜਾ ਇਹ ਹਿਡਨ ਮੈਸੇਜ ਆ ਰਿਹਾ ਕਿਤੋਂ ਜਾਂ ਕੋਈ, ਹਨਾ, ਕੋਈ ਇੱਦਾਂ ਦੀ ਚੀਜ਼ ਆ ਰਹੀ ਹੈਗੀ ਆ। ਜ਼ਿਆਦਾ ਉਹਦਾ ਮਤਲਬ ਇਹ ਸੀ ਕਿ ਸਾਨੂੰ ਆਪਣੇ ਜਿਹੜੇ ਨੇਚਰ ਦੇ ਬਾਰੇ ਦੱਸਦਾ ਹੈ ਕਿ ਅਸੀਂ ਅੰਦਰੋਂ ਕਿਵੇਂ ਦੇ ਆ ਜਾਂ ਜੋ ਵੀ ਸਾਡੇ ਮਨ ਚ ਹੈਗਾ ਆ। ਤੇ ਉਸ ਤੋਂ ਬਾਅਦ ਜਿਹੜਾ ਅਰਿਸਟੋਟਲ ਸਾਡਾ ਹੈਗਾ ਉਹਦਾ ਵੀ ਇਹੀ ਕਹਿਣਾ ਸੀਗਾ ਕਿ ਸੁਪਨੇ ਜਿਹੜੇ ਹੈਗੇ ਆ ਉਹ ਕਿਸੇ ਰੱਬ ਵੱਲੋਂ ਨਹੀਂ ਆਉਂਦੇ, ਕੋਈ ਨੈਚੁਰਲ ਜਿਹੜੀ ਆ ਇੱਕ ਸਾਡੀ ਜਿਹੜੀ ਐਕਟੀਵਿਟੀ ਹੈਗੀ ਆ ਮਨ ਦੀ, ਜਿਹਦਾ ਸਾਨੂੰ ਸੁਪਨੇ ਆਉਂਦੇ ਆ। ਇੱਕ ਬੁੱਕ ਉਹਨੇ ਦੋ ਤਿੰਨ ਬੁੱਕਸ ਲਿਖੀਆਂ ਸੀ, ਉਹਨਾਂ ਚ ਇੱਕ ਬੁੱਕ ਸੀਗੀ ਔਨ ਡ੍ਰੀਮਸ ਕਰਕੇ, ਉਹਦੇ ਚ ਉਹਨੇ ਕਿਹਾ ਕਿ ਇਹੀ ਕਿ ਜਿਹੜੇ ਸਾਡੇ ਸੁਪਨੇ ਜਿਹੜੇ ਸਾਡੀ ਆਪਣੀ ਸੈਂਸਿਸ ਤੋਂ ਜਿਹੜਾ ਪ੍ਰੋਡਿਊਸ ਹੁੰਦੇ ਆ, ਜਿਵੇਂ ਜਦੋਂ ਅਸੀਂ ਦੇਖਦੇ ਹਾਂ ਸੁਣਦੇ ਹਾਂ ਨਾ, ਜੋ ਵੀ ਫੀਲ ਕਰਦੇ ਹਾਂ ਉਹ ਸਾਡੇ ਮਨ ਚ ਰਹਿ ਜਾਂਦਾ ਹੈ ਜਦੋਂ ਆਪਣੀ ਲਾਈਫ ਦੇ ਵਿੱਚ ਕੁਛ ਵੀ ਆਪਾਂ ਫੀਲ ਕਰਦੇ ਤਾਂ, ਤੇ ਜਦੋਂ ਅਸੀਂ ਸੌ ਜਾਂਦੇ ਹਾਂ ਫਿਰ ਇਹੀ ਜਿਹੜੀਆਂ ਫੀਲਿੰਗ ਜਿਹੜੀ ਕੋਈ ਚੀਜ਼ ਸਾਨੂੰ ਚੰਗੀ ਲੱਗੀ ਆ, ਕੋਈ ਸਾਡੇ ਮਨ ਦੀ ਇੱਛਾ ਹੈ ਕੋਈ ਚੀਜ਼ ਅਸੀਂ ਖਰੀਦਣੀ ਆ, ਹਨਾ, ਤਾਂ ਉਹ ਸਾਰੀ ਚੀਜ਼ਾਂ ਸਾਨੂੰ ਦਿਖਣ ਲੱਗ ਜਾਂਦੀਆਂ। ਜੇ ਅਸੀਂ ਕਿਤੇ ਜਾਣਾ ਚਾਹੁੰਦੇ ਹਾਂ, ਸਾਡਾ ਕੋਈ ਫੇਵਰੇਟ ਡੈਸਟੀਨੇਸ਼ਨ ਹੈਗਾ ਆ, ਬਟ ਅਸੀਂ ਅਫਕੋਰਸ ਨਹੀਂ ਜਾ ਪਾ ਰਹੇ ਕਿਉਂਕਿ ਸਾਨੂੰ ਛੁੱਟੀਆਂ ਨਹੀਂ ਮਿਲ ਰਹੀਆਂ ਜਾਂ ਪੈਸੇ ਨਹੀਂ ਇਕੱਠੇ ਹੋ ਰਹੇ, ਤਾਂ ਤੁਸੀਂ ਸੁਪਨੇ ਚ ਉਹਨਾਂ ਚੀਜ਼ਾਂ ਚ ਜਾ ਸਕਦੇ ਹਾਂ ਤੇ ਇਹ ਵੀ ਆਲਮੋਸਟ ਲਾਈਕ ਪ੍ਰੀਟੀ ਮੱਚ ਸੇਮ ਹੀ ਗੱਲਾਂ ਕਹਿੰਦਾ ਸੀਗਾ ਕਿ ਸਾਡੇ ਆਪਣੇ ਹੀ ਜੋ ਮਨ ਚ ਅਸੀਂ ਦਿਨ ਚ ਐਕਸਪੀਰੀਅੰਸ ਕਰਦੇ ਹਾਂ ਤੇ ਅਸੀਂ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਸਾਨੂੰ ਜਿਹੜੀਆਂ ਰਾਤ ਨੂੰ ਸੁਪਨਿਆਂ ਚ ਜਿਹੜੀਆਂ ਦਿਖਦੀਆਂ ਆ ਪਰ ਉਹ ਤੋਂ ਇਲਾਵਾ ਉਹ ਇਹ ਵੀ ਕਹਿੰਦਾ ਸੀ ਕਿ ਇੱਦਾਂ ਵੀ ਹੁੰਦਾ ਕਿ ਸਾਨੂੰ ਜੋ ਸਾਡੀ ਫਿਜ਼ੀਕਲ ਬਾਡੀ ਦੀ ਜਿਹੜੀ ਸਟੇਟਸ ਹੈਗਾ ਆ ਉਹ ਵੀ ਤੁਹਾਨੂੰ ਸੁਪਨਿਆਂ ਚ ਆ ਸਕਦਾ ਜਿਵੇਂ ਮੰਨ ਲਓ ਤੁਹਾਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਤੁਹਾਨੂੰ ਸੁਪਨੇ ਚ ਗਰਮੀ ਹੋ ਲੱਗ ਸਕਦੀ ਹੈ ਨਾ ਮਤਲਬ ਇਹ ਉਹਦਾ ਮੰਨਣਾ ਸੀਗਾ ਬਟ ਇਹ ਥੋੜਾ ਜਿਹਾ ਟਰੂ ਕਿਉਂਕਿ ਜਦੋਂ ਆਪਾਂ ਨੂੰ ਕਈ ਵਾਰ ਬੁਖਾਰ ਹੁੰਦਾ ਤੇ ਰਾਤ ਨੂੰ ਵੀ ਕਈ ਵਾਰ ਸਾਨੂੰ ਨਾ ਸੁਪਨਿਆਂ ਚ ਵੀ ਏਦਾਂ ਦੇ ਮਤਲਬ ਕਈ ਵਾਰ ਸੁਪਨੇ ਆ ਜਾਂਦੇ ਆ ਤੇ ਥੋੜਾ ਜਿਹਾ ਮੈਡੀਕਲੀ ਵੀ ਇਹ ਥੋੜਾ ਬਹੁਤਾ ਇਹਦੇ ਵਿੱਚ ਹੈਗਾ ਕਿ ਸਾਨੂੰ ਜਿੱਦਾਂ ਦੀ ਸਾਡੀ ਬਾਡੀ ਫੀਲ ਕਰ ਰਹੀ ਹੁੰਦੀ ਆ ਉਹੀ ਸਾਡਾ ਫਿਰ ਮਾਇੰਡ ਉਸ ਤਰ੍ਹਾਂ ਰਹਿੰਦਾ ਕਿਉਂਕਿ ਆਪਾਂ ਜਦੋਂ ਸਲੀਪ ਦੀ ਗੱਲ ਕੀਤੀ ਸੀ ਲਾਸਟ ਮੈਮਰੀ ਦੀ ਗੱਲ ਕੀਤੀ ਸੀ ਤਾਂ ਆਪਾਂ ਗੱਲ ਕਰੀ ਸੀ ਕਿ ਸਾਡਾ ਮਾਇੰਡ ਹਮੇਸ਼ਾ ਐਕਟਿਵ ਈਵਨ ਜ਼ਿਆਦਾ ਐਕਟਿਵ ਹੁੰਦਾ ਉਸ ਟਾਈਮ ਦੇ ਉੱਤੇ ਸਾਡਾ ਮਾਇੰਡ ਜਦੋਂ ਅਸੀਂ ਜਿਹੜੇ ਸੁਪਨੇ ਲੈ ਰਹੇ ਹੁੰਦੇ ਆ ਨਾਰਮਲ ਨਾਲੋਂ ਹਾਲਾਂਕਿ ਨਾਰਮਲੀ ਸਾਨੂੰ ਲੱਗਦਾ ਕਿ ਅਸੀਂ ਜਦੋਂ ਸੁੱਤੇ ਹੁੰਦੇ ਹਾਂ ਤਾਂ ਸਾਡਾ ਮਾਇੰਡ ਵੀ ਪਹਿਲਾਂ ਇਹ ਮੰਨਦੇ ਸੀਗੇ ਸਾਇੰਸ ਨਿਊਰੋ ਸਾਇੰਸ ਜਿਹੜਾ ਪ੍ਰੋਪਰ ਹੁਣ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਤੋਂ ਪਹਿਲਾਂ ਸਾਇੰਸ ਚ ਵੀ ਇਹੀ ਮੰਨਦੇ ਸੀਗੇ ਕਿ ਸਾਡਾ ਮਾਇੰਡ ਪੂਰਾ ਸੌਂ ਜਾਂਦਾ ਉਸ ਟਾਈਮ ਬਿਲਕੁਲ ਐਕਟਿਵ ਨਹੀਂ ਹੁੰਦਾ ਬਟ ਹੁਣ ਜਦੋਂ ਅਸੀਂ ਬ੍ਰੇਨ ਦੇਖ ਸਕਦੇ ਹਾਂ ਨਿਊਰੋਨ ਦੇਖ ਸਕਦੇ ਜਦੋਂ ਲੋਕ ਸੁੱਤੇ ਪਏ ਹੁੰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਨਹੀਂ ਜਿਹੜਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਹੁੰਦਾ ਐਕਟਿਵ ਜਦੋਂ ਅਸੀਂ ਸਲੀਪ ਚ ਹੁੰਦੇ ਹਾਂ ਕਾਫੀ ਸਾਰੀਆਂ ਚੀਜ਼ਾਂ ਹਜੇ ਵੀ ਅਸੀਂ ਇਹੀ ਮੰਨਦੇ ਹਾਂ ਕਿ ਜੋ ਇਹ ਕਹਿੰਦੇ ਸੀਗੇ ਮਤਲਬ ਜੋ ਕਿਉਂਕਿ ਬੇਸਿਕਲੀ ਅਸੀਂ ਜਦੋਂ ਹੁਣ ਮੈਂ ਨਿਊਰੋ ਸਾਇੰਸ ਵਾਲੀ ਅੱਗੇ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਹਾਂ ਬੇਸਿਕਲੀ ਇੱਦਾਂ ਹੁੰਦਾ ਕਿ ਜੋ ਸਾਡੇ ਇਮੋਸ਼ਨਸ ਹੁੰਦੇ ਆ ਜਾਂ ਜੋ ਸਾਡੇ ਅਨਕੋਨਸ਼ੀਅਸ ਮਾਇੰਡ 'ਚ ਚੀਜ਼ਾਂ ਪਈਆਂ ਹੁੰਦੀਆਂ ਉਹੀ ਸਾਨੂੰ ਜਿਹੜੀਆਂ ਦਿਖਦੀਆਂ ਹਨਾ ਸੁਪਨਿਆਂ 'ਚ ਕਿਉਂਕਿ ਕਈ ਵਾਰ ਇੱਦਾਂ ਹੁੰਦਾ ਨਾ ਕਿ ਅਸੀਂ ਜੋ ਚੀਜ਼ ਸੋਚਦੇ ਰਹੇ ਹਾਂ ਜਾਂ ਕੋਈ ਕੰਮ ਕਰ ਰਹੇ ਹਾਂ ਦੋ ਚਾਰ ਦਿਨਾਂ ਤੋਂ ਉਹੀ ਸਾਨੂੰ ਸੁਪਨੇ 'ਚ ਆਉਂਦਾ ਰਹਿੰਦਾ ਹੈ ਹਨਾ ਜਾਂ ਨੈਕਸਟ ਡੇ ਤੁਸੀਂ ਉੱਠ ਕੇ ਕੋਈ ਤੇ ਜਾਣਾ ਆ ਤੇ ਕਿਤੇ ਕੰਮ ਕਰਨਾ ਤਾਂ ਤੁਹਾਨੂੰ ਸੁਪਨਿਆਂ 'ਚ ਉਹੀ ਚੀਜ਼ਾਂ ਵਾਰ ਵਾਰ ਦਿਖਦੀਆਂ ਰਹਿੰਦੀਆਂ
1: ਤੁਸੀਂ ਫਿਲਮ ਦੇਖੀ ਹੈ ਕਿਹੋ ਜਿਹਾ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਮਿਲੇ ਹੋ ਕੀ ਤੁਸੀਂ ਕੰਮ ਕੀਤਾ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਨਵੀਂ ਥਾਂ ਤੇ ਗਏ ਹੋ ਤਾਂ ਉਹਦੇ ਬਾਰੇ ਵੀ ਤੁਹਾਨੂੰ ਆਉਣ ਲੱਗ ਪੈਂਦੇ ਹੈਗੇ ਨੇ ਨਿਊਰੋ ਸਾਇੰਸ ਕੀ ਕਹਿੰਦੀ ਹੈ ਜਿਹਦੇ ਤੁਸੀਂ ਗੱਲ ਕਰ ਰਹੇ ਸੀ ਆਪਾਂ ਮੈਂ ਕਹਿੰਦਾ ਵੀ ਬ੍ਰੇਕ ਤੋਂ ਪਹਿਲਾਂ ਇਹਦੇ ਤੇ ਹੀ ਗੱਲ ਕਰਦੇ ਚੱਲਦੇ ਹਾਂ ਮਾਡਰਨ ਤੇ ਐਂਸ਼ੀਅੰਟ ਫਿਲਾਸਫੀ ਜਿਹੜੀ ਹੈਗੀ ਹੈ ਸੋਰੀ ਫਿਲਾਸਫੀ ਛੱਡੋ ਪਰ ਪਰਸਪੈਕਟਿਵ ਕੀ ਹੈਗਾ ਡ੍ਰੀਮਸ ਨੂੰ ਲੈ ਕੇ ਸਾਇੰਸ ਕੀ ਕਹਿ ਰਹੀ ਹੈਗੀ ਹੈ ਨਿਊਰੋ ਸਾਇੰਸ ਕੀ ਕਹਿ ਰਹੀ ਹੈ
0: ਹਾਂਜੀ ਨਿਊਰੋ ਸਾਇੰਸ ਦੀ ਮੈਂ ਗੱਲ ਕਰਦੀ ਹਾਂ ਬਟ ਇੱਕ ਥੋੜਾ ਜਿਹਾ ਲੁਕਰੇਸ਼ੀਅਸ ਕਰਕੇ ਵੀ ਇੱਕ ਫਿਲੋਸਫਰ ਸੀਗਾ ਜਿਹੜਾ ਉਹਨੇ ਵੀ ਸੁਪਨਿਆਂ ਦੀ ਗੱਲ ਕੀਤੀ ਤੇ ਉਹਦੇ ਅਕੋਰਡਿੰਗ ਇਹ ਸੀ ਕਿ ਇਹ ਡਿਪੈਂਡ ਕਰਦਾ ਕਿ ਤੁਸੀਂ ਕੀ ਮਤਲਬ ਤੁਸੀਂ ਕਿੱਦਾਂ ਦਾ ਕੰਮ ਕਰਦੇ ਆ ਫੋਰ ਐਗਜ਼ਾਮਪਲ ਤੁਸੀਂ ਡਾਕਟਰ ਆ ਜਾਂ ਤੁਹਾਨੂੰ ਉਦਾਂ ਦੇ ਸੁਪਨੇ ਆਓਗੇ ਹਨਾ ਤੁਸੀਂ ਪੇਂਟਰ ਆ ਤੁਹਾਨੂੰ ਉਦਾਂ ਦੇ ਸੁਪਨੇ ਵੀ ਆਓਗੇ ਜਾਂ ਤੁਸੀਂ ਜਿਹੜਾ ਮਿਊਜ਼ੀਸ਼ੀਅਨ ਆ ਤੁਹਾਨੂੰ ਜਿਹੜਾ ਮਿਊਜ਼ਿਕ ਜ਼ਿਆਦਾ ਆਰਟ ਨਾਲ ਰਿਲੇਟਡ ਈਵਨ ਇਹ ਵੀ ਦੇਖਿਆ ਗਿਆ ਹੁਣ ਤਾਂ ਡ੍ਰੀਮਸ ਕਿ ਡ੍ਰੀਮਸ ਜਿਹੜੇ ਸਾਨੂੰ ਕ੍ਰੀਏਟੀਵਿਟੀ ਇਨਹਾਂਸ ਕਰਨ ਚ ਵੀ ਹੈਲਪ ਕਰਦੇ ਕਿਉਂਕਿ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਡ੍ਰੀਮਸ ਦੀ ਤਾਂ ਬਹੁਤ ਸਾਰੇ ਜਿਹੜੇ ਆ ਫੇਮਸ ਆਥਰ ਜਾਂ ਜਿਹੜੇ ਆ ਪੇਂਟਰਸ ਇੱਦਾਂ ਦੇ ਹੈਗੇ ਜਿਹੜੇ ਕਹਿੰਦੇ ਆ ਕਿ ਸਾਨੂੰ ਜੋ ਡ੍ਰੀਮਸ ਚ ਆਉਂਦਾ ਆ ਅਸੀਂ ਉਹੀ ਬਣਾਉਂਦੇ ਹਾਂ ਮਤਲਬ ਮੂਵੀਜ਼ ਅਗਰ ਕੋਈ ਬਣਾਉਂਦੇ ਆ ਜਾਂ ਪੇਂਟ ਕਰਦੇ ਨਾ ਮੈਨੂੰ ਡ੍ਰੀਮ ਚ ਆਇਆ ਇਹ ਵਾਲੀ ਸਟੋਰੀ ਤਾਂ ਮੈਂ ਇਹੀ ਜਿਹੜੀ ਮੂਵੀ ਬਣਾ ਦਿੱਤੀ ਤਾਂ ਉਹ ਵੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਿਹੜੀਆਂ ਸੇਮ ਜਿੱਦਾਂ ਮੈਂ ਕਿਹਾ ਕਿ ਐਕਸਪੀਰੀਅੰਸਿਸ ਜਿਹੜੇ ਹੁੰਦੇ ਆ ਸਾਡੇ ਜਾਂ ਸਾਡੀ ਮੈਮਰੀਜ਼ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹਾਂਜੀ ਉਹ ਕਰਦੀਆਂ ਤੇ ਨਿਊਰੋ ਸਾਇੰਸ ਵੀ ਜਿਹੜੀ ਆ ਪ੍ਰੀਟੀ ਮੱਚ ਇਹੀ ਚੀਜ਼ਾਂ ਕਹਿੰਦੀ ਆ ਅੱਜ ਜਦੋਂ ਅਸੀਂ ਕਰਦੇ ਹਾਂ ਬਟ ਇਹ ਹੈਗਾ ਕਿ ਚਲੋ ਉਸ ਟਾਈਮ ਦੇ ਉੱਤੇ ਉਹ ਆਬਜ਼ਰਵੇਸ਼ਨ ਕਰਕੇ ਗੱਲ ਕਰਦੇ ਸੀ ਜਿਵੇਂ ਮੈਂ ਹਰ ਵਾਰ ਕਹਿੰਦੀ ਹਾਂ ਬਟ ਹੁਣ ਸਾਡੇ ਕੋਲ ਜਿਹੜੇ ਆ ਬ੍ਰੇਨ ਸਕੈਨ ਕਰਨ ਦੇ ਲਈ ਇੰਸਟਰੂਮੈਂਟਸ ਹੈਗੇ ਆ ਤੋ ਨਿਊਰੋ ਸਾਇੰਸ ਦੇ ਅਕੋਰਡਿੰਗ ਜਿਹੜਾ ਆ ਸਾਡਾ ਜਿਹੜਾ ਡ੍ਰੀਮਸ ਜਿਹੜੇ ਆ ਪ੍ਰੋਡਿਊਸ ਹੁੰਦੇ ਆ ਰੈਮ ਸਲੀਪ ਪਹਿਲਾਂ ਮੈਂ ਸਲੀਪ ਦੀ ਗੱਲ ਕਰ ਦਿੰਦੀ ਹਾਂ ਕਿ ਜਦੋਂ ਅਸੀਂ ਸੌਂਦੇ ਆ ਤਾਂ ਸਾਡੀ ਦੋ ਤਰ੍ਹਾਂ ਦੀ ਸਲੀਪ ਸਾਈਕਲ ਹੁੰਦੇ ਆ ਇੱਕ ਰੈਮ ਸਲੀਪ ਇੱਕ ਨੋਨ ਰੈਮ ਸਲੀਪ ਰੈਮ ਸਲੀਪ ਦਾ ਮਤਲਬ ਆ ਰੈਪਿਡ ਆਈ ਮੂਵਮੈਂਟ ਕਈ ਵਾਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਸੁੱਤਾ ਹੁੰਦਾ ਤਾਂ ਉਹਦੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਹਨਾ ਤੋ ਉਹ ਦੋ ਤਰ੍ਹਾਂ ਦੋ ਸਟੇਜਸ ਚ ਆਪਾਂ ਸਲੀਪ ਨੂੰ ਡਿਵਾਈਡ ਕਰ ਦਿੰਦੇ ਹਾਂ ਇਹ ਇੱਕ ਮੂਵ ਇੱਕ ਸਟੇਜ ਜਦੋਂ ਤੁਹਾਡੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਦੌਰਾਨ ਤੇ ਦੂਜੀ ਸਟੇਜ ਜਦੋਂ ਅੱਖਾਂ ਨਹੀਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਟਾਈਮ ਤੇ ਹਨਾ
1: ਤਾਂ ਉਦਾਂ ਹੀ ਕਹਿੰਦੇ ਰਹਿ ਗਏ ਤਾਂ ਗਹਿਰੀ ਨੀਂਦ ਦੇ ਸੁੱਤਾ ਹੈ ਇਹ ਕੱਚੀ ਨੀਂਦ ਚ ਹੈ
0: ਹਾਂਜੀ ਜਿਹੜੀ ਰੈਮ ਸਲੀਪ ਹੁੰਦੀ ਹੈ ਜਦੋਂ ਜਿਸ ਟਾਈਮ ਤੁਹਾਡੀਆਂ ਅੱਖਾਂ ਮੂਵ ਉਸ ਟਾਈਮ ਦੇ ਤੇ ਲਏ ਗਏ ਸੁਪਨੇ ਤੁਹਾਨੂੰ ਸਭ ਤੋਂ ਵੱਧ ਯਾਦ ਰਹਿੰਦੇ ਆ ਇਸ ਲਈ ਸਾਨੂੰ ਸਵੇਰ ਦੇ ਸੁਪਨੇ ਜ਼ਿਆਦਾ ਯਾਦ ਰਹਿੰਦੇ ਆ ਕੰਪੈਰੇਟਿਵਲੀ ਰਾਤ ਦੇ ਜਿਹੜੇ ਪਹਿਲੀ ਰਾਤ ਦੇ ਪਹਿਲੇ ਟਾਈਮ ਦੇ ਤੁਸੀਂ ਸੁਪਨੇ ਦੇਖੇ ਹੋਗੇ ਹਨਾ। ਹਾਂਜੀ ਜਿਹੜੇ ਨੋਨ ਰੈਪਿਡ ਦੀ ਜਦੋਂ ਮੈਂ ਗੱਲ ਕਰਦੀ ਜਦੋਂ ਨਹੀਂ ਆਪਣੀ ਸਲੀਪ ਇੰਨੀ ਡੂੰਘੀ ਹੁੰਦੀ ਉਹਨੂੰ ਅਸੀਂ ਤਿੰਨ ਸਟੇਜਸ ਚ ਡਿਵਾਈਡ ਕਰ ਦਿੰਦੇ ਹਾਂ ਐਨ ਵਨ ਐਨ ਟੂ ਐਂਡ ਐਨ ਥਰੀ ਕਹਿੰਦੇ ਆ ਉਹਨੂੰ ਸਿਰਫ ਸੌਖਾ ਜਿਹਾ ਕਰਕੇ। ਐਨ ਵਨ ਉਹ ਸਟੇਜ ਹੁੰਦੀ ਜਿਹੜੀ ਸਾਡੀ ਜਦੋਂ ਤੁਸੀਂ ਸੌਂਦੇ ਹਾਂ ਤਾਂ ਤੁਹਾਡੀ ਪਹਿਲੇ 5 ਮਿੰਟ ਦੀ ਜਿਹੜੀ ਸਲੀਪ ਹੁੰਦੀ ਆ ਐਂਟਰੀ ਸਟੇਜ ਹੀ ਹੁੰਦੀ ਆ ਨਾ ਜਦੋਂ ਤੁਸੀਂ ਪ੍ਰੋਪਰ ਦੂਜੀ ਬਾਹਰਲੀ ਦੁਨੀਆਂ ਤੋਂ ਅਲੱਗ ਵੀ ਨਹੀਂ ਹੋਏ ਹੁੰਦੇ ਪ੍ਰੋਪਰ ਨੀਂਦ ਚ ਨਹੀਂ ਹੁੰਦੇ ਤੇ ਕੁਛ ਮਿੰਟ ਹੀ ਰਹਿੰਦੀ ਆ ਮੋਸਟਲੀ 5% ਜਿਹੜੀ ਆ ਟੋਟਲ ਸਲੀਪ ਟਾਈਮ ਤੁਹਾਡਾ ਹੀ ਲੈਂਦੀ ਆ। ਇਸ ਟਾਈਮ ਦੇ ਉੱਤੇ ਤੁਹਾਡੀ ਹਾਰਟ ਬੀਟ ਔਰ ਸਾਹ ਲੈਣਾ ਤੁਹਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਨਾ, ਮਸਲਸ ਰਿਲੈਕਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਹੌਲੀ ਹੌਲੀ ਸਾਡਾ ਬ੍ਰੇਨ ਜਿਹੜਾ ਨੀਂਦ ਵੱਲ ਜਾਣਾ ਸ਼ੁਰੂ ਕਰ ਦਿੰਦਾ। ਤੇ ਫਿਰ ਦੂਜੀ ਜਿਹੜੀ ਸਲੀਪ ਹੈਗੀ ਉਹ 45% ਆਲਮੋਸਟ ਸਾਡਾ ਸਲੀਪ ਦਾ ਟਾਈਮ ਐਨ ਟੂ ਸਲੀਪ ਜਿਹੜੀ ਕਵਰ ਕਰਦੀ ਹੈ। ਇਹਦੇ ਵਿੱਚ ਜਿਹੜੀ ਆ ਸਾਡੀ ਬ੍ਰੇਨ ਵੇਵਸ ਹੋਰ ਸਲੋ ਹੋ ਜਾਂਦੀਆਂ, ਮਤਲਬ ਬ੍ਰੇਨ ਸਾਡਾ ਐਕਟੀਵਿਟੀ ਜਿਹੜੀ ਆ ਉਹ ਸਲੋ ਹੋ ਜਾਂਦੀ ਆ ਤੇ ਜਿਹੜੀ ਬਾਡੀ ਟੈਂਪਰੇਚਰ ਵੀ ਘਟਣ ਲੱਗ ਜਾਂਦਾ ਹੈ ਸਾਡੀ ਇਹਦਾ ਬਾਡੀ ਦਾ। ਤੇ ਹੌਲੀ ਹੌਲੀ ਅਸੀਂ ਜਿਹੜੀ ਆ ਬਾਹਰ ਦੀ ਜਿਹੜੇ ਆ ਸਾਡਾ ਜਿਹੜੀ ਇੱਕ ਅਵੇਅਰਨੈਸ ਵਾਲੀ ਦੁਨੀਆ ਹੈਗੀ ਉਹਤੋਂ ਅਸੀਂ ਡ੍ਰੀਮਸ ਵਾਲੀ ਦੁਨੀਆ ਵਿੱਚ ਜਿਹੜੀ ਜਾਣ ਲੱਗ ਜਾਂਦੇ ਹਾਂ ਨਾ। ਫੇ ਹਾਂਜੀ ਲਾਸਟ ਜਿਹੜੀ ਇਹਦੀ ਸਟੇਜ ਆ ਗਈ ਡੀਪ ਰੈਸਟੋਰੇਟਿਵ ਸਲੀਪ, ਮਤਲਬ ਡੂੰਘੀ ਜਦੋਂ ਸਲੀਪ ਤੁਹਾਡੀ ਹੋ ਜਾਂਦੀ ਆ ਇਹਨੂੰ ਅਸੀਂ ਸਲੋ ਵੇਵ ਸਲੀਪ ਵੀ ਕਹਿ ਦਿੰਦੇ ਹਾਂ। ਤੇ ਇਹਦੇ ਵਿੱਚ ਤੁਹਾਡੀ ਬਾਡੀ ਜਿਹੜੀ ਆ ਉਹਦੇ ਰਿਪੇਅਰ ਟਿਸ਼ੂ ਆਪਣੇ ਆਪ ਨੂੰ ਰਿਪੇਅਰ ਕਰਨਾ ਸ਼ੁਰੂ ਕਰ ਦਿੰਦੇ ਆ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਣਾ ਸ਼ੁਰੂ, ਮਤਲਬ ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਸਟਰੈਂਥ ਪ੍ਰੋਵਾਈਡ ਕਰਨਾ ਸ਼ੁਰੂ ਕਰ ਦਿੰਦਾ ਨਾ। ਤੇ ਤੁਹਾਡੀ ਕੁਛ ਮੈਮਰੀਜ਼ ਜਿਹੜੀਆਂ ਉਹ ਇਕੱਠੀਆਂ ਹੋਣ ਲੱਗ ਜਾਂਦੀਆਂ ਇਸ ਸੁਪਨੇ ਦੇ ਵਿੱਚ। ਔਰ ਇਹ ਉਹ ਸਟੇਜ ਹੁੰਦੀ ਆ ਮਤਲਬ ਨੋਨ ਰੈਪਿਡ ਆਈ ਮੂਵਮੈਂਟ, ਜਦੋਂ ਤੁਹਾਡੀ ਅੱਖਾਂ ਨਹੀਂ ਮੂਵਮੈਂਟ। ਇਹਦੀ ਜਿਹੜੀ ਲਾਸਟ ਸਟੇਜ ਹੈ N3 ਇਹ ਉਹ ਵਾਲੀ ਸਟੇਜ ਆ ਜਦੋਂ ਜੇ ਉਸ ਸਟੇਜ 'ਚ ਬੰਦਾ ਹੋਵੇ ਤਾਂ ਤੁਹਾਨੂੰ ਉਠਾਉਣਾ ਉਸ ਬੰਦੇ ਨੂੰ ਬਹੁਤ ਔਖਾ ਹੁੰਦਾ। ਸੋ ਮੰਨ ਲਓ ਤੁਸੀਂ ਕਿਸੇ ਬੰਦੇ ਨੂੰ ਉਠਾ ਰਹੇ ਹੋ ਔਰ ਉਹ ਨਹੀਂ ਉੱਠ ਰਿਹਾ ਤਾਂ ਇਹਦਾ ਮਤਲਬ ਉਹ ਆਪਣੀ ਜਿਹੜੀ ਆ ਨੋਨ ਰੈਪਿਡ ਆਈ ਮੂਵਮੈਂਟ ਗਹਿਰੀ ਨੀਂਦ ਦੇ ਵਿੱਚ। ਹਾਂਜੀ ਜਦੋਂ ਇਸ ਸਟੇਜ 'ਚ ਤੁਸੀਂ ਬੰਦੇ ਨੂੰ ਉਠਾ ਵੀ ਦਓਗੇ ਕਈ ਵਾਰ ਧੱਕਾ ਧੁੱਕਾ ਕਰਕੇ ਤਾਂ ਉਹਨੂੰ ਉਸ ਟਾਈਮ ਬਹੁਤ ਕਨਫਿਊਜ਼ਨ ਹੈ, ਉੱਠੇਗਾ ਉਹਨੂੰ ਪਤਾ ਨਹੀਂ ਲੱਗਦਾ ਹਾਂਜੀ ਵੀ ਕੀ ਹੋ ਰਿਹਾ ਹਨਾ। ਤੇ ਕਨਫਿਊਜ਼ਨ ਹੋ ਜਾਂਦੀ ਆ ਮੈਂਟਲੀ, ਬੰਦਾ ਟਾਇਰਡ ਹੁੰਦਾ, ਸਮਝ ਨਹੀਂ ਆ ਰਿਹਾ ਵੀ ਕੀ ਹੋ ਰਿਹਾ। ਇਹਨੂੰ ਅਸੀਂ ਜਿਹੜੀ ਆ ਸਲੀਪ ਇਨਰਸ਼ੀਆ ਵੀ ਕਹਿ ਦਿੰਦੇ ਹਾਂ ਇਸ ਸਟੇਜ ਨੂੰ।
1: ਓਕੇ
0: ਤੇ ਇਹੀ ਉਹ ਸਟੇਜ ਹੁੰਦੀ ਆ ਜਿਹਦੇ ਚ ਸਾਨੂੰ ਜਿਹੜੀ ਆ ਕਿੱਧਰ ਕਈ ਲੋਕ ਸਲੀਪ ਵਾਕਿੰਗ ਕਰਦੇ ਆ ਨਾ, ਸੁੱਤੇ ਸੁੱਤੇ ਚੱਲਣ ਲੱਗ ਜਾਂਦੇ ਆ ਜਾਂ ਕਈ ਵਾਰ ਰਾਤ ਨੂੰ ਹਾਂਜੀ ਬੋਲਣ ਲੱਗ ਪੈਂਦੇ ਨੇ, ਡਰਾਉਣੇ ਸੁਪਨੇ ਆਉਂਦੇ ਆ ਜਿਹੜੇ ਲੋਕਾਂ ਨੂੰ ਹਨਾ, ਜਾਂ ਉਹ ਚੀਕਣ ਲੱਗ ਜਾਂਦੇ ਆ ਕਈ ਵਾਰ ਸੁੱਤੇ ਪਏ। ਉਹ ਜਿਹੜੀ ਸਾਰੀ ਇਹ ਲਾਸਟ ਜਿਹੜੀ ਤੁਹਾਡੀ ਡੀਪ ਸਲੀਪ ਜਿਹੜੀ ਹੋ ਜਾਂਦੀ ਆ ਐਨ ਰੈਮ ਦੀ ਉਹਦੇ ਚ ਹੁੰਦੇ ਆ। ਤੇ ਉਸ ਤੋਂ ਬਾਅਦ ਸਾਡੀ ਜਿਹੜੀ ਇਹ ਰੈਪਿਡ ਆਈ ਮੂਵਮੈਂਟ ਜਿਹੜੀ ਆ ਇਹ ਇੱਕ 90 ਮਿੰਟ ਦਾ ਸਾਈਕਲ ਹੁੰਦਾ ਜਿਹਦੇ ਚ ਮਤਲਬ ਤੁਹਾਡੀ ਨੋਨ ਰੈਪਿਡ ਤੋਂ ਸ਼ੁਰੂ ਹੋ ਕੇ ਰੈਪਿਡ ਤੱਕ ਤੁਸੀਂ ਪਹੁੰਚਣਾ ਹੈ। ਇੱਦਾਂ ਦੇ ਤੁਸੀਂ 5-6 ਸਾਈਕਲ ਕੰਪਲੀਟ ਕਰਦੇ ਹਾਂ ਅਸੀਂ ਆਪਣੀ ਨੀਂਦ ਦੇ ਵਿੱਚ ਹਨਾ। ਤੋ ਜਿਹੜਾ ਉਸ ਤੋਂ ਬਾਅਦ ਜਿਹੜਾ ਰੈਮ ਸਾਈਕਲ ਜਿਹਦੀ ਮੈਂ ਗੱਲ ਕੀਤੀ ਇਸ ਟਾਈਮ ਦੇ ਵਿੱਚ ਸਾਨੂੰ ਸੁਪਨੇ ਸਭ ਤੋਂ ਜ਼ਿਆਦਾ ਯਾਦ ਰਹਿੰਦੇ ਆ। ਇਹ ਜਦੋਂ ਜਦੋਂ ਸ਼ੁਰੂ ਹੁੰਦਾ ਪਹਿਲੇ ਸਾਈਕਲ ਚ ਹੁੰਦਾ ਤੇ 5 ਮਿੰਟ ਦਾ ਹੁੰਦਾ ਹੈ ਰੈਮ ਜਿਹੜਾ ਜਿਹੜਾ ਰੈਪਿਡ ਆਈ ਮੂਵਮੈਂਟ। ਪਰ ਜਿੱਦਾਂ ਜਿੱਦਾਂ ਰਾਤ ਲੰਘਦੀ ਜਾਂਦੀ ਹੈ ਇਹਦਾ 1 ਘੰਟੇ ਤੱਕ ਇਹਦੀ ਜਿਹੜੀ ਆ ਡਿਊਰੇਸ਼ਨ ਹੋ ਸਕਦੀ ਆ। ਤੇ ਇਸ ਟਾਈਮ ਦੇ ਉੱਤੇ ਜਿਹੜਾ ਆ ਕੀ ਹੁੰਦਾ ਕਿ ਸਾਡਾ ਜਿਹੜਾ ਜਦੋਂ ਅਸੀਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ ਤਾਂ ਸਾਡੇ ਬ੍ਰੇਨ ਦਾ ਐਮਿਗਡਲਾ ਇੱਕ ਪੋਰਸ਼ਨ ਹੁੰਦਾ ਜਿਹੜਾ ਇਮੋਸ਼ਨਲੀ ਜਿਹੜਾ ਰੈਗੂਲੇਸ਼ਨ ਕਰਦਾ ਇਮੋਸ਼ਨ ਦੀ ਸਾਡੀ। ਤੇ ਉਹ ਇਸ ਟਾਈਮ ਦੇ ਉੱਤੇ ਨੋਨ ਰੈਪਿਡ ਆਈ ਮੂਵਮੈਂਟ ਦੇ ਉੱਤੇ ਕੀ ਹੁੰਦਾ ਕਿ ਉਹ ਵਾਲਾ ਏਰੀਆ ਬਹੁਤ ਐਕਟਿਵ ਹੋ ਜਾਂਦਾ ਸਾਡਾ, ਇਸ ਲਈ ਸਾਨੂੰ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਲਏ ਸੁਪਨੇ ਜਿਹੜੇ ਯਾਦ ਰਹਿੰਦੇ ਆ। ਤੇ ਦੂਜੀ ਚੀਜ਼ ਸਾਨੂੰ ਇਹ ਵੀ ਸਾਰਾ ਕਈ ਵਾਰ ਕਿਉਂਕਿ ਸਾਨੂੰ ਪਤਾ ਕਿ ਸੁਪਨੇ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਕੋਈ ਸੈਂਸ ਜੀ ਨਹੀਂ ਬਣਦੀ ਸੁਪਨਿਆਂ ਦੀ ਹਨਾ, ਵੀ ਕਈ ਵਾਰ ਪਤਾ ਨੀ ਕੀ ਹੁੰਦਾ ਰਹਿੰਦਾ, ਆਪਾਂ ਕਿਤੇ ਹੋਰ ਹੀ ਫਿਰ ਰਹੇ ਹੁੰਦੇ ਆ, ਕੋਈ ਮਤਲਬ ਕੋਈ ਐਨੀਮਲ ਬੋਲ ਰਿਹਾ ਹੁੰਦਾ, ਮਤਲਬ ਕੁਛ ਵੀ ਤਰ੍ਹਾਂ ਦਾ ਸੁਪਨਾ ਸਾਨੂੰ ਆ ਜਾਂਦਾ ਜਿਹੜੇ ਸੋਚਦੇ, ਕੋਈ ਸੈਂਸ ਨੀ ਬਣੀ ਹਨਾ। ਹਾਂਜੀ ਰੈਂਡਮ ਸੁਪਨਾ ਉਹ ਇਸ ਲਈ ਆਉਂਦਾ ਕਿਉਂਕਿ ਜਿਹੜਾ ਸਾਡੇ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਹੁੰਦਾ ਪ੍ਰੀ ਫਰੰਟਲ ਕੋਰਟੈਕਸ ਉਹ ਉਸ ਟਾਈਮ ਦੇ ਉੱਤੇ ਇਨਐਕਟਿਵ ਹੋਇਆ ਹੁੰਦਾ ਆ, ਕਿ ਉਹੀ ਹਿੱਸਾ ਜਿਹੜਾ ਉਹ ਆ ਜਿਹੜਾ ਲੌਜਿਕ ਨੂੰ ਜਿਹੜਾ ਆ ਲੌਜਿਕ ਨੂੰ ਕੰਮ ਕਰਦਾ, ਮਤਲਬ ਲੌਜਿਕ ਉਹਦੇ ਬੇਸ ਤੇ ਹੀ ਕੰਮ ਕਰਦਾ ਅਗਰ ਤੁਹਾਡੇ ਜਿਹੜਾ ਪ੍ਰੀ ਫਰੰਟਲ ਕੋਰਟੈਕਸ ਹੈਗਾ। ਤੇ ਕਿਉਂਕਿ ਉਹ ਇਨਐਕਟਿਵ ਹੋ ਜਾਂਦਾ ਇਸ ਲਈ ਤੁਹਾਡਾ ਬ੍ਰੇਨ ਕੋਈ ਲੌਜਿਕ ਨਹੀਂ ਬਣਾ ਪਾਉਂਦਾ ਕਿਸੇ ਚੀਜ਼ ਦੀ, ਤੁਹਾਨੂੰ ਸਮਝ ਨਹੀਂ ਲੱਗਦਾ ਕਿ ਕੀ ਚੱਲੀ ਜਾ ਰਿਹਾ, ਇਲੌਜੀਕਲ ਜਿਹਾ ਜਿਹੜੇ ਸੁਪਨੇ ਸਾਨੂੰ ਜਿਹੜੇ ਆਉਂਦੇ ਰਹਿੰਦੇ ਆ। ਹੁਣ ਅਸੀਂ ਇਹ ਸੋਚਦੇ ਹਾਂ ਕਿ ਇਹਦਾ ਰੀਜ਼ਨ ਕੀ ਹੈ ਕਿ ਕਿਉਂ ਸੁਪਨੇ ਆਉਂਦੇ ਆ ਜਦੋਂ ਅਸੀਂ ਨਿਊਰੋਸਾਇੰਸ 'ਚ ਗੱਲ ਕਰਦੇ ਹਾਂ। ਤਾਂ ਦੋ ਮੇਨ ਜਿਹੜੀ ਅਸੀਂ ਤਿੰਨ ਮੇਨ ਜਿਹੜੀਆਂ ਚੀਜ਼ਾਂ ਕਹਿੰਦੇ ਹਾਂ ਕਿ ਇੱਕ ਅਸੀਂ ਕਹਿੰਦੇ ਹਾਂ ਕਿ ਮੈਮਰੀ ਸਾਡੀ ਕੰਸੋਲੀਡੇਟ ਹੋ ਰਹੀ ਆ, ਮਤਲਬ ਕਿ ਸਾਡੀ ਮੈਮਰੀ ਸਟਰੋਂਗ ਹੋ ਰਹੀ ਆ। ਜਦੋਂ ਅਸੀਂ ਮੈਮਰੀ ਵਾਲਾ ਪੋਡਕਾਸਟ ਕੀਤਾ ਸੀ ਤਾਂ ਅਸੀਂ ਗੱਲ ਕੀਤੀ ਸੀ ਨਾ ਕਿ ਕਿਵੇਂ ਸਾਡੀ ਮੈਮਰੀ ਜਿੰਨੀ ਜ਼ਿਆਦਾ ਉਹਨੂੰ ਨਿਊਰੋਨ ਨੂੰ स्ट्रेंथ मिलती है उन्नी ज्यादा साडी मैमरी स्ट्रोंग होंदी आ। तो असीं कहिंदे कि ड्रीम्स जिहड़ा आ सानू ब्रेन साडी मैमरीज नू प्रोसैस ते स्टोर करन च हैल्प करदे आ, ते नाल ही जिहड़े आ साडी नवे एक्सपीरियंस सानू हुंदे आ जां जो सानू पहलां तो ही पता हुंदा उहनां सारियां चीजां नू जिहड़ा आपस च जिहड़ा इकट्ठा करके एक ड्रीम बन जांदा, मतलब एक पजल पीसिस जिहड़ा तुसीं रख सकदे आ कि अलग अलग थोड़े ब्रेन दे कॉन्शियस अनकॉन्शियस माइंड च, अनकॉन्शियस माइंड च जिहड़े पए आ उह थोड़े कॉन्शियस माइंड च आउंदे आ, तो तुहानूं ड्रीम जिहड़े आने शुरू हो जांदे आ ना। ते इह ਜਿਹੜੀ ਸਟੇਜ ਹੁੰਦੀ ਆ ਮੋਸਟਲੀ ਅਗੇਨ ਜਿਹੜੀ ਆ ਰੈਮ ਸਲੀਪ ਦੇ ਵਿੱਚ ਜ਼ਿਆਦਾ ਐਕਟਿਵ ਹੁੰਦੀ ਆ। ਤੇ ਦੂਜਾ ਜਿਹੜਾ ਹੈਗਾ ਸੀ ਇਹ ਮੰਨਦੇ ਆ ਕਿ ਇਮੋਸ਼ਨਲ ਰੈਗੂਲੇਟ ਜਿਹੜਾ ਰੈਗੂਲੇਸ਼ਨ ਕਰਦਾ ਹੈ ਕਿ ਜੋ ਸਾਡੇ ਇਮੋਸ਼ਨਲ ਐਕਸਪੀਰੀਅੰਸਿਸ ਆ।
1: ओके okay.
0: कोई साड़ी लाइफ च कोई एक्सपीरियंस वधिया एक्सपीरियंस ही जिन्हों सी याद करना चाहते हैं और क्योंकि वो साड़ी मेमोरी च हैगा तो सानू वो भी ड्रीम च जिहड़ा शो हो सकदा है ना। और जरूरी नहीं है कि ड्रीम च जिहड़ा थानू करैक्टर जिहड़ा शो होया थानू कोई बंदा तुसी देखिया जिहड़ा जिन्हों तुसी जानदे आ, जरूरी नहीं है कि वो ड्रीम उस बंदे नू ही रैफर कर रहा, हो सकदा थोड़ा ड्रीम जिहड़ा कोई भी क्योंकि तुसी बंदे नू जानदे हो थोड़ी मेमोरी च कितें पिया हैगा तो थोड़े सुपने च भी आ गया है ना। तो इदां दीआं चीजां जिहड़ियां ਕਿਸੇ ਚੀਜ਼ ਦੇ ਸਾਨੂੰ ਜਿਹੜੀ ਕੋਈ ਸੈਂਸ ਨਹੀਂ ਹੁੰਦੀ ਹੈ ਨਾ, ਆਪਾਂ ਸੁੱਤੇ ਪਏ ਹੁੰਦੇ ਹਾਂ ਤਾਂ ਉਸ ਟਾਈਮ ਦੇ ਉੱਤੇ ਹੋ ਸਕਦਾ ਕਿ ਸਾਡਾ ਬ੍ਰੇਨ ਨੇ ਜਿਹੜੀ ਇਨਫੋਰਮੇਸ਼ਨ ਅਕਵਾਇਰ ਕੀਤੀ ਹੈਗੀ ਉਹਨੂੰ ਅਸੀਂ ਪ੍ਰੋਸੈਸ ਜਦੋਂ ਕਰ ਰਹੇ ਹਾਂ ਤਾਂ ਆਪਣੇ ਆਪ ਇੱਕ ਸੈਂਸ ਜੀ ਬਣਾਉਣ ਲੱਗ ਜਾਂਦੀ ਹੈ ਨਾ। ਇਸ ਲਈ ਕਈ ਵਾਰ ਕਈ ਲੋਕ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਈ ਲੋਕ ਕਹਿੰਦੇ ਕਿ ਅਸੀਂ ਮੂਵੀਜ਼ ਜਦੋਂ ਬਣਾਈਆਂ ਤਾਂ ਸਾਨੂੰ
1: ਜਿੱਦਾਂ
0: ਤਾਂ ਬਣਾਈ ਜਦੋਂ ਮੈਨੂੰ ਸੁਪਨਾ ਆਇਆ ਹੈ ਨਾ। ਕਈ ਵਾਰ ਸਾਨੂੰ ਇਹ ਹੁੰਦਾ ਕਿ ਅਸੀਂ ਇਗਜ਼ਾਮ ਆ ਸਾਡਾ ਨੈਕਸਟ ਡੇ ਤੇ ਅਸੀਂ ਪੜ੍ਹ ਰਹੇ ਹਾਂ ਕੋਈ ਚੀਜ਼ ਸਾਨੂੰ ਇਕੁਏਸ਼ਨ ਸੋਲਵ ਨਹੀਂ ਹੋ ਰਹੀ ਹੈ ਨਾ, ਸੁਪਨੇ ਚ ਆਪਾਂ ਉਹ ਚੀਜ਼ ਦੇਖਦੇ ਹਾਂ ਤੇ ਸਾਨੂੰ ਸੋਲਵ ਹੋ ਜਾਂਦੀ ਹੈ ਉਹ ਚੀਜ਼। ਸੋ ਇਸੇ ਲਈ ਹੁੰਦੀ ਹੈ ਕਿਉਂਕਿ ਆਪਣਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ ਕਿਉਂਕਿ ਜਦੋਂ ਬਿਲੀਅਨ ਟ੍ਰਿਲੀਅਨ ਨਿਊਰੋਨ ਕੰਮ ਕਰੂਗੇ ਤਾਂ ਕੁਛ ਨਾ ਕੁਛ ਤਾਂ ਜਿਹੜਾ ਕਰੂਗੀ ਹੈ ਨਾ,
1: ਕੋਤਾ ਨਿਕਲ ਕੇ ਆਊਗਾ ਇਹ ਬਾਹਰ। ਬਿਲਕੁਲ ਬਹੁਤ ਵਧੀਆ ਗੱਲ। ਇਹਦੇ ਤੇ ਮੈਂ ਕਹਿੰਦਾ ਇੱਕ ਆਪਾਂ ਪਹਿਲਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਹਲੇ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਸਵਾਲ ਹੋਰ ਮੇਰੇ ਬਾਕੀ ਹੈਗੇ ਨੇ ਤੇ ਤੁਹਾਡੇ ਜਵਾਬ ਵੀ ਬਕਾਇਦਾ ਉਹਨਾਂ ਦੇ ਉੱਤੇ ਹੋਣਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਡੀਪ ਟਾਕ ਸ਼ੋ ਇਸ ਵਕਤ ਤੁਸੀਂ ਸੁਣ ਰਹੇ ਹੈਗੇ ਹੋ। ਆਪਣੀ ਫੀਡਬੈਕ ਨਾਲ ਦੀ ਨਾਲ ਭੇਜਦੇ ਰਿਹਾ ਕਰੋ 0472464 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ।

0: now the ultimate power in the universe.
1: Radio Haji 16748.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
0: This station is now the ultimate power in the universe.
1: Radio Haji 16748.
7: ਜੈਨੂ ਵਾਪਸ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਹੈਗਾ, ਔਰ ਨਾਲ ਸਾਡੇ ਡਾਕਟਰ ਸੰਦੀਪ ਕੌਰ ਜੀ ਮੌਜੂਦ ਨੇ, ਔਰ ਫੋਨ ਲਾਈਨ ਦੇ ਉੱਤੇ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਸੁਪਨਿਆਂ ਦੀ ਕਰ ਰਹੀ ਹੈ। ਜੇ ਤੁਸੀਂ ਪ੍ਰੋਗਰਾਮ ਦਾ ਪਿਛਲਾ ਹਿੱਸਾ ਮਿਸ ਕਰ ਗਏ ਹੋ, ਹੁਣੇ ਤੋਂ ਸੁਣਨ ਲੱਗੇ ਹੋ, ਘਬਰਾਇਓ ਨਾ। ਇਸ ਸ਼ੋਅ ਦੇ ਪੋਡਕਾਸਟ ਬਕਾਇਦਾ ਸਾਡੀ ਮੋਬਾਈਲ ਐਪ ਦੇ ਉੱਤੇ ਮੌਜੂਦ ਹੈਗੇ ਨੇ। ਹਾਂ, ਉਹ ਥੋੜ੍ਹੇ ਚਿਰ ਬਾਅਦ ਆਉਂਦੇ ਨੇ, ਸੋ ਇਹਦੀ ਇੱਕ ਐਡਵਾਂਟੇਜ ਰਹਿੰਦੀ ਹੈ ਕਿ ਜੇ ਤੁਸੀਂ ਲਾਈਵ ਸੁਣਦੇ ਹੋ ਇਸ ਸ਼ੋਅ ਨੂੰ ਤਾਂ ਫਾਇਦਾ ਰਹਿ ਜਾਂਦਾ, ਅਤੇ ਲਾਈਵ ਆਪਣੀ ਫੀਡਬੈਕ ਵੀ ਭੇਜ ਦਿਆ ਕਰੋ। ਹਾਂ, ਜੇ ਲੇਟ ਗਾਏ ਵਗਾਏ ਸੁਣਦੇ ਹੈਗੇ ਹੋ, ਕਈ ਕਈ ਵਾਰ ਦੋ ਦੋ ਹਫ਼ਤਾ ਜਾਂ ਤਿੰਨ ਤਿੰਨ ਹਫ਼ਤੇ ਦਾ ਸਾਡਾ ਜਿਹੜਾ ਗੈਪ ਚੱਲਦਾ ਹੈਗਾ, ਪਰ ਤੁਹਾਡੇ ਤੱਕ ਸਾਰੇ ਐਪੀਸੋਡ ਜਿਹੜੇ ਨੇ ਉਹ ਵਾਅਦਾ ਹੈਗਾ ਉਹਦੇ 'ਚ ਪਏ ਹੋਣਗੇ, ਪਿਛਲੇ ਵੀ ਜਾ ਕੇ ਚਾਹੇ ਤੁਸੀਂ ਸੁਣ ਸਕਦੇ ਹੋ। ਸੰਦੀਪ ਜੀ, ਵੈਲਕਮ ਬੈਕ। ਅਤੇ ਮੈਂ ਕਹਿੰਦਾ ਕਿ ਜਿਹੜੀ ਆਪਣਾ ਅੱਗੇ ਮੇਰੇ ਕੋਲ ਹੋਰ ਦੋ ਤਿੰਨ ਕੁਸ਼ਚਨ ਹੈਗੇ ਨੇ, ਅਤੇ ਉਹ ਸਾਰੇ ਥੋੜ੍ਹੇ ਜਿਹੇ ਉਹ ਇਹੋ ਜਿਹੇ ਨੇ ਕਿ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਹੈਗੇ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਪਿਛਲਾ ਕੁਛ ਕੋਈ ਕਮੀ ਪੇਸ਼ੀ ਰਹਿ ਗਈ, ਨਹੀਂ ਤਾਂ ਫਿਰ ਮੈਂ ਅਗਲਾ ਕੁਸ਼ਚਨ ਦੱਸਦਾ।
8: ਹਾਂਜੀ ਹਾਂਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀ ਆਪਾਂ ਇਹਦੀ ਡ੍ਰੀਮਸ ਦੀ ਕਿ ਕਿਉਂ ਹੁੰਦੇ ਆ, ਹਨਾ, ਇਹਦੇ 'ਚ ਮੈਂ ਗੱਲ ਕਰੀਏ ਕਿ ਇਮੋਸ਼ਨਲ ਰੈਗੂਲੇਸ਼ਨ ਹੁੰਦੀ, ਅਤੇ ਇਹਦੇ ਰਿਲੇਟਡ ਸਾਡੇ ਕੋਲ ਕੁਛ ਰਿਸਰਚ ਵੀ ਹੋਈ ਆ, ਮਤਲਬ ਚੱਲਦੀਆਂ ਰਹਿੰਦੀਆਂ ਰਿਸਰਚ, ਹੈ ਨਾ, ਕਿਉਂਕਿ ਡ੍ਰੀਮਸ ਜਦੋਂ ਅਸੀਂ ਡ੍ਰੀਮਸ ਦੀ ਗੱਲ ਕਰਦੇ ਬਹੁਤ ਫੈਸੀਨੇਟਿੰਗ ਜਿਹਾ ਇੱਕ ਕੋਨਸੈਪਟ ਆ, ਹਨਾ, ਕਿ ਤੁਸੀਂ ਡ੍ਰੀਮਸ ਦੀ ਸੈਂਸ ਬਣਾਉਣੀ ਆ ਕਿ ਕੀ ਹੋ ਰਿਹਾ ਸਾਡੇ ਡ੍ਰੀਮ ਦੇ ਵਿੱਚ, ਤਾਂ ਇਹਦੇ ਨਾਲ ਰਿਲੇਟਡ ਰਿਸਰਚ ਵੀ ਚੱਲਦੀ ਰਹਿੰਦੀ ਆ, ਹਨਾ, ਅਤੇ ਇੱਕ 2024 ਦੇ ਵਿੱਚ ਸਟੱਡੀ ਹੋਈ ਸੀਗੀ ਜਿਹਦੇ 'ਚ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿਹੜਾ ਇੱਕ ਰਾਤ ਲਈ ਅਬਜ਼ਰਵ ਕੀਤਾ ਕਿ ਉਹਨਾਂ ਦੀ ਡ੍ਰੀਮਸ ਜਿਹੜੇ ਉਹਨਾਂ ਦੇ ਇਮੋਸ਼ਨਸ ਨੂੰ ਕਿਵੇਂ ਇਫੈਕਟ ਕਰਦੇ, ਜਾਂ ਉਹਨਾਂ ਦੀ ਮੈਮਰੀਜ਼ ਨੂੰ ਕਿਵੇਂ ਇਫੈਕਟ ਕਰਦੇ, ਹਨਾ, ਤੇ ਨੈਕਸਟ ਜੇ ਦੇ ਜਦੋਂ ਉਹਨਾਂ ਨੇ ਉਹਨਾਂ ਨੂੰ ਡ੍ਰੀਮਸ ਬਾਰੇ ਪੁੱਛਿਆ ਤਾਂ ਜਿਹੜੇ ਲੋਕਾਂ ਨੂੰ ਜਿਹੜੇ ਸੁਪਨੇ ਉਹਨਾਂ ਦੇ ਯਾਦ ਸੀਗੇ, ਜਦੋਂ ਉਹਨਾਂ ਨੂੰ ਨੈਗੇਟਿਵ ਕੁਛ ਏਦਾਂ ਦੀ ਫੋਟੋਜ਼ ਦਿਖਾਈ ਗਈਆਂ ਜਿਹੜੀ ਨੈਗੇਟਿਵ ਜਿਹੜੀਆਂ ਫੋਟੋ ਸੀ, ਮਤਲਬ ਜਿਹੜੀ ਸਾਨੂੰ ਹਿਊਮਨ ਮਾਇੰਡ ਨੂੰ ਇੰਪੈਕਟ ਕਰ ਸਕਦੀਆਂ, ਹਨਾ, ਤਾਂ ਉਹਨਾਂ ਨੇ ਜਿਹੜਾ ਉਹਦੀ ਰਿਐਕਸ਼ਨ ਇੰਨੀ ਜਿਹੜੀ ਸਟਰੋਂਗ ਨਹੀਂ ਦਿੱਤੀ। ਜਿਵੇਂ ਮੰਨ ਲਓ ਸਾਡੇ ਮੂਹਰੇ ਕੋਈ ਇੱਦਾਂ ਦੀ ਫੋਟੋ ਹੋਵੇ, ਅਸੀਂ ਬਹੁਤ ਹੋਰ ਤਰ੍ਹਾਂ ਬਿਹੇਵ ਕਰਦੇ ਨਾ ਕਿ ਕੀ ਹੋ ਰਿਹਾ, ਡਰ ਜਾਂਦੇ ਹਾਂ ਕੋਈ ਚੀਜ਼ ਇੱਦਾਂ ਨਹੀਂ ਦੇਖ ਕੇ, ਕੋਈ ਵਾਇਲੈਂਸ ਦੀ ਫੋਟੋ ਦੇਖ ਕੇ, ਹਨਾ, ਤੇ ਉਹਨਾਂ ਨੇ ਕੋਈ ਐਡੀ ਖਾਸ ਰਿਐਕਸ਼ਨ ਨਹੀਂ ਦਿੱਤੀ ਜਿਹੜੇ ਲੋਕਾਂ ਨੂੰ ਆਪਣੇ ਸੁਪਨੇ ਜਿਹੜੇ ਯਾਦ ਸੀਗੇ। ਤੇ ਇੱਕ ਹੋਰ ਇੰਟਰਸਟਿੰਗ ਚੀਜ਼ ਸੀ ਕਿ ਜਿਵੇਂ ਲੋਕਾਂ ਦੇ ਸੁਪਨੇ ਜਿੰਨੇ ਪੋਜ਼ਿਟਿਵ ਸੀਗੇ, ਉਹਨਾਂ ਦਾ ਜਿਹੜਾ ਇਮੋਸ਼ਨਲੀ ਵੀ ਉਨੇ ਹੀ ਜਿਹੜੇ ਪੋਜ਼ਿਟਿਵ ਉਹ ਸੀਗੇ, ਮਤਲਬ ਉਨਾ ਹੀ ਉਹ ਰਿਐਕਟ ਕਰ ਰਹੇ ਸੀ ਜਦੋਂ ਉਹਨਾਂ ਨੂੰ ਇੱਦਾਂ ਦੀਆਂ ਫੋਟੋ ਦਿਖਾ ਰਹੇ ਸੀਗੇ, ਹਨਾ। ਤੇ ਇਹਦਾ ਰੀਜ਼ਨ ਜਿਹੜਾ ਇੱਕ ਉਹਨਾਂ ਨੇ ਦਿੱਤਾ ਕਿ ਹੋ ਸਕਦਾ ਕਿ ਜਦੋਂ ਰੈਮ ਸਲੀਪ ਦੇ ਵਿੱਚ ਜਿਹੜਾ ਬ੍ਰੇਨ ਦੇ ਵਿੱਚ ਇੱਕ ਨੋਰ ਐਡਰੀਨਲਿਨ ਨਾਂ ਦਾ ਇੱਕ ਕੈਮੀਕਲ ਹੁੰਦਾ, ਉਹਦਾ ਲੈਵਲ ਘੱਟ ਜਾਂਦਾ, ਉਹ ਵਾਲਾ ਲੈਵਲ ਜਿਹੜਾ ਕੈਮੀਕਲ ਹੁੰਦਾ ਉਹ ਸਾਡੇ ਐਂਗਜ਼ਾਇਟੀ ਤੇ ਸਟ੍ਰੈਸ ਨੂੰ ਜਿਹੜਾ ਵਧਾਉਂਦਾ ਆ, ਤੇ ਕਿਉਂਕਿ ਉਹਦਾ ਜਦੋਂ ਲੈਵਲ ਘੱਟ ਜਾਂਦਾ ਤਾਂ ਸਾਡਾ ਬ੍ਰੇਨ ਜਿਹੜਾ ਪੁਰਾਣੀਆਂ ਜਿਹੜੀਆਂ ਮੈਮਰੀਜ਼ ਜਿਹੜੀਆਂ ਸਾਡੀਆਂ ਜਿਹੜੀਆਂ ਦੁਖੀ ਮੈਮਰੀਜ਼ ਹੁੰਦੀਆਂ ਨਾ ਦੁੱਖ ਵਾਲੀਆਂ, ਉਹਨਾਂ ਨੂੰ ਜਿਹੜਾ ਆ ਉਹ ਭੁਲਾਉਣ ਚ ਹੈਲਪ ਕਰਦਾ, ਕਿਉਂਕਿ ਉਹਦਾ ਲੈਵਲ ਘੱਟ ਗਿਆ, ਕਿਉਂਕਿ ਓਬਵੀਅਸਲੀ ਜਦੋਂ ਕਿਸੇ ਕੈਮੀਕਲ ਜਿਹੜੀ ਚੀਜ਼ ਇਨਹਾਂਸ ਹੀ ਕਰ ਰਹੀ ਆ ਸਟ੍ਰੈਸ ਨੂੰ ਜਾਂ ਐਂਗਜ਼ਾਇਟੀ ਨੂੰ, ਜਦੋਂ ਉਹਦਾ ਹੀ ਲੈਵਲ ਘੱਟ ਗਿਆ ਤਾਂ ਉਹਦੇ ਨਾਲ ਜਿਹੜਾ ਸਾਨੂੰ ਉਹਦੇ ਲਈ ਸਾਡੀ ਰਿਐਕਸ਼ਨ ਵੀ ਘੱਟ ਜਾਂਦੀ ਆ ਫਿਰ, ਹਨਾ?
7: ਰਾਈਟ।
8: ਤੇ ਇਹ ਜਿਹੜੀਆਂ ਮੈਮਰੀਜ਼ ਇੱਦਾਂ ਰਿਲੇਟ ਕੀਤੀਆਂ, ਉਹਨਾਂ ਨੇ ਦੇਖਿਆ ਕਿ ਇੰਪੈਕਟ ਪੈਂਦਾ ਹੈ ਕਿ ਤੁਸੀਂ ਕਿੱਦਾਂ ਦੇ ਸੁਪਨੇ ਦੇਖਦੇ ਹੋ ਉਹਨਾਂ ਦਾ ਤੁਹਾਡੇ ਇਮੋਸ਼ਨਲ ਬੈਲੈਂਸ ਦੇ ਉੱਤੇ, ਹਨਾ? ਤੇ ਫਿਰ ਇੱਕ ਹੋਰ ਰਿਸਰਚ ਹੋਈ ਜਿਹਦੇ ਚ ਉਹਨਾਂ ਨੇ ਦੇਖਿਆ ਕਿ ਸਾਡਾ ਬ੍ਰੇਨ ਜਿਹੜੀਆਂ ਰੀਸੈਂਟ ਮੈਮਰੀਜ਼ ਨੂੰ ਰੀਐਕਟੀਵੇਟ ਕਰ ਦਿੰਦਾ ਹੈ, ਜਿਹਦੇ ਨਾਲ ਸਾਡੇ ਜਿਹੜੇ ਡ੍ਰੀਮਸ, ਜਿਹੜਾ ਜੋ ਅਸੀਂ ਡ੍ਰੀਮਸ ਦੇਖਦੇ ਹਾਂ, ਜੋ ਵੀ ਕੰਟੈਂਟ ਦੇਖਦੇ ਹਾਂ, ਲੋਕ ਦੇਖਦੇ ਹਾਂ, ਇਮੇਜਸ ਦੇਖਦੇ ਹਾਂ, ਹਨਾ, ਕਈ ਵਾਰ ਆਪਾਂ ਕਿਤੇ ਹੋਰ ਹੀ ਜਗ੍ਹਾ ਤੇ ਘੁੰਮ ਰਹੇ ਹੁੰਦੇ ਹਾਂ, ਤੇ ਉਹ ਸਾਰੇ ਜਿੰਨਾ ਵੀ ਸਾਡੀਆਂ ਰੀਸੈਂਟ ਮੈਮਰੀਜ਼ ਆ, ਕਿਤੇ ਮੰਨ ਲਓ ਕਿਸੇ ਨਵੀਂ ਜਗ੍ਹਾ ਤੇ ਆਪਾਂ ਜਾ ਕੇ ਆਏ ਹਾਂ, ਥੋੜੇ ਦਿਨਾਂ ਬਾਅਦ ਸਾਨੂੰ ਉਹਦਾ ਸੁਪਨਾ ਆ ਜਾਂਦਾ, ਹਨਾ? ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬ੍ਰੇਨ ਆਪਣੇ ਆਪ ਨੂੰ ਜਿਹੜਾ ਰੀਐਕਟੀਵੇਟ ਉਹਨਾਂ ਮੈਮਰੀਜ਼ ਨੂੰ ਕਰਦਾ ਰਹਿੰਦਾ ਹੈ। ਸੋ ਇਹ ਸਾਡੇ ਜਿਹੜੇ ਇਮੋਸ਼ਨਲ ਸਿਗਨੀਫੀਕੈਂਟ ਐਕਸਪੀਰੀਅੰਸਿਸ ਨੂੰ ਤੇ ਜਿੰਨੇ ਵੀ ਸਾਡੇ ਕਈ ਵਾਰ ਸਾਡਾ ਔਨਗੋਇੰਗ ਕੰਸਰਨ ਹੈ, ਮੰਨ ਲਓ ਤੁਹਾਡੀ ਫੈਮਿਲੀ ਚ ਕਿਸੇ ਦੀ ਤਬੀਅਤ ਠੀਕ ਨਹੀਂ ਹੈਗੀ ਤਾਂ ਆਪਾਂ ਉਹਦੇ ਬਾਰੇ ਸੋਚਦੇ ਰਹਿੰਦੇ ਹਾਂ, ਤਾਂ ਉਹ ਵੀ ਸਾਨੂੰ ਸੁਪਨਿਆਂ ਚ ਜਿਹੜੀਆਂ ਚੀਜ਼ਾਂ ਆਉਂਦਾ ਰਹਿੰਦਾ। ਸੋ ਨੈਵਰਦਲੈਸ ਚਾਹੇ ਉਹ ਸਾਡੇ ਫਿਲੋਸਫਰ ਹੋਣ ਚਾਹੇ ਨਿਊਰੋਸਾਇੰਸ ਹੋਵੇ, ਅਸੀਂ ਇਹ ਮੰਨਦੇ ਹਾਂ, ਸਾਨੂੰ ਲੱਗਦਾ ਹੈ ਕਿ ਜੋ ਸਾਡੇ ਮਾਇੰਡ ਦੇ ਵਿੱਚ ਚੱਲ ਰਿਹਾ ਹੁੰਦਾ ਅਨਕੋਨਸ਼ੀਅਸ ਮਾਇੰਡ ਦੇ ਵਿੱਚ, ਉਹ ਹੀ ਸਾਨੂੰ ਜਿਹੜਾ ਸੁਪਨਿਆਂ ਦੇ ਵਿੱਚ ਆਉਂਦਾ, ਜਾਂ ਜੋ ਅਸੀਂ ਆਪਣੇ ਇਨਵਾਇਰਮੈਂਟ ਚ ਦੇਖਦੇ ਹਾਂ, ਹਨਾ? ਔਰ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ, ਕਿਉਂਕਿ ਜਦੋਂ ਅਸੀਂ ਜਾਗਦੇ ਹੁੰਦੇ ਹਾਂ ਤਾਂ ਸਾਡਾ ਧਿਆਨ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਵੱਲ ਹੁੰਦਾ ਨਾ, ਤਾਂ ਆਪਾਂ ਕਈ ਚੀਜ਼ਾਂ ਤੇ ਫੋਕਸ ਨਹੀਂ ਕਰ ਪਾਉਂਦੇ। ਈਵਨ ਕਈ ਫਿਲੋਸਫਰ ਇਹ ਵੀ ਕਹਿੰਦੇ ਸੀ ਕਿ ਕੋਈ ਤੁਹਾਡੀ ਆਉਣ ਵਾਲੀ, ਜੇ ਕੋਈ ਤੁਹਾਨੂੰ ਬਿਮਾਰੀ ਹੋਣ ਵਾਲੀ ਆ, ਹਨਾ, ਤੇ ਉਹਦਾ ਵੀ ਤੁਹਾਨੂੰ ਸੁਪਨਾ ਆ ਜਾਂਦਾ। ਉਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਜਿਹੜਾ ਕਿ ਕਿਉਂਕਿ ਤੁਸੀਂ ਉਸ ਟਾਈਮ ਦੇ ਉੱਤੇ ਮੈਂਟਲ ਸਟੇਟ ਜਿਹੜੀ ਤੁਹਾਡੀ, ਕੋਈ ਹੋਰ ਤੁਹਾਨੂੰ ਕੰਮ ਨਹੀਂ ਹੁੰਦਾ, ਤੁਹਾਡਾ ਦਿਮਾਗ ਜਿਹੜਾ ਉਹ ਤੁਹਾਡੀ ਬਾਡੀ ਨੂੰ ਇੱਕ ਤਰ੍ਹਾਂ ਚੈੱਕ ਕਰਨ ਲੱਗ ਜਾਂਦਾ ਕਿ ਤੁਹਾਡੀ ਬਾਡੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਚੱਲ ਰਹੀ ਆ ਜਾਂ ਨਹੀਂ, ਹਨਾ? ਹੋ ਸਕਦਾ ਕਿ ਤੁਹਾਨੂੰ ਉਦਾਂ ਦੇ ਜਿਹੜੇ ਸੁਪਨੇ ਜਿਹੜੇ ਆ ਜਾਣ, ਤੇ ਜਿਹੜਾ ਤੁਹਾਨੂੰ ਇਹ ਦੱਸਣ ਕਿ ਤੁਹਾਨੂੰ ਜਿਹੜੀ ਇਹ ਪ੍ਰੋਬਲਮ ਹੋ ਸਕਦੀ ਹੈ ਤੇ ਤੁਸੀਂ ਚੈੱਕ ਕਰਾ ਸਕਦੇ ਹਾਂ ਜੋ ਵੀ ਆ, ਹਨਾ?
7: ਰਾਈਟ।
8: ਅਗਰ ਤੁਹਾਨੂੰ ਇਦਾਂ ਦਾ ਕੋਈ ਇਸ਼ੂ ਹੋ ਰਿਹਾ ਹੈ। ਹਾਂਜੀ,
7: ਠੀਕ ਹੈ। ਇੱਕ ਨਾ ਮੈਂ ਥੋੜ੍ਹਾ ਜਿਹਾ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦਾ। ਬੇਟਾ ਮੇਰਾ ਛੋਟਾ, ਅਤੇ ਉਹ ਜਦੋਂ ਸੁਪਨੇ ਦੇਖਦਾ, ਮਾੜੇ ਸੁਪਨੇ, ਬੱਚੇ ਜਦੋਂ ਡਰ ਜਾਂਦੇ ਨੇ ਅਕਸਰ, ਹੈ ਨਾ, ਅਤੇ ਜੇ ਆਸਟ੍ਰੇਲੀਆ ਦੇ ਵਿੱਚ ਇਹ ਵੀ ਕਿਹਾ ਜਾਂਦਾ, ਜਿਵੇਂ ਆਪਾਂ ਆਸਟ੍ਰੇਲੀਆ 'ਚ ਕੀ, ਵੈਸੇ ਉਹ ਇੰਗਲਿਸ਼ ਦੀ ਇੱਕ ਟਰਮ ਹੈਗੀ ਹੈ ਕਿ ਜੇ ਮਾੜੇ ਸੁਪਨੇ ਨੇ ਤਾਂ ਨਾਈਟਮੇਅਰ ਨੇ, ਚੰਗੇ ਸੁਪਨੇ ਨੇ ਤਾਂ ਡ੍ਰੀਮਸ ਨੇ। ਸੋ ਆਪਾਂ ਡ੍ਰੀਮਸ ਔਰ ਨਾਈਟਮੇਅਰ ਦੋਵਾਂ ਦੀ ਉਹ ਗੱਲ ਕਰ ਰਹੇ। ਬਟ ਉਹਨੇ ਮੇਰੇ ਤੋਂ ਇੱਕ ਸਹਿਜ ਸੁਭਾਅ ਜਿਹਾ ਇੱਕ ਸਵਾਲ ਪੁੱਛਿਆ, ਮੈਂ ਉਹ ਤੁਹਾਡੇ ਤੋਂ ਵੀ ਪੁੱਛਦਾ ਚੱਲਦਾ। ਉਹ ਕਹਿੰਦਾ, ਮੈਨੂੰ ਕੋਈ ਇਹੋ ਜਿਹੀ ਟ੍ਰਿਕ ਦੱਸੋ ਵੀ ਜਿਹੜੇ ਨਾਈਟਮੇਅਰਸ ਆ, ਮੈਂ ਉਹਨਾਂ 'ਤੇ ਕੰਟਰੋਲ ਰੱਖਾਂ, ਵੀ ਡ੍ਰੀਮਸ ਆਉਂਦੇ ਨੇ ਆਈ ਜਾਣ, ਨਾਈਟਮੇਅਰਸ ਨਾ ਆਉਣ। ਅੱਜ ਦਾ ਹੁਣ ਜੇ ਪ੍ਰੋਗਰਾਮ ਚੱਲ ਹੀ ਰਿਹਾ ਤਾਂ ਮੈਂ ਕਿਹਾ ਚਲੋ ਤੁਹਾਡੇ ਤੋਂ ਵੀ ਇਹ ਸਵਾਲ ਪੁੱਛ ਲਈਏ, ਇੱਦਾਂ ਕੋਈ ਕੰਟਰੋਲ ਮੈਥਡ ਹੈਗਾ ਵੀ ਆਪਾਂ ਕੰਟਰੋਲ ਕਰ ਲਈਏ?
8: ਹਾਂਜੀ, ਜਦੋਂ ਅਸੀਂ ਸਲੀਪ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਹੁੰਦਾ ਕਿ ਸਾਡੀ ਜਿਹੜੀ ਆ ਨੀਂਦ ਵਧੀਆ ਹੋਣੀ ਚਾਹੀਦੀ ਹੈ, ਮਤਲਬ ਜਿੰਨੀ ਸਾਨੂੰ ਨੀਂਦ ਚਾਹੀਦੀ ਹੈਗੀ ਹੈ ਨਾ, ਉਹ ਉਨੀ ਨੀਂਦ ਹੋਣੀ ਚਾਹੀਦੀ ਹੈ। ਔਰ ਕੋਈ ਜਿਹੜਾ ਜਦੋਂ ਤੁਸੀਂ ਸੌਣ ਲੱਗਦੇ ਹਾਂ ਅਸੀਂ, ਤਾਂ ਸਾਨੂੰ ਜਿਹੜਾ ਲਾਈਟ, ਜਿੱਦਾਂ ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਬਲੂ ਲਾਈਟ ਜਿਹੜੀ ਆ, ਜਾਂ ਕੋਈ ਵੀ ਆਪਣੀ ਕਮਰੇ ਦੀ ਲਾਈਟ ਜਿਹੜੀ ਡਿਮ ਹੋਣੀ ਚਾਹੀਦੀ ਆ, ਤੁਹਾਡੀ ਨੀਂਦ ਦੇ ਵਿੱਚ ਕੋਈ ਜਿਹੜੀ ਇੱਦਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਤੁਹਾਡੀ ਨੀਂਦ ਖਰਾਬ ਹੋਵੇ। ਔਰ ਬੱਚਿਆਂ ਲਈ, ਔਰ ਉਸ ਤੋਂ ਇਲਾਵਾ ਖਾਣ ਪੀਣ ਦਾ ਜੋ ਪ੍ਰੋਪਰ ਧਿਆਨ ਰੱਖਣਾ ਚਾਹੀਦਾ, ਜੋ ਤੁਸੀਂ ਖਾਂਦੇ ਜ਼ਿਆਦਾ ਤਾਂ ਤੁਹਾਡੀ ਬਾਡੀ ਬੈਲੈਂਸ 'ਚ ਰਹਿੰਦੀ ਆ, ਤੁਹਾਡਾ ਮਾਇੰਡ ਹੈਲਦੀ ਰਹਿੰਦਾ, ਹੈ ਨਾ, ਐਕਸਰਸਾਈਜ਼ ਕਰਦੇ ਹਾਂ। ਪਰ ਜਦੋਂ ਅਸੀਂ ਸਪੈਸ਼ਲੀ ਬੱਚਿਆਂ ਦੀ ਗੱਲ ਕਰਦੇ ਹਾਂ, ਤਾਂ ਬੱਚਿਆਂ ਨੂੰ ਜਿਹੜੀ ਆ ਸੌਣ ਤੋਂ ਪਹਿਲਾਂ ਟੀਵੀ ਨਹੀਂ ਆਪਾਂ ਨੂੰ ਓਬਵੀਅਸਲੀ ਦਿਖਾਉਣਾ ਚਾਹੀਦਾ, ਜਾਂ ਬੱਚਿਆਂ ਦੇ ਸਾਹਮਣੇ ਕਿ ਅਗਰ, ਕਿਉਂਕਿ ਓਬਵੀਅਸਲੀ ਉਹ ਇੱਦਾਂ ਦੀਆਂ ਚੀਜ਼ਾਂ ਇਸ ਡ੍ਰੀਮਸ 'ਚ ਜ਼ਿਆਦਾ ਦੇਖਦੇ ਆ ਜਿਹੜੀਆਂ ਉਹ ਟੀਵੀ 'ਚ ਦੇਖ ਰਹੇ ਹੋਗੇ ਜਾਂ ਗੇਮਸ 'ਚ ਦੇਖ ਰਹੇ ਹੋਗੇ, ਹਨਾ। ਸੋ ਅੱਜ ਕੱਲ੍ਹ ਬੱਚੇ ਵੀਡੀਓ ਗੇਮਸ ਬਹੁਤ ਖੇਲਦੇ ਆ ਤੇ ਟੀਵੀ ਵਗੈਰਾ ਦੇਖਦੇ ਆ, ਤੋ ਆਈ ਥਿੰਕ ਇਹ ਵੈਸੇ ਸਿਰਫ ਬੱਚਿਆਂ ਲਈ ਨਹੀਂ, ਸਾਰਿਆਂ ਲਈ ਅਪਲਾਈ ਹੁੰਦਾ ਕਿ ਸਾਨੂੰ ਸੌਣ ਤੋਂ ਪਹਿਲਾਂ ਟੀਵੀ ਨਹੀਂ ਦੇਖਣਾ ਚਾਹੀਦਾ, ਕੋਈ ਇੱਦਾਂ ਦੀ ਚੀਜ਼ ਜਿਹੜੀ ਸਾਨੂੰ ਡਰਾਉਂਦੀ ਆ, ਹਨਾ, ਉਹ ਚੀਜ਼ ਸਾਨੂੰ ਜਿਹੜੀ ਆ ਉਹਦੇ ਵੱਲ ਬਹੁਤ ਧਿਆਨ ਨਹੀਂ ਦੇਣਾ ਚਾਹੀਦਾ, ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਇਹ ਹੁੰਦਾ ਕਿ ਜਦੋਂ ਬੱਚੇ ਕਈ ਵਾਰ ਬੱਚੇ ਵੀ ਔਰ ਵੱਡੇ ਵੀ ਕਈ ਵਾਰ ਜਦੋਂ ਅਸੀਂ ਸੁਪਨੇ 'ਚ ਕੋਈ ਡਰਾਉਣਾ ਸੁਪਨਾ ਦੇਖਦੇ ਹਾਂ, ਡਰ ਜਾਂਦੇ ਔਰ ਇੱਕਦਮ ਡਰ ਕੇ ਨਾ ਉੱਠਦੇ ਆ, ਜਾਂ ਨਹੀਂ ਵੀ ਉੱਠਦੇ, ਅਸੀਂ ਸੁਪਨੇ 'ਚ ਹੀ ਰੋਣ ਲੱਗ ਜਾਂਦੇ ਜਾਂ ਕੁਛ ਵੀ ਕਰਨ ਲੱਗ ਜਾਂਦਾ। ਤੇ ਜਿਹੜਾ ਵੀ ਕੋਈ ਵੀ ਪੇਰੈਂਟਸ ਹੈਗੇ ਆ ਜਾਂ ਕੋਈ ਵੀ ਬੰਦਾ ਹੈਗਾ, ਉਹਦਾ ਇਹ ਹੈਗਾ ਕਿ ਤੁਸੀਂ ਉਸ ਬੰਦੇ ਨੂੰ ਟਾਈਮ ਦਿਓ, ਥੋੜਾ ਟਾਈਮ ਉਹਨੂੰ, ਥੋੜਾ ਮਤਲਬ ਥੋੜੀ ਜਿਹੀ ਹੌਲੀ ਜਿਹੀ ਆਵਾਜ਼ 'ਚ ਉਹਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਉਠਾਓ ਨਾ ਇੱਕਦਮ ਉਸ ਡ੍ਰੀਮ ਤੋਂ, ਕਿਉਂਕਿ ਫਿਰ ਉਹ ਹੋਰ ਵੀ ਜ਼ਿਆਦਾ ਡਰ ਜਾਂਦਾ ਨਾ, ਤੇ ਉਹਨੂੰ ਥੋੜਾ ਜਿਹਾ ਟਾਈਮ ਜਿਹੜਾ ਉਸ ਟਾਈਮ ਦੇਣਾ ਚਾਹੀਦਾ। ਤੇ ਮੇਰੇ ਖਿਆਲ 'ਚ ਇਹੀ ਹੈ, ਕਿਉਂਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਐਕਸਪੀਰੀਅੰਸਿਸ ਜਾਂ ਮੈਮਰੀਜ਼ ਜਾਂ ਕੀ ਹੋ ਸਕਦਾ
7: ਸੁਪਨਿਆਂ ਨੂੰ ਕੰਟਰੋਲ ਕਰਨਾ ਕਹਿੰਦੇ ਨੇ
8: ਨਹੀਂ ਸੁਪਨਿਆਂ ਨੂੰ ਕੰਟਰੋਲ ਅੱਛਾ ਸੁਪਨਿਆਂ ਨੂੰ ਕੰਟਰੋਲ ਕਰਨ ਦੀ ਇੱਕ ਹੋਰ ਜਿਹੜੀ ਇੰਟਰਸਟਿੰਗ ਇੱਕ ਚੀਜ਼ ਹੈਗੀ ਆ ਲੂਸਿਡ ਡ੍ਰੀਮਿੰਗ ਅਸੀਂ ਉਹਨੂੰ ਕਹਿੰਦੇ ਹਾਂ ਤੋ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨ ਲੱਗ ਜਾਓ ਜਿੱਦਾਂ ਤੁਸੀਂ ਕਿਹਾ ਆਫਕੋਰਸ ਬੱਚਿਆਂ ਲਈ ਤਾਂ ਇਹ ਮੁਸ਼ਕਿਲ ਹੈ ਈਵਨ ਵੱਡਿਆਂ ਚ ਵੀ ਅਗਰ 1000 ਬੰਦੇ ਟਰਾਈ ਕਰਦੇ ਤਾਂ ਉਹਨਾਂ ਚ ਇੱਕ ਬੰਦਾ ਜਿਹੜਾ ਇਹ ਇਹਦੇ ਚ ਆਪਣਾ ਜਿਹੜਾ ਕਹਿ ਸਕਦੇ ਆ ਕਿ ਮੁਹਾਰਤ ਹਾਸਲ ਕਰ ਸਕਦਾ ਹਾਂਜੀ ਤੇ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਡ੍ਰੀਮ ਲੈ ਰਹੇ ਹੁੰਦੇ ਹਾਂ ਤਾਂ ਸਾਡੇ ਜਿਹੜੇ ਆ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਜਿਹੜਾ ਉਹ ਇਨਐਕਟਿਵ ਹੋ ਜਾਂਦਾ ਸੋ ਲੂਸਿਡ ਡ੍ਰੀਮਿੰਗ ਇੱਕ ਏਦਾਂ ਦੀ ਪ੍ਰੋਸੈਸ ਹੈਗੀ ਆ ਜਿਹਦੇ ਚ ਜਿਹੜਾ ਸਾਡਾ ਉਸ ਬ੍ਰੇਨ ਦਾ ਜਿਹੜਾ ਹਿੱਸਾ ਉਹ ਐਕਟਿਵ ਜਿਹੜਾ ਤੁਸੀਂ ਕਰ ਸਕਦੇ ਆ ਉਹ ਕਿੱਦਾਂ ਹੁੰਦਾ ਕਿ ਕਈ ਲੋਕ ਜਿਹੜਾ ਜਦੋਂ ਆਪਣੇ ਸੁਪਨਿਆਂ ਨੂੰ ਓਬਜ਼ਰਵ ਕਰਨ ਲੱਗ ਜਾਂਦੇ ਕਿ ਅੱਛਾ ਮੈਨੂੰ ਅੱਜ ਸੁਪਨਾ ਆਇਆ ਤੇ ਉਸ ਸੁਪਨੇ ਚ ਜਿਹੜਾ ਕੀ ਹੋਇਆ ਹਨਾ ਉਹ ਸੁਪਨਿਆਂ ਨੂੰ ਜਿਹੜਾ ਇੱਕ ਤਰ੍ਹਾਂ ਕੰਟਰੋਲ ਆਪਣਾ ਕਿ ਮਤਲਬ ਉਹਨਾਂ ਨੂੰ ਅਵੇਅਰਨੈਸ ਹੋਣ ਲੱਗ ਜਾਂਦੀ ਆ ਕਿ ਮੇਰੇ ਸੁਪਨਾ ਜਿਹੜਾ ਆ ਜੇ ਸੁਪਨੇ ਚ ਕੁਛ ਹੋ ਰਿਹਾ ਤਾਂ ਉੱਥੇ ਜਾ ਕੇ ਮਤਲਬ ਆਪਣੇ ਸੁਪਨੇ ਨੂੰ ਕੰਟਰੋਲ ਕਰ ਸਕਦੇ ਆ ਇੱਕ ਔਰ ਜਿੱਦਾਂ ਤੁਸੀਂ ਉਹ ਮੂਵੀ ਦੇਖੀ ਹੋਣੀ ਆ ਇਨਸੈਪਸ਼ਨ ਉਹਦਾ ਜਿਹੜਾ ਡਾਇਰੈਕਟਰ ਆ ਉਹਨੂੰ ਵੀ ਕਿਸੇ ਨੇ ਪੁੱਛਿਆ ਕਿ ਤੂੰ ਇਹ ਮੂਵੀ ਕਿਵੇਂ ਬਣਾਈ ਆ ਹਨਾ ਕਿਵੇਂ ਤੇਰੇ ਦਿਮਾਗ ਚ ਆਇਆ ਤਾਂ ਉਹ ਕਹਿੰਦਾ ਕਿ ਮੈਂ ਜਦੋਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਕੋਲ ਪੈਸੇ ਇੰਨੇ ਹੁੰਦੇ ਨਹੀਂ ਸੀਗੇ ਤੇ ਮੈਂ ਰਾਤ ਨੂੰ ਕਹਿੰਦਾ ਸੀ ਜਦੋਂ ਸਵੇਰੇ ਸਾਨੂੰ ਬ੍ਰੇਕਫਾਸਟ ਮਿਲਦਾ ਸੀ ਯੂਨੀ ਤੋਂ ਤੇ ਮੈਂ 4 ਵਜੇ ਕਹਿੰਦਾ ਸੌਂਦਾ ਹੁੰਦਾ ਸੀ ਤੇ ਮੈਂ 6 ਵਜੇ ਉੱਠ ਜਾਂਦਾ ਸੀ ਔਰ ਰੈਮ ਸਲੀਪ ਚ ਉਸ ਟਾਈਮ ਕਹਿੰਦਾ ਮੈਂ ਹੁੰਦਾ ਸੀਗਾ ਔਰ ਮੈਂ ਕਹਿੰਦਾ ਉਸ ਟਾਈਮ ਦੇ ਉੱਤੇ ਜਾਣ ਕੇ ਹੁੰਦਾ ਕਿਉਂਕਿ ਇਹ ਲੋਕ ਕੀ ਕਰਦੇ ਜਿਹੜੇ ਲੂਸੀ ਡ੍ਰੀਮਿੰਗ ਕਰਦੇ ਮਤਲਬ ਜਿਹੜੇ ਲੋਕਾਂ ਨੂੰ ਇੰਟਰਸਟ ਹੁੰਦਾ ਆਪਣੇ ਸੁਪਨਿਆਂ ਨੂੰ ਸਮਝਣ ਚ ਜਾਂ ਕੰਟਰੋਲ ਕਰਨ ਚ ਇਹ ਸਪੈਸ਼ਲੀ ਜਿਹੜਾ ਜਿੱਦਾਂ ਮੈਂ ਕਿਹਾ ਕਿ ਰੈਮ ਸਲੀਪ ਦੇ ਸਾਨੂੰ ਸੁਪਨੇ ਜ਼ਿਆਦਾ ਯਾਦ ਰਹਿੰਦੇ ਜੇ ਤੁਸੀਂ ਉਸ ਟਾਈਮ ਬੰਦੇ ਨੂੰ ਉਠਾਓਗੇ ਤਾਂ ਉਸ ਟਾਈਮ ਤੁਹਾਨੂੰ ਸੁਪਨਾ ਯਾਦ ਰਹੂਗਾ ਔਰ ਜੇ ਮੰਨ ਲਓ ਤੁਹਾਨੂੰ ਨਹੀਂ ਵੀ ਯਾਦ ਰਹਿ ਰਿਹਾ ਔਰ ਤੁਸੀਂ ਦੁਬਾਰਾ ਸੌਂ ਜਾਓ 10-15 ਮਿੰਟ ਬਾਅਦ ਉੱਠੋ ਤਾਂ ਹੋ ਸਕਦਾ ਤੁਹਾਨੂੰ ਸੁਪਨਾ ਉਹ ਦੁਬਾਰਾ ਯਾਦ ਆ ਜਾਵੇ ਹਨਾ ਤੇ ਉਹ ਕਹਿੰਦਾ ਕਿ ਮੈਂ ਕਿਉਂਕਿ ਸੌਂਦਾ ਹੀ ਮੈਂ ਇਸ ਹਿਸਾਬ ਨਾਲ ਹੁੰਦਾ ਸੀ ਕਿ ਮੈਨੂੰ ਸਟੋਰੀਜ਼ ਮੇਰੇ ਦਿਮਾਗ ਚ ਬਣਨ ਹਨਾ ਤੇ ਇਸ ਤਰ੍ਹਾਂ ਹੌਲੀ ਹੌਲੀ ਉਹਨੇ ਮੂਵੀ ਬਣਾਈ ਤੇ ਉਹ ਮੂਵੀ ਚ ਜਿੱਦਾਂ ਆਪਾਂ ਦੇਖਦੇ ਹਾਂ ਕਿ ਉਹ ਦੂਜੇ ਬੰਦੇ ਦੇ ਸੁਪਨੇ ਚ ਜਾ ਰਹੇ ਹੁੰਦੇ ਆ ਸਾਰੇ ਹਨਾ ਤੇ ਸੁਪਨਿਆਂ ਨੂੰ ਜਾ ਕੇ ਕੰਟਰੋਲ ਉਹਦੇ ਮਾਇੰਡ ਨੂੰ ਕੰਟਰੋਲ ਕਰ ਰਹੇ ਹੁੰਦੇ ਆ ਸੋ ਲੂਸਿਡ ਡ੍ਰੀਮਿੰਗ ਇੱਕ ਇੱਦਾਂ ਦਾ ਹੀ ਕਾਨਸੈਪਟ ਆ ਬਟ ਆਫਕੋਰਸ ਅਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾਂਦੇ ਅਸੀਂ ਆਪਣੇ ਸੁਪਨੇ ਚ ਇਹਨੂੰ ਹੀ ਕੰਟਰੋਲ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹਦਾ ਰੀਜ਼ਨ ਹੋ ਸਕਦਾ ਹੈ ਕਿ ਲੋਕਾਂ ਨੂੰ ਕਿਉਰਿਓਸਿਟੀ ਹੋ ਸਕਦੀ ਹੈ ਕਿ ਮੈਨੂੰ ਮੇਰੇ ਡ੍ਰੀਮ ਚ ਜਿਹੜਾ ਕੀ ਹੋ ਰਿਹਾ ਔਰ ਮੈਂ ਕਿੱਥੇ ਕਿੱਥੇ ਫਿਰ ਰਿਹਾ ਹਨਾ ਉਹ ਚੀਜ਼ ਹੋ ਸਕਦੀ ਆ ਲੋਕ ਕ੍ਰੀਏਟੀਵਿਟੀ ਲਈ ਯੂਜ਼ ਕਰ ਸਕਦੇ ਜਿੱਦਾਂ ਆਪਾਂ ਗੱਲ ਕੀਤੀ ਆਰਟਿਸਟ ਦੀ ਰਾਈਟਰਸ ਦੀ ਜਾਂ ਮਿਊਜੀਸ਼ੀਅਨਸ ਹੋ ਗਏ ਹਨਾ ਪ੍ਰੋਬਲਮ ਸੋਲਵਿੰਗ ਲਈ ਕੋਈ ਪ੍ਰੈਕਟੀਸ਼ਨਰ ਹੈਗਾ ਆਪਣੀ ਪ੍ਰੋਬਲਮ ਮੈਥਮੈਟੀਸ਼ੀਅਨ ਆਪਣੀ ਪ੍ਰੋਬਲਮ ਸੋਲਵ ਲਈ ਜਾਂ ਆਪਣੀ ਫੇਅਰਸ ਨੂੰ ਕਨਫਰੰਟ ਕਰਨ ਦੇ ਲਈ ਕਰਦੇ ਆ ਤਾਂ ਕਈ ਲੋਕਾਂ ਦੇ ਕਈ ਡਿਫਰੈਂਟ ਜਿਹੜਾ ਪਰਪਸ ਹੁੰਦੇ ਆ ਔਰ ਈਵਨ ਐਜ਼ ਏ ਥੈਰੇਪੀ ਵੀ ਇਹਨੂੰ ਯੂਜ਼ ਕੀਤਾ ਜਾਂਦਾ ਲੂਸਿਡ ਡ੍ਰੀਮਿੰਗ ਨੂੰ ਸਪੈਸ਼ਲੀ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਨਾਈਟਮੇਅਰਸ ਹੁੰਦੇ ਆ ਜਾਂ ਜਿਹਨਾਂ ਨੂੰ ਪੋਸਟ ਜਿਹੜਾ ਟਰੋਮਾ ਡਿਸਆਰਡਰ ਹੁੰਦਾ ਨਾ ਉਹਨਾਂ ਨੂੰ ਜਾਂ ਐਗਜ਼ਾਇਟੀ ਵਗੈਰਾ ਜਿਹਨਾਂ ਨੂੰ ਇਹ ਸਾਰੇ ਡਿਸਆਰਡਰ ਤੇ ਜਿਹੜੇ ਸਾਈਕੈਟ੍ਰਿਸਟ ਜਿਹੜੇ ਹੈਗੇ ਆ ਉਹ ਵੀ ਯੂਜ਼ ਕਰਦੇ ਇਹਨੂੰ ਐਜ਼ ਏ ਥੈਰੇਪੀ ਸੋ ਇਹਦੀ ਟੈਕਨੀਕ ਕੀ ਹੁੰਦੀ ਆ ਕੁਛ ਲੋਕ ਜਿਹੜਾ ਪ੍ਰੈਕਟਿਸ ਤੁਹਾਨੂੰ ਓਬਵੀਅਸਲੀ ਚਾਹੀਦੀ ਆ ਹਨਾ ਸਪੋਂਟੇਨੀਅਸ ਤੇ ਰਿਐਲਿਟੀ ਟੈਸਟ ਜਿਹੜਾ ਕਰਦੇ ਆ ਲੋਕ ਮਤਲਬ ਆਪਣੇ ਆਪ ਨੂੰ ਕੁਐਸਚਨ ਕਰਦੇ ਆ ਕਿ ਜੇ ਮੈਂ ਜੋ ਮੈਨੂੰ ਸੁਪਨਾ ਆਇਆ ਸੀ ਉਹ ਕਿਉਂ ਆਇਆ ਸੀ ਹਨਾ ਉਹਦੀ ਇੱਕ ਸੈਂਸ ਬਣਾ ਤੋ ਇਹਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਕਿ ਤੁਸੀਂ ਆਪਣੇ ਜਦੋਂ ਤੁਹਾਨੂੰ ਸੁਪਨਾ ਇੱਕ ਤੁਸੀਂ ਨੋਟਬੁੱਕ ਰੱਖੋ ਆਪਣੇ ਸੁਪਨਿਆਂ ਲਈ ਹਨਾ ਤੁਸੀਂ ਉਹਨੂੰ ਨੋਟ ਕਰ ਸਕਦੇ ਆ ਕਿ ਮੈਨੂੰ ਅੱਛਾ ਸੁਪਨਾ ਆਇਆ ਮੈਂ ਸੁਪਨੇ ਚ ਕੀ ਦੇਖਿਆ ਕਿਉਂਕਿ ਸੁਪਨੇ ਚ ਕਈ ਵਾਰ ਸਾਨੂੰ ਸਾਰਾ ਕੁਛ ਯਾਦ ਨਹੀਂ ਰਹਿੰਦਾ ਤਾਂ ਤੁਹਾਨੂੰ ਕੁਛ ਹੀ ਯਾਦ ਰਹਿੰਦਾ ਹਨਾ ਤੇ ਜਿਹੜਾ ਤੁਸੀਂ ਇਹਦੇ ਲਈ ਕੁਛ ਜਿਵੇਂ ਆਪਾਂ ਮੈਡੀਟੇਸ਼ਨ ਕਰਦੇ ਹਾਂ ਇੱਦਾਂ ਕਰ ਸਕਦੇ ਹਾਂ ਕਿ ਤੁਸੀਂ ਸੌਣ ਤੋਂ ਪਹਿਲਾਂ ਆਪਣੀ ਜਿਹੜੀ ਆ ਆਦਤ ਬਣਾਓ ਕਿ ਤੁਸੀਂ ਆਪਣੀ ਫਿੰਗਰਸ ਐਵੇਂ ਜਿਹੜੀ ਆ ਮੁੱਠੀ ਦੱਬ ਰਹੇ ਆ ਹਨਾ ਤਾਂ ਤੁਸੀਂ ਸੁੱਤੇ ਟਾਈਮ ਵੀ ਇਹ ਚੀਜ਼ਾਂ ਕਰੋਂਗੇ ਤਾਂ ਹੋ ਸਕਦਾ ਕਿ ਤੁਹਾਨੂੰ ਜਿਹੜਾ ਨੀਂਦ ਇੱਕਦਮ ਖੁੱਲ ਜਾਵੇ ਤੇ ਤੁਹਾਨੂੰ ਰਿਅਲਾਈਜ਼ ਹੋਵੇ ਕਿ ਮੈਂ ਸੁਪਨੇ ਚ ਸੀਗਾ ਹਨਾ ਔਰ ਤੁਸੀਂ ਫੇਰ ਸੌ ਜਾਓ ਔਰ ਤੁਹਾਨੂੰ ਸੁਪਨਾ ਜੋ ਤੁਸੀਂ ਚਾਹ ਰਹੇ ਸੀਗੇ ਉਦਾਂ ਦਾ ਆਵੇ ਅਫਕੋਰਸ ਇਹ ਸੁਣਨ ਨੂੰ ਥੋੜੀ ਜਿਹੀ ਇੱਦਾਂ ਲੱਗਦੀ ਹੈ ਕਿ ਇਹ ਚੀਜ਼ ਪੋਸੀਬਲ ਨਹੀਂ ਹੈਗੀ ਇੱਦਾਂ ਕਿੱਦਾਂ ਹੋ ਸਕਦਾ ਬਟ ਜਿੱਦਾਂ ਮੈਂ ਕਿਹਾ ਕਿ ਇਹ ਐਕਸਪੀਰੀਅੰਸ ਚਾਹੀਦਾ ਨਾ ਤੁਹਾਨੂੰ ਕਿ ਤੁਸੀਂ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਸ਼ੁਰੂ ਹੋਏ ਤਾਂ ਤੁਹਾਨੂੰ ਜਿਹੜਾ ਆਪਣੇ ਸੁਪਨੇ ਨੂੰ ਤੁਸੀਂ ਇੰਪੈਕਟ ਕਰਨ ਲੱਗ ਜਾਓ ਡ੍ਰੀਮ ਜਰਨਲਿੰਗ ਹੁੰਦੀ ਤੁਸੀਂ ਜਰਨਲ ਜਿੱਦਾਂ ਮੈਂ ਕਿਹਾ ਕਿ ਆਪਣੀ ਨੋਟਬੁੱਕ ਜਿਹੜੀ ਆ ਰੱਖੋ ਜਾਂ ਤੁਸੀਂ ਵੋਇਸ ਰਿਕਾਰਡਰ ਰੱਖ ਸਕਦੇ ਹਾਂ ਸੌਣ ਟਾਈਮ ਆਪਣੇ ਕੋਲ ਤੁਹਾਨੂੰ ਜੇ ਕੁਛ ਸੁਪਨਾ ਆਉਂਦਾ ਤੁਸੀਂ ਉੱਠੇ ਆ ਤਾਂ ਤੁਸੀਂ ਆਪਣਾ ਸੁਪਨਾ ਲਿਖ ਕੇ ਦੁਬਾਰਾ ਸੌਂ ਜਾਓ ਜਾਂ ਉਹਨੂੰ ਰਿਕਾਲ ਕਰਕੇ ਦੁਬਾਰਾ ਸੌਂ ਜਾਓ ਹਨਾ
7: ਇੰਨੀ ਤਾਂ ਨੀਂਦ ਕੌਣ ਕਰਦਾ
8: ਇਹ ਸਾਰੀਆਂ ਚੀਜ਼ਾਂ ਹਾਂਜੀ ਉਹ ਲੋਕ ਅਸਲ ਜਿਹੜੇ ਥੋੜੇ ਐਡਵੈਂਚਰਸ ਹੁੰਦੇ ਜਿਹਨਾਂ ਨੂੰ ਦੇਖਣਾ ਹੋਵੇ ਕਿ ਅੱਛਾ ਕੀ ਵਧੀਆ ਨਾ ਜਿਹੜੇ ਮੂਵੀਜ਼ ਤੋਂ ਬੋਰ ਹੋ ਚੁੱਕੇ ਸਹੀ ਹੈ ਜਿਹੜੇ ਮੂਵੀਜ਼ ਤੋਂ ਬੋਰ ਹੋ ਚੁੱਕੇ ਉਹਦੇ ਫਿਰ ਸੋਚਣ ਕਿ ਅੱਛਾ ਲੂਸਿਡ ਡ੍ਰੀਮਿੰਗ ਇੱਕ ਮੈਂ ਹੋਰ ਮੂਵੀ ਦੇਖੀ ਸੀਗੀ ਉਹਦਾ ਨਾਮ ਹੀ ਲੂਸਿਡ ਡ੍ਰੀਮ ਸੀਗਾ ਤੇ ਉਹ ਮੂਵੀ ਕੋਰੀਅਨ ਮੂਵੀ ਸੀਗੀ ਹਾਂਜੀ ਉਹਦੇ ਚ ਜਿਹੜਾ ਹੀਰੋ ਹੁੰਦਾ ਉਹਦੀ ਉਹਦਾ ਬੇਟਾ ਜਿਹੜਾ ਉਹ ਕਿਸੇ ਉਹ ਮਤਲਬ ਲੈ ਕੇ ਜਾਂਦਾ ਉਹਨੂੰ ਮਤਲਬ ਪਾਰਕ ਚ ਤੇ ਉੱਥੇ ਗੁੰਮ ਹੋ ਜਾਂਦਾ ਤੇ ਉਹ ਸੁਪਨੇ ਚ ਜਾ ਕੇ ਫਿਰ ਦੁਬਾਰਾ ਲੂਸਿਡ ਡ੍ਰੀਮ ਕਰਕੇ ਉਹ ਦੇਖਦਾ ਉਹਨੂੰ ਮਤਲਬ ਲੱਭਦਾ ਹੈ ਕਿਹਨੇ ਮੇਰੇ ਬੱਚੇ ਨੂੰ ਕਿਡਨੈਪ ਕੀਤਾ ਹਨਾ ਉਹਦੇ ਬੱਚੇ ਨੂੰ ਕਿਡਨੈਪ ਕਰ ਲੈਂਦਾ ਹਾਂਜੀ ਤੇ ਉਹਦੇ ਚ ਇੱਕ ਹੋਰ ਕਰੈਕਟਰ ਹੁੰਦਾ ਮੂਵੀਜ਼ ਚ ਜਿਹੜਾ ਮੈਨੂੰ ਤਾਂ ਯਾਦ ਆਇਆ ਸੀ ਕਿਉਂਕਿ ਉਹ ਜਦ ਲੂਸਿਡ ਡ੍ਰੀਮਿੰਗ ਦੀ ਤੁਸੀਂ ਕਿਹਾ ਕਿ ਨੀਂਦ ਕਿਉਂ ਖਰਾਬ ਕਰਨੀ ਆ ਤੇ ਉਹ ਬੰਦਾ ਕਹਿੰਦਾ ਕਿ ਮੇਰੀ ਜ਼ਿੰਦਗੀ ਚ ਮੈਨੂੰ ਕੁਛ ਇੰਟਰਸਟਿੰਗ ਨੀ ਲੱਗ ਰਿਹਾ ਸੀਗਾ ਤੇ ਮੈਂ ਸੋਚਿਆ ਮੈਨੂੰ ਕਹਿੰਦਾ ਲੂਸਿਡ ਡ੍ਰੀਮਿੰਗ ਬਾਰੇ ਪਤਾ ਚੱਲਿਆ ਤਾਂ ਮੈਂ ਲੂਸਿਡ ਡ੍ਰੀਮਿੰਗ ਮਤਲਬ ਆਪਣੇ ਸੁਪਨਿਆਂ ਚ ਜਾਣਾ ਸ਼ੁਰੂ ਕਰ ਦਿੱਤਾ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦਾ ਜਦੋਂ ਮੈਂ ਕਰਦਾ ਰਿਹਾ ਥੋੜੇ ਟਾਈਮ ਬਾਅਦ ਮੈਂ ਬੋਰ ਹੋ ਗਿਆ ਇਹਦੇ ਤੋਂ ਵੀ ਤੇ ਫਿਰ ਉਹਦੇ ਚ ਇੱਕ ਥੋੜੀ ਹੋਰ ਇਹ ਸਿਰਫ ਫਿਲਮਾਂ ਚ ਹੀ ਆ ਅਸਲ ਚ ਇਹੋ ਜਿਹਾ ਕੁਛ ਨੀ ਹੈਗਾ ਕਿ ਤੁਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾ ਸਕਦੇ ਇਹ ਨਹੀਂ ਹੈਗਾ ਔਰ ਦੂਜਾ ਉਹਨੇ ਜਿਹੜੀ ਚੀਜ਼ ਕਿ ਉਹ ਕਹਿੰਦਾ ਮੈਂ ਸ਼ੇਅਰ ਡ੍ਰੀਮਿੰਗ ਕਰਨ ਲੱਗ ਗਿਆ ਮਤਲਬ ਜਿਹਦੇ ਚ ਕੀ ਤਾਂ ਦੋ ਲੋਕ ਇਕੱਠੇ ਜਿਹੜੇ ਆ ਸੇਮ ਸੁਪਨਾ ਲੈ ਰਹੇ ਹੁੰਦੇ ਆ ਇਹ ਇੱਦਾਂ ਹੋ ਸਕਦਾ ਕਿ ਤੁਸੀਂ ਜਿਹੜੇ ਤੁਹਾਡੇ ਦੋ ਫਰੈਂਡਸ ਤੁਸੀਂ ਦੋ ਫਰੈਂਡਸ ਕਿਤੇ ਘੁੰਮਣ ਗਏ ਹਨਾ ਤੁਹਾਨੂੰ ਸੇਮ ਜੋ ਵੀ ਕੋਈ ਉੱਥੇ ਕੋਈ ਉੱਥੇ ਚੀਜ਼ ਹੋਈ ਜਿਹੜੀ ਤੁਹਾਨੂੰ ਕਦੇ ਸੇਮ ਸੁਪਨੇ ਚ ਆ ਗਈ ਬਟ ਅਫਕੋਰਸ ਉਹ ਵੀ ਇੱਦਾਂ ਨੀ ਹੈ ਕਿ ਸੇਮ ਡੇ ਹੀ ਤੁਹਾਨੂੰ ਸੁਪਨਾ ਆਊਗਾ ਨਾ ਤਾਂ ਉਹਦੇ ਚ ਮੂਵੀ ਚ ਕਹਿੰਦਾ ਕਿ ਮੈਂ ਸ਼ੇਅਰ ਡ੍ਰੀਮਿੰਗ ਫੇ ਕਰਨ ਲੱਗ ਗਿਆ ਮਤਲਬ ਮੈਂ ਦੂਜੇ ਲੋਕਾਂ ਦੇ ਸੁਪਨੇ ਚ ਜਾਣ ਲੱਗ ਗਿਆ ਸੇਮ ਜਿੱਦਾਂ ਇਨਸੈਪਸ਼ਨ ਮੂਵੀ ਚ ਉਹਨਾਂ ਨੇ ਦਿਖਾਇਆ ਸੀ ਹਾਂਜੀ
7: ਮੈਟ੍ਰਿਕਸ ਵਰਗਾ ਵੀ ਸੀਨ ਕੁਛ ਇਹੋ ਜਿਹਾ ਹੀ ਹੈਗਾ ਇਹ ਕਿੱਦਾਂ ਜਿਹੜੀ ਇੱਕ ਚੀਜ਼ ਆਪਾਂ ਜਿਵੇਂ ਆਪਣੇ ਕਲਚਰ ਦੇ ਵਿੱਚ ਵੀ ਇਹ ਹੈਗੀ ਹੈ ਨਾ ਕਿ ਦੇਖੋ ਜੀ ਸਵੇਰੇ ਜੇ ਤੜਕੇ ਸਵੇਰੇ ਜਿਹੜੇ ਸੁਪਨੇ ਆਉਂਦੇ ਨੇ ਉਹ ਸੱਚ ਹੁੰਦੇ ਨੇ ਅੱਧੀ ਰਾਤ ਤੋਂ ਪਹਿਲਾਂ ਦੇ ਜਿਹੜੇ ਨੇ ਉਹ ਵੈਸੇ ਹੀ ਉਹ ਸੁਪਨੇ ਹੀ ਹੁੰਦੇ ਨੇ ਜਾਂ ਫਿਰ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਜੇ ਸੱਪ ਨੂੰ ਦੁੱਧ ਪਿਲਾਇਆ ਤਾਂ ਇਹਦਾ ਮਤਲਬ ਦਬਿਆ ਹੋਇਆ ਖਜ਼ਾਨਾ ਹੋਊਗਾ ਤੁਹਾਡਾ ਕੋਈ ਜੇ ਇੱਦਾਂ ਹੈ ਨਾ ਇੱਦਾਂ ਕਰਕੇ ਚੀਜ਼ਾਂ ਤੁਸੀਂ ਬਣਾ ਲੈਂਦੇ ਹੋ ਵੀ ਜੇ ਕੋਠੇ ਤੋਂ ਜੰਪ ਮਾਰੇ ਆ ਤੁਸੀਂ ਤਾਂ ਇਹਦਾ ਮਤਲਬ ਕੋਈ ਤਰੱਕੀ ਹੋਣ ਲੱਗੀ ਹੈ ਸੋ ਇਹ ਕੈਨ ਵੀ ਮੇਕ ਸੈਂਸ ਆਊਟ ਆਫ ਡ੍ਰੀਮਸ ਆਪਾਂ ਸੁਪਨਿਆਂ ਨੂੰ ਜੋੜ ਕੇ ਜਾਂ ਉਹਨਾਂ ਦੀ ਕੋਈ ਤੁਕਬੰਦੀ ਇੱਦਾਂ ਕਰਕੇ ਜਿਵੇਂ ਪੁਰਾਣੇ ਸਮਿਆਂ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਅੱਜ ਦੇ ਟਾਈਮ ਦੇ ਵਿੱਚ ਡ੍ਰੀਮਸ ਦੀ ਮਤਲਬ ਸਿੱਧਾ ਸਿੱਧਾ ਇਹ ਸਵਾਲ ਇਹ ਹੈ ਕਿ ਆਰ ਦੇ ਸੈਂਸਲੈਸ ਮਤਲਬ ਯੂਜ਼ਲੈਸ ਨੇ ਸਿਰਫ ਇੱਕ ਨੀਂਦ ਦਾ ਇੱਕ ਪਾਰਟ ਹੈਗੇ ਨੇ ਜਾਂ ਫਿਰ ਉਹਨਾਂ 'ਚੋਂ ਕੁਛ ਮਤਲਬ ਕੱਢਿਆ ਜਾ ਸਕਦਾ ਹੁੰਦਾ ਮਤਲਬ ਇਹਦਾ ਕੋਈ ਲੌਜਿਕ ਹੈਗਾ
8: ਹਾਂਜੀ ਜਿੱਦਾਂ ਤੁਸੀਂ ਇਹ ਕਿਹਾ ਆਪਾਂ ਜਿਹੜੇ ਸੁਪਨਿਆਂ ਦੇ ਇਹ ਤਾਂ ਆਪਣੇ ਕਲਚਰ ਚ ਹੁਣ ਕਲਚਰ ਸਾਰੇ ਕਲਚਰ ਚ ਹੁੰਦੇ ਜਿੱਦਾਂ ਪਹਿਲਾਂ ਪੁਰਾਣੇ ਕੁਛ ਕਲਚਰ ਚ ਇਹ ਸੀ ਜੇ ਤੁਹਾਡਾ ਸੁਪਨੇ ਚ ਦੰਦ ਟੁੱਟ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਇਸ ਚੀਜ਼ ਤੋਂ ਡਰ ਰਹੇ ਹੋ ਕਿ ਤੁਸੀਂ ਆਪਣਾ ਕੰਟਰੋਲ ਖੋ ਰਹੇ ਹੋ ਕਿਸੇ ਚੀਜ਼ ਤੇ ਨਾ ਪਾਵਰ ਕੰਟਰੋਲ ਜਾਂ ਕੁਛ ਵੀ ਹੈ ਨਾ ਜਾਂ ਜਿਹੜਾ ਅਸੀਂ ਮਤਲਬ ਇੱਦਾਂ ਦੀ ਡਿਫਰੈਂਟ ਡਿਫਰੈਂਟ ਸੁਪਨੇ ਕੋਈ ਤੁਹਾਡੇ ਕੋਈ ਸਪੈਸ਼ਲ ਕੋਈ ਐਨੀਮਲ ਆ ਗਿਆ ਕੋਈ ਬਰਡ ਆ ਗਿਆ ਉਹਨੂੰ ਆਪਾਂ ਕਿਸੇ ਚੀਜ਼ ਨਾਲ ਜੋੜ ਦਿੰਦੇ ਸੀ ਨਾ ਕਿ ਉਹ ਇਹ ਦੱਸ ਰਿਹਾ ਬਟ ਇਹ ਸਾਰਾ ਕਿ ਸਾਡੇ ਜਿਹੜੀ ਫਿਰ ਮੈਂ ਕਿਹਾ ਕਿ ਜੋ ਸਾਡੇ ਡਰ ਹੈਗੇ ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਪਰ ਜਦੋਂ ਅਸੀਂ ਡ੍ਰੀਮਸ ਅਗਰ ਅਸੀਂ ਕਿਉਂਕਿ ਸੁਪਨੇ ਇੰਡੀਵਿਜੁਅਲ ਦੇ ਹੁੰਦੇ ਆ ਨਾ ਪਰਸਨਲੀ ਹੁੰਦੇ ਇਹਨੂੰ ਵੀ ਇੱਕ ਜਿਹੜੀ ਆ ਇਹਨੂੰ ਵੀ ਇੱਕ ਮਤਲਬ ਇੱਕ ਕ੍ਰਾਈਟੀਰੀਆ ਮੰਨ ਲੈਂਦੇ ਕਿ ਤੁਸੀਂ ਜਿਹੜੀ ਜਨਰਲ ਚੀਜ਼ਾਂ ਪੂਰੀ ਦੁਨੀਆ ਲਈ ਹੋ ਸਕਦੀਆਂ ਹਨਾ ਕਿ ਤੁਸੀਂ ਚੰਦ ਤਾਰੇ ਸਾਡੇ ਸਾਰਿਆਂ ਲਈ ਹੈਗੇ ਆ ਤਾਂ ਸਾਨੂੰ ਸਾਰਿਆਂ ਨੂੰ ਉਹ ਸੁਪਨੇ ਚ ਆ ਸਕਦੇ ਆ ਕੋਈ ਵੀ ਚੀਜ਼ ਸਾਨੂੰ ਹੋ ਸਕਦੀ ਆ ਬਟ ਮੋਸਟਲੀ ਡ੍ਰੀਮ ਜਿਹੜੇ ਇੰਡੀਵਿਜੁਅਲ ਹੁੰਦੇ ਕਿਉਂਕਿ ਡ੍ਰੀਮ ਜਿਹੜੇ ਮੋਸਟਲੀ ਇਮੋਸ਼ਨ ਨਾਲ ਜੁੜੇ ਹੁੰਦੇ ਆ ਸਾਡੇ ਮੈਮਰੀਜ਼ ਨਾਲ ਇਹਦੇ ਵਿੱਚ ਸਾਨੂੰ ਸਾਡੀ ਫੈਮਿਲੀ ਮੈਂਬਰਸ ਦਿਖ ਜਾਂਦੇ ਆ ਫਰੈਂਡਸ ਦਿਖ ਜਾਂਦੇ ਆ ਹਨਾ ਜਾਂ ਜਿਹੜੀ ਚੀਜ਼ ਮੈਂ ਕਰਨੀ ਚਾਹੁੰਦਾ ਆ ਆਪਣੀ ਲਾਈਫ ਚ ਉਹ ਸਾਨੂੰ ਦਿਖਦੀ ਆ ਅਗਰ ਤੁਸੀਂ ਕਿਸੇ ਚੀਜ਼ ਦੇ ਬਹੁਤ ਜ਼ਿਆਦਾ ਕੰਸਿਸਟੈਂਟ ਹੈਗੇ ਆ ਤੁਸੀਂ ਜਿਹੜੇ ਆਪਣੇ ਡ੍ਰੀਮਸ ਨੂੰ ਫੋਲੋ ਕਰਨ ਲਈ ਹਨਾ ਤੋ ਕਿਉਂਕਿ ਜਦੋਂ ਅਸੀਂ ਕਿਉਂਕਿ ਡ੍ਰੀਮਸ ਹੁੰਦੇ ਪਰਸਨਲ ਆ ਤਾਂ ਉਹਨਾਂ ਦੀ ਸੈਂਸ ਵੀ ਜਿਹੜੀ ਆ ਪਰਸਨਲ ਸੈਂਸ ਦੇ ਬੇਸ ਤੇ ਹੋ ਸਕਦੀ ਆ ਸੋ ਇੱਕ ਜਿਹੜਾ ਕਾਰਲ ਯੰਗ ਨੂੰ ਅਸੀਂ ਸਾਰੇ ਜਾਣਦੇ ਹੋਣੇ ਆ ਕਿ ਫਿਲੋਸਫਰ ਜਿਹੜਾ ਪੁਰਾਣਾ ਫਿਲੋਸਫਰ ਸੀਗਾ ਉਹ ਵੀ ਤੇ ਉਹਨੇ ਵੀ ਜਿਹੜਾ ਡ੍ਰੀਮਸ ਨੂੰ ਸਟੱਡੀ ਕੀਤਾ ਸੀਗਾ ਔਰ ਉਹਦਾ ਮੰਨਣਾ ਵੀ ਇਹ ਸੀ ਕਿ ਜਿਹੜਾ ਡ੍ਰੀਮਸ ਜਿਹੜੇ ਸਾਡੇ ਅਨਕੋਨਸ਼ੀਅਸ ਮਾਇੰਡ ਦੇ ਜਿਹੜੇ ਉਹ ਐਕਸਪ੍ਰੈਸ਼ਨ ਆ ਮਤਲਬ ਜੋ ਸਾਡੇ ਅਨਕੋਨਸ਼ੀਅਸ ਮਾਇੰਡ ਚ ਚੀਜ਼ਾਂ ਹੈਗੀਆਂ ਆ ਉਹ ਸਾਨੂੰ ਚੀਜ਼ਾਂ ਡ੍ਰੀਮ ਦੇ ਵਿੱਚ ਦਿਖਦੀਆਂ ਹਨਾ ਜੋ ਚੀਜ਼ਾਂ ਅਸੀਂ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹੁੰਦੇ ਹਾਂ ਤੇ ਉਹਦੇ ਬੇਸ ਦੇ ਉੱਤੇ ਜਿਹੜਾ ਉਹਨੇ ਕਿਹਾ ਕਿ ਦੋ ਤਰ੍ਹਾਂ ਦੇ ਡ੍ਰੀਮ ਹੋ ਸਕਦੇ ਪਰਸਨਲ ਡ੍ਰੀਮ ਹੋ ਸਕਦੇ ਬਿਗ ਡ੍ਰੀਮਸ ਹੋ ਸਕਦੇ ਪਰਸਨਲ ਹੋਈ ਜਿਹੜੇ ਤੁਹਾਡੀ ਡੇਲੀ ਲਾਈਫ ਦੇ ਨਾਲ ਜਿਹੜੇ ਆ ਰਿਲੇਟਡ ਹੈਗੇ ਆ ਤੇ ਬਿਗ ਡ੍ਰੀਮ ਹੋ ਸਕਦੇ ਜਿਹੜੇ ਤੁਹਾਡੇ ਸੋਸਾਇਟੀ ਦੇ ਨਾਲ ਜਿਹੜੇ ਆ ਕਾਮਨ ਡ੍ਰੀਮਸ ਹੋ ਸਕਦੇ ਆ ਨਾ ਰਿਲੀਜੀਅਸ ਹੋ ਸਕਦੇ ਆ ਜਾਂ ਕਲੈਕਟਿਵ ਜਿਹੜੀ ਆ ਅਨਕੋਨਸ਼ੀਅਸਨੈਸ ਤੋਂ ਬੇਸਡ ਹੋ ਸਕਦੇ ਆ ਮਤਲਬ ਕਿ ਜੋ ਤੁਸੀਂ ਦੋ ਤੋਂ ਵੱਧ ਲੋਕ ਮਤਲਬ ਕਾਫੀ ਐਜ ਏ ਸੋਸਾਇਟੀ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ ਮੰਨ ਲਓ ਵਾਰ ਚੱਲ ਰਹੀ ਸੀਗੀ ਹਨਾ ਹੁਣ ਤੇ ਉਹ ਸਾਡੇ ਦਿਮਾਗ ਚ ਸਾਰਿਆਂ ਅਸੀਂ ਸਾਰੇ ਹੀ ਦੇਖਦੇ ਹਾਂ ਉਹਨਾਂ ਚੀਜ਼ਾਂ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਉਦਾਂ ਦੇ ਸੁਪਨੇ ਆ ਰਹੇ ਹੋਣ ਹਨਾ ਉਹਨਾਂ ਚੀਜ਼ਾਂ ਦੇ ਤੇ ਇਹ ਸਾਰੀ ਜਿਹੜੀਆਂ ਜਿਹੜਾ ਉਹਨੇ ਵੀ ਡ੍ਰੀਮ ਨੂੰ ਸਟੱਡੀ ਕੀਤਾ ਤੇ ਉਹਦੀ ਜਿਹੜੀ ਆ ਜੋ ਵੀ ਉਹਨੇ ਲਿਟਰੇਚਰ ਲਿਖਿਆ ਉਹਦੇ ਬੇਸ ਦੇ ਉੱਤੇ ਇੱਕ ਅਨਦਰ ਜਿਹੜਾ ਸਾਇੰਟਿਸਟ ਸੀਗਾ ਉਹਨੇ ਇੱਕ ਬੁੱਕ ਲਿਖੀ ਜਿਹਦੇ ਵਿੱਚ ਉਹਨੇ ਪੰਜ ਜਿਹੜੇ ਏਦਾਂ ਦੇ ਮੈਥਡ ਦੱਸੇ ਸਾਇੰਟਿਸਟ ਦਾ ਨਾਮ ਸੀਗਾ ਰੋਬਰਟ ਜੌਨਸਨ ਤੇ ਉਹਨੇ ਬੁੱਕ ਲਿਖੀ ਇਨਰ ਵਰਕ ਯੂਜ਼ਿੰਗ ਡ੍ਰੀਮਸ ਐਂਡ ਐਕਟਿਵ ਇਮੈਜੀਨੇਸ਼ਨ ਫੋਰ ਪਰਸਨਲ ਗਰੋਥ ਕਿ ਤੁਸੀਂ ਪਰਸਨਲ ਗਰੋਥ ਕਿੱਦਾਂ ਕਰਨੀ ਹੈ ਤਾਂ ਉਹਨੇ ਕਿਹਾ ਕਿ ਪਹਿਲਾਂ ਸਭ ਤੋਂ ਪਹਿਲਾਂ ਪੁਆਇੰਟ ਹੈ ਕਿ ਜਦੋਂ ਤੁਹਾਨੂੰ ਸੁਪਨਾ ਆਉਂਦਾ ਤਾਂ ਤੁਸੀਂ ਅਗਲੇ ਦਿਨ ਉੱਠ ਕੇ ਆਪਣੇ ਸੁਪਨੇ ਨੂੰ ਡਿਟੇਲ ਦੇ ਵਿੱਚ ਲਿਖੋ ਇੱਕ ਕਾਪੀ ਦੇ ਉੱਤੇ ਅਗਰ ਤੁਸੀਂ ਚਾਹੁੰਦੇ ਆ ਕਿ ਤੁਸੀਂ ਉਹਦੇ ਸੈਂਸ ਬਣਾਉਣਾ ਚਾਹੁੰਦੇ ਆ ਤੇ ਤੁਸੀਂ ਡ੍ਰੀਮ ਨੂੰ ਡਿਟੇਲ ਦੇ ਵਿੱਚ ਲਿਖ ਲਓ ਫਿਰ ਉਸ ਤੋਂ ਬਾਅਦ ਤੁਸੀਂ ਉਹਦੀ ਜਿਹੜੀ ਆ ਐਸੋਸੀਏਸ਼ਨ ਉਹਨੂੰ ਕਿਸੇ ਚੀਜ਼ ਨਾਲ ਐਸੋਸੀਏਟ ਕਰੋ ਹਨਾ ਮੰਨ ਲਓ ਤੁਹਾਨੂੰ ਜਿਹੜਾ ਤੁਹਾਡੀ ਤੁਸੀਂ ਕੰਮ ਦੀ ਜਗ੍ਹਾ ਤਾਂ ਤੁਹਾਨੂੰ ਕੋਈ ਸੁਪਨਾ ਆਇਆ ਤਾਂ ਤੁਸੀਂ ਉਹਨੂੰ ਸਟ੍ਰੈਸ ਦੇ ਨਾਲ ਐਸੋਸੀਏਟ ਕਰ ਸਕਦੇ ਆ ਜਿਹੜਾ ਕੰਪੀਟੀਸ਼ਨ ਦੇ ਨਾਲ ਐਸੋਸੀਏਟ ਕਰ ਸਕਦੇ ਆ ਹਨਾ ਫਿਰ ਉਸ ਤੋਂ ਬਾਅਦ ਤੀਜਾ ਜਿਹੜਾ ਤੁਹਾਡੀ ਡ੍ਰੀਮ ਇਮੇਜ ਜੋ ਤੁਸੀਂ ਡ੍ਰੀਮ ਦੇ ਵਿੱਚ ਦੇਖਿਆ ਉਹ ਤੁਹਾਡੇ ਇੰਟਰਨਲੀ ਤੁਹਾਡੀ ਮਾਇੰਡ ਦੇ ਵਿੱਚ ਕੀ ਚੱਲ ਰਿਹਾ ਤੁਸੀਂ ਉਹਦੇ ਨਾਲ ਜਿਹੜਾ ਰਿਲੇਟ ਕਰ ਸਕਦੇ ਆ ਮੰਨ ਲਓ ਤੁਹਾਨੂੰ ਜਿਹੜਾ ਆ ਕੋਈ ਤੁਹਾਡੇ ਫਰੈਂਡਸ ਦੇਖੇ ਆ ਸੁਪਨੇ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਕਿ ਮੇ ਬੀ ਤੁਸੀਂ ਤੁਹਾਡੇ ਕੋਈ ਨਵੇਂ ਫਰੈਂਡਸ ਬਣੇ ਆ ਬਟ ਤੁਹਾਨੂੰ ਜੋ ਸੁਪਨਾ ਆਇਆ ਤਾਂ ਤੁਹਾਨੂੰ ਤੁਹਾਡੇ ਪੁਰਾਣੇ ਫਰੈਂਡਸ ਦੀ ਸ਼ਕਲ ਜਿਹੜੀ ਉਹਨਾਂ ਵਿੱਚ ਦਿਖੀ ਤਾਂ ਹੋ ਸਕਦਾ ਕਿ ਉਹਨਾਂ ਦੇ ਵਿੱਚ ਆਪਸ ਚ ਕੋਈ ਕੰਪੈਰੀਜ਼ਨ ਹੋਵੇ ਨਾ ਇਹ ਤੁਸੀਂ ਦੇਖਣਾ ਕਿ ਤੁਹਾਡੇ ਮਾਇੰਡ ਚ ਕੀ ਚੀਜ਼ਾਂ ਚੱਲ ਰਹੀਆਂ ਜੋ ਤੁਹਾਡੀ ਲਾਈਫ ਦੇ ਵਿੱਚ ਕੀ ਚੀਜ਼ਾਂ ਹੈਗੀਆਂ ਫਿਰ ਤੁਸੀਂ ਉਹਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰ ਸਕਦੇ ਆ ਸਟੈਪ 4 ਜਿਹੜਾ ਆ ਇਹ ਸਾਰੀ ਚੀਜ਼ਾਂ ਜੋ ਤੁਸੀਂ ਲਿਖ ਲਓਗੇ ਤਾਂ ਫਿਰ ਤੁਹਾਨੂੰ ਜਦੋਂ ਜੇ ਤੁਸੀਂ ਇੰਟਰਪ੍ਰੈਟ ਕਰੋ ਕਿ ਅੱਛਾ ਮੇਰੇ ਫਰੈਂਡਸ ਜਿਹੜੇ ਆ ਔਰ ਮੈਂ ਇਸ ਫਰੈਂਡ ਦੇ ਨਾਲ ਇੱਥੇ ਸੀਗਾ ਤੇ ਇਹ ਕਿਹੜੀ ਚੀਜ਼ ਨੂੰ ਜਿਹੜਾ ਸ਼ੋ ਕਰ ਰਿਹਾ ਹੋ ਸਕਦਾ ਤਾਂ ਉਹ ਤੁਸੀਂ ਜਿਹੜਾ ਲਿਖ ਸਕਦੇ ਆ ਆਪਣੀ ਕਾਪੀ ਦੇ ਉੱਤੇ ਤੇ ਮੇ ਬੀ ਹੋ ਸਕਦਾ ਤੇ ਤੁਹਾਨੂੰ ਕੋਈ ਜਿਹੜੀ ਆ ਸੈਂਸ ਜਿਹੜੀ ਆ ਬਣ ਜਾਵੇ ਬਟ ਅਫਕੋਰਸ ਹਾਂਜੀ ਜਿੱਦਾਂ ਤੁਸੀਂ ਇਹ ਜਿਹੜੇ ਡ੍ਰੀਮਸ ਆਪਾਂ ਜਿਹੜੀ ਸੋਸਾਇਟੀ ਚ ਆਪਾਂ ਦੇਖਦੇ ਹਾਂ ਕਿ ਏਦਾਂ ਹੋ ਜਾਓ ਤੇ ਏਦਾਂ ਹੋ ਜਾਂਦਾ ਤਾਂ ਫਿਰ ਮੇ ਬੀ ਅਗਰ ਤੁਹਾਨੂੰ ਕੋਈ ਡ੍ਰੀਮ ਕੰਟੀਨਿਊਸਲੀ ਆਉਂਦਾ ਤੁਸੀਂ ਉਹਦੇ ਜਿਹੜਾ ਜਦੋਂ ਨੋਟ ਡਾਊਨ ਕਰਦੇ ਹਾਂ ਸਟੈਟਿਸਟਿਕਸ ਬਣਾ ਕੇ ਦੇਖ ਸਕਦੇ ਹਾਂ ਕਿ ਕਿੰਨਾ ਉਸ ਚੀਜ਼ ਨਾਲ ਜਿਹੜਾ ਤੁਹਾਨੂੰ ਐਕਚੁਅਲ ਚ ਹੋਇਆ ਜੋ ਤੁਸੀਂ ਉਸ ਸੁਪਨੇ ਚ ਸੋਚਿਆ ਸੀ ਜਾਂ ਤੁਸੀਂ ਸੋਚਿਆ ਕਿ ਉਹਦੇ ਨਾਲ ਰਿਲੇਟ ਹੋ ਸਕਦਾ ਆ ਉਹ ਹੋਇਆ ਜਾਂ ਨਹੀਂ ਹੋਇਆ ਹਨਾ ਤੇ ਇਹ ਥੋੜੀਆਂ ਜਿਹੀਆਂ ਸੋਸਾਇਟੀ ਚ ਹੀ ਹੁੰਦੀਆਂ ਆਪਾਂ ਜਿਹੜੀਆਂ ਪੁਰਾਣੀਆਂ ਕਹਾਣੀਆਂ ਬਣੀਆਂ ਹੁੰਦੀਆਂ ਸੋ ਇਹਦੀ ਤਾਂ
7: ਡਾਟਸ ਆਪਸ ਚ ਜੋੜ ਲੈਂਦੇ ਆਪਾਂ
8: ਹਾਂਜੀ
7: ਰਾਈਟ ਚਲੋ ਠੀਕ ਹੈ ਅੱਛਾ ਪ੍ਰੋਗਰਾਮ ਦੇ ਅਖੀਰ ਦੇ ਉੱਤੇ ਇੱਕ ਸਵਾਲ ਮੈਂ ਹੋਰ ਥੋੜਾ ਜਿਹਾ ਕਰਨਾ ਚਾਹੂੰਗਾ ਊਟ ਪਟਾਂਗ ਸਵਾਲਾਂ ਵਾਲਾ ਇਹ ਜਿਹੜਾ ਸ਼ੋਅ ਬਣ ਗਿਆ ਪਰ ਉਹਦੇ ਤੁਸੀਂ ਬਹੁਤ ਲੌਜੀਕਲ ਬਹੁਤ ਰੀਜ਼ਨਿੰਗ ਦੇ ਨਾਲ ਆਨਸਰ ਦਿੱਤੇ ਨੇ ਬੰਦਿਆਂ ਦੀ ਗੱਲ ਕਰ ਲਈ ਆਪਾਂ ਜਾਨਵਰ ਵੀ ਸੌਂਦੇ ਨੇ ਜਾਨਵਰਾਂ ਨੂੰ ਸੁਪਨੇ ਆਉਂਦੇ ਨੇ ਕਿ ਨਹੀਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ੍ਹ ਤਾਂ ਬੜੇ ਸਾਰੀਆਂ ਟੈਕਨੀਕਸ ਹੈਗੀਆਂ ਨੇ ਐਡਵਾਂਸ ਟੈਕਨੋਲੋਜੀ ਦੇ ਨਾਲ ਅਸੀਂ ਡ੍ਰੀਮਸ ਨੂੰ ਵੀ ਟਰੈਕ ਕਰ ਲੈਂਦੇ ਜਾਨਵਰਾਂ ਦਾ ਕੁਛ ਹੈ ਕੁਛ ਇਹਦੇ ਉੱਤੇ ਜਾਣਕਾਰੀ ਕੋਈ ਡੇਟਾ ਕਿ ਉਹ ਵੀ ਸੁਪਨੇ ਲੈਂਦੇ ਨੇ ਕਿ ਨਹੀਂ
8: ਹਾਂਜੀ ਬਿਲਕੁਲ ਜਾਨਵਰ ਵੀ ਲੈਂਦੇ ਆ ਸੁਪਨੇ ਜਿੱਦਾਂ ਆਪਾਂ ਲੈਂਦੇ ਆ ਉਦਾਂ ਹੀ ਉਹਨਾਂ ਦੇ ਸੁਪਨੇ ਹੁੰਦੇ ਆ ਆਫਕੋਰਸ ਪੈਟਰਨ ਡਿਫਰੈਂਟ ਕਿਉਂਕਿ ਉਹਨਾਂ ਦਾ ਬ੍ਰੇਨ ਡਿਫਰੈਂਟ ਕੰਮ ਕਰਦਾ ਹਰ ਜਿਹੜਾ ਕਿੰਗਡਮ ਜਿੱਦਾਂ ਬਰਡਸ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਜਾਂ ਜਿਹੜੇ ਆ ਰੈਪਟਾਈਲਸ ਜਿੱਦਾਂ ਸੱਪ ਵਗੈਰਾ ਇਹਨਾਂ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਨਾ ਤੇ ਜਿਹੜੇ ਅਲੱਗ ਜਿਹੜੇ ਹੋ ਸਕਦੇ ਆ ਤੇ ਬਰਡਸ ਸੁਪਨੇ ਲੈਂਦੇ ਹੈਗੇ ਆ ਬਰਡਸ ਦਾ ਇੱਕ ਸਟੱਡੀ ਹੋਈ ਸੀ ਉਹਦੇ ਚ ਉਹਨਾਂ ਨੇ ਦੇਖਿਆ ਕਿ ਜਿਹੜੇ ਬਰਡਸ ਜਦੋਂ ਜਿਹੜੇ ਬੱਚੇ ਮੇਲ ਜਿਹੜੇ ਛੋਟੇ ਬਰਡਸ ਹੁੰਦੇ ਆ ਮਤਲਬ ਹਜੇ ਅਡਲਟ ਨਹੀਂ ਹੁੰਦੇ ਉਹ ਆਪਣੇ ਸੁਪਨੇ ਚ ਆਪਣੀ ਜਿਹੜੀ ਕਾਲਸ ਜਿਹੜੀਆਂ ਮਤਲਬ ਬੋਲਦੇ ਆ ਜਦੋਂ ਪੰਛੀ ਜਿਹੜੀ ਆ ਆਵਾਜ਼ਾਂ ਕੱਢਦੇ ਆ ਹਨਾ ਉਹ ਉਹਨਾਂ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਆ ਸੁਪਨੇ ਦੇ ਵਿੱਚ ਜਿਹੜੀ ਉਹਨਾਂ ਨੇ ਹਾਜੀ ਦੇਖੀ ਕਿ ਉਹ ਮਤਲਬ ਡਿਫਰੈਂਟ ਡਿਫਰੈਂਟ ਕਿਉਂਕਿ ਜਦੋਂ ਉਹਨਾਂ ਨੇ ਜਾਗਦੇ ਹੋਏ ਕਰਨੀ ਆ ਤਾਂ ਉਹ ਪ੍ਰੋਪਰ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਜਿੱਦਾਂ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਪੇਰੈਂਟ ਜਿਹੜਾ ਮੇਲ ਅਡਲਟ ਮੇਲ ਜਿਹੜਾ ਬਰਡ ਕਰ ਰਿਹਾ ਹੋਊਗਾ ਜਦੋਂ ਸੁਪਨੇ ਚ ਹੁੰਦੇ ਆ ਤਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਮਤਲਬ ਪੈਟਰਨ ਬਣਦੇ ਆ ਜਦੋਂ ਉਹ ਇਹ ਕਾਲ ਕਰਨ ਦੀ ਜਿਹੜੀ ਆ ਟਰਾਈ ਕਰਦੇ ਹੋ ਕਾਲ ਕੱਢਣ ਦੀ ਹਨਾ ਹੌਲੀ ਹੌਲੀ ਜਿਹੜਾ ਉਹਨਾਂ ਨੂੰ ਜਦੋਂ ਜਦੋਂ ਉਹਦੇ ਦੀ ਏਜ ਹੁੰਦੀ ਆ ਤਾਂ ਓਬਵੀਅਸਲੀ ਐਕਸਪੀਰੀਅੰਸ ਜਿਹੜੇ ਆ ਕਰਦੇ ਆ ਔਰ ਈਵਨ ਕੁਛ ਬਰਡਸ ਜਿਹੜੀ ਆ ਉਹ ਰੈਮ ਸਲੀਪ ਵੀ ਉਹਨਾਂ ਦੀ ਉਹ ਵੀ ਰੈਮ ਸਲੀਪ ਕਰ ਐਕਸਪੀਰੀਅੰਸ ਕਰਦੇ ਆ ਜਿਵੇਂ ਰੈਪਿਡ ਆਈ ਮੂਵਮੈਂਟ ਸਲੀਪ ਜਿਹੜੀ ਆਪਾਂ ਕਹੀ ਆ ਤੇ ਹੋ ਸਕਦਾ ਉਹਨਾਂ ਨੂੰ ਵੀ ਸੁਪਨੇ ਯਾਦ ਰਹਿੰਦੇ ਹੋਣ ਜਿੱਦਾਂ ਸਾਨੂੰ ਯਾਦ ਰਹਿੰਦੇ ਆ ਨਾ ਐਵੇਂ ਲਿਜ਼ਰਡ ਜਿਹੜੇ ਹੋ ਗਏ ਛਿਪਕਲੀਆਂ ਜਾਂ ਤੁਸੀਂ ਕਹਿ ਸਕਦੇ ਆ ਕਿ ਵੱਡੀਆਂ ਛਿਪਕਲੀਆਂ ਜਿਹੜੀਆਂ ਹੁੰਦੀਆਂ ਉਹ ਵੀ ਯਾਦ ਰੱਖਦੀਆਂ ਮਤਲਬ ਕਾਫੀ ਸਾਰੇ ਐਨੀਮਲਸ ਵੀ ਰਿਸਰਚ ਵੀ ਚੱਲਦੀ ਆ ਆਫਕੋਰਸ ਉਹਨਾਂ ਤੇ ਕਿ ਕਿਹੜੇ ਤਰ੍ਹਾਂ ਦੇ ਸੁਪਨੇ ਉਹਨਾਂ ਨੂੰ ਆਉਂਦੇ ਆ ਬਟ ਐਨੀਮਲਸ ਵੀ ਜਿਹੜੇ ਲੈਂਦੇ ਹੈਗੇ ਆ ਸੁਪਨੇ
7: ਰਾਈਟ ਠੀਕ ਹੋ ਗਿਆ ਨਹੀਂ ਬਹੁਤ ਥੈਂਕ ਯੂ ਸੋ ਮੱਚ ਤੁਹਾਡਾ ਸ਼ੁਕਰੀਆ ਔਰ ਇਸ ਪ੍ਰੋਗਰਾਮ ਦੇ ਵਿੱਚ ਇੰਨੀਆਂ ਇੰਟਰਸਟਿੰਗ ਗੱਲਾਂ ਬਾਤਾਂ ਕੀਤੀਆਂ ਆਈ ਹੋਪ ਕਿ ਜਿੱਦਾਂ ਸ਼ੁਰੂਆਤ 'ਚ ਆਪਾਂ ਕਹਿ ਰਹੇ ਸੀਗੇ ਕਿ ਪ੍ਰੋਗਰਾਮ ਮੁੱਕਣ ਦਿਉ ਫਿਰ ਬੜੀਆਂ ਸਾਰੀਆਂ ਤੁਹਾਨੂੰ ਗੱਲਾਂ ਪਤਾ ਚੱਲਣਗੀਆਂ ਮੈਂ ਤਾਂ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਜਸ ਬਸ ਬੈੱਡ 'ਤੇ ਜਾ ਕੇ ਸੌਂਦਾ ਹੀ ਸੀਗਾ ਤੁਸੀਂ ਉਹਦੀਆਂ ਕੈਟੇਗਰੀਆਂ ਵੀ ਬਣਤੀਆਂ ਸੁਪਨਿਆਂ ਦੀਆਂ ਸਲੀਪਿੰਗ ਸਾਈਕਲਸ ਦੀਆਂ
8: ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲੀ ਜਿਵੇਂ ਤੁਸੀਂ ਕਿਹਾ ਕਿ ਆਪਾਂ ਆਪਣੀ ਲਾਈਫ ਦਾ 27 ਈਅਰਸ ਸੁਪਨੇ ਦੇਖਣ ਚ ਲਗਾਉਂਦੇ ਹਾਂ ਮਤਲਬ ਵਨ ਥਰਡ ਆਪਣੀ ਲਾਈਫ ਦਾ ਅਸੀਂ ਸੁਪਨੇ ਦੇਖਣ ਚ ਲਗਾ ਦਿੰਦੇ ਹਾਂ ਸੁੱਤੇ ਪਏ
7: ਕਿਉਂਕਿ ਇੰਨੀ ਅੱਛਾ ਮਤਲਬ ਆਪਾਂ ਟੋਟਲ ਸਲੀਪ ਨੂੰ ਕਾਊਂਟ ਨਹੀਂ ਕਰਦੇ ਹੈਗੇ ਔਨ ਐਂਡ ਐਵਰੇਜ 8 ਘੰਟੇ ਦੀ ਬਟ ਉਹਦੇ ਚੋਂ ਤੁਸੀਂ ਜਿੰਨੇ ਕੁ ਮਤਲਬ 30-35-40 ਮਿੰਟ ਜਿਹੜੇ ਡ੍ਰੀਮਸ ਲੈ ਰਹੇ ਹਾਂ ਤੇ ਜੇ ਆਪਾਂ ਉਹਨੂੰ ਕੰਟੀਨਿਊ ਜੋੜ ਲਈਏ ਤਾਂ ਇੱਕ ਐਵਰੇਜ ਬਣਦੀ ਹੈਗੀ ਉਹਦੀ ਹਨਾ ਤੇ ਨਹੀਂ ਵਾਕਈ
8: ਯਾਦ ਨਹੀਂ ਰਹਿੰਦੇ ਯਾਦ ਸਾਨੂੰ ਫਿਰ ਉਹੀ ਰੈਪਿਡ ਆਈ ਮੂਵਮੈਂਟ ਵਾਲੇ ਰਹਿੰਦੇ ਆ ਕਿਉਂਕਿ ਕਈ ਵਾਰ ਕਹਿੰਦੇ ਕਿ ਜਦੋਂ ਤੁਸੀਂ ਰੈਪਿਡ ਮਤਲਬ ਜਦੋਂ ਸੁਪਨਾ ਲੈ ਰਹੇ ਜਦੋਂ ਮੈਂ ਕਹਿੰਦੀ ਜਦੋਂ ਅੱਖਾਂ ਘੁੰਮ ਰਹੀਆਂ ਹੁੰਦੀਆਂ ਨਾ ਫੋਰ ਐਗਜ਼ਾਮਪਲ ਤੁਸੀਂ ਸੁਪਨੇ ਚ ਕਿਸੇ ਟ੍ਰੈਫਿਕ ਸਿਗਨਲ ਤੇ ਖੜੇ ਆ ਹਨਾ ਔਰ ਤੁਸੀਂ ਲੈਫਟ ਰਾਈਟ ਆਪਣੀ ਗਰਦਨ ਘੁਮਾ ਰਹੇ ਆ ਤਾਂ ਤੁਸੀਂ ਜਦੋਂ ਦੇਖੋਗੇ ਉਸ ਬੰਦੇ ਦੀਆਂ ਅੱਖਾਂ ਵੀ ਲੈਫਟ ਰਾਈਟ ਘੁੰਮ ਰਹੀਆਂ ਹੋ ਗਈਆਂ ਤੇ ਅਗਰ ਉਹ ਕੁਛ ਮਤਲਬ ਪੌੜੀਆਂ ਚੜ ਰਿਹਾ ਜਾਂ ਉੱਪਰ ਕਿਤੇ ਮਤਲਬ ਪੌੜੀ ਚੜ ਰਿਹਾ ਹਾਂਜੀ ਤਾਂ ਉਹਦੀ ਅੱਖਾਂ ਐਵੇਂ ਜਿਹੜੀਆਂ ਹੋਊਗੀਆਂ ਕਿ ਉਹ ਦੇਖ ਰਿਹਾ ਕਿ ਉੱਪਰ ਨੂੰ ਥੱਲੇ ਨੂੰ ਹਨਾ ਬਾਰ ਬਾਰ
7: ਕਈ ਵਾਰ ਉਹ ਵੀ ਹੁੰਦਾ ਨਾ ਕਿ ਸੁਪਨੇ ਦੇ ਵਿੱਚ ਤੁਸੀਂ ਕਿਤੋਂ ਜੰਪ ਮਾਰਦੇ ਹੋ ਤੇ ਡਿੱਗਦੇ ਹੋ ਤੁਸੀਂ ਬੈੱਡ ਤੇ ਵੀ ਝਟਕਾ ਜਿਹਾ ਮਹਿਸੂਸ ਕਰਦੇ ਹੋ ਵਿਲਾ ਮੈਂ
8: ਹਾਂਜੀ ਮੈਨੂੰ ਯਾਦ ਹੈਗੇ ਇਹਦੇ ਤੋਂ ਜਿਹੜੀ ਇਨਸੈਪਸ਼ਨ ਚੋਂ ਕਿੱਕ ਵਾਲੀ ਗੱਲ ਕਰ ਦਿੰਦੇ ਹੋ ਇਹੀ ਮਤਲਬ ਹੁੰਦਾ ਉਹਨਾਂ ਦਾ ਕਿ ਜਦੋਂ ਤੁਹਾਨੂੰ ਕਿੱਕ ਮਿਲਦੀ ਹੈ ਕਿ ਤੁਸੀਂ ਸੁਪਨੇ ਚੋਂ ਬਾਹਰ ਆ ਜਾਂਦੇ ਹੋ ਹਨਾ ਤੇ ਉਹ ਇੱਕ ਤਰ੍ਹਾਂ ਉਹਨਾਂ ਨੇ ਇੱਦਾਂ ਹੀ ਉਹ ਤਾਂ ਚਲੋ ਆਰਟਿਸਟਿਕ ਇੱਕ ਚੀਜ਼ ਸੀਗੀ ਬਟ ਹੁੰਦਾ ਇੱਦਾਂ ਕਿ ਆਪਾਂ ਸੁਪਨੇ ਚੋਂ ਫਿਰ ਬਾਹਰ ਨਿਕਲ ਜਾਂਦੇ ਹਾਂ ਨੀਂਦ ਸਾਡੀ ਖੁੱਲ ਜਾਂਦੀ ਹੈ ਨਾ ਝਟਕਾ ਜਿਹਾ ਲੱਗਦਾ
7: ਹਾਂਜੀ ਨਹੀਂ ਬੜੀ ਵਧੀਆ ਸੁਪਨਿਆਂ ਦੀ ਦੁਨੀਆ ਵੀ ਇੱਕ ਅਲੱਗ ਦੁਨੀਆ ਹੈਗੀ ਬਾਕੀ ਜਿੱਦਾਂ ਤੁਸੀਂ ਇੱਕ ਵਿੱਚ ਵਿੱਚ ਕਾਰ ਕਿਹਾ ਵੀ ਹੈ ਕਿ ਸੁਪਨੇ ਹਮੇਸ਼ਾ ਬੇਫਾਲਤੂ ਹੀ ਨਹੀਂ ਹੁੰਦੇ ਸੁਪਨਿਆਂ ਦੇ ਵਿੱਚ ਕਈ ਵਾਰ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਹੱਲ ਵੀ ਕਰ ਲੈਂਦੇ ਹਾਂ ਅਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਕੀਪ ਡ੍ਰੀਮਿੰਗ ਸੁਪਨੇ ਲੈਂਦੇ ਰਹੋ ਕਈ ਵਾਰ ਸੱਚ ਹੋ ਜਾਂਦੇ ਨੇ ਔਰ ਬਹੁਤ ਹੀ ਵਾਰ ਸੱਚ ਹੋ ਹੀ ਜਾਂਦੇ ਨੇ ਜੇ ਤੁਸੀਂ ਉਹਨਾਂ ਦੇ ਪਿੱਛੇ ਪਏ ਹੋਏ ਹੋ ਜੇ ਮਗਰ ਪਏ ਹੋ ਜੇ ਸਕਾਰਾਤਮਕ ਸੁਪਨੇ ਨੇ ਇੱਦਾਂ ਨਹੀਂ ਕਿ ਮੈਂ ਕਿਸੇ ਮਾੜੇ ਸੁਪਨੇ ਦੇ ਮਗਰ ਮੈਂ ਬੈਂਕ ਲੁੱਟਣਾ ਅਤੇ ਉਹ ਸੁਪਨਾ ਆ ਗਿਆ ਤੁਹਾਨੂੰ ਉਹ ਤਾਂ ਕਿਸੇ ਹੋਰ ਪਾਸੇ ਤੁਹਾਨੂੰ ਲੈ ਜੂਗਾ ਸਕਾਰਾਤਮਕ ਪੋਜ਼ਿਟਿਵ ਸੁਪਨਿਆਂ ਦੇ ਮਗਰ ਪਓ ਅਤੇ ਖੁੱਲ੍ਹੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਫਿਰ ਅੰਜਾਮ ਦੇਣ ਦੀ ਵੀ ਕੋਸ਼ਿਸ਼ ਕਰੋ ਪੂਰੇ ਹੁੰਦੇ ਨੇ ਥੈਂਕ ਯੂ ਸੋ ਮੱਚ ਸੰਦੀਪ ਜੀ ਰੱਖੋ ਖਿਆਲ ਔਰ ਜਿੱਦਾਂ ਬਾਰ ਬਾਰ ਅਸੀਂ ਹਰ ਸ਼ੋਅ ਦੇ ਐਂਡ ਦੇ ਉੱਤੇ ਕਹਿੰਦੇ ਹੁੰਦੇ ਦੱਸ ਦਿਆ ਕਰੋ ਭਾਈ 0472-6464 ਇਹ ਨੰਬਰ ਹੈਗਾ ਇਹਦੇ ਤੇ ਨਹੀਂ ਦੱਸਣਾ facebook.com/hanjisydney ਤੇ ਦੱਸ ਦਿਓ ਉਹਦੇ ਤੇ ਵੀ ਨਹੀਂ ਦੱਸਣਾ info@hanji.com.au ਦੇ ਉੱਤੇ ਦੱਸ ਦਿਓ ਈਮੇਲ ਪਾ ਕੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: This station is now the ultimate power in the universe.
4: Radio Hanji, 1674 AM.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ।

ਬਿਲਕੁਲ ਇਸੇ ਤਰ੍ਹਾਂ ਆਪਣੇ ਚਿਹਰੇ ਦੇ ਉੱਤੇ ਇਸ ਖੁਸ਼ੀ ਨੂੰ, ਮੁਸਕਰਾਹਟ ਨੂੰ ਬਣਾ ਕੇ ਰੱਖਿਓ। ਇਹੋ ਹੀ ਹੈ ਸ਼ੁਕਰਾਨਾ ਉਸ ਰੱਬ ਦਾ। ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਚਿਹਰੇ 'ਤੇ ਮੁਸਕਰਾਹਟ ਰੱਖਦੇ ਹਾਂ, ਖੁਸ਼ੀ ਰੱਖਦੇ ਹਾਂ, ਤਾਂ ਸਾਰਾ ਦਿਨ ਸਾਡਾ ਵਧੀਆ ਲੰਘਦਾ। ਉੱਦਾਂ ਦੇ ਲੋਕ ਸਾਨੂੰ ਟੱਕਰਦੇ, ਅਤੇ ਕੌਣ ਨਹੀਂ ਚਾਹੁੰਦਾ ਸਾਨੂੰ ਹੱਸਦੇ ਚਿਹਰੇ ਟੱਕਰਨ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦਾ ਇੱਕ ਵਾਰੀ ਇੱਕ ਆ ਜਿਹੜੀ ਸੀ, ਸਾਰਾ ਦਿਨ ਭੇਡਾਂ ਚਾਰਦਾ ਅਤੇ ਉੱਥੇ ਜੰਗਲਾਂ ਦੇ ਵਿੱਚ ਹੀ ਸੌਂ ਜਾਂਦਾ, ਨਾ ਕੋਈ ਘਰ ਨਾ ਟਿਕਾਣਾ। ਇੱਕ ਵਾਰੀ ਪਤਾ ਨਹੀਂ ਕੀ ਮਨ ਦੇ ਵਿੱਚ ਆਇਆ, ਸੋਚਿਆ ਵੇਖ ਕੇ ਆਵਾਂ ਸ਼ਹਿਰ ਕਿੱਡਾ ਕੁ ਵੱਡਾ ਹੋਇਆ। ਕਿਤੇ ਸੁਣ ਲਿਆ ਸੀ ਕਿ ਸ਼ਹਿਰ ਹੁਣ ਪਹਿਲਾਂ ਵਰਗਾ ਸ਼ਹਿਰ ਨਹੀਂ ਰਿਹਾ। ਸੋਚਦਾ ਭੇਡਾਂ ਕਿਤੇ ਕੋਈ ਛੱਡ ਕੇ ਜਾਊਂਗਾ, ਸਾਰੀਆਂ ਭੇਡਾਂ ਵੀ ਨਾਲ ਲੈ ਗਿਆ। ਸ਼ਹਿਰ ਗਿਆ ਅਤੇ ਉੱਥੇ ਕਿਸੇ ਰੱਬ ਦੇ ਬੰਦੇ ਦੀ ਗੱਲ ਸੁਣ ਲਈ, ਮੌਲਵੀ ਦੀ ਗੱਲ ਸੁਣ ਲਈ। ਉਹ ਸੁਣ ਕੇ ਘਰ ਪਰਤਾ। ਮੌਲਵੀ ਕਹਿ ਰਿਹਾ ਸੀ ਅੱਲਾ ਦਾ ਕੋਈ ਘਰ ਨਹੀਂ, ਅੱਲਾ ਦਾ ਕੋਈ ਸਰੀਰ ਨਹੀਂ, ਅੱਲਾ ਸਭ ਤੋਂ ਵੱਖਰਾ, ਉਹਦਾ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ। ਸੁਣ ਕੇ ਵਾਪਸ ਆ ਗਿਆ। ਮਨ ਦੇ ਵਿੱਚ ਇੱਕ ਅਜੀਬ ਜਿਹਾ ਵਿਚਾਰ ਉਹਦੇ ਚੱਲੀ ਜਾਵੇ, ਉਹਨੂੰ ਇੱਦਾਂ ਲੱਗੀ ਜਾਵੇ ਕਿ ਅੱਲਾ ਮੇਰੇ ਵਰਗਾ, ਕਿਉਂਕਿ ਮੇਰੇ ਕੋਲ ਵੀ ਕੋਈ ਘਰ ਨਹੀਂ ਆ, ਮੇਰਾ ਵੀ ਕੋਈ ਥੋ ਟਿਕਾਣਾ ਨਹੀਂ ਆ, ਵੈਰ ਵਿਰੋਧ ਮੇਰਾ ਵੀ ਕਿਸੇ ਦੇ ਨਾਲ ਕੋਈ ਨਹੀਂ। ਅਸਲ ਵਿੱਚ ਉਹ ਭੋਲਾ ਹੀ ਇੰਨਾ ਜ਼ਿਆਦਾ ਸੀ, ਉਹਨੂੰ ਲੱਗਾ ਕਿ ਮੇਰਾ ਵੀ ਕੋਈ ਨਹੀਂ, ਅੱਲਾ ਦਾ ਵੀ ਕੋਈ ਨਹੀਂ, ਅਤੇ ਅੱਜ ਫਿਰ ਅੱਲਾ ਨਾਲ ਹੀ ਹੁਣ ਜਾਰੀ ਪਾ ਲੈਣੇ। ਵਾਪਸ ਆ ਗਿਆ ਉਹਨੇ ਜੰਗਲਾਂ ਦੇ ਵਿੱਚ, ਆਪਣੀ ਜੋ ਵੀ ਉਹਦੀ ਦਿਨ ਕਰਿਆ ਸੀ ਸਾਰੀ ਮੁਕਾਉਣ ਤੋਂ ਬਾਅਦ ਰਾਤ ਨੂੰ ਜਦੋਂ ਰੋਟੀ ਬਣਾਈ, ਅਤੇ ਅੱਜ ਕਹਿੰਦੇ ਨੇ ਉਹਨੇ ਰੱਬ ਦੇ ਲਈ ਵੀ ਇੱਕ ਰੋਟੀ ਬਣਾ ਲਈ, ਨਾਲ ਦੁੱਧ ਦਾ ਪਿਆਲਾ, ਨਾਲ ਦੋ ਰੋਟੀਆਂ। ਰੋਟੀਆਂ ਬਣਾ ਕੇ ਕਹਿਣ ਲੱਗਾ ਅੱਲਾ ਤੂੰ ਮੇਰਾ ਯਾਰ ਬਣ ਜਾ,